0: ਇਨਸਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਪਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
2: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: Hey man, Sadbir Ojala, Geet MP3,
4: सारा शहर हमें लॉइन के नाम से जानता है। मोना डार्लिंग,

0: is now the ultimate power in the universe.
1: Radio Haji 1674.

0: ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
2: Hi man, I'm Saiko Mirbai from Manipur, Commonwealth champion, gold medalist. Sunte rahiye radio, haan ji.
3: Bale bale bale.
2: Bale bale bale.
3: Thank you.

பண்றேன் ரேடியோ பாஜி.

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਹਾਂ ਜੀ, ਮੈਂ ਹੂੰ ਇੱਕ ਔਰ ਆਪ ਮੁਝੇ ਸੁਣ ਰਹੇ ਹੈਂ ਰੇਡੀਓ, ਹਾਂ ਜੀ 167।

0: You are listening.
1: Haji Haji, Haji Haji, Haji Haji. Radio Haji.
2: Radio Haji, 1674 AM, 24/7 Indian Radio, Sydney ka apna Indian Radio Station.
1: Radio Haji.
0: Stay tuned.
3: ਭਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ, ਸਰਪੰਚ
4: ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
3: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
5: ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: ਰੇਡੀਓ ਹਾਂਜੀ 1674 ਮਾਸ ਕਰਦੇ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਊਗਾ ਪਾ ਲਿਆ ਹੋਊਗਾ ਦਿਨ ਨੂੰ ਰੇੜੇ ਤੇ ਹੋ ਸਕਦਾ ਵੀ ਧੁੱਪ ਲੱਗ ਗਈ ਹੋਊਗੀ ਨਹੀਂ ਲੱਗੀ ਤੇ ਤਾਂ ਕਿਹੜਾ ਵੀ ਦਿਨ ਗਾਹ ਨਹੀਂ ਵਧਣਾ ਇਸੇ ਤਰ੍ਹਾਂ ਦੇ ਨਾਲ ਇੰਜੋਏ ਕਰੋ ਅੱਜ ਦਾ ਦਿਨ ਤੇ ਠੰਡਾ ਠੰਡਾ ਮੌਸਮ ਕਰੋ ਇੰਜੋਏ ਬਹੁਤੇ ਦਿਨ ਨਹੀਂ ਰਹਿਣਾ ਅੱਜ ਕੱਲ੍ਹ ਕਹਿੰਦੇ ਗਰਮੀ ਜ਼ਿਆਦਾ ਵੱਧਦੀ ਜਾ ਰਹੀ ਹੈ ਮੇਰੇ ਨਾਲ ਜਸ਼ਪ੍ਰੀਤ
1: ਹਾਂਜੀ ਬਿਲਕੁਲ ਅੱਜ ਤੇ ਮੌਸਮ ਵਧੀਆ ਹੀ ਰਿਹਾ ਅੱਜ ਠੀਕ ਸੀਗਾ ਐਸ ਕੰਪੇਅਰ ਟੂ ਅਦਰ ਡੇਜ਼ ਸਵੇਰੇ ਸਵੇਰੇ ਜਦੋਂ 9-1 degree ਸੀਗਾ ਤੇ ਮੈਨੇਜੇਬਲ ਸੀਗਾ ਬਾਕੀ ਲੇਕਿਨ ਇਹ ਜਿਹੜਾ ਸੌਂਗ ਤੁਸੀਂ ਚਲਾਇਆ ਜ਼ਿੰਦਗੀ ਵੀ ਇੱਦਾਂ ਹੀ ਹੈ ਰੇਲ ਗੱਡੀ ਵਾਂਗ ਚੱਲਦੀ ਜਾਂਦੀ ਹੈ ਹਨਾ ਪਰ ਇਸ 'ਚ ਤਾਂ ਫਿਰ ਵੀ ਸਟੇਸ਼ਨ ਆਉਂਦੇ ਨੇ ਆਪਣੇ
0: ਜਸਵਾਲ
1: ਸਾਹਿਬ ਕਈ ਵਾਰੀ ਕਹਿੰਦਾ ਯਸ਼ ਜੀ ਕਈ ਵਾਰੀ ਐਵੇਂ ਤੁਸੀਂ ਝੂਠਾ ਹੱਸ ਦਿੰਦੇ ਤੁਹਾਨੂੰ ਸਮਝ ਕੁਛ ਨੀ ਲੱਗਦੀ
0: ਅੱਛਾ ਉਹਨਾਂ ਨੂੰ ਪਤਾ ਲੱਗ ਜਾਂਦਾ ਬੜੇ ਖਰਾਬ ਹੈ ਉਹ
1: ਡਾਇਰੈਕਟ ਮੂੰਹ ਪੇ ਆ ਕੇ ਕਹਤੇ ਹੈ ਖੈਰ ਇਹ ਵਾਲਾ ਸੌਂਗ ਵਾਕਈ ਬਹੁਤ ਵਧੀਆ ਤੇ ਐਕਟਰੈਸ ਪਤਾ ਨੀ ਕਿਹੜੀ ਸੀਗੀ ਮੇਰੇ ਦਿਮਾਗ ਚ ਸੀਗਾ ਪਤਾ ਨੀ ਕਿਹੜੀ ਐਕਟਰੈਸ ਸੈਫ ਤੇ ਸੀਗਾ ਜਿਹੜਾ ਕਹਿ ਰਿਹਾ ਸੀਗਾ ਸ਼ੁਰੂਆਤ ਦੇ ਵਿੱਚ
0: ਅੱਛਾ
1: ਹਾਂ ਐਕਟਰੈਸ ਪਤਾ ਨੀ ਹੁਣ ਕਿਹੜੀ
0: ਚਾਹ ਤੋੜਦੀ ਇਹਦੇ ਚ ਹੀਰੋਇਨ
1: ਕੀ
0: ਚਾਹ ਤੋੜਦੀ ਚਾਹ ਪੱਤੀ
1: ਅੱਛਾ
0: ਹਾਂ ਚਾਹ ਪੱਤੀ ਕਹਿੰਦੇ ਜਦੋਂ ਸ਼ੁਰੂ ਚ ਲੱਭੀ ਸੀ ਨਾ ਉਦੋਂ ਆਪਣੇ ਜਿਹੜੇ ਸੰਨਿਆਸੀ ਸੀ ਭਿਕਸ਼ੂ ਸੀ ਜਿੱਦਾਂ ਉਦੋਂ ਜੇ ਸ਼ਾਇਦ ਰਿਵਾਜ ਜਿਹਾ ਹੁੰਦਾ ਸੀ ਵੀ ਆਪਾਂ ਜੰਗਲਾਂ ਚ ਜਾ ਕੇ ਭਗਤੀ ਕਰਨੀ ਆ ਜਾਂ ਪਹਾੜਾਂ ਤੇ ਭਗਤੀ ਕਰਨੀ ਆ ਤੇ ਉਦੋਂ ਕਹਿੰਦੇ ਵੀ ਉਹ ਆਪਣਾ ਉਹਨਾਂ ਨੇ ਇਹ ਵੇਖਿਆ ਵੀ ਆਹ ਜਿਹੜੀ ਇੱਕ ਬੂਟੀ ਆ ਉਹਦੇ ਕਿਤੇ ਮੰਨ ਲਓ ਵੀ ਜਦੋਂ ਉਪਵਾਸ ਰੱਖਣਾ ਪੈਂਦਾ ਜਾਂ ਬਹੁਤ ਟਾਈਮ ਲੰਘਦਾ ਤੇ ਉਹਨੇ ਕਹਿੰਦੇ ਕਿਸੇ ਨੇ ਉਹ ਪੱਤੇ ਚੱਬੇ ਉਹਦੇ ਤੇ ਉਹਨੇ ਵੇਖਿਆ ਵੀ ਕੜੰਗਾ ਜਿਹਾ ਟੇਸਟ ਆ ਤੇ ਇਹ ਮੈਨੂੰ ਜਗਾ ਕੇ ਰੱਖਣ ਚ ਮੈਨੂੰ ਕਾਮਯਾਬ ਹੋਈ ਐਨਰਜੀ ਦਿੱਤੀ ਇਹਨੇ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਰੈਗੂਲਰ ਉਹ ਚੱਬਣੇ ਸ਼ੁਰੂ ਕਰ ਦਿੱਤੇ ਪੱਤੇ ਤੇ ਫਿਰ ਹੌਲੀ ਹੌਲੀ ਜਿੱਦਾਂ ਮਤਲਬ ਬਦਲਦਾ ਗਿਆ ਫਿਰ ਉਹਨਾਂ ਨੂੰ ਆਪਣਾ ਉਬਾਲ ਕੇ ਪੀਣਾ ਸ਼ੁਰੂ ਕਰ ਦਿੱਤਾ ਸੋ ਪਹਿਲੀਆਂ ਚ ਕਹਿੰਦੇ ਇਹਨਾਂ ਚ ਸ਼ੁਰੂ ਹੋਇਆ ਸੀ
1: ਮੈਂ ਜਿਹੜੀ ਕਹਾਣੀ ਸੁਣੀ ਉਹ ਚਾਈਨਾ ਦੀ ਹੈ ਪਤਾ ਨੀ ਉਹੀ ਵੀ ਐਵੇਂ ਟਰੈਵਲਰ ਚ ਸੀਗੇ ਤੇ ਕਿੱਥੇ ਵਿੱਚ ਜੰਗਲਾਂ ਚ ਰੁਕੇ ਤੇ ਉਹਨਾਂ ਕੋਲ ਗਰਮ ਪਾਣੀ ਸੀਗਾ ਹੁਣ ਸ਼ੁਰੂ ਤੋਂ ਹੀ ਇਹ ਚਿੰਕੇ ਜਿਹੜੇ ਚਾਈਨੀਜ਼ ਲੋਕ ਗਰਮ ਪਾਣੀ ਪੀਣਾ ਪਸੰਦ ਕਰਦੇ ਆ ਅੱਜ ਵੀ ਤੁਸੀਂ ਦੇਖੋ ਇਹਨਾਂ ਕੋਲ ਹਮੇਸ਼ਾ ਥਰਮਸ ਜਾਂ ਗਰਮ ਪਾਣੀ ਹੁੰਦਾ ਤੇ ਗਰਮ ਪਾਣੀ ਦੇ ਵਿੱਚ ਐਵੇਂ ਹਵਾ ਚੱਲਦੀ ਸੀਗੀ ਤੇ ਉਹ ਜਿਹੜੀ ਜਿਹੜੀ ਚਾਹ ਪੱਤੀ ਦੀ ਪੱਤੀਆਂ ਹੈ ਨਾ ਉਹ ਡਿੱਗ ਪਈ ਤੇ ਨਾ ਇੱਕਦਮ ਉਹਨੇ ਨਾ ਪਾਣੀ ਦਾ ਕਲਰ ਜਾਂ ਚੇਂਜ ਕਰਤਾ ਜਿਵੇਂ ਆਪਾਂ ਅੱਜ ਕੱਲ੍ਹ ਪਾਣੀ ਪੀਂਦੇ ਅਲੱਗ ਅਲੱਗ ਤਰੀਕੇ ਦਾ ਪਾਣੀ ਨੂੰ ਵੀ ਤਾਂ ਚੇਂਜ ਕਰਕੇ ਲੋਕੀ ਪੀਂਦੇ ਤੇ ਉਹਨਾਂ ਨੇ ਕਿਹਾ ਕਿ ਇਹਦਾ ਕਲਰ ਚੇਂਜ ਹੋਇਆ ਖੁਸ਼ਬੂ ਵੀ ਵਧੀਆ ਜੀ ਆਈ ਹੈ ਤੇ ਉਹਨਾਂ ਨੇ ਰਿਸਕ ਜਿਹਾ ਲਿਆ ਤੇ ਉਹ ਪਾਣੀ ਨੂੰ ਥੋੜਾ ਪੀ ਕੇ ਵੇਖਿਆ ਇੱਕਦਮ ਉਹਨਾਂ ਨੂੰ ਐਨਰਜੈਟਿਕ ਲੱਗਿਆ ਇੰਨਾ ਤੁਰੇ ਸੀਗੇ ਇੰਨੀ ਐਨਰਜੀ ਲੋ ਸੀਗੀ ਉਹਨਾਂ ਦੀ ਤੇ ਫਿਰ ਉਹਨਾਂ ਨੇ ਉਹਨੂੰ ਮਤਲਬ ਪੱਤੀ ਨੂੰ ਉਹਨਾਂ ਲੈ ਲਿਆ ਆਪਣੇ ਨਾਲ ਟਰੈਵਲ ਕਰਨ ਟਾਈਮ ਇੱਦਾਂ ਕਹਿੰਦੇ ਕਿ ਚਾਹ ਦੀ ਸ਼ੁਰੂਆਤ ਹੋਈ ਮਤਲਬ ਐਕਸੀਡੈਂਟਲੀ ਪੱਤੀਆਂ ਗਿਰ ਗਈ ਪਾਣੀ ਦੇ ਵਿੱਚ ਤੇ
0: ਆਈ ਥਿੰਕ ਉਹ ਸ਼ਾਇਦ ਕਿਸੇ ਰਾਜੇ ਰੂਜੇ ਦੇ ਨਾਲ ਜੋੜਦੇ ਆ ਹਾਂ ਜਿਹੜੀ ਆ
1: ਉਹ ਹੀ ਪਰ ਹਰ ਇੱਕ ਚੀਜ਼ ਦੇ ਉਹ ਹੈ ਪਰ ਹਾਂ ਮੈਨੂੰ ਲੱਗਦਾ ਪੱਤੀ ਐਕਸੀਡੈਂਟਲੀ ਆਈ ਹੈ
0: ਮਤਲਬ ਇਹ ਤੇ ਚੀਜ਼ ਅੰਡਰਸਟੂਡ ਹੀ ਆ ਵੀ ਕੁਦਰਤ ਨੇ ਵੈਸੇ ਤੇ ਤੁਹਾਨੂੰ ਪਤਾ ਇੱਥੋਂ ਤੱਕ ਵੀ ਕਿਹਾ ਜਾਂਦਾ ਜਿੱਦਾਂ ਮੈਂ ਕਰੀ ਕੇਰਲਾ ਵਾਲੇ ਪਾਸੇ ਮੈਂ ਪੁੱਛਿਆ ਕਿਸੇ ਨੂੰ ਵੀ ਯਾਰ ਇੰਨੀਆਂ ਜੜੀਆਂ ਬੂਟੀਆਂ ਜਾਂ ਕਿੱਦਾਂ ਤੇ ਉੱਥੇ ਕਨਵਰਸੇਸ਼ਨ ਉਹਨਾਂ ਦੇ ਨਾਲ ਚੱਲ ਰਹੀ ਸੀ ਤੇ ਉਹ ਕਹਿੰਦੇ ਕਿ ਸਾਡੇ 'ਚ ਇਹ ਚੀਜ਼ ਬਲੀਵ ਕਰਦਾ ਐਕਸੈਕਟ ਕਿ ਜਿਹੜੇ ਇੱਕ ਸਮਾਂ ਸੀ ਜਦੋਂ ਰੁੱਖ ਗੱਲਾਂ ਕਰ ਲੈਂਦੇ ਸੀ ਇਨਸਾਨ ਨਾਲ ਜਾਂ ਇਨਸਾਨ ਗੱਲਾਂ ਕਰਦਾ ਸੀ
1: ਰੁੱਖ
0: ਦੇ ਨਾਲ ਜਾਂ ਫਿਰ ਕਈ ਲੋਕ ਇੱਦਾਂ ਦੇ ਹੋਏ ਆ ਜਿਨ੍ਹਾਂ ਨੇ ਇੰਨੀ ਭਗਤੀ ਕੀਤੀ ਹੈ ਜਾਂ ਜਿਹੜੇ ਪੁਰਾਣੇ ਸੀ ਜਿਹੜੇ ਆਪਣਾ ਵੈਦ ਹਕੀਮ ਜਿਹਨਾਂ ਮਤਲਬ ਉਸ ਟਾਈਪ ਦੀ ਜਿਹੜੀ ਸੋਝੀ ਰੱਖਦੇ ਸੀ ਕਹਿੰਦੇ ਵੀ ਉਹ ਲੋਕ ਹੀ ਵੈਦ ਹਕੀਮ ਉਸ ਟਾਈਮ ਦੇ ਜਿਹੜੇ ਰੁੱਖਾਂ ਦੀ ਲੈਂਗੁਏਜ ਸਮਝ ਲੈਂਦੇ ਸੀ ਤੇ ਰੁੱਖਾਂ ਨੇ ਆਪ ਦੱਸਿਆ ਵੀ ਮੈਂ ਤੇਰੀ ਇਹ 'ਚ ਮਦਦ ਕਰ ਸਕਦਾ ਤੇ ਸ਼ਾਇਦ ਬੰਦਾ ਵੀ ਕਰਦਾ ਹੋਵੇ ਵੀ ਬੰਦੇ ਨੇ ਜਦੋਂ ਸੇਵਾ ਕੀਤੀ ਰੁੱਖ ਦੀ ਰੁੱਖ ਨੂੰ ਪਾਣੀ ਪਾਇਆ ਹੈ ਨਾ ਉਹਦੀ ਦੇਖਭਾਲ ਕੀਤੀ ਖਾਦ ਪਾਈ ਤਾਂ ਫਿਰ ਉਹਨੇ ਉਸ ਸੇਵਾ ਦੇ ਵਜੋਂ ਬੰਦੇ ਨੂੰ ਦੱਸਿਆ ਤੇ ਬੰਦਾ ਲੈਂਗੁਏਜ ਸਮਝ ਸਕਦਾ ਸੀ ਉਦੋਂ ਸੋ ਕੁਛ ਤੇ ਤੁਸੀਂ ਮਤਲਬ ਇੱਦਾਂ ਦਾ ਹੋਊਗਾ ਨਾ ਅਦਰਵਾਈਜ਼ ਉਹ ਕਹਿੰਦੇ ਵੀ ਇੱਕ ਉਹਦੇ ਪਿੱਛੇ ਲੌਜਿਕ ਇਹ ਦੱਸਦੇ ਆ ਕਿ ਜਿਹੜੀ ਇੱਕ ਕੋਈ ਚੀਜ਼ ਮੈਡੀਸਨਲ ਜਿਹੜੀ ਮੰਨ ਲਓ ਆਪਾਂ ਉਹ ਖਾਂਦੇ ਹਾਂ, ਸਾਨੂੰ ਉਹਦੇ ਨਾਲ ਫਾਇਦਾ ਹੁੰਦਾ। ਅਤੇ ਉਹ ਕਹਿੰਦੇ ਵੀ ਇੱਕ ਦੇ ਜਿਹੜੇ ਫਾਇਦੇ, ਜਿੱਦਾਂ ਅੱਜ ਕੱਲ੍ਹ ਆਪਾਂ ਐਕਸਪੈਰੀਮੈਂਟ ਵੇਖਦੇ ਹਾਂ ਵੀ ਪਹਿਲਾਂ ਕੀਤੇ ਜਾਂਦੇ ਫਿਰ ਦਵਾਈਆਂ ਦਿੱਤੀਆਂ ਜਾਂਦੀਆਂ, ਅਤੇ ਜਿਹੜੇ ਆਯੁਰਵੇਦ ਹੀ ਜਾਂ ਜਿਹੜੀਆਂ ਨੈਚੁਰਲ ਜਿਹੜੀ ਨੈਚੁਰਪੈਥੀ ਆ ਉਹਦੇ ਵਿੱਚ ਵੀ ਕਹਿੰਦੇ ਨੇ ਕਿ ਇੱਕ ਰੁੱਖ ਦੀ ਕਈ ਵਾਰੀ ਕਈ ਚੀਜ਼ਾਂ ਜਿਹੜੀਆਂ ਨੇ ਉਹ ਹੀ ਜ਼ਹਿਰ ਨੇ, ਉਹ ਹੀ ਦਵਾਈ ਨੇ, ਹੈ ਨਾ। ਅਤੇ ਉਹ ਸਾਰੀਆਂ ਚੀਜ਼ਾਂ ਪਰਖਣ ਦੇ ਲਈ, ਵਾਰ ਵਾਰ ਐਕਸਪੈਰੀਮੈਂਟ ਕਰਨ ਦੇ ਲਈ ਕਹਿੰਦੇ ਵੀ ਕਈ ਕਈ ਥਾਵਾਂ ਦੇ ਉੱਤੇ ਇਹ ਵੀ ਮੰਨਿਆ ਜਾਂਦਾ ਵੀ ਨਹੀਂ ਤਾਂ ਹਜ਼ਾਰਾਂ ਸਾਲ ਲੱਗ ਜਾਣ ਉਹਨੂੰ ਉਹਦਾ ਸਹੀ ਇਸਤੇਮਾਲ ਲੱਭਣ ਦੇ ਲਈ। ਅਤੇ ਜੇ ਮੰਨ ਲਓ ਇੱਕ ਇੱਕ ਚੀਜ਼ ਦੇ ਉੱਤੇ ਹਜ਼ਾਰਾਂ ਛੱਡੋ, ਤੁਸੀਂ ਸੌਵਾਂ ਵੀ ਲੱਗਣ, ਹੈ ਨਾ, ਸਾਲ ਸਾਲ ਵੀ ਲੱਗੇ, ਅਤੇ ਇੰਨੇ ਕੁ ਸਾਡੇ ਕੋਲ ਰੁੱਖ, ਇੰਨੀਆਂ ਕੁ ਸਾਡੇ ਕੋਲ ਜੜੀ ਬੂਟੀਆਂ, ਇੰਨੇ ਕੁ ਇਲਾਜ ਨੇ ਵੀ ਕਿੰਨਾ ਜ਼ਿਆਦਾ ਸਮਾਂ ਲੱਗ ਜੂਗਾ। ਸੋ ਇਸ ਕਰਕੇ ਵੀ ਇਹ ਕਹਿੰਦੇ ਵੀ ਇਹ ਮੰਨਿਆ ਜਾਂਦਾ ਵਾ ਵੀ ਰੁੱਖ ਹਾਂ, ਰੁੱਖ ਆਪ ਹੀ ਤੁਹਾਡੇ ਨਾਲ ਗੱਲਾਂ ਕਰਦੇ ਸੀ ਇਨਸਾਨ ਦੇ ਨਾਲ। ਖੈਰ ਇਹ ਸਾਰੀਆਂ ਚੀਜ਼ਾਂ ਤੁਸੀਂ ਨਹੀਂ ਵੀ ਮੰਨਣ 'ਚ ਆਉਂਦੀਆਂ, ਅਤੇ ਇਹਨਾਂ 'ਤੇ ਜ਼ਰੂਰ ਆ ਵੀ ਇਹ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤਾਂ ਸ਼ੁਰੂ ਹੋਇਆ ਵਾ, ਹੈ ਨਾ। ਵੀ ਤੁਸੀਂ ਮੰਨ ਲਓ ਕਿਸੇ ਨੇ ਤਾਂ ਇਹ ਚੀਜ਼ ਤੱਤ ਕੱਢਿਆ ਹੋਊਗਾ ਨਾ ਵੀ ਹਲਦੀ ਖਾਣ ਦੇ ਨਾਲ, ਇਹ ਹਲਦੀ ਨੈਚੁਰਲ ਐਂਟੀਬਾਇਓਟਿਕ ਆ, ਤੁਲਸੀ ਦੇ ਇੰਨੇ ਗੁਣ ਨੇ ਕਿਸੇ ਨੇ ਤਾਂ ਕੱਢਿਆ ਹੋਊਗਾ, ਨਿਆਜ ਬੋਝ ਦੀ ਚਟਨੀ ਬਣਾ ਕੇ ਖਾਣੀ ਆ ਉਹਦੇ ਇੰਨੇ ਗੁਣ ਨੇ ਕਿਸੇ ਨਾ ਕਿਸੇ ਨੇ ਤਾਂ ਬੁੱਝਿਆ ਹੋਊਗਾ, ਨਿੰਮ ਦੇ ਇੰਨੇ ਫਾਇਦੇ ਨੇ, ਹਾਲਾਂਕਿ ਕੌੜੀ ਆ। ਮੰਨ ਲਓ ਜੇ ਉੱਦਾਂ ਤੋੜ ਕੇ ਕੋਈ ਚੀਜ਼ ਮਿੱਠੀ ਹੋਵੇ ਤੇ ਤੁਰੇ ਜਾਂਦੇ ਬੰਦਾ ਤੋੜ ਕੇ ਮੂੰਹ ਚ ਪਾ ਲੈਂਦਾ, ਕਹਿੰਦਾ ਮਿੱਠੀ ਆ ਤੇ ਉਹ ਕੱਲ ਫੇਰ ਖਾ ਲੂਗਾ। ਪਰ ਮੰਨ ਲਓ ਆਪਾਂ ਜੇ ਅੱਜ ਲੱਭਣਾ ਹੋਵੇ ਤਾਂ ਕਹੇ ਕੌੜੀ ਯਾਰ, ਮਤਲਬ ਤੋੜ ਪਰਾਂ ਪਰਾਂ ਸੁੱਟੋ। ਸੋ ਉਹ ਹੌਲੀ ਹੌਲੀ ਉਹ ਲੱਭਣ ਦੇ ਲਈ ਕਿੰਨਾ ਟਾਈਮ ਲੱਗਾ ਹੋਊਗਾ, ਇਹ ਤੇ ਅੰਡਰਸਟੂਡ ਆ ਵੀ ਇਹ ਲੰਮਾ ਪ੍ਰੋਸੈਸ ਆ। ਖੈਰ ਵੇਖ ਲਓ ਕਿੱਥੋਂ ਗੱਲਾਂ ਕਿੱਧਰ ਨੂੰ ਚੱਲ ਗਈਆਂ।
1: ਇੱਕ ਹੀਰੋਇਨ ਦੇ ਚਾਹ ਪੱਤੇ,
0: ਚਾਹ ਤੋਂ ਵੀ ਕਹਦਾ, ਮਤਲਬ ਹੀਰੋਇਨ ਨਹੀਂ ਤੇ ਤੁਹਾਨੂੰ ਹਿੰਟ ਦਿੱਤਾ ਸੀ ਵੀ ਉਹ ਹੀਰੋਇਨ ਆ ਜਿਹੜੀ ਚਾਹ ਪੱਤੀਆਂ ਤੋੜਦੀ ਫਿਰਦੀ ਆ। ਥੈਂਕ ਯੂ ਗੁਰਜੀਤ ਜੀ, ਕਹਿੰਦੇ ਇੱਕ ਨਾਈਸ ਸੌਂਗ, ਤੇ ਥੈਂਕ ਯੂ ਕਹਿੰਦੇ ਨੇ ਜਸ਼ ਜੀ, ਧੰਨਵਾਦ ਕਰਦੇ ਨੇ।
1: ਗਾਣੇ ਵਧੀਆ ਲੱਗੇ ਹੋਣੇ ਉਹਨਾਂ ਨੂੰ, ਮੈਨੂੰ ਲੱਗਦਾ, ਕਿਉਂਕਿ ਮੇਰੀ ਪਲੇਲਿਸਟ ਥੋੜ੍ਹੀ ਡਿਫਰੈਂਟ ਹੁੰਦੀ ਹੈ। ਇਹ ਤਾਂ ਖੈਰ ਸਾਰਿਆਂ ਨੂੰ ਪਤਾ ਹੀ ਲੱਗ ਜਾਂਦਾ ਹੋਣਾ ਕਿ ਕਿਹੜਾ ਬੈਠਾ ਹੈ, ਕਿਹੜੇ ਹੱਥ, ਕਿਸ ਦੇ ਹੱਥ 'ਚ ਅੱਜ ਲਗਾਮ ਹੈ, ਕੀ ਕਹੀ ਹੈ,
0: ਹੈ
1: ਨਾ। ਕਿਉਂਕਿ ਤੁਹਾਡੀ ਚੋਇਸ ਬਿਲਕੁਲ ਡਿਫਰੈਂਟ ਹੈ, ਮੇਰੀ ਚੋਇਸ ਬਿਲਕੁਲ ਡਿਫਰੈਂਟ ਹੈ, ਬਾਕੀ ਹੋਰ ਜਿਹੜੇ ਆਰਜੇਸ ਹੈ
0: ਹਰ ਇੱਕ ਬੰਦੇ
1: ਪਤਾ ਲੱਗ ਜਾਂਦਾ ਹੈ
0: ਜੀ ਤੁਹਾਡੇ। ਵੇਖੋ ਜੇ ਸਾਰੇ ਇੱਕੋ ਜਿਹਾ ਸੋਚਦੇ ਹੋਣ ਤਾਂ ਫਿਰ ਫਰਕ ਵੀ ਕੀ ਰਹਿ ਗਿਆ, ਸਾਰਾ ਇੱਕੋ ਜਿਹਾ ਸੁਣਦੇ ਹੋਣ, ਇੱਕੋ ਜਿਹਾ ਕਹਿੰਦੇ ਹੋਣ ਤੇ ਫਿਰ ਤੇ ਮਤਲਬ ਮਜ਼ਾ ਹੀ ਨਾ ਆਵੇ ਸਾਨੂੰ ਵੀ ਯਾਰ ਕੱਲ ਵੀ ਆਹੋ ਗੱਲਾਂ ਕਰਕੇ ਗਏ, ਅੱਜ ਫੇਰ ਉਦਾਂ ਦੀਆਂ, ਦੂਸਰਾ ਬੰਦਾ ਫੇਰ ਉਦਾਂ ਦੀਆਂ ਗੱਲਾਂ ਕਰੀ ਜਾਂਦਾ।
1: ਪਰ ਇਹ ਕਿ ਮੇਰੀ ਪਲੇਲਿਸਟ ਜਿਹੜੀ ਆਪਣੀ ਫੀਮੇਲ ਜਿਹੜੇ ਲਿਸਨਰਸ ਉਹਨਾਂ ਨੂੰ ਬੜੀ ਪਸੰਦ ਆਉਂਦੀ ਹੈ, ਇਹ ਮੈਂ ਨੋਟਿਸ ਕੀਤਾ।
0: ਓਕੇ ਠੀਕ ਹੈ, ਫੀਮੇਲ ਲਿਸਨਮ, ਚਲੋ ਵਧਦੇ ਹਾਂ ਅੱਗੇ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ, ਅੱਜ ਦੀ ਜਿਹੜੀ ਚਰਚਾ ਵੱਲ ਨੂੰ ਵੀ ਵਧਦੇ ਹਾਂ, ਜਿੱਥੇ ਤੁਸੀਂ ਵੀ ਆਪਣੇ ਜ਼ਰੂਰ ਹਿੱਸੇਦਾਰੀ ਪਾਇਓ। 044-7-1-6-7-4 ਇਹਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ, ਅਤੇ ਮੈਸੇਜ ਕਰਨਾ ਹੋਵੇ ਤਾਂ ਵਟਸਐਪ ਕਰ ਸਕਦੇ ਹੋ, ਫੇਸਬੁੱਕ ਦੇ ਜ਼ਰੀਏ 'ਤੇ ਜੋੜੀ ਸਕਦੇ ਹੋ, ਨਾਲ ਦੀ ਨਾਲ 9956-0-344 ਦੇ ਉੱਤੇ ਵੀ ਤੁਸੀਂ ਮੈਸੇਜ ਕਰ ਸਕਦੇ ਹੋ। ਸੋ ਅੱਜ ਦਾ ਵਿਸ਼ਾ ਤੁਹਾਡੇ ਨਾਲ ਰੱਖ ਕੇ ਅਤੇ ਫਿਰ ਆਪਾਂ ਅੱਗੇ ਵੱਧਦੇ ਹਾਂ, ਅਤੇ ਅੱਜ ਸੋਮਵਾਰ ਦੇ ਦਿਨ, ਹੋਰ ਵੀ ਕਈ ਚੀਜ਼ਾਂ ਨਾਲ ਆ ਜੁੜਦੀਆਂ ਨੇ। ਜੇ ਤੁਹਾਡਾ ਕੋਈ ਗਾਰਡਨਿੰਗ ਦੇ ਨਾਲ ਰਿਲੇਟਿਡ ਕੋਈ ਸਵਾਲ ਹੈ ਤਾਂ ਜੇ ਆਉਂਦਾ ਹੋਊਗਾ ਤਾਂ ਉਹ ਆਪਾਂ ਜ਼ਰੂਰ ਡਿਸਕਸ ਕਰਾਂਗੇ, ਤੁਸੀਂ ਉਹ ਵੀ ਸਾਡੇ ਤੱਕ ਭੇਜ ਦਿਓ। ਜੇ ਤੁਹਾਡੇ ਕੋਲ ਕੁਛ ਨਵੀਂ ਜਾਣਕਾਰੀ ਹੈਗੀ ਹੈ ਉਹਦੇ ਬਾਬਤ, ਉਹ ਵੀ ਤੁਸੀਂ ਜ਼ਰੂਰ ਭੇਜ ਦਿਆ ਕਰੋ। ਕੀ ਤੁਸੀਂ ਕੀਤਾ ਵੀਕੈਂਡ ਦੇ ਉੱਤੇ ਗਾਰਡਨਿੰਗ ਦੇ ਨਾਲ ਸੰਬੰਧਿਤ, ਜਾਂ ਫਿਰ ਹੋਰ ਕਿਤੇ ਘੁੰਮਣ ਫਿਰਨ ਤੁਸੀਂ ਗਏ ਹੋ ਅਤੇ ਤੁਹਾਨੂੰ ਜਿੱਦਾਂ ਬੱਚੇ ਦੱਸ ਰਹੇ ਸੀ ਕਿ ਉਹ ਆਪਣਾ ਵੇਖ ਕੇ ਆਏ ਆ ਕ੍ਰਿਸਮਸ,
1: ਹਾਂ।
0: ਸੋ ਜਿਹੜੇ ਨਹੀਂ ਜਾਣਦੇ ਜਾਂ ਫਿਰ ਬਾਹਰੋਂ ਅੰਦਰੋਂ ਸੁਣਦੇ ਨੇ, ਉਹਨਾਂ ਨੂੰ ਦੱਸ ਦਈਏ ਕਿ ਇੱਥੇ ਕਿਉਂਕਿ ਕ੍ਰਿਸਮਸ ਦੇ ਦਿਨਾਂ 'ਚ ਗਰਮੀ ਬਹੁਤ ਹੁੰਦੀ ਹੈ ਅਤੇ ਇਹਨਾਂ ਦਿਨਾਂ 'ਚ ਇੱਥੇ ਠੰਡ ਆ। ਸੋ ਇੱਥੇ ਕ੍ਰਿਸਮਸ ਇਨ ਜੁਲਾਈ ਮਨਾਈ ਜਾਂਦੀ ਆ ਅਤੇ ਹੋਰ ਵੀ ਕਈ ਇਲਾਕੇ ਨੇ, ਪਰ ਬੈਲਰਟ ਦੇ ਵਿੱਚ ਸਭ ਤੋਂ ਮਸ਼ਹੂਰ ਹੈ। ਤੁਸੀਂ ਵਿਕਟੋਰੀਆ 'ਚ ਰਹਿੰਦੇ ਹੋ, ਮੈਲਬਨ 'ਚ ਰਹਿੰਦੇ ਹੋ, ਅਤੇ ਬੈਲਰਟ ਦੇ ਵਿੱਚ ਤੁਸੀਂ ਜਿੱਦਾਂ ਸਵਰਨ ਹਿੱਲ ਜਾਂਦੇ ਹੋ ਅਤੇ ਉੱਥੇ ਬਰਫ਼ ਨਾ ਵੀ ਪਵੇ, ਜਿੱਦਾਂ ਬੱਚਾ ਕਹਿ ਰਿਹਾ ਸੀ ਵੀ ਝੱਗ ਪਾਉਂਦੇ ਆ, ਸੋ ਉਹ ਝੱਗ ਹੀ ਇਸ ਤਰੀਕੇ ਦੀ ਉੱਤੋਂ ਪਾਉਂਦੇ ਆ ਗਲੀ ਜੀ 'ਚ ਵੀ ਉਹ ਇੱਦਾਂ ਲੱਗਦਾ ਵੀ ਬਰਫ਼ ਪੈ ਰਹੀ, ਸਨੋਅ ਪੈ ਰਹੀ ਆ, ਉਹ ਬੜਾ ਵਧੀਆ ਮਾਹੌਲ ਜਿਹਾ ਬਣਦਾ ਵਾ, ਤੁਹਾਨੂੰ ਇੱਦਾਂ ਦਾ ਫੀਲ ਕਰਾ ਦਿੰਦੇ ਆ ਕਰੀ ਵੀ ਤੁਸੀਂ ਜਿੱਦਾਂ ਫਿਲਮਾਂ 'ਚ ਕਾਰਟੂਨਾਂ 'ਚ ਵੇਖਦੇ ਹੋ ਤੁਸੀਂ ਯੂਰਪ ਦੇ ਵਿੱਚ, ਤੁਸੀਂ ਉਹਨਾਂ ਨੂੰ, ਹੈ ਨਾ, ਉੱਦਾਂ ਦੀ ਤੁਸੀਂ ਗਏ ਕਦੇ?
1: ਹਾਂਜੀ ਹਾਂ ਬਿਲਕੁਲ, ਉਹ ਸੀਨ ਉੱਦਾਂ ਦਾ, ਵੈਸੇ ਉਹ ਜਿਹੜਾ ਸੋਵੇਰ ਹਿੱਲ ਦਾ ਉਹ ਲੱਗਦਾ ਵੀ ਹੈ ਨਾ ਥੋੜ੍ਹਾ ਜਿਹਾ, ਤੁਸੀਂ ਯੂਰਪ ਕੰਟਰੀ ਸਾਈਡ ਜਾਂ ਕਾਓਬੋਇਜ਼ ਵਾਲਾ ਉਹ ਇਲਾਕਾ ਹੈ ਨਾ, ਘੋੜੇ ਵਗੈਰਾ ਅਤੇ ਉਹਨਾਂ ਦਾ ਡਰੈਸਅਪ ਵੀ,
0: ਹਾਂ ਉਹਨਾਂ ਨੇ ਉਹ ਪ੍ਰਜ਼ਰਵ ਕੀਤਾ ਨਾ, ਜਿੱਦਾਂ 200+ ਸਾਲ ਹੋ ਗਿਆ, ਉਹ 200 ਸਾਲ ਪੁਰਾਣਾ ਇੱਕ ਪਿੰਡ ਪ੍ਰਜ਼ਰਵ ਕੀਤਾ, ਅਤੇ ਇੱਕ ਵਾਰੀ ਤਾਂ ਜ਼ਰੂਰ ਵੇਖ ਲੈਣੀ ਚਾਹੀਦੀ ਕ੍ਰਿਸਮਸ 'ਚ, ਤੁਸੀਂ ਵੇਖਿਓ, ਆਪਾਂ ਇਹ ਨਹੀਂ ਕਹਿੰਦੇ ਵੀ ਤੁਸੀਂ ਵਾਰ ਵਾਰ ਜਾਓ, ਤੁਹਾਨੂੰ ਪਤਾ ਹੋਵੇ ਕਿਉਂਕਿ ਮਹਿੰਗਾ ਪੈਂਦਾ.
1: ਹਾਂਜੀ ਬਿਲਕੁਲ,
0: ਟਿਕਟ ਹੈਗੀ ਆ ਉਹਦੀ,
1: ਟਿਕਟ ਆ.
0: ਤੇ ਜੇ ਸਾਰੇ ਪਰਿਵਾਰ ਨੇ ਜਾਣਾ ਤੇ ਟਿਕਟ ਟੂ ਟਿਕਟ ਹੀ ਹੋ ਜਾਂਦਾ ਕੰਮ.
1: ਪਰ ਇਹ ਕਿ ਹਾਂ ਵਾਕਈ ਜਿਵੇਂ ਹੁਣ ਇੱਕ ਮੈਨੂੰ ਲੱਗਦਾ ਆਸਟ੍ਰੇਲੀਆ ਏਦਾਂ ਦੀ ਜਗ੍ਹਾ ਜਿਸ 'ਚ ਕ੍ਰਿਸਮਸ 'ਚ ਕੋਈ ਸਵੈਟਰ ਸੂਟਰ ਜਰਸੀ ਜੁਰਸੀ ਨਹੀਂ ਪਾਉਂਦਾ. ਇੱਥੇ ਕੋਈ ਰੈੱਡ ਕਲਰ ਦੇ ਆਪਾਂ ਸਵੈਟਰ ਪਾ ਕੇ ਰੇਨਡੀਅਰ ਵਾਲੇ ਨਹੀਂ ਪੈਂਦੇ. ਇੱਥੇ ਸਗੋਂ ਡਬਲ ਗਰਮੀ ਹੋ ਜਾਂਦੀ ਹੈ ਡਿਸੰਬਰ ਦੇ ਟਾਈਮ, ਤੇ ਉਹਦਾ ਆਨੰਦ ਅਸੀਂ ਮਾਣਦੇ ਹਾਂ ਜੁਲਾਈ ਦੇ ਵਿੱਚ.
0: ਤੇ ਬਿਲਕੁਲ ਆਪਾਂ ਉਸੇ ਤਰਜ ਦੇ ਉੱਤੇ ਆਪਾਂ ਕੀਤਾ ਸੀਗਾ ਇਹਨਾਂ ਦਿਨਾਂ ਦੇ ਵਿੱਚ ਲੋਹੜੀ.
1: ਹਾਂਜੀ,
0: ਜੇ ਕ੍ਰਿਸਮਸ ਇਨ ਜੁਲਾਈ ਹੋ ਸਕਦੀ ਤੇ ਲੋਹੜੀ ਇਨ ਜੁਲਾਈ ਕਿਉਂ ਨਹੀਂ ਹੋ ਸਕਦੀ. ਸੋ ਰੇਡੀਓ ਹਾਂਜੀ ਦੇ ਵੱਲੋਂ ਵੈਸੇ ਜਦੋਂ ਆਪਾਂ ਸ਼ੁਰੂ ਸ਼ੁਰੂ 'ਚ ਪਤਾ ਜਦੋਂ ਪਹਿਲੇ ਸਾਲ ਆਪਾਂ ਇਹ ਕੰਮ ਕੀਤਾ ਸੀ ਤੇ ਬੜੇ ਉਪਦੇਸ਼ ਆਏ ਸੀ.
1: ਅੱਛਾ,
0: ਉਹ ਤਿਉਹਾਰ ਵਿਗੜੀ ਜਾਂਦੇ, ਉਹ ਯੇ ਕਰੀ ਜਾਂਦੇ, ਉਹ ਕਰੀ ਜਾਂਦੇ. ਠੀਕ ਆ, ਤੇ ਹੁਣ ਮੈਂ ਵੇਖਣਾ ਵਾ ਵੀ ਉਹਨਾਂ ਹੀ ਬੰਦਿਆਂ ਦੇ ਵਿੱਚੋਂ ਮੈਂ ਜਾਣਦਾ ਕਈ ਹਾਂ
1: ਜੀ,
0: ਉਹ ਹੀ ਕਈ ਪਾਉਂਦੇ
1: ਵਾਪਸ ਸ਼ੁਰੂ ਕਰਨ ਲੱਗੇ
0: ਆਪ ਹੀ ਕਰ ਰਹੇ ਹੁੰਦੇ. ਜਾਂ ਤੇ ਫਿਰ ਇੱਕ ਬੰਦਾ ਚਲੋ ਗਲਤ ਜਾਂ ਸਹੀ, ਗਲਤ ਹੋ ਸਕਦਾ ਕੋਈ ਵੀ, ਉਹ ਗਲਤੀ ਤੇ ਗਲਤੀ ਹੁੰਦੀ ਚਲੋ ਮੰਨ ਲਿਆ, ਪਰ ਜਾਂ ਤੇ ਫਿਰ ਇੱਕ ਬੰਦਾ ਉਸ ਗੱਲ ਤੇ ਡਟਿਆ ਰਹੇ ਵੀ ਹਾਂ ਇਹ ਗਲਤ ਸੀ. ਤੇ
1: ਪਰ ਮੈਨੂੰ ਇਦਾਂ ਲੱਗਦਾ ਹਾਂ ਵਾਕਈ ਕਿਉਂਕਿ ਲੋਹੜੀ ਹਾਂ ਫੈਸਟੀਵਲ ਉਸ ਸ਼ੁਰੂ ਤੋਂ ਹੀ ਆਪਾਂ ਵੇਖਿਆ ਕਿ ਠੰਡ ਪੈਂਦੀ ਹੈ ਸਾਰੇ, ਹੈ ਨਾ, ਤਾਂ ਹੀ ਆਪਾਂ ਅੱਗ ਵੀ ਬਾਲਦੇ ਹਾਂ ਸਾਰਾ ਕੁਝ. ਲੇਕਿਨ ਉਹ ਉਸ ਟਾਈਮ ਜਦੋਂ ਲੋਹੜੀ ਇੱਥੇ ਹੁੰਦੀ ਹੈ ਉਸ ਟਾਈਮ ਜਦੋਂ ਆਪਾਂ ਚਲਾਈਏ ਐਵੇਂ ਲੱਗਦਾ ਕਿ
0: ਉਹ ਵੀ ਆਪਾਂ ਮਨਾਈ ਇੱਕ ਵਾਰੀ ਗਰਮੀ ਜਦੋਂ ਨਵਾਂ ਨਵਾਂ ਰੇਡੀਓ ਖੋਲਿਆ ਸੀ ਉਦੋਂ ਆਪਾਂ ਮਨਾਈ ਸੀ ਉਸ ਸਮੇਂ ਦੇ ਜਿਹੜੇ ਕਈ ਸਾਂਝਾਂ ਉਸ ਸਮੇਂ ਦੀਆਂ ਜੁੜੀਆਂ, ਜਿੱਦਾਂ ਬਾਦਵਾ ਸਾਹਿਬ ਨੇ, ਫਿਰ ਹੋਰ ਕਈ ਪਰਿਵਾਰ ਨੇ ਜਿਹਨਾਂ ਵੱਲ ਉਦੋਂ ਆਪਾਂ ਘਰੋਂ ਘਰੀ ਗਏ ਸੀ ਆਪਾਂ, ਨਵਰੂਪ ਜੀ ਨੇ ਤੇ ਹੋਰ ਕੌਣ ਹੈ ਮੈਨੂੰ ਇੱਕ ਦੋ ਹੋਰ ਸੀਗੇ, ਮੈਂ ਕਿਹਾ ਗੌਰਵ ਹੀ ਤੇ ਮੈਨੂੰ ਹੁਣ ਸਾਰੇ ਚੇਤਾ ਨਹੀਂ ਆ. ਸੋ ਉਦੋਂ ਸਾਰੇ ਜਿਹਨਾਂ ਜਿਹਨਾਂ ਨੇ ਇਨਵਾਈਟ ਕੀਤਾ ਸੀ ਆਪਾਂ ਉਹਨਾਂ ਨੂੰ ਲੱਗੇ ਹਾਂ, ਪਰ ਇੰਨੀ ਕੁ ਜ਼ਿਆਦਾ ਗਰਮੀ ਸੀ ਵੀ ਇੱਕ ਵਾਰੀ ਤੋਬਾ ਹੋ ਗਈ ਕਿਉਂਕਿ ਇੰਨੀ ਜ਼ਿਆਦਾ ਭੱਜ ਨੱਠ ਉਹ ਗਰਮੀ ਦੇ ਵਿੱਚ ਹੈ ਨਾ ਉਹਦਾ. ਸੋ ਜਿਹੜੇ ਤਿਉਹਾਰ ਜਿਹੜੇ ਜਿੱਦਾਂ ਦੇ ਮੌਸਮ ਦੇ ਵਿੱਚ, ਅਸਲ ਦੇ ਵਿੱਚ ਤਿਉਹਾਰ ਮੌਸਮ ਦੇ ਆ, ਤਿਉਹਾਰ ਮਹੀਨਿਆਂ ਦੇ ਨਹੀਂ ਆ. ਵੀ ਤੁਸੀਂ ਮੰਨ ਲਓ ਜੇ ਇੱਕ ਦੇਸ਼ ਵਿੱਚ ਉੱਥੇ ਹੀ ਆਪਾਂ ਰਹਿ ਰਹੇ ਹਾਂ ਤਾਂ ਉੱਥੇ ਉਹ ਉਸ ਸਮੇਂ ਦਾ ਉਸ ਮਹੀਨੇ ਦਾ ਵਾ, ਉਹ ਪੋਹ ਦਾ ਮੰਨ ਲਓ ਤਿਉਹਾਰ ਹੈ ਕੋਈ ਤੇ, ਪਰ ਜੇ ਆਪਾਂ ਮੰਨ ਲਓ ਇੱਥੇ ਆਉਣ ਤੇ ਇੱਥੇ ਉਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਠੰਡ ਜਾਂ ਗਰਮੀ ਆ, ਤੇ ਫਿਰ ਆਪਾਂ ਇਹ ਚੀਜ਼ ਕਹਿ ਸਕਦੇ ਹਾਂ ਵੀ ਤਿਉਹਾਰ ਮੌਸਮ ਦੇ ਹੀ ਹੁੰਦੇ ਆ, ਠੰਡ ਦੇ ਗਰਮੀ ਦੇ ਪਤਝੜ ਦੇ ਮੌਸਮ ਹੁੰਦੇ ਆ. ਮੌਸਮ ਇਹ ਵੇਖ ਕੇ ਨਹੀਂ ਆਪਾਂ ਮਨਾਵਾਂਗੇ. ਹਾਂ ਉੱਦਾਂ ਕੋਈ ਜਨਮ ਦਿਨ ਹੋਵੇ ਕੋਈ ਹੋਰ ਕੋਈ ਉਹ ਗੱਲ ਵੱਖਰੀ ਹੋ ਤੇ ਚਲੋ ਉਹੀ ਰਹਿਣਾ. ਚਲੋ ਖੈਰ, ਥੈਂਕ ਯੂ ਜਸਕਿਰੇ ਜੀ, ਕਹਿੰਦੇ ਕਿ ਮੈਂ ਵੀ ਅਟੈਂਡ ਕੀਤੀ ਸੀ ਲੋਹੜੀ ਇਨ ਜੁਲਾਈ ਉਦੋਂ 2018 ਦੇ ਵਿੱਚ ਵਾ. ਥੈਂਕ ਯੂ,
1: ਮੈਂ ਮਿਸ ਕਰਦੀ ਹਾਂ ਨਾ,
0: ਥੈਂਕ ਯੂ.
1: ਆਪਾਂ ਲੇਟ ਆਏ.
0: ਹਾਂਜੀ, 18 ਵਾਲੀ ਜਿਹੜੀ ਹੈ ਤੁਸੀਂ
1: ਉਹਦੇ ਤੇ ਆਪਾਂ ਇੱਥੇ ਸੀਗੀ ਨਹੀਂ, ਆ ਡਾਰਵਿਨ ਰਹਿੰਦੇ ਸੀ.
0: ਅੱਛਾ ਅੱਛਾ ਅੱਛਾ ਅੱਛਾ, ਠੀਕ ਹੈ. ਥੈਂਕ ਯੂ ਅਮ੍ਰਿਤ ਜੀ, ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਕਿ ਨਾਈਸ ਸੌਂਗਸ. ਫਿਲਮ ਕਹਿੰਦੇ ਵੇਖੀ ਸਤਲੁਜ ਤੇ ਬੜੀ ਭਾਵੁਕ ਕਰ ਗਈ ਤੇ ਥੈਂਕ ਯੂ, ਥੈਂਕ ਯੂ ਜੀ ਤੁਹਾਡਾ, ਮਿਹਰਬਾਨੀ. ਆਸ ਕਰਦੇ ਹਾਂ ਹੁਣ ਤੱਕ ਤੇ ਸਾਰਿਆਂ ਨੇ ਲਗਭਗ ਵੇਖ ਲਈ ਹੋਣੀ ਆ ਤੇ ਆਪਣਾ. ਚਲੋ ਆਪਾਂ ਵੱਧਦੇ ਹਾਂ ਅੱਗੇ. ਹਾਂਜੀ ਹਾਂਜੀ, ਦੱਸੋ ਫਿਰ ਅੱਜ.
1: ਅੱਜ ਦਾ ਜਿਹੜਾ ਵਿਸ਼ਾ ਹੈ ਉਹ ਮੈਨੂੰ ਲੱਗਦਾ ਰੋਜ਼ਮਰਾ ਦੀ ਜ਼ਿੰਦਗੀ 'ਚ ਸਾਰੇ ਜਦੋਂ ਘਰੋਂ ਨਿਕਲਦੇ ਨਾ ਉਸ ਤੋਂ ਰਿਲੇਟਡ ਹੈ ਕਿ ਤੁਸੀਂ ਜਦੋਂ ਘਰੋਂ ਨਿਕਲਦੇ ਹੋ ਤੁਸੀਂ ਕੀ ਕੁਛ ਕੈਰੀ ਕਰਦੇ ਹੋ, ਵਟਸ ਇਨ ਯੋਰ ਬੈਗ ਕਹਿ ਸਕਦੇ ਆਪਾਂ ਇਹਨੂੰ, ਕਿ ਤੁਸੀਂ ਆਪਣੇ ਬੈਗ ਦੇ ਵਿੱਚ ਆਪਣੇ ਨਾਲ ਜਿਹੜਾ ਤੁਸੀਂ ਹੈਂਡ ਬੈਗ ਜਾਂ ਜੋ ਕੁਛ ਵੀ ਚੱਲ ਲੈ ਕੇ ਚੱਲਦੇ ਹੋ ਤੁਸੀਂ ਕੀ ਕੈਰੀ ਕਰਦੇ ਹੋ ਐਵਰੀ ਸਿੰਗਲ ਡੇ. ਹੁਣ ਤੁਸੀਂ ਇਸ 'ਚ ਸਾਂਝ ਪਾਣੀ ਕਿ ਤੁਸੀਂ ਕੀ ਕੈਰੀ ਕਰਦੇ ਹੋ. ਦੇਖਿਆ ਜੇ ਅੱਜ ਦੇ ਟਾਈਮ ਦੇ ਵਿੱਚ ਤੇ ਸਭ ਕੁਛ ਘਟਦਾ ਜਾ ਰਿਹਾ,
0: ਬਹੁਤ ਘੱਟ ਗਿਆ ਜੀ. ਪਹਿਲੀਆਂ ਦੇ ਵਿੱਚ ਸਾਡੀ ਲਿਸਟ ਬੜੀ ਲੰਮੀ ਹੁੰਦੀ ਸੀ, ਆਪਾਂ ਬੇਸਿਕਲੀ ਪਹਿਲੀ ਲਿਸਟ ਵੀ ਨਾਲ ਜੋੜ ਲੈਂਦੇ ਹਾਂ ਵੀ ਤੁਸੀਂ ਇਹ ਦੱਸਿਓ. ਹੁਣ ਆਪਾਂ ਅੱਜ ਇਹ ਡਿਸਕਸ ਕਰਦੇ ਹਾਂ ਵੀ ਪਹਿਲਾਂ ਆਪਾਂ ਕੀ ਕੀ ਕੀ ਮਤਲਬ ਲੈਟਸ ਸੇ ਕਿ ਆਪਾਂ 10 ਕੁ ਚੀਜ਼ਾਂ ਇਕੱਠੀਆਂ ਕਰਦੇ ਹਾਂ ਵੀ ਆਪਾਂ ਕਿਹੜੀਆਂ ਐਸੀਆਂ 5 to 10 ਚੀਜ਼ਾਂ ਨੇ, 5 ਲਾ ਲਓ ਚਲੋ ਵੀ 5 ਚੀਜ਼ਾਂ ਜਿਹੜੀਆਂ ਆਪਾਂ ਮਸਟ ਕੈਰੀ ਕਰਦੇ ਹਾਂ ਘਰੋਂ ਆਪਾਂ ਜਦੋਂ ਤੁਰਨ ਲੱਗਦੇ ਹਾਂ ਅਤੇ ਉਦੋਂ ਆਪਾਂ ਲੈ ਕੇ ਨਿਕਲਦੇ ਹਾਂ. ਅਤੇ ਪਹਿਲੀਆਂ ਦੇ ਵਿੱਚ ਆਈ ਥਿੰਕ ਲਿਸਟ ਲੰਮੀ ਸੀ, ਹੁਣ ਲਿਸਟ ਛੋਟੀ ਛੋਟੀ ਹੁੰਦੀ ਜਾ ਰਹੀ ਹੈ. ਉਹਦਾ ਜਿਹੜਾ ਆਪਾਂ ਕਹਿ ਲਈਏ ਡਿਜੀਟਲੀਕਰਨ ਹੋਇਆ ਤਾਂ ਕਰਕੇ.
1: ਬਿਲਕੁਲ, ਮੈਨੂੰ ਇੱਦਾਂ ਲੱਗਦਾ ਹਰ ਇੱਕ ਚੀਜ਼ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਡਿਜੀਟਲਾਈਜੇਸ਼ਨ ਨੇ ਹਰ ਇੱਕ ਚੀਜ਼ ਦੇ ਈਵਨ ਆਪਣੀ ਲਾਈਫ ਨੂੰ ਵੀ ਪੂਰਾ ਡਿਜੀਟਲ ਕਰਤਾ. ਪੂਰੀ ਡਿਪੈਂਡੈਂਸੀ, ਪਹਿਲਾਂ ਛੋਟੇ ਹੁੰਦੇ ਮੈਨੂੰ ਯਾਦ ਹੈ ਆਪਾਂ ਇੱਕ ਐਸੇ ਲਿਖਦੇ ਹੁੰਦੇ ਸੀ, ਹਰ ਇੱਕ ਬੱਚੇ ਨੇ ਲਿਖਿਆ ਹੋਣਾ ਕਿ ਤੁਸੀਂ ਕਿਸ ਹਿਸਾਬ ਨਾਲ ਤੁਸੀਂ ਇਲੈਕਟ੍ਰਿਸਿਟੀ ਦੇ ਆਦੀ ਹੋ ਚੁੱਕੇ ਹੋ, ਹੈ ਨਾ, ਹਰ ਇੱਕ ਚੀਜ਼ ਤੁਹਾਡੀ ਡਿਪੈਂਡ ਹੋ ਗਈ ਹੈ ਇਲੈਕਟ੍ਰਿਸਿਟੀ ਦੇ. ਪਰ ਹੁਣ ਜਦੋਂ ਅੱਜ ਆਪਾਂ ਗੱਲ ਕਰ ਰਹੇ ਹਾਂ ਸੋਮਵਾਰ ਦੇ ਦਿਨ ਦੇ ਵਿੱਚ, ਮੈਨੂੰ ਇੱਦਾਂ ਲੱਗਦਾ ਇਲੈਕਟ੍ਰਿਸਿਟੀ ਨੂੰ ਵੀ ਚੇਂਜ ਕਰਤਾ ਹੈ ਇੰਟਰਨੈਟ ਨੇ ਜਾਂ ਡਿਜੀਟਲਾਈਜੇਸ਼ਨ ਨੇ, ਕਿ ਹਰ ਇੱਕ ਚੀਜ਼ ਕਿਤੇ ਨਾ ਕਿਤੇ ਆਪਣੀ ਉਸ 'ਤੇ ਡਿਪੈਂਡ ਹੋ ਗਈ ਕਿ ਲਾਈਫ ਹੀ ਡਿਜੀਟਲ ਹੋ ਗਈ ਆ ਹਨਾ ਤੇ ਉਹਦੇ ਕਰਕੇ ਬਹੁਤ ਚੇਂਜਸ ਆਏ ਆਪਾਂ ਪਾਸਟ ਤੋਂ ਸ਼ੁਰੂ ਕਰੀਏ ਕਿਹੜੀ ਚੀਜ਼ਾਂ ਆਪਾਂ ਪਹਿਲਾਂ ਕੈਰੀ ਕਰਦੇ ਹੁੰਦੇ ਸੀਗੇ ਅੱਜ ਵੀ ਉਹੀ ਹਾਲ ਹੈ ਸੇਮ ਹੀ ਬੈਗਸ ਇੰਨੀ ਸਾਰੀ ਕਾਪੀ ਬੁੱਕਸ ਅਲੱਗ ਅਲੱਗ ਮਤਲਬ ਸੱਤ ਤੋਂ ਅੱਠ ਪੀਰੀਅਡਸ ਹੁੰਦੇ ਸੀ ਤੇ ਸੱਤ ਤੋਂ ਅੱਠ ਦੀ ਅਲੱਗ ਅਲੱਗ ਬੁੱਕਸ ਫਿਰ ਐਕਸਟਰਾ ਬੁੱਕ ਲੰਚ ਬੋਕਸ ਤੇ ਵਾਟਰ
0: ਬੋਟਲ
1: ਤੇ ਅੱਜ ਉਹਨੂੰ ਜੇ ਕਰੀਏ ਜੰਪ ਕਰਕੇ ਆਪਣੇ ਬੱਚਿਆਂ ਦੇ ਬੈਗਸ ਦੇਖੀਏ ਤੇ ਉਹਦੇ ਚ ਤੇ ਸਿਰਫ ਔਰ ਸਿਰਫ ਲੰਚ ਤੇ ਵਾਟਰ ਬੋਟਲ ਹੀ ਹੁੰਦੀ ਆ
0: ਕੋਈ ਨਹੀਂ ਵੱਜਣੇ ਹੋ ਵੀ
1: ਹਾਂ ਅਜੇ ਛੋਟੇ ਨਾ
0: ਰੁਕੋ
1: ਰੁਕੋ ਸਬਰ ਕਰੋ ਤੁਹਾਡਾ ਬੇਟਾ ਵੱਡਾ ਨਾ ਤੇ ਤੁਸੀਂ ਕਹਿ ਸਕਦੇ ਹੋ ਕਿ ਹਾਂ
0: ਹੌਲੀ ਹੌਲੀ ਵੱਧਦੇ ਜਾਂਦੇ
1: ਹਾਂਜੀ ਬਟ ਸਟਿਲ ਮਤਲਬ ਕੰਪੇਅਰ ਕਰੀਏ ਤੇ 19 ਤੇ ਨਹੀਂ ਹੈ ਗੱਲ ਕਿਉਂਕਿ ਉੱਥੇ ਵੀ ਮਤਲਬ ਉਹਨਾਂ ਨੂੰ ਸੌਫਟ ਕਾਪੀ ਜਾਂ ਈਮੇਲ ਜਾਂ ਹਨਾ ਇੱਦਾਂ ਹੀ ਹੁੰਦਾ ਪੀਡੀਐਫ ਫਾਈਲਸ ਮਿਲਦੀ ਹੁੰਦੀ ਹੈ ਵੱਡੇ ਬੱਚਿਆਂ ਨੂੰ ਤੇ ਉਹ ਵੀ ਕਿਤੇ ਨਾ ਕਿਤੇ ਡਿਜੀਟਲਾਈਜੇਸ਼ਨ ਦੇ ਵਿੱਚ ਆ ਹੀ ਗਏ ਜਿਹੜੇ ਅਸਾਈਨਮੈਂਟਸ ਹੋ ਗਏ ਉਹ ਵੀ ਤੁਸੀਂ ਈਮੇਲ ਕਰਨ ਲੱਗੇ ਹੋ ਪਹਿਲਾਂ ਹੁੰਦਾ ਸੀਗਾ ਤੁਸੀਂ ਪ੍ਰੋਜੈਕਟ ਹਾਰਡ ਕਾਪੀ ਲੈ ਕੇ ਜਾਂਦੇ ਸੀਗੇ ਈਵਨ ਸਕੂਲ ਦੇ ਬਾਅਦ ਆਪਾਂ ਕਾਲਜ ਗਏ ਕਾਲਜ ਦੇ ਟਾਈਮ ਇੱਕ ਟਾਈਮ ਮਤਲਬ ਮੁੰਡਿਆਂ ਦਾ ਤਾਂ ਸੀਗਾ ਕਿ ਕੁਛ ਬੈਗ ਕੈਰੀ ਨਹੀਂ ਕਰਨਾ ਤੇ ਕੀ ਕੈਰੀ ਕਰਦੇ ਹੁੰਦੇ ਸੀ ਕਾਲਜ ਜਾਂਦੇ ਹੋਏ ਤੁਸੀਂ
0: ਕਾਲਜ ਜਾਂਦੇ
1: ਹਾਂਜੀ
0: ਪੈਨ ਤੇ ਇੱਕ ਕਾਪੀ ਜਿਹੜੀ ਮੋੜੀ ਜਾ ਸਕੇ ਆਪੇ ਉਹ ਜਿਲਦ ਤੋਂ ਬਗੈਰ ਵਾਲੀ ਉਹ ਪਤਾ ਨੀ ਕੀ ਟਸ਼ਨ ਹੁੰਦਾ ਸੀ ਵੀ ਇਹਨੂੰ ਗੋਲ ਜਿਹੀ ਕਰਕੇ ਤੇ ਆਪਾਂ ਅੰਦਰ ਪਿੱਛੇ ਨੇਕ ਚ ਜਿਹੜਾ ਟੰਗ ਲੈਣਾ ਉੱਤੋਂ ਦੀ ਜੈਕਟ ਵੀ ਦਿਖੇ ਨਾ
1: ਦਿਖੇ ਨਾ
0: ਹਾਂ ਜਾਂ ਉਦੋਂ ਹੀ ਕੱਢਣੀ ਜਦੋਂ ਪਤਾ ਹੋਵੇ ਵੀ ਹਾਂ ਹੁਣ ਬੱਸ ਚ ਬਹਿਣਾ ਵਾ ਤੇ ਉਦੋਂ ਕੱਢ ਲੈਣੀ ਵੀ ਹਾਂ ਵੀ ਸਟੂਡੈਂਟ ਆ ਜਦੋਂ ਤੁਸੀਂ ਸਟੂਡੈਂਟ ਹੁੰਦੇ ਹੋ ਨਾ ਉਦੋਂ ਆਈ ਥਿੰਕ ਸਾਡੀ ਸਾਰੀ ਇਸ ਚੀਜ਼ 'ਤੇ ਜ਼ੋਰ ਲੱਗਾ ਹੁੰਦਾ ਸੀ ਹੁਣ ਅੱਜ ਕੱਲ੍ਹ ਪਤਾ ਨਹੀਂ ਕਿੱਦਾਂ ਜਾਣੇ ਪਰ ਉਦੋਂ ਇਸ ਚੀਜ਼ 'ਤੇ ਜ਼ੋਰ ਲੱਗਾ ਹੁੰਦਾ ਸੀ ਵੀ ਕੋਈ ਸਾਨੂੰ ਵੇਖ ਕੇ ਪਛਾਣ ਨਾ ਸਕੇ ਵੀ ਅਸੀਂ ਸਟੂਡੈਂਟ
1: ਇਹ ਕਿਉਂ ਮਤਲਬ ਮੁੰਡਿਆਂ 'ਚ ਕੁੜੀਆਂ ਦੇ ਵਿੱਚ ਨਹੀਂ
0: ਕੁੜੀਆਂ 'ਚ ਨਹੀਂ ਹੁੰਦਾ
1: ਮੈਨੂੰ ਲੱਗਦਾ ਕੁੜੀਆਂ ਦੇ ਵਿੱਚ ਹੁੰਦਾ ਕੁੜੀਆਂ ਦੇ ਵਿੱਚ ਤਾਂ ਅਲੱਗ ਹੀ ਹੁਣ ਮੈਂ ਆਪਣੀ ਗੱਲ ਕਰਾਂ ਪਹਿਲੇ ਉਹ ਤੇ ਉਸ ਟਾਈਮ 'ਤੇ ਸਾਨੂੰ ਸਪੈਸ਼ਲੀ ਇਹ ਹੁੰਦਾ ਸੀਗਾ ਕਿ ਹੁਣ ਜਿਹੜੇ ਸਕੂਲ ਬੈਗ ਜਾਂ ਸਿੰਪਲ ਬੈਗਸ ਪਿੱਠੂ ਬੈਗ ਹੱਟ ਕੇ ਹੁਣ ਸਾਨੂੰ ਪਰਸ ਕੈਰੀ ਕਰਨ ਨੂੰ ਮਿਲੇਗਾ ਤੇ ਉਹ ਤੇ ਅਲੱਗ ਹੀ ਚਾਅ ਹੁੰਦਾ ਹੈ ਉਸ ਟਾਈਮ ਤੇ ਕੁੜੀਆਂ ਨੂੰ ਕਿ ਹੁਣ ਸੋਹਣਾ ਜਿਹਾ ਆਪਾਂ ਪਰਸ ਖਰੀਦ ਕੇ ਅਲਾਉ ਹੁਣ ਤੇ ਹੁਣ ਅੱਜ ਕੱਲ੍ਹ ਦੇ ਬੱਚਿਆਂ ਦੀ ਗੱਲ ਕਰੀਏ ਹੁਣ ਤੇ ਇੱਦਾਂ ਦੀ ਗੱਲ ਰਹੀ ਨਹੀਂ ਪਰ ਸਾਡੇ ਟਾਈਮ ਇੱਕ ਹੈਂਡ ਬੈਗ ਕੈਰੀ ਕਰਨਾ ਤੁਹਾਨੂੰ ਕਾਲਜ 'ਚ ਹੀ ਅਲਾਉ ਹੁੰਦਾ ਸੀਗਾ ਪਹਿਲਾਂ ਕਿਤੇ ਪਲੱਸ ਟੂ ਤੱਕ ਤੇ ਕੋਈ ਮੈਨੂੰ ਨਹੀਂ ਲੱਗਦਾ ਕੋਈ ਵੀ ਅਲਾਉ ਕਰਦੇ ਸੀ ਬੈਗ ਹੀ ਹੁੰਦੇ ਸੀਗੇ ਹਨਾ ਸਕੂਲ ਬੈਗ ਤੋਂ ਪਿੱਠੂ ਬੈਗ ਦੇ ਵਿੱਚ ਆ ਗਏ ਸੀ ਇਹ ਸੀਗਾ ਕਿ ਹਨਾ ਤੇ ਹੁਣ ਤੇ ਅੱਜ ਕੱਲ੍ਹ ਦੇ ਬੱਚਿਆਂ ਨੂੰ ਦੇਖੀਏ ਸਲਿੰਗ ਬੈਗ ਕੀ ਟੋਟ ਬੈਗ ਕੀ ਦੁਨੀਆਂ ਭਰ ਦੇ ਬੈਗ ਕੁੜੀਆਂ ਕੈਰੀ ਕਰਦੀਆਂ
0: ਬੈਗਾਂ 'ਚ ਹੀ ਕਰ ਜਾਈ ਮਤਲਬ ਤੁਸੀਂ ਮਹੀਨੇ ਦੀ ਇੱਕ ਸ਼ਿਫਟ ਬੈਗਾਂ ਬੁਗਾਂ ਦੀ ਲਿਆਉਂਦੇ ਹੋ
1: ਹਾਂਜੀ ਹਾਂ ਕਹਿ ਸਕਦੇ ਮਤਲਬ ਮੈਂ ਤੇ ਨਹੀਂ ਇੰਨੀ ਜ਼ਿਆਦਾ ਬ੍ਰਾਂਡਸ ਮਤਲਬ ਮੈਨੂੰ ਇੰਨਾ ਉਹ ਨਹੀਂ ਹੈ ਸ਼ੌਕ ਬਟ
0: ਨਹੀਂ ਬੱਚਿਆਂ ਦੀ ਗੱਲ ਹਾਂ
1: ਬੱਚਿਆਂ ਦੀ
0: ਬੱਚੇ ਇੱਧਰ ਆ ਗਏ
1: ਹਾਂ ਨਹੀਂ ਨਹੀਂ
0: ਫਿਰ ਤੇ ਜ਼ਿਆਦਾ ਅੱਜ ਕੱਲ੍ਹ ਤਾਂ ਬੈਗ ਮਤਲਬ
1: ਬੈਗਸ ਤੇ ਹਾਂ
0: ਉਹਨੇ ਮੈਨੂੰ ਲੱਗਦਾ ਵੀ ਸੋਨੇ ਨਾਲੋਂ ਮਹਿੰਗੇ ਆ
1: ਹਾਂਜੀ ਕਈ ਬੈਗਸ ਤੇ ਈਵਨ ਜਾਂ ਅਮਿਸ਼ਾ ਪਟੇਲ ਦਾ ਤੁਸੀਂ ਦੇਖ ਲਓ ਵਲੌਗ ਕਿਸੇ ਨੂੰ ਵੀ ਇੰਟਰਵਿਊ ਦਿੰਦਾ ਹੋਇਆ ਅਗਰ ਉਹ ਆਪਣਾ ਘਰ ਵਿਖਾ ਰਹੀ ਹੈ
0: ਅਮਿਸ਼ਾ ਪਟੇਲ ਜਿਹੜੀ ਉਹ ਪੁਰਾਣੀ ਹੀਰੋਇਨ
1: ਹਾਂਜੀ ਹਾਂ
0: ਉਹ ਕੀ ਕਰਦੀ ਹੈ
1: ਹੋ ਨਾ ਪਿਆਰ ਹੈ ਵਾਲੀ
0: ਉਹਨੂੰ
1: ਨਹੀਂ ਵੇਚਦੀ ਹੈ ਉਹਨੂੰ ਕਲੈਕਸ਼ਨ ਦਾ ਸ਼ੌਕ ਹੈ ਉਹਦੇ ਕੋਲ ਬਰਕਿਨ ਵਗੈਰਾ
0: ਹੋ ਨਾ ਪਿਆਰ ਹੈ ਅੱਛਾ
1: ਉਹਦੇ ਕੋਲ ਬਰਕਿਨਸ ਦਾ ਵੀ ਕਲੈਕਸ਼ਨ ਹੈ ਉਹਦੇ ਕੋਲ ਬਰਕਿਨ ਇੱਕ ਇੱਦਾਂ ਦਾ ਬੈਗ ਹੈ ਜਿਹਨੂੰ ਤੁਸੀਂ ਰੀਸੇਲ ਕਰ ਸਕਦੇ ਹੋ ਮਤਲਬ ਸੋਨੇ ਦੇ ਵਾਂਗ ਉਹਦੀ ਉਹ ਬਹੁਤ ਜ਼ਿਆਦਾ ਲਗਜ਼ਰੀ ਬੈਗਸ ਦੇ ਵਿੱਚ ਆਉਂਦਾ ਤੇ ਉਹਦੇ ਕੋਲ ਬੜਾ ਕਲੈਕਸ਼ਨ ਹੈ ਹਰ ਮਤਲਬ ਦੁਨੀਆਂ ਭਰ ਦੇ ਬੈਗਸ ਹੈ ਉਹਦੇ ਕੋਲ
0: ਤੇ ਵਿਖਾਉਂਦੀ ਹੈ ਇਦਾਂ
1: ਹਾਂ ਉਹਨੇ ਕਾਫੀ ਇੰਟਰਵਿਊਜ਼ 'ਚ ਦਿਖਾਇਆ ਮਤਲਬ ਕੁਛ ਇੱਕ ਬੈਗਸ ਤੇ ਤੁਸੀਂ ਜੇ ਕੈਰੀ ਕਰਦੇ ਹੋ ਤੇ ਉਹ ਹੈ ਤੁਸੀਂ ਗਲਵ ਪਾਉਂਦੇ ਹੋ ਕਿ ਉਹਦੀ ਮਤਲਬ ਮਟੀਰੀਅਲ ਨੂੰ ਕੁਛ ਨਾ ਹੋਏ ਇੱਕ ਸਕ੍ਰੈਚ ਨਾ ਹੋਏ
0: ਵਾਹ ਤੇ ਪਾਉਣੇ ਹੀ ਆ ਫਿਰ
1: ਹਾਂ ਤੇ ਉਹ ਹੈ ਤੇ ਮੈਨੂੰ ਤਾਂ ਲੱਗਦਾ ਕਾਲਜ ਟਾਈਮ ਤੇ ਕੁੜੀਆਂ ਨੂੰ ਤੇ ਇੱਦਾਂ ਹੁੰਦਾ ਸੀਗਾ ਕਿ ਹਾਂ ਹੈਂਡ ਬੈਗ ਸੋਹਣਾ ਜਿਹਾ ਹੈਂਡ ਬੈਗ ਹੋਏ ਯੂਨੀਕ ਹੋਏ ਕਿਸੇ ਕੋਲ ਨਾ ਹੋਏ ਮੇਰੀ ਤਾਂ ਇਹੀ ਸੋਚ ਹੁੰਦੀ ਸੀ ਉਸ ਟਾਈਮ ਤੇ ਹੁਣ ਤੇ ਕੱਖ ਫਰਕ ਨਹੀਂ ਪੈਂਦਾ ਕਿਸੇ ਵੀ ਚੀਜ਼ ਦਾ ਬਟ ਕਾਲਜ ਟਾਈਮ ਤੇ ਮੈਨੂੰ ਯਾਦ ਹੈ ਕਿ ਇੱਕ ਚਾਹ ਅਲੱਗ ਹੁੰਦਾ ਸੀਗਾ ਕਿ ਹਾਂ ਹੈਂਡ ਬੈਗ ਹੋਏ ਤੇ ਇੱਕ ਡਾਇਰੀ ਇੱਕ ਅਲੱਗ ਤੋਂ ਡਾਇਰੀ ਮਤਲਬ ਰਜਿਸਟਰ ਦੇ ਇਲਾਵਾ ਇੱਕ ਡਾਇਰੀ ਕੈਰੀ ਕਰਨਾ ਪੈਨ ਤੇ ਪਰਫਿਊਮ ਤੇ ਮੈਨੂੰ ਲੱਗਦਾ ਅੱਜ ਵੀ ਹਰ ਇੱਕ ਕੁੜੀ ਦੇ ਬੈਗ 'ਚ ਹੁੰਦਾ ਹੀ ਹੈ ਪਰਫਿਊਮ
0: ਪਹਿਲੀਆਂ 'ਚ ਤਾਂ ਨਹੀਂ ਹੁੰਦਾ ਕੁਆਰੇ ਮੁੰਡੇ ਕੁੜੀਆਂ ਉਹਨਾਂ ਦਾ ਇਹ ਮੰਨਿਆ ਜਾਂਦਾ ਹੈ ਵੀ ਪਰਫਿਊਮ ਨਹੀਂ ਲਾਈਦਾ ਬਲਾਵਾਂ ਚੰਬੜ ਦੀਆਂ
1: ਉਹ ਤੇ ਵਾਕਈ ਕਿ ਈਵਨ ਨਾਨੀ ਦਾਦੀ ਆ ਕਿਸੇ ਬਜ਼ੁਰਗ ਦੇ ਸਾਹਮਣੇ ਵੈਸੇ ਵੀ ਤੁਸੀਂ ਪਰਫਿਊਮ ਲਾਓ ਉਹਨਾਂ ਨੇ ਟੋਕ ਦੇਣਾ
0: ਗਲਤ ਮੰਨਿਆ ਜਾਂਦਾ ਹੈ
1: ਹਨਾ ਉਹ ਚੀਜ਼ਾਂ ਸੀਗੀ ਮੈਂ ਵੀ ਉਹ ਫੇਸ ਕੀਤੀ ਕਿ ਹਾਂ ਡਾਂਟ ਪੈਂਦੀ ਸੀਗੀ
0: ਹੁਣ ਵੇਖ ਲਓ ਤੁਸੀਂ ਚਲੋ ਖੈਰ ਇਹ ਤਾਂ ਆਈ ਥਿੰਕ ਇਹ ਵੀ ਚੀਜ਼ ਵੇਖਣ ਵਾਲੀ ਸੀ ਵੀ ਜਿਹੜਾ ਸਕੂਲ ਕਾਲਜ ਟਾਈਮ ਦੇ ਆਈ ਥਿੰਕ ਉੱਥੇ ਤਾਂ ਬਹੁਤਾ ਚੇਂਜ ਨਹੀਂ ਹੋਇਆ ਹੋਊਗਾ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਜਦੋਂ ਤੁਸੀਂ ਹੁਣ ਜਦੋਂ ਸਕੂਲ ਕਾਲਜ ਜਾਂਦੇ ਹੋ ਅਤੇ ਉਦੋਂ ਨਾਲੋਂ ਹੁਣ ਕੀ ਫਰਕ ਪਿਆ ਵਾ ਜੇ ਕਿਸੇ ਨੂੰ ਐਕਸਪੀਰੀਅੰਸ ਆ ਤਾਂ ਤੁਸੀਂ ਉਹ ਵੀ ਦੱਸ ਦਿਓ ਮੈਨੂੰ ਲੱਗਦਾ ਉੱਥੇ ਤਾਂ ਬੇਸਿਕ ਜਿਹੀਆਂ ਰਿਕੁਆਇਰਮੈਂਟਸ ਤਾਂ ਸ਼ਾਇਦ ਹਾਲੇ ਵੀ ਚੱਲਦੀਆਂ
1: ਹੋਣਗੀਆਂ
0: ਇੱਕ ਚੀਜ਼ ਐਡ ਔਨ ਹੋ ਗਈ ਆ ਹੁਣ ਸਕੂਲਿੰਗ ਦੀ ਆਪਾਂ ਕਹਿ ਲਈਏ ਕਿ ਲੈਪਟੋਪ ਜਾਂ ਆਈਪੈਡ ਉਹ ਹੁਣ ਐਡ ਔਨ ਹੋ ਚੁੱਕੇ ਆ ਉੱਥੇ ਵੀ ਵੀ ਤੁਸੀਂ ਨਾਲ ਲੈ ਕੇ ਜਾਣੇ ਡਿਪੈਂਡ ਕਰਦਾ ਤੁਹਾਡੀ ਕੀ ਪੜ੍ਹਾਈ ਹੈ ਮੋਸਟ ਆਫ ਮਤਲਬ ਉਹ ਇੱਕ ਫੈਸ਼ਨ ਵੀ ਹੋ ਗਿਆ ਵਾ ਉਹ ਕੈਰੀ ਕਰਨ ਦਾ ਸੋ ਪਹਿਲੀਆਂ 'ਚ ਜਿੱਥੇ ਫੋਨ ਨਹੀਂ ਹੁਣ ਫੋਨ ਐਡ ਔਨ ਹੋ ਚੁੱਕਾ ਵਾ ਅਤੇ ਫੋਨ ਐਡ ਔਨ ਹੋਣ ਦੇ ਕਰਕੇ ਬਹੁਤ ਸਾਰੀਆਂ ਚੀਜ਼ਾਂ ਮਾਈਨਸ ਹੋ ਚੁੱਕੀਆਂ ਕਿੰਨੀਆਂ ਸਾਰੀਆਂ ਮਾਈਨਸ ਹੋ ਗਈਆਂ
1: ਆਪਾਂ ਮੇਨ ਗੱਲ ਤਾਂ ਭੁੱਲ ਹੀ ਗਏ ਜਿਹੜੇ ਪਹਿਲਾਂ ਹੁੰਦਾ ਸੀਗਾ ਕਿ ਤੁਸੀਂ ਸਟੂਡੈਂਟ ਆਈ ਡੀ ਮੇਨ ਕੈਰੀ ਕਰਕੇ ਚੱਲਦੇ ਸੀਗੇ ਹਾਰਡ ਕਾਪੀ ਹੈ ਨਾ ਹਾਰਡ ਕਾਪੀ ਵਾਲਾ ਜ਼ਮਾਨਾ ਸੀਗਾ ਅਤੇ ਉਹ ਤਾਂ ਭਾਵੇਂ ਤੁਸੀਂ ਬੱਸ ਦੇ ਵਿੱਚ ਜਾ ਰਹੇ ਹੋ ਕਿਤੇ ਵੀ ਜਾ ਰਹੇ ਹੋ ਤੁਹਾਨੂੰ ਉਹ ਤੁਸੀਂ ਕੈਰੀ ਕਰ ਭਾਵੇਂ ਹਰ ਇੱਕ ਚੀਜ਼ ਤੁਸੀਂ ਛੁਪਾ ਰਹੇ ਹੋ ਲੇਕਿਨ ਜਦੋਂ ਟਿਕਟ ਵਗੈਰਾ ਸੀ ਤੁਹਾਨੂੰ ਉਹ ਡਿਸਕਾਊਂਟ ਮਿਲਦਾ ਸੀਗਾ ਕਿ ਸਟੂਡੈਂਟ ਆਈ ਡੀ ਹੈ ਤੁਹਾਡੇ ਕੋਲ ਅਤੇ ਉਹ ਸਾਰੇ ਪਹਿਲਾਂ ਕੈਰੀ ਕਰਦੇ ਸੀ ਹੁਣ ਤਾਂ ਉਹ ਵੀ ਮੈਨੂੰ ਲੱਗਦਾ ਅੱਗੇ ਤੋਂ ਅੱਗੇ ਉਹ ਵੀ ਡਿਜੀਟਲਾਈਜੇਸ਼ਨ ਹੋ ਗਿਆ ਇੰਡੀਆ ਦੇ ਵਿੱਚ ਵੀ
0: ਹੋ ਜਾਣਾ ਚਾਹੀਦਾ ਹੋ ਗਿਆ ਹੁਣ ਇਹ ਤਾਂ ਨੋਟ ਅ ਬਿਗ ਡੀਲ ਇਹ ਕੋਈ ਵੱਡੀ ਗੱਲ ਨਹੀਂ ਆ ਤਾਂ ਤੁਸੀਂ ਵੀ ਸੋਚ ਕੇ ਦੱਸੋ ਜੇ ਆਪਾਂ ਸਕੂਲ ਕਾਲਜ ਤੋਂ ਸ਼ੁਰੂ ਤਾਂ ਕਰ ਲਿਆ ਪਰ ਆਪਾਂ ਹੁਣ ਤੱਕ ਆਵਾਂਗੇ ਅਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਜਿੱਥੇ ਸਾਡਾ ਫੋਨ ਕਿੰਨਾ ਕੁਛ ਖਾ ਗਿਆ ਆਪਾਂ ਇਹ ਵੀ ਵੇਖਾਂਗੇ ਵੀ ਫੋਨ ਇਜ਼ ਇਕੁਅਲ ਟੂ ਕਿੰਨੀਆਂ ਸਾਰੀਆਂ ਚੀਜ਼ਾਂ ਸਾਡੀਆਂ ਜਿਹੜੀਆਂ ਅਸੀਂ ਘਰੋਂ ਲੈ ਕੇ ਨਿਕਲਦੇ ਹਾਂ ਉਹ ਸਾਰੀਆਂ ਫੋਨ 'ਚ ਹੀ ਸਮਾ ਗਈਆਂ ਨੇ
1: ਬਿਲਕੁਲ
0: ਇਸ ਕਰਕੇ ਆਪਾਂ ਫੋਨ ਜਦੋਂ ਸਾਡਾ ਭੁੱਲ ਜਾਂਦਾ ਤੇ ਅਸੀਂ ਅੱਧੇ ਅਧੂਰੇ ਫੀਲ ਕਰਦੇ ਹਾਂ
1: ਆਪਾਂ ਨੂੰ ਇਦਾਂ ਲੱਗਦਾ ਹੈ ਕੁਝ ਬੱਚਿਆ ਹੀ ਨਹੀਂ ਜ਼ਿੰਦਗੀ 'ਚ ਈਵਨ ਭੁੱਲਣਾ ਛੱਡੋ ਅਗਰ ਤੁਹਾਡੇ ਫੋਨ ਦੀ ਬੈਟਰੀ ਘੱਟ ਗਈ ਹੈ ਤੇ ਤੁਹਾਨੂੰ ਕੁਝ ਹੋਣ ਲੱਗ ਜਾਂਦਾ ਕਿ ਹਾਂ ਇਹ ਕਿੰਨਾ ਕੁਝ ਮੇਰੇ ਫੋਨ ਦੇ ਵਿੱਚ ਹੈ ਪਹਿਲੇ ਟਾਈਮ ਦੀ ਗੱਲ ਕਰੀਏ ਈਵਨ ਛੋਟੀ ਤੋਂ ਛੋਟੀ ਆਪਾਂ ਕਿਤੇ ਜਾਣਾ ਮੈਪ ਦੀ ਗੱਲ ਕਰੀਏ ਪਹਿਲਾਂ ਤੇ ਮੈਪ ਮਤਲਬ ਲੋਕੀ ਕਈ ਵਾਰੀ ਉਹ ਵੀ ਪਤਾ ਵੀ ਲਿਖ ਕੇ ਨਾ ਹੱਥ ਦੇ ਨਾਲ ਇੱਕ ਡਾਇਰੀ ਜੀ ਹੁੰਦੀ ਸੀਗੀ ਕਿ ਉਹਦੇ 'ਚ ਤੁਸੀਂ ਫੁੱਲ ਐਡਰੈਸ ਫੋਨ ਨੰਬਰ ਵਗੈਰਾ ਲਿਖ ਕੇ ਰੱਖਦੇ ਹੁੰਦੇ ਸੀਗੇ ਮੈਨੂੰ ਲੱਗਦਾ ਅੱਜ ਵੀ ਕਈ ਬਜ਼ੁਰਗ ਰੱਖਦੇ ਨੇ ਉਹ ਚੀਜ਼ਾਂ ਸਟਿਲ ਜਿਹਨਾਂ ਨੂੰ ਪੁਰਾਣੀ ਆਦਤ ਹੈ ਪਰ ਉਹ ਵੀ ਫੋਨ ਨਹੀਂ ਘਟਾਤੀ ਕਿ ਤੁਸੀਂ ਬਸ ਐਡਰੈਸ ਭਰੋ ਤੁਹਾਨੂੰ ਹੱਥ ਨਾਲ ਲਿਖਣ ਦੀ ਵੀ ਲੋੜ ਨਹੀਂ ਤੁਸੀਂ ਮੈਸੇਜ 'ਚ ਪਵਾ ਲਓ ਜਾਂ ਆਨਲਾਈਨ ਗੂਗਲ ਤੇ ਦੇਖ ਲਓ ਖੋਲ ਕੇ ਬੋਲ ਕੇ ਪੁੱਛ ਲਓ ਹੈ ਨਾ ਇੱਥੇ ਲੈ ਚੱਲ ਭਾਈ
0: ਹੁਣ ਤਾਂ ਤੁਸੀਂ ਬੈਟਰੀ ਦੀ ਗੱਲ ਕੀਤੀ ਹੈ ਹੁਣ ਤਾਂ ਇਹ ਵੀ ਚਰਚੇ ਸ਼ੁਰੂ ਹੋ ਚੁੱਕੇ ਨੇ ਕਿ ਇਹ 'ਤੇ ਵੀ ਰਿਸਰਚ ਚੱਲ ਰਹੀ ਹੈ ਕਿ ਆਪਾਂ ਫੋਨ ਨੂੰ ਚਾਰਜ ਕਰਨ ਦੀ ਕਦੀ ਲੋੜ ਹੀ ਨਹੀਂ ਪਊਗੀ ਮਤਲਬ ਤੁਸੀਂ ਫੋਨ ਲੈ ਕੇ ਨਿਕਲੇ ਤੁਸੀਂ ਉਹ ਹਵਾ 'ਚ ਜਿਹੜੀ ਮੌਜੂਦ ਨਮੀ ਆ ਉਹਦੇ ਨਾਲ ਹੀ ਚਾਰਜ ਆਪੇ ਹੁੰਦਾ ਰਹੂਗਾ ਮਤਲਬ ਜਿੱਦਾਂ ਜਿੱਦਾਂ ਫੋਨ ਤੁਹਾਡਾ ਜਿਹੜਾ ਬਾਹਰ ਹਵਾ ਦੇ ਸੰਪਰਕ 'ਚ ਆਉਂਦਾ ਆਕਸੀਜਨ ਦੇ ਸੰਪਰਕ 'ਚ ਆਉਂਦਾ ਸਮਥਿੰਗ ਪਤਾ ਨਹੀਂ ਕੀ ਉਹ ਟੈਕਨੋਲੋਜੀ ਹੈ ਪਰ ਤੁਸੀਂ ਸੋਚ ਕੇ ਵੇਖੋ ਵੀ ਕਦੀ ਤੁਹਾਨੂੰ ਚਾਰਜ ਕਰਨ ਦੀ ਲੋੜ ਨਹੀਂ ਪਊਗੀ ਤੁਸੀਂ ਤਾਂ ਫੜ ਕੇ ਤੇ ਤੁਰੇ ਫਿਰੋਗੇ
1: ਹੋਰ ਕੀ ਚਾਹੀਦਾ ਹੁਣ ਇਹ ਚੀਜ਼ ਤਾਂ ਆਈ ਗਈ ਹੈ ਨਵੀਂ ਨਵੀਂ ਗੱਡੀਆਂ ਦੇ ਵਿੱਚ ਹੁਣ ਨਵੀਂ ਗੱਡੀ ਕਿ ਤੁਸੀਂ ਰੱਖੋ ਆਪਣੇ ਆਪ ਹੀ ਆਟੋਮੈਟਿਕ ਚਾਰਜ ਹੋਣ ਲੱਗ ਜਾਂਦਾ ਹੈ ਜਿੱਥੇ ਤੁਸੀਂ ਗਲਵ ਬਾਕਸ ਤੱਕ ਕੇ ਸਪੇਸ ਹੁੰਦੀ ਹੈ ਇਹ ਤੇ ਟੈਕਨੋਲੋਜੀ ਆਈ ਗਈ ਹੈ ਕਿ ਉਸ ਦੇ
0: ਖੈਰ ਇੰਨਾ ਤੇਜ਼ ਨਹੀਂ ਆ ਉਹ ਹਾਂ ਹਾਂ ਉਹ ਜਿਹੜਾ ਤੁਸੀਂ ਰੱਖਦੇ ਹੋ ਹਾਂ ਮਤਲਬ ਤੁਹਾਡਾ ਸਰ ਜਾਂਦਾ
1: ਸਮਥਿੰਗ ਬੈਟਰ ਦੈਨ ਨਥਿੰਗ
0: ਹੁਣ ਜਿਹੜੀਆਂ ਨਵੀਆਂ ਗੱਡੀਆਂ ਨੇ ਉਹਨਾਂ 'ਚ ਇੱਕ ਚੀਜ਼ ਹੋਰ ਤੁਸੀਂ ਨੋਟਿਸ ਕੀਤੀ ਹੋਊਗੀ ਕਿ ਪਹਿਲੀਆਂ ਦੇ ਵਿੱਚ ਸਿਰਫ ਇੱਕ ਪਲੱਗ ਹੁੰਦਾ ਸੀ ਉਹੀ ਉਹ ਸਿਗਰਟ ਲਾਈਟਰ ਵਾਲਾ ਤੇ ਉਸੇ ਦੇ ਵਿੱਚ ਹੀ ਤੁਸੀਂ ਉਹ ਲਾਉਣਾ ਤੇ ਉਸੇ 'ਚ ਹੀ ਸਾਰਾ ਕੁਛ ਉਹ ਇੱਕੋ ਹੀ ਵਿਚਾਰਾ ਹਨ ਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਦੋ ਤੇ ਅੱਜ ਕੱਲ੍ਹ ਤੁਸੀਂ ਵੇਖੋ ਵੀ ਇਕੱਲੀ ਇਕੱਲੀ ਸੀਟ ਦੇ ਉੱਤੇ ਹਰ ਇੱਕ ਸੀਟ ਤੇ ਇਕੱਲਾ ਇਕੱਲੇ ਦੇ ਉੱਤੇ ਚਾਰਜਰ ਆ ਗਿਆ
1: ਉਹੀ ਹੈ ਡਿਮਾਂਡ ਐਂਡ ਸਪਲਾਈ ਵਾਲੀ ਗੱਲ ਹੈ ਕਿ ਜਿੱਦਾਂ ਜਿੱਦਾਂ ਹੁਣ ਪਹਿਲਾਂ ਹੁੰਦਾ ਸੀਗਾ ਕਿ ਐਜ਼ ਆ ਪੇਰੈਂਟ ਵੱਡਿਆਂ ਕੋਲ ਹੀ ਫੋਨ ਹੁੰਦੇ ਸੀਗੇ ਹੁਣ ਤਾਂ ਸਾਰਿਆਂ ਕੋਲ ਹੈ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਬੱਚਿਆਂ ਦੀ ਮੰਨ ਲਓ ਉਹਦਾ ਕੋਈ ਪ੍ਰੋਜੈਕਟ ਹੈ ਬੱਚੇ ਦਾ ਉਹ ਕਾਰ ਦੇ ਵਿੱਚ ਬਹਿ ਕੇ ਲੈਪਟੋਪ ਦੇ ਵਿੱਚ ਹੈ ਨਾ ਤਿਆਰੀ ਕਰ ਰਿਹਾ ਉਹਦੇ ਲਈ ਜਾਂ ਫਿਰ ਵੈਸੇ ਵੀ ਜਿੰਨੇ ਲੋਕ ਉਨੇ ਫੋਨ ਗੱਡੀਆਂ ਹੋ ਗਈ ਜਾਂ ਫੋਨ ਹੋ ਗਏ ਹਰ ਇੱਕ ਹਰ ਚਾਰ ਜੀ ਤੇ ਚਾਰ ਫੋਨ ਹੈ ਹੁਣ ਅੱਜ ਦੇ ਟਾਈਮ ਦੇ ਵਿੱਚ ਡਿਜੀਟਲਾਈਜੇਸ਼ਨ ਦੇ ਵਿੱਚ
0: ਇਹ ਵੇਖ ਲਓ ਇਹ ਹੌਲੀ ਹੌਲੀ ਚੀਜ਼ਾਂ ਹੌਲੀ ਹੌਲੀ ਨੀ ਕਿੱਡੀ ਤੇਜ਼ੀ ਦੇ ਨਾਲ ਬਦਲੀਆਂ ਨੇ ਅਤੇ ਖੈਰ ਇੱਥੋਂ ਆਪਾਂ ਡਰਾਈਵ ਕਰਕੇ ਤਾਂ ਅੱਗੇ ਲੈ ਕੇ ਆਵਾਂਗੇ ਵੀ ਕਿਹੜੀਆਂ ਚੀਜ਼ਾਂ ਡੇਲੀ ਤੁਸੀਂ ਲੈ ਕੇ ਘਰੋਂ ਨਿਕਲਦੇ ਹੀ ਤੇ ਹੁਣ ਤੁਸੀਂ ਨਹੀਂ ਨਿਕਲਦੇ ਫੋਰ ਐਗਜ਼ਾਮਪਲ ਆਪਾਂ ਪਰਸ ਲੈ ਕੇ ਨਿਕਲਦੇ ਹਾਂ ਤੇ ਪਰਸ ਦੇ ਸਬ ਫੋਲਡਰ ਕਿੰਨੇ ਹੀ ਪਰਸ ਦੇ ਵਿੱਚ ਕਾਰਡ ਆਪਾਂ ਲੈ ਕੇ ਨਿਕਲਦੇ ਹਾਂ ਕੈਸ਼ ਲੈ ਕੇ ਨਿਕਲਦੇ ਹਾਂ ਫਿਰ ਆਪਾਂ
1: ਹਾਂ
0: ਚਾਬੀਆਂ ਮਸਟ ਲੈ ਕੇ ਨਿਕਲਦੇ ਹਾਂ ਫਿਰ ਸਮਾਂ ਬਦਲਿਆ ਤੇ ਆਪਾਂ ਕਾਰਡ ਡਿਜੀਟਲ ਕਾਰਡ ਜਿਹੜੇ ਬੈਂਕਾਂ ਵਾਲੇ ਉਹ ਵੀ ਆਪਾਂ ਜ਼ਰੂਰ ਕੈਰੀ ਕਰਨੇ ਸ਼ੁਰੂ ਕੀਤੇ ਮਾਈਕ ਹੀ ਲੈ ਕੇ ਨਿਕਲਦੇ ਹਾਂ ਆਪਾਂ ਇੱਥੋਂ ਦੇ ਹਿਸਾਬ ਦੇ ਨਾਲ ਜੇ ਵੇਖੀਏ ਤੇ ਕਿੰਨਾ ਕੁਛ ਆ ਜਿਹੜਾ ਆਪਾਂ ਹੁਣ ਨਹੀਂ ਆਪਾਂ ਕੈਰੀ ਕਰਦੇ ਇਸ ਤੋਂ ਇਲਾਵਾ ਤੁਹਾਡਾ ਜਿਹੜਾ ਰੋਟੀ ਰੋਟੀ ਵਾਲਾ ਡੱਬਾ ਹੁਣ ਬੜਿਆਂ ਦਾ ਉਹ ਵੀ ਮਾਈਨਸ ਹੋ ਗਿਆ ਵਾ ਵੀ ਹਾਂਜੀ ਬਾਹਰੋਂ ਮਿਲ ਜਾਂਦੀ ਹੈ
1: ਹੈ ਨਾ
0: ਛੇਤੀ ਤੁਸੀਂ ਖਾ ਲੈਣੀ ਸੋ ਪਹਿਲੀਆਂ ਦੇ ਵਿੱਚ ਇਹ ਹੁੰਦਾ ਸੀ ਵੀ ਘਰੋਂ ਲੋਕੀ ਕੌਫੀ ਘੋਲ ਕੇ ਘਰੋਂ ਹੀ ਲੈ ਕੇ ਆਉਂਦੇ ਹੁੰਦੇ ਸੀ ਹੁਣ ਬਹੁਤ ਘੱਟ ਗਿਆ ਉਹ ਵੀ ਜਾਣ ਕਰਦੇ ਨੇ ਜਿਹੜੇ ਕਰਦੇ ਨੇ ਪਰ ਪਹਿਲਾਂ ਦੇ ਨਾਲੋਂ ਕਾਫੀ ਘੱਟ ਗਿਆ ਵਾ ਹੁਣ ਸੋ ਹੁਣ ਨਵੀਆਂ ਚੀਜ਼ਾਂ ਕਿਹੜੀਆਂ ਐਡ ਆਨ ਹੋਈਆਂ ਨੇ ਤੁਸੀਂ ਕੀ ਨੋਟ ਕਰਦੇ ਹੋ ਭਾਵੇਂ ਤੁਸੀਂ ਨਹੀਂ ਕਰਦੇ ਆਸ ਪਾਸ ਕੀ ਨੋਟ ਕਰਦੇ ਹੋ ਉਹ ਵੀ ਤੁਸੀਂ ਜ਼ਰੂਰ ਦੱਸਿਓ ਜਿੱਦਾਂ ਫੋਰ ਐਗਜ਼ਾਮਪਲ ਮੈਂ ਨੋਟ ਕਰਦਾ ਵੀ ਹੁਣ ਬਹੁਤ ਸਾਰੇ ਘਰੋਂ ਕੌਫੀ ਦਾ ਕੱਪ ਲੈ ਕੇ ਆਉਂਦੇ ਆ
1: ਐਨਵਾਇਰਮੈਂਟ ਨੂੰ ਲੈ ਕੇ ਅਵੇਅਰਨੈਸ ਵੱਧ ਗਈ ਹੈ ਲੋਕਾਂ ਦੀ ਕਿ ਜਿੰਨੀ ਚੀਜ਼ਾਂ ਉਹਦੇ ਨਾਲ ਕੂੜਾ ਵਧੇਗਾ ਤੇ ਇੱਕ ਰੀਸਾਈਕਲਿੰਗ ਦੀ ਪ੍ਰੋਸੈਸ ਹੈ ਤੇ ਸਾਰੇ ਵਾਕਈ ਇਹ ਚੀਜ਼ ਮੈਂ ਵੀ ਨੋਟਿਸ ਕੀਤੀ ਈਵਨ ਕੰਮਾਂ ਕਾਰਾਂ ਦੇ ਵਿੱਚ ਵੀ ਜਿਵੇਂ ਹੁਣ ਰੂਟੀਨ ਤੁਹਾਡੀ ਜੋਬ ਹੈ ਫਿਕਸ ਜੋਬ ਹੈ ਤੇ ਉੱਥੇ ਵੀ ਲੋਕੀ ਆਪਣੇ ਕੱਪ ਰੱਖਦੇ ਨੇ ਕਿ ਇਹ ਮੇਰਾ ਕੱਪ ਹੈ ਕਿ ਮੈਂ ਇਸ 'ਚ ਮਤਲਬ ਵਰਤਣਾ ਹੈ
0: ਤੇ ਸੋ ਇਹ ਸਾਰੀਆਂ ਚੀਜ਼ਾਂ ਵਿੱਚ ਕਾਊਂਟ ਕਰਨਗੀਆਂ ਤੇ ਸਾਡੇ ਨਾਲ ਪਤਾ ਨਹੀਂ ਆਰਜ਼ਾ ਹੈ ਕਿ ਆਰਜ਼ਾ ਦੇ ਮੰਮੀ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਂਦੇ ਰਹੋ
1: ਸਤਿ ਸ਼੍ਰੀ ਅਕਾਲ ਜੀ
2: ਸਤਿ ਸ਼੍ਰੀ ਅਕਾਲ ਭਾਅ ਜੀ ਸਤਿ ਸ਼੍ਰੀ ਅਕਾਲ ਯਸ਼ ਜੀ
1: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ
2: ਠੀਕ ਹੈ ਜੀ ਤੁਸੀਂ ਸੁਣਾਓ
1: ਬਿਲਕੁਲ ਵਧੀਆ ਜੀ ਠੀਕ ਠਾਕ
2: ਯੂਨੀਕ ਬੈਗ ਲੈ ਕੇ ਜਾਣ ਦਾ ਹੁੰਦਾ ਸੀ ਤੇ ਉਹ ਟਰੂ ਕਿ ਏਦਾਂ ਹੁੰਦਾ ਸੀ ਪਹਿਲੇ ਪਲੱਸ ਵਨ ਪਲੱਸ ਟੂ ਮੈਂ ਕਾਲਜ ਚ ਕੀਤੀ ਹੈ ਬਟ ਉਦੋਂ ਥੋੜਾ ਡਰ ਜਿਹਾ ਹੁੰਦਾ ਸੀ ਉਦੋਂ ਐਜ਼ ਅ ਲਾਈਕ ਆਪਣੇ ਆਪ ਨੂੰ ਇੰਨਾ ਜ਼ਿਆਦਾ ਨਹੀਂ ਉਸ ਚੀਜ਼ ਨੂੰ ਕੀਤਾ ਸੀ ਸਟਿਲ ਕਾਊਂਟ ਕਰਦੇ ਸੀ ਕਿ ਲਾਈਕ ਸਕੂਲ ਦੇ ਸਟੂਡੈਂਟ ਹੈਗੇ ਭਾਵੇਂ ਕਾਲਜ 'ਚ ਸੀ ਬਟ ਬੀ ਏ ਫਸਟ ਈਅਰ 'ਚ ਫਿਰ ਉਹ ਪ੍ਰੋਪਰ ਫੀਲਿੰਗ ਯੂ ਨੋ ਕਿ ਨਹੀਂ ਹੁਣ ਅਸੀਂ ਕਾਲਜ 'ਚ ਹਾਂ ਛੋਟਾ ਜਿਹਾ ਪਰਸ ਫਿਰ ਸੈਕਿੰਡ ਈਅਰ 'ਚ ਤਾਂ ਮੈਂ ਜਸਟ ਇੱਕ ਹੈਂਡ ਵਾਲਟ ਔਰ ਕੁਛ ਪੇਪਰ ਫੋਲਡ ਕਰਕੇ ਕੋਈ ਕਾਪੀ ਵੀ ਨਹੀਂ ਜਸਟ ਇੱਕ ਪੈਨ ਵੀ ਸਾਈਡ ਤੇ ਕਿ ਕਾਲਜ ਦੀ ਪੂਰੀ ਫੀਲਿੰਗ ਲੈਣੀ ਨਾ ਤੇ ਉਹ ਬੜਾ ਇੰਟਰਸਟਿੰਗ ਲੱਗਦਾ ਸੀ ਤੇ ਹੌਲੀ ਹੌਲੀ ਜਦੋਂ ਜੋਬ ਸਟਾਰਟ ਕੀਤੀ ਸੀ ਇੰਡੀਆ ਵੀ ਫਿਰ ਮੇਰੇ ਬੈਗ ਚ ਹੁੰਦਾ ਸੀ ਜਿਸ ਤਰ੍ਹਾਂ ਖਾਣਾ ਜਾਣਾ ਵਾਟਰ ਬੋਟਲ ਜਾਣੀ ਇੱਕ ਕੌਂਬ ਇੱਕ ਲਿਪਸਟਿਕ ਛੋਟਾ ਮਿਰਰ ਟਿਸ਼ੂ ਹੈਂਡ ਸੋਪ ਜਿਹੜੇ ਉੱਥੇ ਪੇਪਰ ਵਾਲੇ ਮਿਲਦੇ ਸੀ ਇੰਡੀਆ ਹਾਂਜੀ ਉਹ ਸਾਰਾ ਕੁਛ ਜਾਂਦਾ ਸੀ ਨਾ ਤੇ ਫਿਰ ਜਦੋਂ ਇੱਥੇ ਪਰਫਿਊਮ ਨੀ ਮੈਂ ਉਹੀ ਕਹਿਣਾ ਸੀ ਮੈਂ ਅੱਜ ਤੱਕ ਪਰਫਿਊਮ ਨੀ ਆਪਣੇ ਬੈਗ ਚ ਕੈਰੀ ਕੀਤਾ ਨੋ ਮੈਂ ਘਰੋਂ ਹੀ ਪਾ ਕੇ ਜਾਂਦੀ ਹਾਂ ਤੇ ਇੰਨੀ ਜ਼ਰੂਰਤ ਨੀ ਪੈਂਦੀ ਬਾਅਦ ਚ ਨਾ ਬਟ ਮੈਂ ਉਹਦਾ ਵੀ ਦੱਸੂਗੀ ਕਿ ਮੈਂ ਸੋਚ ਰਹੀ ਸੀ ਮੈਂ ਹੁਣ ਘਰ ਚ ਰੱਖੂਗੀ ਕਿ ਲਾਸਟ ਵੀਕ ਮੈਨੂੰ ਏਦਾਂ ਹੀ ਹੋਇਆ ਮੈਂ ਇੰਨੀ ਜਲਦੀ ਜਲਦੀ ਸੀ ਮੈਂ ਜੋਬ ਤੇ ਚਲੀ ਗਈ ਬਟ ਮੈਨੂੰ ਉੱਥੇ ਜਾ ਕੇ ਫੀਲ ਹੋਇਆ ਕਿ ਹਾਏ ਮੈਂ ਪਰਫਿਊਮ ਨੀ ਪਾ ਕੇ ਆਈ ਨਾ ਬਟ ਲੱਕੀਲੀ ਮੇਰੀ ਜਿਹੜੀ ਜੈਕਟ ਸੀ ਨਾ ਜੋਬ ਵਾਲੀ ਉਹ ਮੈਂ ਇੱਕ ਦਿਨ ਜਿਸ ਤਰ੍ਹਾਂ ਕੱਲ ਹੀ ਪਾਈ ਅੱਜ ਫੇਰ ਸ਼ਿਫਟ ਸੀ ਤੇ ਉਹਦੇ ਤੇ ਓਨੀ ਫ੍ਰੈਗਰੈਂਸ ਸੀਗੀ ਕਿ ਸਰ ਗਿਆ ਨਾ ਮੈਨੂੰ ਖੁਦ ਨੂੰ ਲੱਗਾ ਤੇ ਫਿਰ ਮੈਂ ਸੋਚ ਰਹੀ ਸੀ ਕਿ ਨਹੀਂ ਕਾਰ 'ਚ ਜਾਂ ਰੱਖਣਾ ਚਾਹੀਦਾ
0: ਮੇਰੇ ਵਰਗਾ ਚਾਹੀਦਾ ਜਦੋਂ ਸਮੈਲ ਹੀ ਨਾ ਆਵੇ
1: ਜਿਹਨੇ ਵੀ ਕੇਅਰ ਵਰਕਰ ਦੀ ਜੋਬ ਕੀਤੀ ਹੈ ਯੂ ਨੋ ਵਟ ਆਈ ਐਮ ਟਾਕਿੰਗ
0: ਕੁਛ ਲੋਕ ਮੰਨਦੇ ਨੇ ਵੀ ਫੈਕਟ ਹੈ ਜਦੋਂ ਤੁਹਾਨੂੰ ਖੁਦ ਨੂੰ ਨਹੀਂ ਨਾ ਆਉਂਦੀ ਤੁਹਾਨੂੰ ਆਪ ਨੂੰ ਨਹੀਂ ਆਉਂਦੀ ਤੇ ਤੁਸੀਂ ਹੋਰ ਵੱਧ ਲਾਉਂਦੇ ਹੋ ਤੁਹਾਨੂੰ ਲੱਗਦਾ ਹਲੇ ਵੀ ਨਹੀਂ ਗੱਲ ਬਣੀ ਜਿਹੜੇ ਬੰਦੇ ਨੂੰ ਘੱਟ ਸੁਣਦਾ ਹੋਵੇ ਉਹ ਉਹਨਾਂ ਉੱਚੀ ਬੋਲਦਾ ਉਹਨੂੰ ਲੱਗਦਾ ਵਾ ਵੀ ਸ਼ਾਇਦ ਦੂਜਿਆਂ ਨੂੰ ਵੀ ਨਹੀਂ ਸੁਣ ਰਿਹਾ
1: ਸਿਕਿਉਰਿਟੀ ਉਹੀ ਚੀਜ਼ ਹੈ ਨਾ
2: ਮੈਨੂੰ ਉਸ ਚੀਜ਼ ਦਾ ਬੈਨੀਫਿਟ ਇਹ ਸੀਗਾ ਕਿ ਮੈਂ ਜਦੋਂ ਨੋਰਮਲੀ ਮੈਂ ਜਦੋਂ ਵੀ ਪਰਫਿਊਮ ਲਗਾ ਕੇ ਜਾਂਦੀ ਮੇਰੀ ਕਲੀਗ ਜ਼ਰੂਰ ਕਹਿੰਦੀ ਯੂ ਸਮੈਲ ਸੋ ਨਾਈਸ ਉਹ ਮੈਨੂੰ ਜ਼ਰੂਰ ਆ ਕੇ ਕਹੇਗੀ ਨਾ ਕਿ ਉਹ ਯੂ ਸਮੈਲ ਸੋ ਨਾਈਸ ਨਾ ਫਿਰ ਮੈਨੂੰ ਸੀਗਾ ਕਿ ਚਲੋ ਸਰ ਗਿਆ ਨਾ ਤੇ ਹੁਣ ਜਿਸ ਤਰ੍ਹਾਂ ਮੈਂ ਇੱਥੇ ਫਿਰ ਜਦੋਂ ਆਰਜ਼ਾ ਹੋਈ ਜਿਹੜਾ ਆਪਣਾ ਬੈਗ ਮੈਂ ਫਿਰ ਆਪਣਾ ਜਿਹੜਾ ਬੱਚਿਆਂ ਵਾਲਾ ਨੈਪੀ ਬੈਗ ਆ ਉਹਨੂੰ ਐਜ਼ ਅ ਬੈਗ ਕੈਰੀ ਕਰਨਾ ਸ਼ੁਰੂ ਕੀਤਾ ਸੀ ਤਾਂ ਉਹਦੇ ਚੋਂ ਹੀ ਵਾਈਪਸ ਹੈਂਡ ਸੈਨੇਟਾਈਜ਼ਰ ਤੇ ਉਹ ਕੌਂਬ ਸਮਾਲ ਸ਼ੀਸ਼ਾ ਸਭ ਕੁਛ ਜਾਂਦਾ ਸੀ ਨਾ
1: ਪੇਪਰ ਸੋਪ ਜਿਹੜੇ ਸੀਗੇ ਉਹ ਸੈਨੇਟਾਈਜ਼ਰ ਚ ਚੇਂਜ ਹੋ ਗਏ
2: ਉਹ ਥੁੱਕ ਗਏ ਕਿਉਂਕਿ ਉਹ ਇੰਡੀਆ ਹੀ ਰਹਿ ਗਏ ਨਾ ਬਟ ਮੈਂ ਲਾਸਟ ਈਅਰ ਟੀਮੂ ਤੋਂ ਛੋਟੇ ਛੋਟੇ ਮੰਗਵਾਏ ਆ ਉਹ ਹਜੇ ਮੈਂ ਜਸਟ ਇਸ ਕਰਕੇ ਮੰਗਵਾਏ ਕਿ ਕਈ ਵਾਰੀ ਅਸੀਂ ਬਾਹਰ ਜਾਈਏ ਨਾ ਕਿਤੇ ਆਊਟਿੰਗ ਲਈ ਤੇ ਉੱਥੇ ਨਹੀਂ ਮਿਲਦੇ ਹੈਂਡ ਵਾਸ਼ ਕਰਨ ਲਈ। ਵੈਸੇ ਉਹਦਾ ਰਿਪਲੇਸਮੈਂਟ ਮੈਂ ਜ਼ਿਆਦਾ ਕਰੋਨਾ ਆਇਆ ਤੇ ਮੇਰੇ ਕੋਲ ਵਾਈਪਸ ਆਲਵੇਸ ਬੈਗਸ ਚ ਹੁੰਦੀਆਂ। ਅਸੀਂ ਨਾਰਮਲ ਸ਼ੋਪਿੰਗ ਸੈਂਟਰ ਵੀ ਜਾਂਦੇ ਹਾਂ ਨਾ ਤੇ ਮੈਂ ਖਾਣਾ ਖਾਣ ਤੋਂ ਪਹਿਲੇ ਬੱਚਿਆਂ ਨੂੰ ਵਾਈਪਸ ਦੇਣੀ ਆ ਕਿਉਂਕਿ ਇੰਨੀਆਂ ਚੀਜ਼ਾਂ ਅਸੀਂ ਟੱਚ ਕਰਦੇ ਹਾਂ ਤੇ ਬੈਟਰ ਕਿ ਪਹਿਲੇ ਵਾਈਪ ਕਰ ਲਓ ਨਾ ਹੈਂਡ ਚ। ਤੇ ਹੁਣ ਮੇਰੇ ਬੈਗ ਚ ਜਾਂਦਾ, ਬਾਅਦ ਚ ਜਿਸ ਤਰ੍ਹਾਂ ਉਹੀ ਲਿਪਸਟਿਕ ਇਹ ਉਹ ਸਭ ਕੁਛ ਜਾਂਦਾ ਸੀ।
0: ਐਕਸਪੀਰੀਅੰਸ ਹੋਇਆ ਜਾਂ ਆਸ ਪਾਸ ਤੋਂ ਹੀ ਵੇਖਿਆ ਹੋਵੇ ਵੀ ਉਹਨਾਂ ਕੋਲ ਨਹੀਂ ਪਾਣੀ ਹੋਵੇ ਤੇ ਤੁਹਾਡੀ ਬੋਤਲ ਫੜ ਕੇ ਪੀ ਜਾਣ?
1: ਉਹ ਤੇ ਕਾਲਜ ਚ ਬੜਾ ਹੁੰਦਾ ਸੀਗਾ,
0: ਕਾਲਜ
2: ਨਹੀਂ ਇੱਥੇ ਵੀ। ਹਾਂਜੀ ਇੱਥੇ ਮੈਂ ਇੱਕ ਰੂਲ ਰੱਖਿਆ ਜਿਸ ਤਰ੍ਹਾਂ ਮੈਂ ਘਰ ਬੱਚਿਆਂ ਨੂੰ ਵੀ ਨਾ ਇਹਨਾਂ ਨੂੰ ਵੀ ਮੈਂ ਕਹੂੰਗੀ ਪਾਣੀ ਕਦੀ ਬੋਟਲ ਨੂੰ ਮੂੰਹ ਲਗਾ ਕੇ ਨਹੀਂ ਪੀਣਾ ਕਿ ਅਨਫੋਰਚੁਨੇਟਲੀ ਕਿਸੇ ਨੂੰ ਵੀ ਅਗਰ ਚਾਹੀਦਾ ਮੈਨੂੰ ਖੁਦ ਵੀ ਨੀ ਪਸੰਦ, ਮੈਂ ਕਹੂੰਗੀ ਉੱਪਰ ਕਰਕੇ ਪੀਓ ਪਾਣੀ ਜੇ ਪੀਣਾ ਨਾ। ਤੇ ਕਈ ਵਾਰੀ ਹੋਇਆ ਸਾਡੇ ਨਾਲ ਇੱਕ ਦੋ ਵਾਰੀ ਕਿ ਜਿਹੜੇ ਨਾਲ ਸੀਗੇ ਉਹਨਾਂ ਦੀ ਬੋਟਲ ਜੇ ਉਹ ਲਿਆਏ ਤੇ ਗੱਡੀ ਚ ਰਹਿ ਗਈ ਨਾਲ ਅੰਦਰ ਨੀ ਲੈ ਕੇ ਆਏ ਤਾਂ ਪਾਣੀ ਦੀ ਜ਼ਰੂਰਤ ਪਈ ਤਾਂ ਉਹ ਚੀਜ਼ ਹੈਗੀ ਆ। ਤੇ ਇੱਕ ਸੇਫਟੀ ਪਿੰਨ ਮੈਂ ਜ਼ਰੂਰ ਰੱਖਦੀ ਹਾਂ ਬੈਗ ਚ ਨਾ ਕਿ ਕਈ ਵਾਰੀ ਜ਼ਰੂਰਤ ਪੈ ਜਾਂਦੀ, ਸੇਫਟੀ ਪਿੰਨ ਜ਼ਰੂਰ ਰੱਖਦੀ ਹਾਂ। ਮੈਡੀਸਨ ਨਿਊਰੋਫਿਨ ਹੋ ਗਈ, ਪੈਨਾਡੋਲ ਹੋ ਗਈ, ਇਹ ਜ਼ਰੂਰ
0: ਪੈਨਾਡੋਲ ਮਸਟ ਹਾਂ
1: ਪੈਨਾਡੋਲ
2: ਮੈਂ ਨਿਊਰੋਫਿਨ ਭਾਜੀ ਸਾਨੂੰ ਪੈਨਾਡੋਲ ਅਸਰ ਨਹੀਂ ਕਰਦੀ।
0: ਹਾਂਜੀ ਬਹੁਤਿਆਂ ਦਾ ਇਦਾਂ ਹੀ ਹੋ ਗਿਆ ਹੁਣ।
2: ਹਾਂਜੀ ਪੈਨਾਡੋਲ ਨਹੀਂ ਅਸਰ ਕਰਦੀ, ਨਿਊਰੋਫਿਨ ਇੱਕ ਖਾ ਲਓ ਇਨਫ ਹੈ। ਤੇ ਬਾਕੀ ਜਿਸ ਤਰ੍ਹਾਂ
0: ਸਪਰੇ ਤੁਹਾਨੂੰ ਅਲਰਜੀ ਵੀ ਹੋਣੀ ਹੈ ਫਿਰ
2: ਪਰ ਮੈਂ ਸਿਟਰਜਨ ਕਰਕੇ ਜਾਂਦੀ ਹਾਂ ਨਾ। ਨਹੀਂ ਸਿਟਰਜਨ ਨਹੀਂ, ਜਿੱਦਾਂ ਮੈਨੂੰ ਮੈਂ ਡੇਲੀ ਕਰਨਾ ਹੀ ਹੁੰਦਾ ਸਵੇਰੇ ਸ਼ਾਮ ਦਾ, ਮੈਨੂੰ ਪਤਾ ਵਿੰਡੀ ਆ ਮੈਂ ਘਰੋਂ ਕਰਕੇ ਹੀ ਜਾਣਾ ਸਪਰੇ ਨਾ, ਉਹ ਨੀ ਮੈਂ ਫਿਰ ਹੁਣ ਤਾਂ ਮੈਂ ਹੌਲੀ ਹੌਲੀ ਭਾਜੀ ਬੈਗ ਬਿਲਕੁਲ ਘਟਾਤਾ ਦਾ ਰੀਜ਼ਨ ਹੈ। ਮੈਂ ਕੋਈ ਵੀ ਬੈਗ ਕੈਰੀ ਕਰਦੀ ਨਾ ਮੇਰੇ ਸ਼ੋਲਡਰ ਚ ਰਾਤ ਨੂੰ ਪੇਨ ਹੋਣ ਲੱਗ ਜਾਂਦੀ ਦੋਨੋਂ ਸਾਈਡ। ਹੁਣ ਮੈਂ ਜਿਹੜੇ ਆਪਣੇ ਰੈਬਲ ਦੇ ਜਾਂ ਕੋਲਸ ਦੇ ਬੈਗ ਨੀ ਆਉਂਦੇ ਉਹਨਾਂ ਤੇ ਆ ਗਈ ਆ ਪਿਛਲੇ ਇੱਕ ਮਹੀਨੇ ਤੋਂ, ਕਿ ਉਹ ਈਜ਼ੀ ਹੈ, ਲਾਈਟ ਵੇਟ ਹੈ ਨਾ ਥੋੜੇ ਜਿਹੇ ਉਹ ਕੈਰੀ ਕਰਨੇ, ਤੇ ਉਹਦੇ ਚ ਪਾਣੀ ਦੀ ਬੋਟਲ, ਇੱਕ ਵਾਈਪਸ ਦਾ ਪੈਕਟ, ਤੇ ਇੱਕ ਅੱਧੀ ਮੈਂ ਟੋਫੀ ਜਾਂ ਕੋਈ ਚੋਕਲੇਟ ਜ਼ਰੂਰ ਰੱਖਦੀ ਕਿਉਂਕਿ ਅਗਰ ਮੈਨੂੰ ਪਤਾ ਮੈਂ ਕੁਛ ਜ਼ਿਆਦਾ ਦੇਰ ਨਹੀਂ ਖਾਧਾ ਜਾਂ ਬੱਚੇ ਕਈ ਵਾਰੀ ਕਰਨ ਲੱਗ ਜਾਂਦੇ ਆ ਨਾ ਬੀਪੀ ਲੋ। ਹਾਂਜੀ ਮੈਨੂੰ ਫੀਲ ਹੁੰਦਾ ਕਿ ਮੇਰਾ ਬੀਪੀ ਲੋ ਹੋ ਜਾਂਦਾ ਤੇ ਮੈਂ ਉਹ ਚੀਜ਼ ਜ਼ਰੂਰ ਕੈਰੀ ਕਰਦੀ ਹਾਂ ਜਿਵੇਂ ਹਰੀ ਨਹੀਂ ਮਤਲਬ ਜਲਦੀ ਜਲਦੀ ਚ ਨਹੀਂ ਆ। ਤੇ ਇੰਡੀਆ ਮੈਂ ਦੇਖਿਆ ਕਾਲਜ ਵਿੱਚ ਹੁਣ ਕੀ ਨੋਟਿਸ ਕੀਤਾ ਮੈਂ, ਮੇਰੀ ਫਰੈਂਡ ਦੱਸਦੀ ਹੈ ਅਸੀਂ ਪਾਣੀ ਕਦੀ ਨੀ ਲੈ ਕੇ ਗਏ ਸੀ ਜਦੋਂ ਕਾਲਜ ਪੜ੍ਹਦੇ ਸੀ ਨਾ ਕਿਉਂਕਿ ਟੈਪ ਲੱਗੀਆਂ ਹੋਈਆਂ ਸੀ, ਇਹ ਟੈਪ ਹੁਣ ਵੀ
0: ਲੱਗੇ ਇਸੇ ਬਹਾਨੇ ਤੇ ਬਾਹਰ ਜਾਣਾ ਹੁੰਦਾ ਸੀ ਮੈਡਮ ਪਾਣੀ ਪੀ ਆਈਏ
2: ਕਾਲਜ ਵਿੱਚ ਤਾਂ ਉਹ ਵੀ ਨੀ ਜਾਣ ਦਿੰਦੇ ਸੀ ਟੀਚਰ ਨੂੰ ਮਤਲਬ ਡਿਫਰੈਂਟ ਸੀਗਾ ਮਾਹੌਲ। ਮੇਰੀ ਫਰੈਂਡ ਦੀ ਬੇਟੀ ਕੈਰੀ ਕਰਦੀ ਹੈ, ਉਹ ਕਹਿੰਦੀ ਮੈਨੂੰ ਉਹਦੀਆਂ ਬੋਟਲ ਭਰਨੀਆਂ ਪੈਂਦੀਆਂ ਤੇ ਉਹ ਮਤਲਬ ਮੈਨੂੰ ਉਹ ਜਿਵੇਂ ਕਿੱਛ ਕਾਲਜ ਅਸੀਂ ਤਾਂ ਕਦੀ ਨੀ ਲੈ ਕੇ ਗਏ ਸੀ ਪਾਣੀ, ਕਹਿੰਦੀ ਉਹਨਾਂ ਦੀ ਸ਼ਾਨ ਚ ਫਰਕ ਪੈਂਦਾ, ਕਹਿੰਦੀ ਉੱਥੇ ਟੈਪ ਤੋਂ ਝੁੱਕ ਕੇ ਪਾਣੀ ਪੀਣ ਨੂੰ ਕਰਕੇ ਕੈਰੀ ਕਰਦੇ ਆ।
0: ਨਹੀਂ ਨਾਲੇ ਬੋਤਲਾਂ ਵੀ ਅੱਜ ਕੱਲ ਬੜੀਆਂ ਆ ਗਈਆਂ ਨਾ ਬ੍ਰਾਂਡਡ ਫੈਂਸੀ
1: ਮਤਲਬ ਸਟੈਨਲੀ ਕੱਪ ਔਰ ਪਤਾ ਨਹੀਂ।
2: ਹਾਂਜੀ ਕਿ ਉਹ ਮੈਨੂੰ ਕਹਿੰਦੀ ਕਿ ਮੇਰੀ ਬੇਟੀ ਦੀ ਮਤਲਬ ਨਾਰਮਲ ਬੋਟਲ 1,000-2,000 ਤੋਂ, ਮੈਂ ਹੈਰਾਨ ਮੈਂ ਕਿ 1,000 ਰੁਪਏ ਦੀ ਬੋਟਲ ਫਿਰ ਵੀ ਇੰਡੀਆ ਦਾ 1,000 ਰੁਪਏ ਨੋਟ ਸਮਾਲ ਅਮਾਉਂਟ ਜਿਹੀ ਦੇਖੀਏ। ਉਹ ਕਹਿੰਦੀ ਦੋ ਤਿੰਨ ਬੋਟਲ ਗੁੰਮ ਕਰ ਰਹੀ ਹੈ, ਕਿਸੇ ਦੀ ਲਿਡ ਨੀ ਇੱਥੇ ਮਿਲੀ ਕੁਛ ਹੈ ਨਾ, ਤੇ ਉਹ ਮੈਨੂੰ ਉਹ ਚੀਜ਼ ਥੋੜੀ ਜਿਹੀ ਲੱਗੀ। ਇੱਥੇ ਆ ਕੇ ਹੈਂਕੀ ਦੀ ਆਦਤ ਛੁੱਟ ਗਈ, ਉਹਦੀ ਜਗ੍ਹਾ ਟਿਸ਼ੂ ਪੇਪਰ ਨੇ ਲਈ
1: ਰੁਮਾਲ ਪਹਿਲਾਂ ਹਰ ਇੱਕ ਇਨਸਾਨ ਕੈਰੀ ਕਰਦਾ ਸੀਗਾ, ਹਰ ਇੱਕ ਕੋਲ ਪੂਰਾ ਪੈਕਟ ਹੁੰਦਾ ਸੀਗਾ ਹੈ ਨਾ। ਮੈਨੂੰ ਸਟਿਲ ਯਾਦ ਹੈ ਕਿ ਜਦੋਂ ਮਤਲਬ ਮੈਂ ਇੰਦੌਰ ਪੜ੍ਹਨ ਗਈ ਸੀ ਤੇ ਮੰਮੀ ਨੇ ਪੂਰਾ ਦੋ ਪੈਕਟ ਰੁਮਾਲ ਤੇ ਅਲੱਗ ਰੱਖੇ ਸੀਗੇ ਤੇ ਹਰ ਵਾਰੀ ਗੁਮਾ ਜਾਣਾ ਦਿਮਾਗ ਚ ਆ ਗਈ ਕਿ ਇੱਕ ਹੀ ਉਸ ਚ ਜਮਸ ਪਾਈ ਜਾਓ ਹੈ ਨਾ, ਉਹਦਾ ਨੀ ਹੈਵੀ ਵੀ ਲੱਗਦਾ ਉਹਦਾ ਨੀ
0: ਲੋੜ ਨੀ ਨਾ।
2: ਮੈਂ ਜਦੋਂ 2013 ਚ ਗਈ ਸੀ ਨਾ ਭਾਜੀ, ਮੈਂ ਇੰਡੀਆ ਆਪਣਾ ਪੂਰਾ ਪੈਕੇਟ ਜਿਹੜਾ ਮੈਂ ਇੱਥੇ ਲੈ ਕੇ ਆਈ ਸੀ ਮੈਂ ਆਪਣੀ ਸਿਸਟਰ ਨੂੰ ਦੇ ਸੀ, ਮੈਂ ਕਿਹਾ ਅਸੀਂ ਨੀ ਵਰਤਦੇ ਉੱਥੇ ਹੈਂਕੀ, ਤੂੰ ਹੀ ਰੱਖ ਲੈ, ਮੈਂ ਸਾਰਾ ਉਹਨੂੰ ਹੀ ਦੇ ਆਈ ਸੀ। ਔਰ ਇੱਕ ਪਹਿਲੇ ਪਹਿਲੇ ਵੀ ਹੁੰਦਾ ਸੀ ਪਰਫਿਊਮ ਹੈਂਕੀ ਤੇ ਸਪਰੇ ਕਰ ਲੈਣਾ ਨਾ ਕਿ ਖੁਸ਼ਬੂ ਅੱਛੀ ਆਵੇ ਆਪ ਨੂੰ ਵੀ ਜਾਂ ਕੁਛ ਹੈ ਨਾ ਜਦੋਂ ਹੈਂਡ ਵਾਸ਼ ਕਰਨੇ ਜਾਂ ਕੁਛ, ਇੰਡੀਆ ਇੱਦਾਂ ਕਰੀਦਾ ਹੁੰਦਾ ਸੀ। ਤੇ ਇਹ ਛੋਟੀਆਂ ਛੋਟੀਆਂ ਚੀਜ਼ਾਂ ਕਿ ਮੈਂ ਹੁਣ ਜੋਬ ਤੇ ਵੀ ਜਾਂਦੀ ਹਾਂ ਮੈਂ ਆਪਣੇ ਪੋਕਿਟ ਚ ਰੱਖਦੀ ਹਾਂ ਕੈਂਡੀਜ਼, ਕਿਉਂਕਿ ਮੈਨੂੰ ਲੱਗਦਾ ਕਿ ਇੰਨਾ ਚੱਲਣਾ ਪੈਂਦਾ ਉੱਥੇ ਸਟੋਰ ਤੇ, ਕਈ ਵਾਰੀ ਨਹੀਂ ਟਾਈਮ ਮਿਲਦਾ ਕਿ ਇਮੀਡੀਏਟਲੀ ਬ੍ਰੇਕ ਲੈਣ ਦਾ, ਤੇ ਉਹ ਲੈ ਲਓ। ਉਸ ਦਿਨ ਮੈਂ ਕਸਟਮਰ ਨੂੰ ਵੀ ਆਫਰ ਕੀਤੀ, ਉਹਨੂੰ ਇੱਕਦਮ ਜਿਸ ਤਰ੍ਹਾਂ ਖਾਂਸੀ ਚਿੜ ਗਈ, ਮੈਨੂੰ ਪਾਣੀ ਦਾ ਪੁੱਛ ਰਹੇ ਸੀ ਕਿ ਤੁਹਾਡੇ ਕੋਲ ਇੱਥੇ ਪਾਣੀ ਹੈਗਾ, ਮੈਂ ਕਿਹਾ ਵੀ ਸੋਰੀ ਹੈ ਨਾ ਸਾਡੀਆਂ ਤਾਂ ਆਪਣੀਆਂ ਬੋਟਲਸ ਹੈ। ਫਿਰ ਮੈਂ ਮੇਰੇ ਦਿਮਾਗ 'ਚ ਆਇਆ ਤੇ ਮੈਂ ਪੋਕਿਟ 'ਚੋਂ ਕੱਢੀ, ਮੈਂ ਕਿਹਾ ਵੀ ਆਈ ਹੈਵ ਕੈਂਡੀ ਇਫ ਯੂ ਵਾਂਟ, ਪਰ ਉਹਨੇ ਉਹ ਖਾਧੀ ਤਾਂ ਉਹਨੇ ਰੀਅਲੀ ਮੈਨੂੰ ਥੈਂਕ ਯੂ ਕਿਹਾ, ਕਹਿੰਦਾ ਕਿ ਇਟਸ ਰੀਅਲੀ ਹੈਲਪਫੁਲ ਨਾ। ਮੈਂ ਨੋਰਮਲ ਕੋਲਸ ਵਾਲੀਆਂ ਜਿਹੜੀਆਂ ਕੈਂਡੀਜ਼ ਹੁੰਦੀਆਂ ਨਾ ਆਪਣੇ ਹੈਲਪ ਲਈ ਵੀ ਆਉਂਦੀਆਂ ਸੀ ਉੱਦਾਂ ਦੀਆਂ, ਉਹ ਮੈਂ ਜ਼ਰੂਰ ਲੈ ਕੇ ਨਿਕਲਦੀ ਹਾਂ।
0: ਆਸਰਾ ਹੁੰਦਾ ਚਲੋ ਹੈ ਕੁਛ ਕੋਲ
2: ਹਾਂਜੀ ਕੁਛ ਨੀ ਹੈਗਾ ਤੇ ਸਮਥਿੰਗ ਤਾਂ ਹੈਗਾ ਇੱਕ ਸਨ ਗਲਾਸਿਸ ਮਤਲਬ

0: ਦੀ ਲੋੜ ਨੀ ਪਈ ਤੇ ਇੱਥੇ ਆ ਕੇ ਇਹ ਸੀਗਾ ਕਿ ਆਹ ਵੀ ਇੱਕ ਚੀਜ਼ ਆਪਣੇ ਮਤਲਬ ਆਪਣੇ ਚਾਬੀ ਦੇ ਛੱਲੇ ਦੇ ਵਿੱਚ ਪਾਣੀ ਬਣੀ ਹੈ ਕੋਇਨ ਜਿਹੜੇ ਕਿਉਂਕਿ ਟਰਾਲੀ ਕੋਇਨ ਉੱਥੇ ਨੀ ਹੈ ਸਿਸਟਮ ਐਂਟੀ ਦੇ ਵਿੱਚ ਇੱਥੇ ਵਿਕਟੋਰੀਆ ਚ ਦੇਖੀ ਸੀ ਕਿ ਤੁਹਾਨੂੰ ਇਸ ਦੀ ਲੋੜ ਪਈ ਉੱਥੇ ਨੀ ਹੈ ਉੱਥੇ ਤਾਂ ਹੀ ਰੋਡ ਤੇ ਹਰ ਕਿਨਾਰੇ ਤੁਹਾਨੂੰ ਟਰਾਲੀਆਂ
1: ਮਿਲ
2: ਜਾਂਦੀਆਂ
1: ਕਾਫੀ ਚੀਜ਼ਾਂ ਤੁਸੀਂ ਕਵਰ ਕਰਤੀਆਂ ਤੇ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਰੇਡੀਓ ਹਾਂਜੀ 1674 AM

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਮਾਫੀ ਚਾਹੁੰਦੇ ਤੁਹਾਡੇ ਗਾਣੇ ਦਾ ਮਜ਼ਾ ਖਰਾਬ ਕਰਨ ਦੇ ਲਈ ਕਹਿਣਾ ਹੀ ਕਿਹਾ ਬੰਬੇ ਫਿਲਮ ਦੇ ਵਿੱਚੋਂ ਤੇ ਜੇ ਤੁਸੀਂ ਚਾਹੁੰਦੇ ਹੋ ਤੇ ਆਪਾਂ ਇਸ ਸੈਗਮੈਂਟ ਦੇ ਅਖੀਰ 'ਚ ਫਿਰ ਤੁਹਾਨੂੰ ਆਪਾਂ ਸੁਣਾ ਦੇਵਾਂਗੇ ਪਰ ਫਿਲਹਾਲ ਪ੍ਰੋਗਰਾਮ ਨੂੰ ਆਪਾਂ ਅੱਗੇ ਤੋਰਦੇ ਹਾਂ ਅੱਜ 13 ਤਰੀਕ ਹੈ ਜੁਲਾਈ ਦਾ ਮਹੀਨਾ 2026 ਦੀ ਗੱਲਬਾਤ ਸਾਡੀ ਚੱਲ ਰਹੀ ਹੈ ਕਿ ਜਦੋਂ ਆਪਾਂ ਘਰੋਂ ਨਿਕਲਦੇ ਹਾਂ ਅਤੇ ਕੀ ਆਪਾਂ ਲੈ ਕੇ ਨਿਕਲਦੇ ਸੀ ਹੁਣ ਕੀ ਮਾਈਨਸ ਹੋ ਗਿਆ ਉਹਦੇ 'ਤੇ ਵੀ ਗੱਲਾਂ ਬਾਤਾਂ ਕਰਾਂਗੇ ਅਤੇ ਕਿਉਂ ਮਾਈਨਸ ਹੋ ਗਿਆ ਅਤੇ ਉਹਦੇ 'ਤੇ ਵੀ ਗੱਲਾਂ ਬਾਤਾਂ ਕਰਾਂਗੇ ਮੇਰੇ ਨਾਲ ਨੇ ਯਸ਼ਪ੍ਰੀਤ
1: ਬਿਲਕੁਲ ਆਪਾਂ ਗੱਲ ਛੱਡੀ ਸੀਗੀ ਕਾਲਜ ਦੇ ਉੱਤੇ ਹੈ ਨਾ ਕਾਲਜ ਦੇ ਵਿੱਚ ਕੀ ਕੁਛ ਹੁਣ ਮੈਂ ਇੰਡੀਆ ਵੀ ਜੋਬ ਕੀਤੀ ਹੈ ਅਤੇ ਮੈਂ ਇੱਥੇ ਵੀ ਕੀਤੀ ਸੀਗੀ ਹੁਣ ਕੁਝ ਕਿਤੇ ਵੀ ਨਹੀਂ ਕਰ ਰਿਹਾ ਅਤੇ ਜਦੋਂ ਇੰਡੀਆ ਦੇ ਵਿੱਚ ਸਪੈਸ਼ਲੀ ਜਦੋਂ ਮੁੰਬਈ ਜੋਬ ਕੀਤੀ ਨਾ ਉੱਥੇ ਕਲਚਰ ਪਤਾ ਕੀ ਹੈ ਉੱਥੇ ਭਾਵੇਂ ਮੁੰਡਾ ਹੋਏ ਭਾਵੇਂ ਕੁੜੀ ਹੋਏ ਟ੍ਰੇਨ 'ਚ ਤੁਸੀਂ ਟਰੈਵਲ ਕਰਨਾ ਸਾਰਿਆਂ ਕੋਲ ਇੱਕ ਹੀ ਬੈਗ ਹੋਏਗਾ ਪਿੱਠੂ ਬੈਗ ਕਿਉਂਕਿ ਟਰੈਵਲ ਬਹੁਤ ਜ਼ਿਆਦਾ ਹੁੰਦੀ ਹੈ
0: ਸਾਰਾ ਕੁਛ ਲੈ ਕੇ
1: ਉਹ ਸਾਈਡ ਵਾਲਾ ਬੈਗ ਇੱਕ ਦੋ ਵਾਰੀ ਤੁਸੀਂ ਕੈਰੀ ਕਰੋਗੇ ਤੁਹਾਡੇ ਜਿਵੇਂ ਰਚਨਾ ਜੀ ਕਹਿ ਕੇ ਹਟੇ ਨਾ ਮੋਢਿਆਂ 'ਚ ਤੁਹਾਡੇ ਦਰਦ ਹੋ ਜਾਣਾ ਸ਼ੁਰੂ 'ਚ ਮੈਂ ਇੱਕ ਦੋ ਦਿਨ ਕੀਤਾ ਫਿਰ ਮੈਂ ਕੁਲੀਗ ਨੂੰ ਕਿਹਾ ਮੈਂ ਕਿਹਾ ਮੇਰੇ ਨਾ ਸ਼ੋਲਡਰ 'ਚ ਪੇਨ ਹੋਣ ਲੱਗਿਆ ਕਹਿੰਦੀ ਕਿਉਂਕਿ ਤੂੰ ਇਹ ਬੈਗ ਕੈਰੀ ਕਰਦੀ ਹੈ ਉਹਨੇ ਕਿਹਾ ਤੂੰ ਮੁੰਬਈ ਜੇ ਤੂੰ ਵਸਣਾ ਰਹਿਣਾ ਤੇ ਇੱਕ ਪਿੱਠੂ ਬੈਗ ਖਰੀਦ
0: ਦੋਵੇਂ ਪਾਸੇ ਜਿਹੜਾ ਭਾਰ ਵਜ਼ਨ ਬਰਾਬਰ ਆਵੇ
1: ਤੇ ਉਹ ਬੈਗ ਵੀ ਤੁਸੀਂ ਪਿੱਠ ਤੇ ਨਹੀਂ ਰੱਖਣਾ ਉਹ ਤੁਸੀਂ ਅੱਗੇ ਨੂੰ ਕਰ ਦਿਓ
0: ਪਿੱਛੋਂ ਚੋਰੀ ਹੋ ਜਾਂਦਾ
1: ਪਿੱਛੋਂ ਚੋਰੀ ਹੋ ਜਾਂਦੇ ਪਿੱਛੋਂ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿ ਤੁਸੀਂ ਵਾਟਸ ਇਨ ਯੋਰ ਬੈਗ ਕੁਛ ਬੜਾ ਕੁਛ ਰੱਖ ਕੇ ਤੁਸੀਂ ਘਰੋਂ ਨਿਕਲਿਓ ਲੇਕਿਨ ਜਦੋਂ ਤੁਸੀਂ ਕੰਮ ਤੇ ਪਹੁੰਚੋ ਵਟ ਵਾਜ਼ ਇਨ ਮਾਈ ਬੈਗ ਹੋ ਜਾਣਾ ਕਿਉਂਕਿ ਉਹ ਇੰਨੀ ਸਮਾਰਟਲੀ ਉਹ ਨਿਕਲਦਾ ਸਮਾਨ ਤੁਹਾਡਾ ਤੁਹਾਨੂੰ ਬਿਲਕੁਲ ਪਤਾ ਨਹੀਂ ਲੱਗਣਾ ਇੱਕਦਮ ਤਿੜਕੇ ਤੇ ਲੋਕੀ ਖੜੇ ਹੁੰਦੇ ਭਾਵੇਂ ਤੁਸੀਂ ਫੀਮੇਲ ਕੋਚ ਚਲ ਜਾਓ ਜਾਂ ਬੰਦਿਆਂ ਦੇ ਜਾਂ ਜਨਰਲ 'ਚ ਚਲ ਜਾਓ ਜਿਸ 'ਚ ਸਾਰੇ ਹੁੰਦੇ ਤੇ ਸਾਰੇ ਨਾ ਆਪਣੇ ਮਤਲਬ ਢਿੱਡ ਤੇ ਰੱਖਦੇ ਹੋ ਬੈਗ ਇੱਕ ਤੇ ਇਹ ਕਿ ਇੱਕ ਤੁਹਾਡੀ ਦੂਰੀ ਬਣੀ ਰਹਿੰਦੀ ਹੈ ਬੰਦੇ ਸਾਰਿਆਂ ਦੇ ਤੇ ਇੱਕ ਤੁਹਾਡੇ ਚੋਰੀ ਦਾ ਨਹੀਂ ਹੁੰਦਾ ਪਲੱਸ ਤੁਸੀਂ ਟਰੈਵਲ ਲੰਬਾ ਹੁੰਦਾ ਤੇ ਉਹ ਥਕਾਨ ਨਹੀਂ ਹੁੰਦੀ ਤੁਹਾਨੂੰ ਪਰ ਉਹਦੇ ਨਾਲ ਨਾਲ ਉੱਥੇ ਹੁਣ ਕੁੜੀਆਂ ਮੁੰਡਿਆਂ ਦਾ ਤੇ ਮੈਨੂੰ ਨਹੀਂ ਪਤਾ ਮੁੰਡੇ ਤੋਂ ਨਹੀਂ ਕਰਦੇ ਹੋਣੇ ਉੱਥੇ ਕੁੜੀਆਂ ਚੱਪਲਾਂ ਵੀ ਕੈਰੀ ਕਰਦੀਆਂ ਐਕਸਟਰਾ
0: ਓਕੇ
1: ਕਿਉਂਕਿ ਹੁਣ ਆਫਿਸ ਹੁਣ ਜਿੱਥੇ ਮੈਂ ਜੋਬ ਕਰਦੀ ਸੀ ਨਾ ਉੱਥੇ ਕੰਪਲਸਰੀ ਸੀਗਾ ਸਾਡੀ ਜਿਹੜੀ ਬੌਸ ਸੀ ਨਾ ਕਿ ਤੁਹਾਨੂੰ ਹੀਲ ਹੀ ਪਾਣੀ ਹੈ ਅੰਦਰ ਮਤਲਬ ਤੁਸੀਂ ਫਲੈਟ ਵੀ ਨਹੀਂ ਪਾ ਸਕਦੇ ਤੁਸੀਂ ਚੱਪਲਾਂ ਜਾਂ ਬੂਟ ਜਾਂ ਸਨੀਕਰ ਕੁਛ ਨਹੀਂ ਪਾ ਸਕਦੇ ਤੁਹਾਨੂੰ ਹੀਲਸ ਹੀ ਕੈਰੀ ਕਰਨੀ ਪੰਪਸ ਕਹਿੰਦੇ ਸੀਗੇ ਉਹਨਾਂ ਨੂੰ ਮਤਲਬ ਬੈਲੀ ਵਾਲੀ ਸਟਾਈਲ ਦੀ ਹੀਲ ਵਾਲੀ ਕਿ ਤੁਸੀਂ ਐਵਰੀ ਡੇ ਪੰਪਸ ਹੀ ਪਾਣੀ ਹੈ ਜਾਂ ਸਟੈਲੇਟੋਸ ਉਹ ਵੀ ਇੱਕ ਤਰੀਕੇ ਦੀ ਜੁੱਤੀ ਦੀ ਉਹੀ ਹੁੰਦਾ ਨਾ ਹੈਨਾ ਤੇ ਉਹ ਤੁਹਾਨੂੰ ਕੈਰੀ ਤੇ ਓਬਵੀਅਸਲੀ ਤੁਸੀਂ 2-2.5 ਘੰਟੇ ਜਾਂ ਜਿੰਨੀ ਵੀ 2-3 ਟ੍ਰੇਨਾਂ ਚੇਂਜ ਕਰਨੀ ਹੈ ਤੇ ਤੁਸੀਂ ਉਹ ਉਹਦੇ ਵਿੱਚ ਤੇ ਕਰ ਨਹੀਂ ਸਕਦੇ ਪਲੱਸ ਕਿੰਨਿਆਂ ਦੇ ਤੁਸੀਂ ਚੋਟਾਂ ਲਾ ਦੋਗੇ ਜੇ ਤੁਸੀਂ ਉਹ ਤੇ ਉਹ ਚੱਪਲਾਂ ਵੀ ਕੈਰੀ ਕਰਦੇ ਸੀਗੇ ਘਰੋਂ ਤੁਸੀਂ ਬੂਟ ਜਾਂ ਫਲੈਟ ਪਾ ਕੇ ਨਿਕਲਣੀ ਹੈ ਪਰ ਤੁਸੀਂ ਉੱਥੇ ਜਾ ਕੇ ਆਪਣੀ ਚੱਪਲਾਂ ਚੇਂਜ ਕਰਨੀ ਹੈ ਉਹ ਐਵਰੀ ਸਿੰਗਲ ਡੇ ਮੈਂ ਮੇਰੀ ਚੱਪਲਾਂ ਵੀ ਚੇਂਜ ਹੁੰਦੀ ਸੀ ਕਈ ਵਾਰੀ ਤੇ ਮੈਂ ਇੱਕ ਜੋੜਾ ਉੱਥੇ ਵੀ ਰੱਖਦੀ ਸੀਗੀ ਆਪਣੇ ਲੋਕਰ ਦੇ ਵਿੱਚ ਜਸਟ ਇਨ ਕੇਸ ਭੁੱਲ ਗਏ ਹਨਾ ਕਈ ਵਾਰੀ ਹੁੰਦਾ ਸੀਗਾ ਲੋਕ ਲਾਉਂਦੇ ਹੋਏ ਤੁਸੀਂ ਭੁੱਲ ਜਾਂਦੇ ਹੋ ਚੀਜ਼ਾਂ ਹੁਣ ਚੱਪਲਾਂ ਲੈਣ ਥੋੜੀ ਨਾ ਤੁਸੀਂ ਘਰੇ ਵਾਪਸ ਆਓਗੇ ਤੇ ਉਹ ਐਕਸਟਰਾ ਤੁਸੀਂ ਪੇਅਰ ਰੱਖਦੇ ਸੀਗੇ ਤੇ ਉਹ ਚੀਜ਼ ਉੱਥੇ ਡਿਫਰੈਂਟ ਸੀਗੀ ਕਿ ਹਾਂ ਤੁਸੀਂ ਆਪਣੇ ਇੱਕ ਐਕਸਟਰਾ ਸ਼ੂਜ਼ ਵੀ ਕੈਰੀ ਕਰਦੇ ਹੋ ਰੋਟੀ ਬੰਦਾ ਕੈਰੀ ਕਰਦਾ ਆਪਣਾ ਪਰਸ ਕੈਰੀ ਕਰਦਾ ਹੈ ਤੇ ਮੇਕਅਪ ਵੀ ਉੱਥੇ ਕੁੜੀਆਂ ਕਿਉਂਕਿ ਇੰਨਾ ਲੰਬਾ ਟਾਈਮ ਹੁੰਦਾ ਸੀਗਾ
0: ਰਾਤ ਹੀ ਕਰ ਲੈਣਾ
1: ਮੇਕਅਪ ਤੇ ਮੈਨੂੰ ਲੱਗਦਾ ਹਰ ਇੱਕ ਕੁੜੀ ਰਾਤ 'ਚ ਹੀ ਕਰਦੀ ਸੀ ਉੱਥੇ ਬਸ ਤੁਸੀਂ ਨਹਾ ਧੋ ਕੇ ਕੱਪੜੇ ਪਾ ਕੇ ਨਿਕਲ ਜਾਓ ਘਰੋਂ ਤੇ ਹਰ ਇੱਕ ਦੇ ਬੈਗ ਦੇ ਵਿੱਚ ਇੱਕ ਪਾਊਚ ਹੁੰਦਾ ਸੀ ਅੱਛਾ
0: ਜੇ ਸੀਟ ਨਹੀਂ ਮਿਲਦੀ ਫਿਰ ਕਿੱਦਾਂ ਕਰ ਲੈਂਦੀਆਂ ਖਲੋਤੇ ਖਲੋਤੇ
1: ਹੋ ਜਾਂਦਾ ਹੈ
0: ਖੜੇ ਖੜੇ
1: ਖੜੇ ਖੜੇ ਆਈ ਲਾਈਨਰ ਲਾ ਲੈਂਦੀ ਕੁੜੀਆਂ ਉੱਥੇ ਖੜੇ ਮਤਲਬ ਇੰਨੀ ਟ੍ਰੇਨ ਹਿਲਦੀ ਡੁਲਦੀ ਦੇ ਵਿੱਚ
0: ਹੌਲੀ ਹੌਲੀ ਟ੍ਰੇਨਿੰਗ ਹੋ ਜਾਂਦੀ ਹੈ
1: ਟ੍ਰੇਨਿੰਗ ਹੋ ਜਾਂਦੀ ਹੈ ਤੁਹਾਨੂੰ ਬਿਲਕੁਲ ਮੈਨੂੰ ਮੈਂ ਪੂਰਾ ਮੇਕਅਪ ਕਰ ਲੈਂਦੀ ਸੀ ਫੁੱਲ ਫਲੈਜਡ ਟ੍ਰੇਨ ਦੇ ਵਿੱਚ ਮੈਨੂੰ ਪਤਾ ਹੁੰਦਾ ਸੀ ਮਤਲਬ ਮੈਂ ਅੱਛਾ ਉਹ ਵੀ ਟਾਈਮ ਸੀਗਾ ਹੁਣ ਤੇ ਜਿਵੇਂ ਮੇਕਅਪ ਸੈਟਰ ਵਗੈਰਾ ਇੰਨੇ ਵਧੀਆ ਵਧੀਆ ਆ ਗਏ ਤਾਂ ਉਹ ਵੀ ਚੀਜ਼ ਘੱਟ ਗਈ ਹੈ ਕਿ ਤੁਸੀਂ ਇੱਕ ਜਿਹੜਾ ਮੇਕਅਪ ਤੁਸੀਂ ਕਰਦੇ ਹੋ ਤੁਸੀਂ ਮੇਕਅਪ ਐਂਡ 'ਚ ਜਦੋਂ ਜਿਵੇਂ ਤੁਸੀਂ ਦਾੜੀ ਸੈੱਟ ਕਰਦੇ ਹੋ ਉਹਦੇ ਵਿੱਚ ਤੁਸੀਂ ਇੱਕ ਸਪਰੇਅ ਜਿਹੀ ਲਗਾਉਂਦੇ ਹੋ ਨਾ ਕਿ ਤੂੰ ਕੀ ਖਿਲ ਰਹੇ ਨਾ ਤੇ ਉੱਦਾਂ ਮੇਕਅਪ ਦਾ ਵੀ ਹੁੰਦਾ ਫਾਈਨਲ ਤੁਸੀਂ ਸਪਰੇਅ ਕਰਦੇ ਹੋ ਤੇ ਉਸ ਟਾਈਮ ਤੇ ਕਿੰਨੇ ਸਾਲ ਪਹਿਲਾਂ ਦੀ ਮੈਂ ਗੱਲ ਕਰੀ ਹਾਂ ਇੰਨੇ ਜ਼ਿਆਦਾ ਫੈਂਸੀ ਨਹੀਂ ਸੀਗੇ ਜਾਂ ਕਹਿ ਲਓ ਰੋਜ਼ਮਰਾ 'ਚ ਨਹੀਂ ਵਰਤਦਾ ਸੀ ਕੋਈ ਤੇ ਉਹ ਵੀ ਪਤਾ ਕਿ ਹਾਂ 4 ਜਾਂ 5 ਸਟੇਸ਼ਨ ਰਹਿ ਗਏ ਹੁਣ ਤੇ ਮੇਰਾ ਸਟੇਸ਼ਨ ਆਉਣ ਵਾਲਾ ਹੁਣ ਸ਼ੁਰੂ ਹੋ ਜਾਓ ਲਿਪਾ ਪੋਤੀ ਕਰਨੀ ਤੇ ਉਹ ਉਹ ਵੀ ਇੱਕ ਹੁੰਦਾ ਸੀਗਾ ਕਿ ਹਾਂ
0: ਇੱਕ ਦੂਜੇ ਦਾ ਵੀ ਕਰ ਦਿੰਦੀਆਂ
1: ਹਾਂ ਕਈ ਵਾਰੀ ਕਿ ਯਾਰ ਇਹ ਤੂੰ ਇਹ ਲਾਈਨਰ ਵਧੀਆ ਲਗਾਉਂਦੀ ਹੈ ਤੂੰ,
0: ਫਿਰ ਤਾਂ ਆਈ ਥਿੰਕ ਤੂੰ ਆਈਬ੍ਰੋ ਵੀ ਰਾਜ ਹੀ ਕਰਵਾ ਲੈਂਦੀਆਂ ਹੋਣੀਆਂ ਤੇਰੇ ਕਰ ਦੇਣੀ ਮਾਤਾ ਮਾਰਸ਼ੋ।
1: ਹਾਂ ਨਹੀਂ ਉਹ ਤੇ ਨਹੀਂ, ਮਤਲਬ ਮਟਰ ਮੁਟਰ ਤੇ ਛਿੱਲੇ ਉਹ ਨਹੀਂ,
0: ਆਈਬ੍ਰੋ ਨਹੀਂ ਮਤਲਬ ਖੜੇ ਖੜੇ ਇੱਕ ਦੂਜੀ ਦੇ।
1: ਹਾਂ ਇੰਨਾ ਯਾਰ ਉਹ ਇਹ ਨਹੀਂ, ਮੈਨੂੰ ਲੱਗਦਾ ਇਹ ਆ ਮੇਰੇ ਟਾਈਮ ਤੇ ਸੀਗੀ ਟੈਕਨੋਲੋਜੀ ਤਿਆਰ ਹੋਣਾ, ਇੱਦਾਂ ਗੱਲ ਕਰਨੀ, ਕੰਨਾ ਕੁੰਨਾ ਵਾਲੇ ਖਰੀਦ ਲੈ ਆਉਂਦੇ ਹੋਏ ਤੁਸੀਂ, ਫਿਰ ਤੁਹਾਨੂੰ ਪਤਾ ਘਰ ਆਉਣਾ ਹੈ ਕਿਚਨ ਚ ਵੜਨਾ, ਆਉਂਦੇ ਹੋਏ ਇੱਦਾਂ ਤੜਕਾ ਟ੍ਰੇਨ ਦੇ ਵਿੱਚ ਹੀ ਹੋ ਜਾਂਦਾ ਸੀਗਾ।
0: ਆਲੂ ਛੇਲਣੇ,
1: ਆਲੂ ਤੇ ਕਾਲੇ ਪੈ ਜਾਂਦੇ ਨਾ, ਆਲੂ ਨੀ ਜਿਵੇਂ ਮਟਰ ਹੋ ਗਏ, ਕਈ ਵਾਰੀ ਉੱਥੇ ਕੋਰਨਸ ਮਿਲਦੇ ਸੀਗੇ ਛੱਲੀਆਂ, ਕਈ ਵਾਰੀ ਤੁਸੀਂ ਕੋਰਨ ਪਾਲਕ ਬਣਾਉਣੀ ਹੈ ਜਾਂ ਕੁਛ ਹੋਰ
0: ਛੱਲੀ ਕੱਢ ਲੈਣੀ,
1: ਉਹ ਤੁਸੀਂ ਛੇਲ ਲੈਣਾ। ਗੰਡੇ
0: ਨਹੀਂ ਲੋਕੀ
1: ਕੱਟੇ ਨੀ ਹੈ ਮੈਂ, ਪਰ ਛਿੱਲ ਲੈਂਦੀ ਸੀ ਕਿ ਉੱਥੇ ਘਰੇ ਜਾ ਕੇ
0: ਲੋਕੀ ਇਤਰਾਜ਼ ਨਹੀਂ ਕਰਦੇ ਵੀ ਉਹ ਤੋਂ ਸਮੈਲ ਜੀ,
1: ਸਾਰੇ ਕਰਦੇ ਸੀਗੇ
0: ਥੋਮ ਥਾਮ
1: ਲਸਣ ਤੇ, ਫਿਰ ਉਹ ਟਾਈਮ ਪਾਸ ਸੀਗਾ ਨਾ, ਸਾਰੇ ਛਿੱਲ ਦਿੰਦੇ ਸੀਗੇ ਲਸਣ ਤੇ। ਮੈਂ ਮਤਲਬ ਮੈਨੂੰ ਯਾਦ ਹੈ ਕਿ ਅਸੀਂ, ਮੈਂ ਸਟਿਲ ਮਤਲਬ ਕੋਈ ਮੰਨੇ ਨਾ ਮੰਨੇ ਮਤਲਬ ਕਿ ਸਿੱਟ ਰਹੇ ਹੋ, ਲੇਕਿਨ ਪੱਕੀ ਮੈਂ ਕੀਤੀ, ਮਤਲਬ ਐਵੇਂ ਵੀ ਹੁੰਦਾ ਸੀਗਾ ਕਿਉਂਕਿ ਮੈਂ ਫਸਟ ਕਲਾਸ ਚ ਟਰੈਵਲ ਕਰਦੀ ਸੀਗੀ, ਫਸਟ ਕਲਾਸ ਇੱਦਾਂ ਵਰਗੀ ਫਸਟ ਕਲਾਸ ਨਹੀਂ ਹੈ, ਇੱਕ ਛੋਟਾ ਜਿਹਾ ਡੱਬਾ ਹੁੰਦਾ ਸੀ ਜਿਸ ਚ ਰੋਜ਼ ਸੇਮ ਕਰਾਊਡ ਚੜ੍ਹਨਾ, ਤੁਹਾਡੀ ਦੋਸਤੀ ਹੋ ਜਾਣੀ ਹੈ, ਤੇ ਇਹ ਡਿਸਾਈਡ ਹੋ ਜਾਂਦਾ ਸੀ ਹੁਣ ਕੱਲ ਤੂੰ ਲਿਆਈ ਮਤਲਬ ਵਧੀਆ ਅੱਧਾ ਕਿਲੋ ਲਸਣ, ਇੱਕ ਦੇ ਛਲਾਤੇ ਹੁਣ ਇਹਦੇ ਇੱਕ ਦੇ, ਐਵੇਂ ਰੋਜ਼ ਰੋਜ਼ ਇੱਕ ਬੰਦੇ ਦਾ ਇੱਕ ਤੜਕਾ ਥੋੜੇ ਇਕੱਠੇ ਛਿੱਲ ਲੈਂਦੇ ਸੀ ਸਾਰੇ ਮਿਲ ਕੇ।
0: ਵਾਹ, ਤੁਹਾਡੇ ਵਾਸ ਹੋਵੇ ਚੁੱਲ੍ਹੇ ਵੀ ਲੈ ਜਾਓ ਨਾਲ।
1: ਹਾਂ ਕਾਸ਼, ਲੇਕਿਨ ਇਹ ਹੈ ਕਿ ਹਾਂ ਵਾਟਸ ਇਨ ਯੋਰ ਬੈਗ ਇਹ ਵੀ ਹੁੰਦਾ ਸੀਗਾ ਕਿ ਹਾਂ ਆਉਂਦੇ ਹੋਏ ਤੁਸੀਂ ਮਤਲਬ ਡਿਫਰੈਂਟ ਸਮਾਨ ਹੁੰਦਾ ਸੀ, ਜਾਂਦੇ ਤੁਹਾਡਾ ਡਿਫਰੈਂਟ ਸਮਾਨ ਹੁੰਦਾ ਸੀ।
0: ਸੋ ਇਹ ਤਾਂ ਮਤਲਬ ਇਹ ਵੀ ਆ ਵੀ ਫਿਰ ਸਾਡੀ ਨਾ ਜੋਬ ਦੇ ਹਿਸਾਬ ਦੇ ਨਾਲ ਵੀ ਆਪਾਂ ਕੀ ਕੈਰੀ ਕਰਕੇ ਨਿਕਲਦੇ ਹਾਂ, ਹੈ ਨਾ, ਇੱਕ ਆਮ ਹੋ ਗਿਆ, ਆਮ ਜੋ ਫਿਕਸ ਹੈ ਜਿਹੜਾ ਹਰ ਇੱਕ ਨੇ ਲੈ ਕੇ ਜਾਣਾ, ਇੱਕ ਫਿਰ ਵੱਖਰਾ ਵੱਖਰਾ। ਹੁਣ ਆਮ ਕਈਆਂ ਬੰਦਿਆਂ ਦਾ ਮੈਂ ਵੇਖਦਾ ਹਾਂ ਚਿੰਗਮ ਵੀ ਜ਼ਰੂਰ ਰੱਖਦੇ ਆ
1: ਗਮਸ। ਹਾਂ ਹੁਣ ਤੇ ਮੈਨੂੰ ਲੱਗਦਾ ਹੁਣ ਦੇ ਟਾਈਮ ਦੇ ਵਿੱਚ
0: ਫਿਰ ਪਾਵਰ ਬੈਂਕ ਵੀ ਮਸਟ ਹੋ ਗਿਆ ਅੱਜ ਕੱਲ੍ਹ ਕਈਆਂ ਦੇ,
1: ਪਾਵਰ ਬੈਂਕ ਡੈਫੀਨਿਟਲੀ ਉਹ ਐਡ ਆਨ ਹੋਇਆ ਲਾਈਫ ਦੇ ਵਿੱਚ ਜਿਵੇਂ ਫੋਨ ਐਡ ਹੋਇਆ,
0: ਤਾਰ ਤੇ ਹੋ ਹੀ ਗਈ ਹੈ ਨਾ, ਜਿੱਥੇ ਕਿਤੇ ਲੱਭੂਗਾ ਉੱਥੇ ਚਾਰਜਰ ਚਾਰਜਰ ਤੇ ਹੋ ਹੀ ਗਿਆ। ਅੱਜ ਕੱਲ੍ਹ ਤੇ ਹੁਣ ਬਹੁਤੀਆਂ ਜਿੱਦਾਂ ਟ੍ਰੇਨ ਟ੍ਰੈਮ ਦੇ ਵਿੱਚ ਜਾਂ ਫਿਰ ਟੈਕਸੀਆਂ ਦੇ ਵਿੱਚ ਹਰ ਇੱਕ ਥਾਂ ਦੇ ਉੱਤੇ ਤੁਹਾਨੂੰ ਪੁਆਇੰਟ ਮਿਲਣੇ ਸ਼ੁਰੂ ਹੋ ਗਏ, ਹੈ ਨਾ, ਈਵਨ ਸਟੇਸ਼ਨਾਂ ਦੇ ਉੱਤੇ ਤੁਹਾਨੂੰ ਪੁਆਇੰਟ ਮਿਲਣੇ ਸ਼ੁਰੂ ਹੋ ਗਏ, ਹਸਪੀਟਲਾਂ ਦੇ ਵਿੱਚ ਤੁਹਾਨੂੰ ਪੁਆਇੰਟ ਮਿਲਣੇ ਸ਼ੁਰੂ
1: ਹੋ ਗਏ, ਸਾਰੇ ਕੀਤੇ ਹੀ ਸਵਿਮਿੰਗ ਲੈ ਕੇ ਜਾਓ ਬੱਚੇ, ਉੱਥੇ ਵੀ ਕਈ ਲੋਕੀ ਤਾਰ ਲਾ ਕੇ ਚਾਰਜ ਕਰ ਰਹੇ ਹੁੰਦੇ ਆ ਆਪਣਾ ਫੋਨ,
0: ਕਿਸੇ ਵੀ ਜਗ੍ਹਾ ਦੇ ਉੱਤੇ ਤੁਹਾਨੂੰ ਮਤਲਬ ਥੋੜਾ ਵੀ ਟਾਈਮ ਮਿਲਦਾ ਤੇ ਲਓ ਜੀ ਕਰੋ ਤੁਸੀਂ ਚਾਰਜ।
1: ਇੱਕ ਹੈਡਫੋਨ ਆਪਣੇ ਈਅਰ,
0: ਹਾਂ ਸਹੀ ਗੱਲ
1: ਹੈ,
0: ਉਹ ਸਾਰੇ ਲੋਕੀ ਨਾ ਸੁਣਨ। ਚਲੋ ਜਸਗੀਰ ਜੀ ਤੁਸੀਂ ਆਉਂਦੇ ਹੋ,
2: ਬੈਗ ਦੇ ਵਿੱਚ ਇੱਕ ਤਰ੍ਹਾਂ ਦਾ ਨਾ, ਹੈਂਡ ਕਰੀਮ, ਟ੍ਰੈਵਲ ਸਾਈਜ਼ ਡੀਓ, ਵੈਟ ਵਾਈਪ, ਲਿਪਸਟਿਕ, ਸ਼ੀਸ਼ਾ, ਹੇਅਰ ਬਰਸ਼, ਹੇਅਰ ਟਾਈ, ਸੈਨੇਟਰੀ ਪ੍ਰੋਡਕਟਸ, ਪੇਨ ਕਿਲਰ ਜਿੱਦਾਂ ਪੈਨਾਡੋਲ, ਬੈਂਡੇਡ, ਨੋਟ ਪੈਡ, ਪੈਨ, ਮਿੰਟ, ਕੈਸ਼, ਅੰਬਰੇਲਾ, ਅੰਬਰੇਲਾ ਮੈਂ ਜ਼ਰੂਰ ਰੱਖਣੀ ਆ ਆਪਣੇ ਨਾਲ,
1: ਅੰਬਰੇਲਾ ਤੇ ਕਾਰ ਦੇ ਵਿੱਚ ਰੱਖ ਲੈਂਦੀ ਹਾਂ ਮੈਂ,
2: ਵੱਡਾ ਬੈਗ ਮਤਲਬ ਪੂਰਾ ਘਰ ਚੱਲਦਾ ਇੱਕ ਨਾਲ ਜਦੋਂ ਜਾਓ, ਆਲਮੋਸਟ ਪਾਣੀ ਦੀ ਬੋਤਲ, ਆਪਣਾ ਆਈ ਕਾਰਡ ਆਫਿਸ ਵਾਲਾ,
1: ਮਤਲਬ
2: ਜੋ ਮੈਂ, ਹਾਂ ਪ੍ਰੋਟੀਨ ਬਾਰ, ਐਪਲ, ਪਾਣੀ ਦੀ ਬੋਟਲ ਹੋ ਗਈ, ਆਈ ਮੀਨ ਜੋ ਜੋ ਤੁਸੀਂ ਸੋਚ ਸਕਦੇ ਹੋ ਨਾ ਐਮਰਜੈਂਸੀ ਦੇ ਵਿੱਚ, ਜਾਂ ਵੈਸੇ ਹੀ ਤੁਹਾਨੂੰ ਲੱਗਦਾ ਕਿ ਅੱਛਾ ਕੁਛ ਕੰਮ ਆ ਸਕਦਾ ਉਹ ਚੀਜ਼ ਹੁੰਦੀ ਹੀ ਹੁੰਦੀ ਹੈ, ਪਰ ਆਦਤਾਂ ਤਾਂ ਤੋਂ ਪਈਆਂ ਜਦੋਂ ਦੇ ਬੱਚੇ ਹੋਏ ਆ, ਸਾਰਾ ਕੁਛ ਲੈ ਕੇ ਤੁਰਨਾ
0: ਜੀ। ਅੱਛਾ ਸਮੇਂ ਨਾਲ ਮਾਈਨਸ ਕਿਹੜੀਆਂ ਹੋਈਆਂ ਨੇ ਰੀਸੈਂਟਲੀ? ਮੈਨੂੰ
2: ਲੱਗਦਾ ਬਸ ਇਹੀ ਚੀਜ਼ਾਂ, ਸੋਰੀ ਮੈਨੂੰ ਕਾਲ ਕੱਟਣੀ ਪਏਗੀ, ਮੈਂ ਦੁਬਾਰਾ ਕੋਸ਼ਿਸ਼ ਕਰਾਂਗੀ, ਮੇਰੀ ਕਾਲ ਆ ਰਹੀ ਹੈ ਆਫਿਸ
0: ਵਿੱਚ। ਹਾਂਜੀ ਹਾਂਜੀ ਹਾਂਜੀ ਜ਼ਰੂਰ ਜ਼ਰੂਰ,
1: ਤੁਸੀਂ ਕਹਿ ਹੀ ਦਿੱਤਾ, ਪਰ ਇਹ ਕਿ ਵਾਕਈ ਜਿਹੜੇ ਪਰਸਸ ਮੈਂ ਹੁਣ ਇਮੇਜਿਨ ਕਰ ਰਹੀ ਹਾਂ, ਮੈਨੂੰ ਯਾਦ ਹੈ ਕਈ ਬੰਦਿਆਂ ਦੇ ਤੇ ਨਾ ਇੱਥੇ ਮਤਲਬ ਲੱਕ ਦੇ ਵਿੱਚ ਪੇਨ ਵੀ, ਉਹ ਕਿਉਂਕਿ ਨਾ ਨੋਨ ਸਟੋਪ ਉਹਨਾਂ ਨੇ ਬੈਂਡ ਦੀ ਜੋਬ ਕਰਨੀ ਤੇ ਪਰਸ ਵੀ ਰੱਖੇ ਰੱਖਣਾ ਤੇ ਉਹ ਵੀ ਪ੍ਰੋਬਲਮ ਬਹੁਤ
0: ਪਤਾ ਨਹੀਂ ਨਾ ਲੱਗਦਾ ਉਹਨਾਂ ਨੂੰ ਪਤਾ ਨਹੀਂ ਨਾ ਸਾਨੂੰ ਇਸ ਵਜ੍ਹਾ ਕਰਕੇ
1: ਮਤਲਬ ਇੰਨੇ ਭਾਰੇ ਪਾਰਟਸ ਹੁੰਦੇ ਸੀ ਹਨਾ ਤੁਹਾਡੇ ਕੋਲ ਕੈਸ਼ ਵੀ ਹੋਣਾ ਦੁਨੀਆਂ ਭਰ ਦੇ ਬਿੱਲ ਆਈ ਜਿਹੜੇ ਆਪਾਂ ਵਿਜ਼ਿਟਿੰਗ ਕਾਰਡਸ ਪਹਿਲਾਂ ਕਿੰਨੇ ਲੋਕੀ ਰੱਖਦੇ ਸੀਗੇ ਵਿਜ਼ਿਟਿੰਗ ਕਾਰਡ ਉਹ ਵੀ ਅਲੱਗ ਤੋਂ ਈਵਨ ਮੈਂ ਜਦੋਂ ਪਬਲਿਕ ਰਿਲੇਸ਼ਨ 'ਚ ਜੋਬ ਕਰਦੀ ਸੀਗੀ ਉਹਦੇ ਵਿੱਚ ਤੇ ਮੇਰੇ ਕੋਲ ਇੱਕ ਫੋਲਡਰ ਸੀਗਾ ਜਿਸ 'ਚ ਸਾਰੇ ਵਿਜ਼ਿਟਿੰਗ ਕਾਰਡ ਹੁੰਦੇ ਸੀਗੇ ਇਕੱਲੇ ਇਕੱਲੇ ਡਿਫਰੈਂਟ
0: ਉਹਨਾਂ ਤੋਂ ਵੇਖ ਵੇਖ ਕੇ ਕਾਲ ਕਰਨਾ
1: ਉਹਨਾਂ ਤੋਂ ਵੇਖ ਵੇਖ ਕੇ ਹਾਂ ਕਾਲ ਕਰਨੀ ਉਹਨਾਂ ਕਿਉਂਕਿ ਉਹ ਵੀ ਪਬਲਿਕ ਰਿਲੇਸ਼ਨ 'ਚ ਤੁਹਾਨੂੰ ਕੰਟੈਕਟ ਬੇਸ ਹੀ ਜੋਬ ਹੈ ਤੇ ਤੁਸੀਂ ਕਿੰਨੇ ਇੱਕ ਨੰਬਰ ਤੁਸੀਂ ਆਪਣੇ ਫੋਨ 'ਚ ਸੇਵ ਕਰੋਗੇ ਯਾਦ ਵੀ ਨਹੀਂ ਹੁੰਦਾ ਸੀਗਾ
0: ਨਾਲੇ ਉਹ ਲੋੜ ਨਹੀਂ ਨਾ ਉਹਨਾਂ ਨੂੰ ਸੇਵ ਕਰਕੇ ਰੱਖਣ ਦੀ
1: ਸੇਵ ਕਰਕੇ
0: ਉਹ ਤੁਹਾਡੇ ਕਾਰਡਾਂ ਤੱਕ ਹੀ ਚਾਹੀਦੇ ਬਸ
1: ਹਾਂ ਮੁੜ ਕੇ ਕਦੋਂ ਲੋੜ ਪੈਣੀ ਹੈ ਤੇ ਕਾਰਡ ਦਾ ਇੱਕ ਫੋਲਡਰ ਹੁੰਦਾ ਸੀ ਮੇਰੇ ਕੋਲ
0: ਉਹ ਇੱਕ ਦੌਰ ਹੀ ਜਦੋਂ ਵਿਜ਼ਿਟਿੰਗ ਕਾਰਡ ਹੁਣ ਚਲੋ ਉਹਦਾ ਵੀ ਡਿਜੀਟਲੀਕਰਨ ਹੋ ਗਿਆ ਪਰ ਜਿਹੜਾ ਉਹ ਇੱਕ ਦੌਰ ਸੀ ਉਦੋਂ ਕਾਰਡ ਰੱਖਣਾ ਵੀ ਪਾਰਟ ਆਫ ਬਿਜ਼ਨਸ ਸੀ
1: ਬਿਲਕੁਲ
0: ਮਤਲਬ ਮੈਨੂੰ ਆਪਣਾ ਕਾਰਡ ਦੇ ਦੋ
1: ਹਾਂ ਮੈਨੂੰ ਯਾਦ ਹੈ ਕਿ ਮੇਰਾ ਮਤਲਬ ਮੈਂ ਜਦੋਂ ਮੇਰੀ ਫਸਟ ਜੋਬ ਸੀ ਐਡ ਏਜੰਸੀ ਦੇ ਵਿੱਚ ਤੇ ਉਸ 'ਚ ਵੀ ਮੈਂ ਪੀਆਰ ਦੀ ਜੋਬ ਕੀਤੀ ਤੇ ਮੈਨੂੰ ਇਹ ਕਿਹਾ ਸੀਗਾ ਹੈਲੋ ਸਤਿ ਸ਼੍ਰੀ ਅਕਾਲ ਬਾਅਦ ਚੋਂ ਕਰਨੀ ਆਪਣਾ ਕਾਰਡ ਪਹਿਲਾਂ ਦੇਣਾ ਦੋਵੇਂ ਹੱਥ ਨਾਲ ਉਹ ਵੀ ਉਹਦਾ ਇੱਕ ਤਰੀਕਾ ਹੁੰਦਾ ਸੀ ਕਿੰਨੇ ਮੈਨਰਸ ਨਾਲ ਕਿੰਨਾ ਜੋਕ ਕੇ ਤੁਸੀਂ ਕਾਰਡ ਫੜਾਉਂਦੇ ਹੋ ਆਪਣਾ
0: ਉਹ ਚੀਜ਼ ਹੈ ਜਿਹੜੀ ਅਗਲਾ ਨਹੀਂ ਇੰਟਰਸਟਿਡ ਤੇ ਬਿਲਕੁਲ ਵੀ ਲੀਸਟ ਉਹਦਾ ਇੰਟਰਸਟ ਹੁੰਦਾ
1: ਫਿਰ ਵੀ ਤੁਸੀਂ ਫੜਾਣਾ ਹੀ ਹੈ
0: ਹਾਂ ਕਿਉਂਕਿ ਐਕਸਟਰਾ ਤੁਸੀਂ ਛਪਾ ਕੇ ਰੱਖਿਆ ਹੈ ਤੁਸੀਂ ਦੇਣੀ ਹੀ
1: ਦੇਣੀ ਤੁਹਾਡੇ ਕੋਲ ਹੈ ਗੱਡੀ ਉਹਦੀ ਵੀ
0: ਹੁਣ ਤਾਂ ਬਿਲਕੁਲ ਵੀ ਨਹੀਂ ਉਹ ਬਹੁਤ ਘੱਟ ਕੰਮ ਆਉਂਦੇ ਆ ਜਿੱਦਾਂ ਵੀਰੂ ਨੇ ਮੈਸੇਜ ਕਰ ਰਹੇ ਕਹਿੰਦੇ ਮੇਰੀ ਘਰ ਵਾਲੀ ਕਹਿੰਦੇ ਲੰਚ ਬੈਗ 'ਚ ਇੰਨਾ ਕੁ ਕੁਛ ਪਾ ਕੇ ਦਿੰਦੀ ਵੀ ਜੇ ਮੈਂ ਬਨਵਾਸ ਕੱਟ ਕੇ ਵੀ ਵਾਪਸ ਆ ਜਾਂ ਤਾਂ ਵੀ ਬਚ ਜੇ
1: ਫਿਰ ਤਾਂ ਤੁਸੀਂ ਲੱਕੀ ਹੋ ਕਿੰਨਾ ਐਫਰਟ ਮੈਨੂੰ ਲੱਗਦਾ ਇਹ ਵੀਡੀਓਜ਼ ਜਿਹੜੇ ਆਉਂਦੇ ਨੇ ਟੀਵੀ ਦੇ ਵਿੱਚ ਕਈ ਵਾਰੀ ਨਹੀਂ ਆਉਂਦੇ ਬਹੁਤ ਸਾਰੇ ਵੀਡੀਓ ਟੀਵੀ ਕਹਿ ਰਹੀਆਂ ਫੋਨ ਦੇ ਵਿੱਚ ਹੀ ਕਿ ਜਿਹਦੇ ਵਿੱਚ ਲੈਟਸ ਪੈਕ ਮਾਈ ਹਸਬੈਂਡਸ ਲੰਚ ਬਾਕਸ
0: ਉਹ ਤੇ ਰੀਲ ਉਹ ਤੇ ਰੀਲ ਪੁਆਇੰਟ ਆਫ ਵਿਊ ਨਾਲ ਹੈ
1: ਰੀਅਲ ਵਰਸਸ ਰੀਅਲ
0: ਹਾਂ ਉਹ ਤੇ ਸਵੇਰੇ ਸਵੇਰੇ ਮਤਲਬ ਮੰਨ ਲਓ ਆਹ ਬਣਿਆ ਮੇਰੇ ਹਸਬੈਂਡ ਆ ਹੁਣ ਮਤਲਬ ਕਈ ਜਾਂਦਾ ਹੁੰਦਾ ਵੀ ਓਕੇ ਇਹ ਥੋੜੇ ਚੋਂ ਥੋੜਾ ਜਿਹਾ ਮੈਂ ਰੱਖ ਲਾਂਗੀ ਮੈਂ ਖਾ ਲੂੰਗੀ ਸਾਈਡ ਆਪਾਂ ਸ਼ੇਅਰ ਕਰ ਲਾਂਗੇ ਸਿਰਫ ਖਾਣ ਹੀ ਜਾਂਦੇ
1: ਇੱਕ ਮੈਂ ਕਿਸੇ ਦਾ ਦੇਸੀ ਇੰਡੀਆ ਦਾ ਕਿਸੇ ਦਾ ਦੇਖਿਆ ਸੀਗਾ ਸਟੀਲ ਦਾ ਗੋਲ ਵਾਲਾ ਟਿਫਿਨ ਮਤਲਬ ਗੋਲ ਆਮ ਛੋਟੇ ਹੁੰਦੇ ਨਾ ਵੱਡਾ ਵਾਲਾ ਗੋਲ ਵਾਲਾ ਟਿਫਿਨ ਉਹ ਉਹਦੀ ਇੰਨੀ ਸਾਰੀ ਤੈ ਐਂਡ ਤੱਕ ਵੀ ਐਂਡ ਦੇ ਵਿੱਚ ਵੀ ਉਹਨੇ ਸੌਂਫ ਔਰ ਪੂਰਾ ਉਹ ਰੱਖਿਆ ਹੋਇਆ ਮੈਂ
0: ਕਿਹਾ
1: ਅਨਾਰ ਵੀ ਛਿੱਲਿਆ ਹੋਇਆ ਮਤਲਬ ਐਪਲ ਕੇਲੇ ਨੀ ਅਨਾਰ ਅਨਾਰ ਜਿਸ 'ਚ ਐਫਰਟ ਲੱਗਦੇ ਮੈਂ ਕਿਹਾ ਮਤਲਬ ਉਹ ਵੀਡੀਓ ਗਲਤੀ ਨਾਲ ਮੈਂ ਕਈ ਵਾਰ ਇੱਦਾਂ ਹੁੰਦਾ ਵਾਈਫਾਈ ਦੇ ਵਿੱਚ ਤੁਸੀਂ ਜਿਹੜਾ ਵੀਡੀਓ ਦੇਖਿਓ ਸਾਹਮਣੇ ਵਾਲੇ ਨੂੰ ਵੀ ਉਹ ਦਿਖ ਜਾਂਦਾ ਕਿ ਜਲਦੀ ਬੰਦ ਕਰੋ ਦੇਖਣਾ ਚਾਹੇ
0: ਅਰਦਾਸ ਕਰਦੇ ਬਹੁਤ ਮਿਹਰਬਾਨੀ ਤੁਹਾਡੀ ਤੇ ਸੁਖਵਿੰਦਰ ਭੈਣ ਜੀ ਧੰਨਵਾਦ ਤੁਹਾਡਾ ਮਿਹਰਬਾਨੀ ਤੇ ਮੈਸੇਜ ਤੁਸੀਂ ਰਿਮੂਵ ਵੀ ਕਰ ਛੱਡਿਆ ਹੁਣ ਮਿਹਰਬਾਨੀ ਕਾਹਦੀ ਮੈਂ ਦੱਸਾਂ
3: ਪਹਿਲਾਂ ਜਦੋਂ ਬੱਚੇ ਸੀ ਇੰਡੀਆ ਜਾਣਾ ਮੈਂ ਕੱਲੀ ਗਈ ਸੀ ਤੇ ਮੈਂ ਆਪਣਾ ਨੈਪੀ ਬੈਗ ਹੁੰਦਾ ਨਾ ਕਿੰਨਾ ਭਾਰਾ ਹੋ ਜਾਂਦਾ ਤੇ ਉਹ ਮੈਂ ਲੈ ਕੇ ਜਦੋਂ ਆਪਣੇ ਰਿਸ਼ਤੇਦਾਰਾਂ ਜਾਣਾ ਮੇਰਾ ਭਰਾ ਹੀ ਮੇਰੇ ਨਾਲ ਜਾਂਦਾ ਹੁੰਦਾ ਸੀ ਆਪਣੇ ਰਿਸ਼ਤੇਦਾਰ ਜਾਣਾ ਕਿਉਂਕਿ ਉਹੀ ਗੱਡੀ ਡਰਾਈਵ ਕਰਦਾ ਤੇ ਉਹਨੇ ਮੈਨੂੰ ਕਹਿਣਾ ਮੈਨੂੰ ਜੋ ਮਰਜ਼ੀ ਚੁਕਾ ਲਾ ਪਰ ਮੈਨੂੰ ਫੋਟੋਗ੍ਰਾਫਰ ਵਾਲਾ ਬੈਗ ਨਾ ਚੁਕਾਈ ਮੈਨੂੰ ਮੋਢੇ ਦੇ ਪੌੜਾ ਮੈਨੂੰ ਬਹੁਤ ਭੈੜਾ ਲੱਗਦਾ ਕਹਿੰਦਾ ਜਦੋਂ ਤੈਨੂੰ ਲੋੜ ਹੋਊਗੀ ਮੈਂ ਤੈਨੂੰ ਚੱਕ ਨੈਪੀ ਕੱਢ ਕੇ ਲਿਆ ਦੂ ਮੈਨੂੰ ਬਾਹਰ ਨਾ ਕੱਢੀ ਕਹਿੰਦਾ ਮੈਨੂੰ ਬਹੁਤ ਸ਼ਰਮ ਆਉਂਦੀ
1: ਮੈਨੂੰ ਲੱਗਦਾ ਇੱਥੇ ਇੱਥੇ ਦੇ ਨੈਪੀ ਬੈਗ ਅਲੱਗ ਹੀ ਹੁੰਦੇ ਆ ਨਾ ਕਿੰਨਾ ਕੁਛ ਵਾਕਈ ਉਹਦੇ ਵਿੱਚ ਤੁਸੀਂ ਅੱਧੇ ਤੋਂ ਜ਼ਿਆਦਾ ਘਰ ਕੈਰੀ ਕਰਦੇ ਹੋ ਉਹਦੇ ਵਿੱਚ ਇੰਨਾ ਸਮਾਨ ਤੁਸੀਂ
3: ਉਹ ਭਾਣ ਵੀ ਇਵੇਂ ਜਾਂਦਾ ਕਿ ਜਿਵੇਂ ਨਾ ਫੋਟੋਗ੍ਰਾਫਰ ਵਾਲਾ ਪਹਿਲਾਂ ਬੈਗ ਜੇ ਨਹੀਂ ਉਹੀ ਲੈ ਕੇ ਆਉਂਦੇ ਹੁੰਦੇ ਸੀ ਨਾਲ ਉਹ ਇਵੇਂ ਤੋਂ ਕਿ ਉਸ ਤੋਂ ਬਾਅਦ ਆਪਾਂ ਹੋਰ ਕੁਛ ਚੱਕਦੇ ਵੀ ਨਹੀਂ ਸੀ ਤੁਹਾਡੇ ਪਰਸ ਪੁਰਸ ਤਾਂ ਮਾਈਨਸ ਹੋ ਜਾਂਦੇ ਸੀਗੇ ਨੈਪੀ ਬੈਗ ਤੋਂ ਇਲਾਵਾ ਉਹਦੇ 'ਚ ਸਾਰਾ ਕੁਛ ਹੁੰਦਾ ਸੀਗਾ ਤੇ ਬਟ ਉਹ ਮੈਂ ਜਦੋਂ ਵੀ ਉਹਨੂੰ ਬਾਅਦ 'ਚ ਚੱਕਣਾ ਸ਼ੁਰੂ ਕਰਨਾ ਮੈਨੂੰ ਉਹਦਾ ਯਾਦ ਆ ਜਾਣਾ ਕਿ ਉਹ ਮੈਨੂੰ ਹਮੇਸ਼ਾ ਕਹਿੰਦਾ ਹੁੰਦਾ ਸੀ ਆਹ ਤਾਂ ਪਹਿਲਾਂ ਆਪਣਾ ਢੋਲ ਜਿਹਾ ਜਿਹੜਾ ਨਾ ਇਹਨੂੰ ਵਿੱਚ ਮੇਕ ਸ਼ੋਰ ਕਿ ਇਹਨੂੰ ਰੱਖ ਲਾ ਜੇ ਨਾਲ ਗਿਆ ਨਾ ਮੈਨੂੰ ਫਿਰ ਵਾਪਸ ਭਜਾਏਗੀ ਪਰ ਜਦੋਂ ਵੀ ਉਹ ਹਮੇਸ਼ਾ ਮੈਨੂੰ ਉਹੀ ਯਾਦ ਆਉਂਦਾ ਹੁਣ ਉਹ ਚਲੋ ਬੱਚੇ ਵੱਡੇ ਹੋ ਗਏ ਤਾਂ ਹੁਣ ਉਹ ਚੀਜ਼ਾਂ ਮਾਈਨਸ ਹੋ ਗਈਆਂ ਤੇ ਇੱਕ ਮੈਂ ਤੁਹਾਨੂੰ ਰੀਸੈਂਟਲੀ ਵਾਕਿਆ ਦੱਸਦੀ ਹਾਂ ਕਿ ਆਪਾਂ ਹੁਣ ਆ ਨਹੀਂ ਆਪਣੇ ਨਾਲ ਡਿਜੀਟਲ ਆਪਣੇ ਕੋਲ ਸਾਰਾ ਕਾਰਡ ਦੂਸਰੇ ਹੋ ਗਏ ਆਪਾਂ ਮਤਲਬ ਕਿ ਫਿਜ਼ੀਕਲ ਕਾਰਡ ਨਹੀਂ ਰੱਖਦੇ ਤੇ ਮੇਰੀ ਨਾ ਮੇਰੀ ਜੋਬ ਹੈਗੀ ਜਿੱਦਾਂ ਮਤਲਬ ਕਿ ਮੈਂ ਐਜ਼ ਏ ਨਰਸ ਲੋਕਾਂ ਦੇ ਘਰਾਂ ਚ ਜਾਂਦੀ ਹਾਂ ਜਾਂ ਸਿਟੀ ਚਲ ਗਈ ਦਾ ਮਤਲਬ ਕਿ ਮੇਰੀ ਇੱਦਾਂ ਦੀ ਜੋਬ ਹੈ ਉਹ ਮੇਰੀ ਕੱਲ ਨਾ ਆਲ ਆਫ ਸਡਨ ਮਤਲਬ ਉਹਨਾਂ ਨੇ ਮੈਨੂੰ ਸਿਟੀ ਜੋਬ ਦੇ ਦਿੱਤੀ ਤੇ ਉੱਥੇ ਸਾਰੀ ਹੈਗੀ ਪੇਡ ਪਾਰਕਿੰਗ ਤੇ ਉਹ ਜਦੋਂ ਵੱਡੀਆਂ ਤੁਸੀਂ ਬਿਲਡਿੰਗ ਵਗੈਰਾ ਜਾਂਦੇ ਹੋ ਕੁਛ ਵੀ ਜਾਂਦੇ ਹੋ ਤੁਸੀਂ ਬਿਲੀਵ ਕਰਿਓ ਮੇਰਾ ਕਾਰਡ ਉਹਨਾਂ ਨੇ ਐਕਸੈਪਟ ਹੀ ਨਹੀਂ ਕੀਤਾ ਫੋਨ ਤੋਂ ਕਿਉਂਕਿ ਮੇਰੇ ਕੋਲ ਫਿਜ਼ੀਕਲ ਕਾਰਡ ਨਹੀਂ ਸੀ
1: ਕਈ ਜਗ੍ਹਾ ਕਲੋਸ ਹੁੰਦੇ
3: ਨਾ ਸਟਰਗਲ ਕੀਤਾ ਹਾਂਜੀ
1: ਕਈ ਜਗ੍ਹਾ ਕਲੋਸ ਹੁੰਦੇ ਕਿ ਹਾਂ ਤੁਹਾਨੂੰ
3: ਹਾਂਜੀ ਹਾਂਜੀ ਤੇ ਉਹ ਇੰਨਾ ਜ਼ਿਆਦਾ ਸਟਰਗਲ ਕੀਤਾ ਕਿ ਉਹ ਫਿਜ਼ੀਕਲ ਕਾਰਡ ਹੀ ਮੰਗਦੇ ਸੀ ਉਹ ਮਤਲਬ ਕਿ ਇੱਧਰ ਫੋਨ ਦੇ ਮੈਂ ਕਦੇ ਆਪਣੇ ਫੋਨ ਦਾ ਕਵਰ ਉਤਾਰਾਂ ਮੈਂ ਕਿ ਨਹੀਂ ਇਹਨੂੰ ਮਤਲਬ ਕਿ ਹਨਾ ਜਾਂ ਕੰਪੈਟੇਬਲ ਨਹੀਂ ਕੀ ਹੈ ਕੀ ਰੀਜ਼ਨ ਆ ਨਾ ਬਟ ਫਿਰ ਤਾਂ ਇਵੇਂ ਸੀ ਹੋ ਗਿਆ ਸੀਗਾ ਕਿ ਮੈਂ ਗਿਵ ਅਪ ਹੀ ਕਰਤਾ ਕਿ ਜੇ ਉਹ ਹੁਣ ਤਾਂ ਫਾਈਨ ਆਊਗਾ ਦੈਟਸ ਫਾਈਨ ਬਟ ਮੈਂ ਘਰ ਜਾਂਦੀ ਹਾਂ ਸਾਰੀ ਪਹਿਲਾਂ ਜਿਹੜਾ ਮਤਲਬ ਸੀਗਾ ਮੇਰਾ ਫਿਜ਼ੀਕਲ ਕਾਰਡ ਮੈਂ ਆਪਣੇ ਮਤਲਬ ਕੰਮ ਵਾਲੀ ਕਾਰ ਦੇ ਵਿੱਚ ਰੱਖਿਆ ਕਿ ਨਹੀਂ ਇਹਦੀ ਕਿਤੇ ਵੀ ਲੋੜ ਪੈ ਸਕਦੀ
0: ਨਹੀਂ ਏਦਾਂ ਹੀ ਹੈ ਆਪਾਂ ਕਹਿ ਦਿੰਦੇ ਹਾਂ ਮਾਈਨਸ ਪਰ ਬਹੁਤ ਸਾਰੀਆਂ ਚੀਜ਼ਾਂ ਮਾਈਨਸ ਹੋ ਕੇ ਵੀ ਮਾਈਨਸ ਨਹੀਂ ਆਪਾਂ ਹੁਣ ਮੰਨ ਲਓ ਫੋਨ ਸਾਡਾ ਇੱਕ ਦਿਨ ਮੈਂ ਸ਼ੋਪਿੰਗ ਲਈ ਕੁਛ ਲੈ ਲਿਆ ਤੇ ਫੋਨ ਡੈਡ ਹੋ ਗਿਆ ਤੁਹਾਨੂੰ ਪ੍ਰੋਬਲਮ ਆਉਂਦੀ ਆ ਫਿਰ ਤੁਹਾਨੂੰ ਫਿਰ ਚੇਤਾ ਆਉਂਦਾ ਵੀ ਨਹੀਂ ਇੱਕ ਦਿਨ ਉੱਦਾਂ ਹੀ ਨੈਟਵਰਕ ਡਾਊਨ ਹੀ ਆ ਹੁਣ ਜਿੱਦਾਂ ਹੁਣ ਵੀ ਹੋਇਆ ਵਾ ਕਈਆਂ ਦਾ ਕਿੰਨਿਆਂ ਨੂੰ ਪ੍ਰੋਬਲਮ ਆਈ ਹੋਊਗੀ ਸੋ ਆਪਾਂ ਨਾ ਨਾ ਕਰਦੇ ਹਾਂ ਵੀ ਬੜਾ ਕੁਛ ਆ ਜਿਹੜਾ ਹੁਣ ਮੰਨ ਲਓ ਕਈ ਵਾਰੀ ਅਗਲੇ ਦੀ ਐਪੋਸ ਮਸ਼ੀਨ ਖਰਾਬ ਹੈ ਨਾ ਤੁਹਾਡਾ ਉੱਥੇ ਕਾਰਡ ਚੱਲਦਾ ਨਾ ਤੁਹਾਡਾ ਉੱਥੇ ਫੋਨ ਟੈਪ ਹੁੰਦਾ ਫਿਰ ਉੱਥੇ ਤੁਹਾਡੇ ਨੂੰ ਕੈਸ਼ ਵੀ ਚਾਹੀਦਾ ਸੋ ਇਫ ਬਟਸ ਤੇ ਹਮੇਸ਼ਾ ਚੱਲੀ ਜਾਣੀਆਂ ਨਾਲ
1: ਸਹੀ ਗੱਲ
3: ਹਾਂ ਪਰ ਜਿੱਦਾਂ ਇਹ ਨਾ ਪਹਿਲਾਂ ਜਦੋਂ ਸੀਗੇ ਉਹ ਮੈਂ ਪੁਰਾਣੇ ਟਾਈਮ ਦੀ ਗੱਲ ਕਰਦੀ 2008-09 ਦੀ ਤੁਹਾਨੂੰ ਪਰਸ ਦੇ ਵਿੱਚ ਉਹਨਾਂ ਨੇ ਮਤਲਬ ਤੁਹਾਡਾ ਵਾਲਟ ਇਸ ਹਿਸਾਬ ਨਾਲ ਬਣਾਇਆ ਹੁੰਦਾ ਕਿ ਤੁਸੀਂ ਐ ਮਤਲਬ ਚੁਣ ਚੁਣ ਕੇ ਕਾਰਡ ਲਾਉਂਦੇ ਸੀ
1: ਹਾਂਜੀ ਇਕੱਲੇ ਇਕੱਲੇ
3: ਤੇ ਤੁਸੀਂ ਮਤਲਬ ਕਿੰਨੇ ਉਹ ਕਾਰਡਾਂ ਨਾਲ ਭਰ ਜਾਂਦਾ ਸੀਗਾ ਹੁਣ ਤਾਂ ਮਤਲਬ ਕਿ ਉਹ ਵਾਲੇ ਪਰਸ ਛੋਟੇ ਵਾਲਟ ਲੈਣੇ ਹੀ ਬੰਦ ਕਰਤੇ ਕਿ ਹੁਣ ਤਾਂ ਕੋਈ ਕਾਰਡ ਦੀ ਲੋੜ ਨਹੀਂ ਪੈਂਦੀ ਹਨਾ ਕਿ ਇੰਨਾ ਹੋ ਜਾਂਦਾ ਪਰ ਇਵੇਂ ਆ ਕਿ ਜਿਵੇਂ ਹੁਣ ਜਿਵੇਂ ਦੀ ਮੇਰੀ ਜੋਬ ਆ ਜਿੱਦਾਂ ਪਹਿਲਾਂ ਵੀ ਦੱਸ ਕੇ ਗਏ ਭੈਣ ਜੀ ਕਿ ਮੇਰੀ ਹੈਗੀ ਥੋੜੀ ਹਨਾ ਮਤਲਬ ਕਿ ਮਤਲਬ ਪੇਸ਼ੈਂਟ ਦੇ ਕੰਟੈਕਟ ਵਾਲੀ ਫਿਰ ਮੈਨੂੰ ਇਹ ਹੁੰਦਾ ਕਿ ਮੈਂ ਇੱਦਾਂ ਦੀਆਂ ਚੀਜ਼ਾਂ ਆਪਣੇ ਮਤਲਬ ਜ਼ਰੂਰ ਕਾਰ ਦੇ ਵਿੱਚ ਮੈਂ ਪਰਸ ਤਾਂ ਨਹੀਂ ਨਾਲ ਕੈਰੀ ਕਰਦੀ ਪਰ ਮੇਰੇ ਕਾਰ ਦੇ ਵਿੱਚ ਸਾਰੀਆਂ ਚੀਜ਼ਾਂ ਇੱਦਾਂ ਮਤਲਬ ਹੁੰਦੀਆਂ ਪਰਫਿਊਮ ਵਗੈਰਾ ਕੁਛ ਇੱਦਾਂ ਦਾ ਮੇਕਅਪ ਵਗੈਰਾ ਜਿੱਦਾਂ ਮਤਲਬ ਕਿਸ ਤਰ੍ਹਾਂ ਤੁਸੀਂ ਜਲਦੀ ਜਲਦੀ ਸਵੇਰੇ ਨਿਕਲ ਗਏ ਤੇ ਤੁਹਾਨੂੰ ਜਦੋਂ ਟਾਈਮ ਮਿਲਦਾ ਸਪੈਸ਼ਲੀ ਰੈੱਡ ਲਾਈਟ ਮਿਲ ਜਾਂਦੀ ਤਾਂ ਮਾੜਾ ਮੋਟਾ ਕਰ ਲੈਂਦੇ ਇੱਕ ਆਈਬ੍ਰੋ ਉਦੋਂ ਕਰ ਲੈਂਦੇ ਮੈਜੋਰਿਟੀ ਐਵੇਂ ਹੁੰਦੀ ਕਿ ਆਪਾਂ ਮਾਸਕ ਪਾਣੇ ਹੁੰਦੇ ਆ ਠੀਕ ਆ ਤੇ ਸਾਨੂੰ ਕੋਈ ਏਡਾ ਫਰਕ ਨੀ ਪੈਂਦਾ ਕਿ ਪਰ ਇਹ ਹੁੰਦਾ ਕਿ ਕਿਸੇ ਵੇਲੇ ਦਾ ਤੁਸੀਂ ਜੋਬ ਐਵੇਂ ਦੀ ਹੈ ਕਿ ਤੁਸੀਂ ਸਾਨੂੰ ਤੇ
0: ਆਈਬ੍ਰੋ ਤੇ ਥੋੜੀ ਮਾਸਕ ਪੈ ਜਾਊਗਾ
1: ਨਹੀਂ ਮੈਂ ਉਹੀ ਕਹਿ ਰਹੀ ਸੀ ਜੀ ਜਿਹੜੇ
0: ਮੈਂ ਵੀ ਹੈਰਾਨ ਹੋ ਗਿਆ ਮੈਂ ਮਾਸਕ
1: ਨਹੀਂ ਉਹਨਾਂ ਦਾ ਕਹਿਣ ਦਾ ਮਤਲਬ ਮੈਂ ਦੱਸ ਦਿਓ ਉਹਨਾਂ ਦੇ ਕਹਿਣ ਦਾ ਮਤਲਬ ਕੀ ਹੈ ਕਿ ਕੱਲਾ ਕੱਲਾ ਫਿਰ ਤੁਸੀਂ ਆਈਸ ਤੇ ਹੀ ਧਿਆਨ ਦੇਣਾ ਬਾਕੀ ਮੇਕਅਪ ਦੀ ਲੋੜ ਨਹੀਂ ਹੈ ਕਿਉਂਕਿ ਮਾਸਕ ਚ ਢੱਕ ਜਾਏਗਾ
0: ਮੈਂ ਮੈਨੂੰ ਹੋਰ ਸਮਝ ਲੱਗੀ ਸੀ ਮੈਂ ਕਿਹਾ ਖਰੇ ਇਹਨਾਂ ਦਾ ਕਹਿਣ ਦਾ ਮਤਲਬ ਆ ਵੀ ਆਪਾਂ ਮਾਸਕ ਹੀ ਲਾ ਲੈਂਦੀਆਂ ਉੱਥੇ ਕਿਹੜਾ ਪਤਾ ਲੱਗਦਾ ਵਾ ਵੀ ਕੌਣ ਹੈ ਜੇ ਕਰ ਵੀ ਜਾਊ ਤੇ ਕੀ
1: ਇੰਨਾ ਵੱਡਾ ਕੁੜੀਆਂ ਭਾਵੇਂ ਕੁਛ ਵੀ ਹੋ ਜਾਏ ਲੇਕਿਨ ਇੰਨਾ ਵੱਡਾ ਐਰਰ ਨਹੀਂ ਪਾ ਸਕਦੀ ਕਿ ਆਈ
3: ਨਹੀਂ ਜਸ ਜੀ ਵਧੀਆ ਸਮਝ ਗਏ ਮੈਂ ਜੋ ਕਹਿਣਾ ਚਾਹੁੰਦੀ ਭਾਵਨਾ ਨੂੰ ਸਮਝ ਗਏ ਹੋ ਤੇ ਮੈਂ ਇਹੀ ਇੱਦਾਂ ਛੋਟੀ ਛੋਟੀ ਚੀਜ਼ਾਂ ਜਿੱਦਾਂ ਹੁਣ ਛੋਟੇ ਪਰਸ ਹੈ ਡਿਫਰੈਂਟ ਜੇ ਮੈਂ ਹੁਣ ਇਕੱਲੀ ਨੇ ਜਾਣਾ ਹੈ ਤਾਂ ਮੇਰਾ ਸੈਪਰੇਟ ਇੱਕ ਮੈਂ ਰੱਖਿਆ ਹੋਇਆ ਜਿਹਦੇ ਵਿੱਚ ਮੈਨੂੰ ਲੋੜ ਹੈ ਜਿੱਦਾਂ ਹੁਣ ਮੈਂ ਬੱਚਿਆਂ ਨਾਲ ਜਾਣਾ ਹੈ ਤਾਂ ਇੱਕ ਸੈਪਰੇਟ ਆ ਉਹਦੇ ਵਿੱਚ ਉਹਨਾਂ ਦੀ ਪੈਨਾਡੋਲ ਆਪਣੀ ਛੋਟੀ ਪੈਨਾਡੋਲ ਇੱਦਾਂ ਦੀਆਂ ਚੀਜ਼ਾਂ ਮਤਲਬ ਕਿ ਜਿਹੜੀਆਂ ਆ ਬੈਂਡੇਡ ਵਗੈਰਾ ਫਸਟ ਏਡ ਦਾ ਕਿੱਟ ਦਾ ਸਮਾਨ ਮੈਂ ਜ਼ਰੂਰ ਕਾਰ ਦੇ ਵਿੱਚ ਰੱਖਿਆ ਹੁੰਦਾ ਦੋਨਾਂ ਕਾਰਾਂ ਦੇ ਬੂਟ ਦੇ ਵਿੱਚ ਜ਼ਰੂਰ ਰੱਖਿਆ ਹੁੰਦਾ
0: ਉਹ ਵੀ ਰੱਖਿਆ ਹੁੰਦਾ ਜਿਹੜਾ ਉਹ ਦੂਸਰਾ ਫਾਇਰ ਅੱਗ ਬੁਝਾਉਣ ਵਾਲਾ ਉਹ ਵੀ ਰੱਖ ਦਿਓ ਫਾਇਰ ਬਲੈਂਕਟ ਰੱਖੋ ਨਾਲ
1: ਮੈਨੂੰ ਲੱਗਦਾ ਤੁਸੀਂ ਹੁਣੇ ਲੇਟੈਸਟ ਕੋਰਸ ਕਰਕੇ ਆਏ ਹੋ ਉਹ ਇਹ ਸਾਰੀ ਚੀਜ਼ਾਂ ਸਲਾਹ ਦਿੰਦੇ
3: ਪਰ ਚੀਜ਼ਾਂ ਘਟਦੀਆਂ ਨੇ ਮੈਨੂੰ ਲੱਗਦਾ ਜੋ ਜੋ ਬੱਚੇ ਵੱਡੇ ਹੋਈ ਜਾਂਦੇ ਵਧੀ ਜਾਂਦੀਆਂ ਹੁਣ ਤਾਂ ਚਲੋ ਐਰਿਕਾ ਵੀ ਸੁੱਖ ਨਾਲ ਵੱਡੀ ਹੋ ਗਈ ਉਹਨੇ ਆਪਣਾ ਛੋਟਾ ਜਿਹਾ ਬੋਲਰ ਚੱਕ ਲੈਂਦੀ ਨਾਲ ਉਹ ਆਪਣਾ ਉਹਦੇ ਚ ਰੱਖਦੀ ਪਰ ਇੱਕ ਇਹਨਾਂ ਦੀ ਆਦਤ ਹੈ ਬੱਚੇ ਇੱਕ ਦੂਜੇ ਦਾ ਜੂਠਾ ਨੀ ਪੀਂਦੇ ਤੇ ਉਹ ਮਤਲਬ ਕਿ ਫਿਰ ਮੈਨੂੰ ਸੈਪਰੇਟ ਸੈਪਰੇਟ ਬੋਟਲ ਚੱਕਣੀ ਪੈਂਦੀ ਆ ਦੋਨਾਂ ਦੀ ਪਾਣੀ ਦੀ ਨਾ, ਤੇ ਫਿਰ ਸਾਡੇ ਅਰਗੇ ਦੇ ਵਿੱਚੋਂ ਚਲੋ ਉਹਨਾਂ ਦੇ ਪੀ ਲੈਂਦੇ ਏਡਾ ਕੋਈ ਫਰਕ ਨੀ ਪੈਂਦਾ, ਪਰ ਉਹ ਉਹਨਾਂ ਦਾ ਬੜਾ ਹੁੰਦਾ ਕਿ ਮੈਂ ਉਹਦੇ ਚੋਂ ਨੀ ਪੀਣਾ, ਮੈਂ ਉਹਦੇ ਚੋਂ ਨੀ ਪੀਣਾ, ਤੇ ਉਹ ਥੋੜਾ ਹੈਵੀ ਵਾਲਾ ਕੰਮ ਹੋ ਜਾਂਦਾ। ਫਿਰ ਮੈਂ ਇੰਨਾ ਮੇਕ ਸ਼ੋਰ ਕਰਦੀ ਹੁੰਦੀ ਕਿ ਇੱਕ ਵੱਡੀ ਬੋਟਲ ਕਾਰ ਚ ਰੱਖ ਲਾਂ ਤੇ ਬਾਕੀ ਉਹਨਾਂ ਦੀ ਹਾਫ ਹਾਫ ਬੋਟਲ ਜਿਹੜੀਆਂ ਕੈਰੀ ਹੋ ਜਾਣ ਨਾ। ਤੇ ਪਰਸ ਪੁਰਸ ਤਾਂ ਹੁਣ ਜ਼ਿੰਦਗੀ ਦੇ ਵਿੱਚੋਂ ਜੇ ਕਰ ਲੋ ਕਿ ਮਾਈਨਸ ਹੀ ਹੋ ਗਿਆ, ਕਦੇ ਨਹੀਂ ਚੱਕ ਉਹ ਮਤਲਬ ਕਿ ਹੁਣ ਚੱਕੀ ਦਾ ਹੀ ਨਹੀਂ ਆ, ਜਿਹੜੇ ਬੈਗ ਪੈਕ ਜਿਹੇ ਹੁੰਦੇ ਛੋਟੇ ਜਿਹੇ ਉਹਦੇ ਚ ਸਰ ਜਾਂਦਾ ਕਿਉਂਕਿ ਉਹ ਨਹੀਂ ਮੋਢੇ ਥੱਕਦੇ
0: ਉਹਦੇ ਨਾਲ। ਪਰਸ ਚੱਕਣ ਦਾ ਕੰਮ ਕਰਦੇ ਆ
3: ਉਹ ਛੱਡਤਾ ਪਾਰਟ ਟਾਈਮ ਸੀਗਾ ਉਹ ਛੱਡਤਾ, ਹੁਣ ਉਹਦੇ ਚ ਕੋਈ ਇੰਨੀ ਕਮਿਸ਼ਨ ਜੀ ਨਹੀਂ ਹੋਈ, ਫੜੇ ਛੇਤੀ ਜਾਂਦੇ ਨਾ ਉਹਦੇ ਚ।
0: ਖੂਨ ਕੱਢ ਕੇ ਵੇਚ ਦਿੰਦੇ ਹੋਣੇ,
3: ਖੂਨ ਕੱਢ ਕੇ ਵੇਚ ਲਈਦਾ, ਸਹੀ ਗੱਲ ਆ, ਖੂਨ ਵੇਚਤਾ, ਦਵਾਈਆਂ ਵੇਚਤੀਆਂ,
0: ਹੈ ਨਾ। ਉਹ ਇੱਕ ਇੱਕ ਟਾਈਮ ਦੇ ਉੱਤੇ ਜਦੋਂ ਤਿੰਨ ਤਿੰਨ ਚਾਰ ਚਾਰ ਰੋਜ਼ ਸਰਿੰਜਾਂ ਜਿਹੀਆਂ ਕੱਢ ਕੇ ਲੈ ਕੇ ਜਾਂਦੀਆਂ ਹਨਾ, ਐਂ ਲੱਗਦਾ ਵੀ ਵੇਚਣਾ ਦੱਸੇ ਨਾ ਕੀ ਕਰਨਾ ਤੁਸੀਂ।
1: ਜ਼ੋਂਬੀ ਜ਼ੋਂਬੀ ਸਾਰਾ ਲੜ ਕੇ
0: ਫਿਰ ਉਹ ਵਿਚਾਰੀਆਂ ਐਕਸਪਲੇਨ ਕਰਦੀਆਂ ਵਾ, ਐਂ ਨਾਲੇ ਹਲਾਈ ਜਾਣਗੀਆਂ ਨਾਲ ਐਕਸਪਲੇਨ ਕਰਨੀਆਂ। ਇਹ ਨਾ ਵਿੱਚ ਦਵਾਈ ਪਈ ਸੀ ਵੈਸੇ, ਤੇ ਥੋੜਾ ਜਿਹਾ ਇੰਨੇ ਕੈਮਲ ਹੀ ਆ।
3: ਜਦੋਂ ਨਾ ਮੇਰੇ ਮਦਰ ਆਏ ਨਾ, ਤਾਂ ਉਹਨਾਂ ਦੇ ਮੈਂ ਇੱਥੇ ਬਲੱਡ ਮਤਲਬ ਕਿ ਕਰਾਉਣ ਚਲੇ ਗਈ, ਤੇ ਉਹਨਾਂ ਨੇ ਨਾ ਜਿੱਦਾਂ ਮਤਲਬ ਕਿ ਉਹਦਾ ਚੋਂ ਰੂਟੀਨ ਟੈਸਟ ਦੇ ਵਿੱਚ ਉਹਨਾਂ ਨੇ ਕਿੰਨੀਆਂ ਵਾਇਲ ਕੱਢੀਆਂ ਨਾ, ਤੇ ਮੈਂ ਤਾਂ ਚਲੋ ਕੋਲੇ ਬੈਠੀ, ਮੈਂ ਤਾਂ ਕੁਛ ਨਾ ਬੋਲੀ। ਤੇ ਜਦੋਂ ਬਾਹਰ ਨਿਕਲੇ ਨਾ, ਮੰਮੀ ਕਹਿੰਦੇ ਆਹ ਅਗਲੀ ਵਾਰੀ ਨਾ ਮੈਨੂੰ ਲੈ ਕੇ, ਮੈਨੂੰ ਲੱਗਦਾ ਮੇਰਾ ਤਾਂ ਸਾਰੇ ਖੂਨ ਕੱਢ ਲਿਆ ਇਹਨਾਂ ਨੇ, ਜ਼ਿਆਦਾ ਖੂਨ
0: ਨਹੀਂ ਲੱਗਦਾ ਏਦਾਂ ਹੀ ਆ ਉਹ ਜਦੋਂ ਉਹ ਜਦੋਂ ਕਿੰਨੇ ਮਤਲਬ ਇੱਕ ਕੱਢ ਕੇ ਦੂਜੀ ਦੂਜੀ ਕੱਢ ਕੇ ਤੀਜੀ, ਬੰਦਾ ਸੋਚਦਾ ਲੈ ਕੱਢ ਹੀ ਲਿਆ ਜੀ ਸਾਰਾ।
3: ਉਹ ਮੈਨੂੰ ਕਹਿੰਦੇ ਮੈਨੂੰ ਲੱਗਦਾ ਤੁਹਾਡੇ ਆਸਟ੍ਰੇਲੀਆ ਚ ਜ਼ਿਆਦਾ ਖੂਨ ਕੱਢਦੇ, ਮੈਂ ਕਿਹਾ ਮੰਮੀ ਇੱਥੇ ਕਮ ਹੀ ਹੈ ਤਾਂ ਕੱਢ ਲੈਂਦੇ ਆ।
0: ਡਰੈਕੁਲਾਜ਼ ਨੇ ਇੱਥੇ
3: ਉਹ ਨਹੀਂ ਹੈਗਾ ਮਾਈਂਡ ਸੈਟ ਜਾਂ ਇੱਦਾਂ ਜਾਂਦਾ ਨਾ, ਪਰ ਉਹ ਚਲੋ ਵਿੱਚ ਜਿੱਦਾਂ ਤੁਸੀਂ ਕਿਹਾ ਐਕਸਪਲੇਨ ਕਰ ਦਿੰਦੇ ਹੋ ਪਹਿਲਾਂ ਹੀ ਵਿੱਚ ਉਹਦੇ ਹੁੰਦਾ ਚਲੋ ਹਨਾ ਫਲੂਇਡ ਜਿਹਦੇ ਨਾਲ ਤੁਹਾਨੂੰ ਜ਼ਿਆਦਾ ਲੱਗਦਾ, ਪਰ ਏਦਾਂ ਦਾ ਨਹੀਂ ਹੈਗਾ ਕਿ ਅਸੀਂ ਇੰਨਾ ਵੀ ਨਹੀਂ ਵੇਚਦੇ ਕੱਢ ਕੇ, ਮਤਲਬ ਥੋੜਾ ਥੋੜਾ ਥੋੜਾ ਥੋੜਾ ਜਿਹਾ ਹੀ ਮਤਲਬ ਕਰ ਲਈਦਾ, ਮਤਲਬ ਕਿ ਬੈਲੈਂਸ ਜਿਹਾ ਇੰਨਾ ਨਹੀਂ ਵੇਚੀਦਾ।
0: ਬੀਬੀਆਂ ਜ਼ਿਆਦਾ ਕੈਰੀ ਕਰਕੇ ਨਿਕਲਦੇ ਹੋ ਤੇ ਮੈਨੂੰ ਲੱਗਦਾ ਬੀਬੀਆਂ ਜ਼ਿਆਦਾ ਕੈਰੀ ਕਰਕੇ ਨਿਕਲਦੇ ਹੋ।

0: हाई सिडनी वालियो, तुसी सुन रहे हो अपना इंडियन रेडियो स्टेशन रेडियो हांजी 1674 AM। रेडियो
1: सुनो जी, गड्डी अक्षरा ज्वेलर्स वाल ले लो।
2: ओ जो हुकम मेरी सरकार।
1: ओ आ किधर, हैरी स्पार्क वाल जाना, तुसी आ किथे जा रहे हो?
2: अक्षरा ज्वेलर्स दी दूजी लोकेशन
1: यानी हुन 22 कैरेट गोल्ड हॉलमार्क ज्वेलरी, डायमंड ज्वेलरी, अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो लोकेशन से मिलेंगे।
2: आहो जी आहो,
1: अक्षरा ज्वेलर अपनी दूजी लोकेशन 56 गारफील्ड रोड, ईस्ट रिवर्सटन विच वी तुहाडी सेवा विच।
3: ਵੈਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ, ਸਰਪੰਚ।
4: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
3: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। देखो सरपंच 10 जुलाई नूं तुहाडे नेड़े सिनेमा घरां च।
1: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
1: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਤੇ ਤੁਸੀਂ ਗਾਣਾ ਇੰਜੋਏ ਕਰ ਰਹੇ ਸੀ ਕਿਹੜਾ ਯਸ਼ ਜੀ ਐਨੀ ਗੈਸ
1: ਹਾਏ ਹਾਏ ਇਹ ਤੇ ਨਹੀਂ ਪਤਾ ਪਰ ਸੈਟ ਮੈਕਸ ਪਰ ਆਉਣ ਵਾਲੀ ਮੂਵੀ ਤਾਂ ਸੀਗਾ ਆਈ ਥਿੰਕ
2: ਵਾਹ
1: ਸੂਰਿਆ ਵੰਸ਼ ਤਾਂ ਗਾਣਾ ਪਤਾ ਨਹੀਂ ਤੁੱਕੇ ਮਾਰਿਆ ਮੈਨੂੰ ਇਦਾਂ ਲੱਗ ਰਿਹਾ ਹੈ ਉਹੀ ਸੀਗਾ
0: ਕੀ
1: ਤੁਹਾਡੇ ਸਾਹਮਣੇ ਮੈਨੂੰ ਯਾਦ ਹੈ ਪਰ ਇਹ ਗਾਣਾ ਪਰ ਮੈਨੂੰ ਇਹ ਯਾਦ ਨੀ ਕਿ ਹੈ ਕਿਹੜਾ ਗਾਣਾ
0: ਓਕੇ ਕਿਹੜੀ ਫਿਲਮ ਦਾ ਨਹੀਂ ਯਾਦ
1: ਨਹੀਂ
0: ਮੈਨੂੰ ਵੀ ਨੀ ਪਤਾ ਕਿਉਂਕਿ ਇਹ ਏਦਾਂ ਹੀ ਆ ਚਲੋ ਆਪਾਂ ਵੱਧਦੇ ਹਾਂ ਜੀ ਅੱਗੇ ਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਸੀਂ ਲੈ ਕੇ ਜਾਂਦੇ ਹੋ ਕਿਹੜੀਆਂ ਕਿਹੜੀਆਂ ਹੁਣ ਤੁਹਾਡੀਆਂ ਛੁੱਟੀਆਂ ਨੇ ਡੇਲੀ ਬੇਸਿਸ ਦੇ ਉੱਤੇ ਜਦੋਂ ਆਪਾਂ ਰੋਜ਼ ਨਿਕਲਦੇ ਹਾਂ ਤੇ ਮੈਨੂੰ ਲੱਗਦਾ ਬੀਬੀਆਂ ਤੇ ਕਾਫੀ ਕੁਛ ਲੈ ਕੇ ਨਿਕਲਦੀਆਂ ਨੇ ਤੇ ਬੰਦਿਆਂ
1: ਮਾਈਨਸ ਦੀ ਥਾਂ ਜਿਵੇਂ
0: ਬੀਬੀਆਂ ਦਾ ਤੇ ਪਲੱਸ ਹੋਇਆ ਹਨਾ ਬੰਦਿਆਂ ਦਾ ਵੇਖੋ ਸਿੱਧਾ ਸਿੱਧਾ ਵਾ ਵੀ ਪਹਿਲਾਂ ਦੇ ਨਾਲੋਂ ਜਿੱਦਾਂ ਜਿੱਦਾਂ ਰਿਵਾਜ ਬਦਲੇ ਸਟਾਈਲ ਪੈਂਟਾਂ ਪੁੰਟਾਂ ਦੇ ਤੇ ਓਦਾਂ ਦੀਆਂ ਪੈਂਟਾਂ ਦੇ ਵਿੱਚ ਹੁਣ ਪਰਸ ਵੀ ਨੀ ਆਉਂਦੇ ਪਰਸ ਹੌਲੀ ਹੌਲੀ ਨਿੱਕੇ ਹੋਏ ਬੰਦਿਆਂ ਦੇ ਪਹਿਲਾਂ ਨਾ ਪਰਸ ਦੇ ਵਿੱਚ ਹੀ ਬਹੁਤ ਕੁਛ ਤੁੰਨਿਆ ਹੁੰਦਾ ਸੀ ਤੁਸੀਂ ਕਦੀ ਬੰਦਿਆਂ ਦੇ ਪਰਸ ਵੇਖੋ ਉਹ ਨਾ ਬਾਹਰ ਨੂੰ ਆਏ ਹੁੰਦੇ ਸੀ ਦੋ ਪਾਸਿਆਂ ਤੋਂ ਹਨਾ
1: ਬਖਸ਼ ਦੋ ਕਹਿੰਦੇ ਹੁੰਦੇ ਸੀ
0: ਹਾਂ ਸੋ ਉਹਦੇ ਵਿੱਚ ਹੀ ਉਹਨਾਂ ਨੇ ਕਾਗਜ਼ ਪੱਤਰ ਵਿੱਚ ਹੀ ਤੁੰਨੀ ਜਾਣੇ ਵਿੱਚ ਹੀ ਇਨਵੋਇਸਾਂ ਵਿੱਚ ਹੀ ਜੋ ਉਹਦੇ ਰਿਸਿਪਟਾਂ ਵਗੈਰਾ ਕਾਰਡਾਂ ਜਿਹੜੇ ਜਿਹੜੇ ਵੀ ਕਾਰਡ ਆ ਵਿਜ਼ਟਿੰਗ ਕਾਰਡ ਦੀ ਤੁਸੀਂ ਗੱਲ ਕਰ ਰਹੇ ਹੋ ਵੀ ਉਹਨਾਂ ਨੇ ਵਿੱਚ ਪਾਈ ਜਾਣੇ ਤੇ ਆਪਾਂ ਜਿਹੜੇ ਵਿਜ਼ਟਿੰਗ ਕਾਰਡ ਦੂਜੇ ਆਪਣੇ ਕ੍ਰੈਡਿਟ ਕਾਰਡ ਵਗੈਰਾ ਜੇ ਉਹ ਵੀ ਸਾਰੇ ਆਪਾਂ ਵਿੱਚੇ ਪਾਉਣੇ ਆ
1: ਹਨਾ
0: ਫਿਰ ਮਾਈਕੀ ਆ ਗਈ ਫਿਰ ਆਪਣਾ ਤੁਹਾਡਾ ਦੂਸਰਾ ਆ ਗਿਆ ਆਪਣਾ ਮੈਡੀਕੇਅਰ ਕਾਰਡ ਫਿਰ ਆਪਣਾ ਬੈਂਕਾਂ ਦੇ ਡੈਬਿਟ ਕਾਰਡ ਮਤਲਬ ਜੋ ਕੁਛ ਵੀ ਆ ਸਾਰਾ ਕੁਛ ਲਾਇਸੈਂਸ ਹਨਾ ਸੋ ਕਿੰਨਾ ਕੁਛ ਆ ਉਹ ਸਾਰਾ ਹੌਲੀ ਹੌਲੀ ਹੌਲੀ ਹੌਲੀ ਆਪਾਂ ਉਹਦੇ ਵਿੱਚ ਹੀ ਤੁੰਨੀ ਜਾਂਦਾ ਉਹਦੇ 'ਚ ਹੀ ਅਤੇ ਮਤਲਬ ਉਹ ਵਿਚਾਰਾ ਨਾ ਐਡਾ ਤਗੜਾ ਹੁੰਦਾ ਹੈ ਜਿੱਦਾਂ ਅੱਜ ਕੱਲ੍ਹ ਬੀਬੀਆਂ ਕਈ ਨਿੱਕਾ ਪਰਚ ਲੈ ਕੇ ਨਿਕਲਦੀਆਂ ਜਿੰਨਾ ਕੁ ਮੰਨਤ ਲੈ ਕੇ ਨਿਕਲਦੀ ਹੈ ਨਾ ਉਡਾ ਕੁ ਬੰਦਿਆਂ ਦਾ ਹੋ ਜਾਂਦਾ ਹੈ ਫੁੱਲ ਕੇ ਅਤੇ ਹੁਣ ਉਹ ਪਰਸ ਫਿਰ ਮਾਈਨਸ ਹੋਇਆ ਫਿਰ ਆ ਗਿਆ ਉਹ ਦੂਜਾ ਕਾਰਡ ਹੋਲਡਰ ਹਨਾ ਉਹਨੂੰ ਪਰਸ ਨਹੀਂ ਕਹਿੰਦੇ ਸ਼ਾਇਦ ਹਨਾ ਹਾਂ ਉਹ 'ਚ ਸਿਰਫ ਕਾਰਡ ਚਾਹੀਦੇ ਸੀ ਅਤੇ ਮੰਨ ਲਓ ਜੇ ਤੁਹਾਨੂੰ ਚਾਹੀਦਾ ਵਾ ਤਾਂ ਤੁਸੀਂ ਇੱਕ ਦੋ ਕੈਸ਼ ਦੇ ਥੋੜਾ ਜਿਹਾ ਕੈਸ਼ ਜਿਹੜਾ ਫੁੱਲੇ ਨਾ ਭਾਨ ਅੱਛਾ ਪਹਿਲੀਆਂ ਵਾਲੇ ਜਿਹੜੇ ਪਹਿਲੇ ਪਰਸ ਸੀ ਨਾ ਉਹਨਾਂ ਦੇ ਵਿੱਚ ਤੁਸੀਂ ਵੇਖੋਗਾ ਕੌਣ ਦਾ ਵੀ ਭਾਨ ਛਪਿਆ ਹੁੰਦਾ ਸੀ ਜਦੋਂ ਉਹਨੂੰ ਵਿਹਲਾ ਵੀ ਕਰੋ ਤੁਹਾਨੂੰ ਸਾਫ਼ ਪਤਾ ਲੱਗਦਾ ਵੇਖ ਕੇ ਵਿੱਚ ਇੱਥੇ ਭਾਨ ਪਿਆ ਰਿਹਾ ਬਾਬਾ ਚਿਰ
1: ਟਿੱਚ ਬਟਨ ਵਾਲਾ ਹੁੰਦਾ ਸੀ
0: ਹਾਂ ਹਾਂ ਉਹ ਭਾਨ ਵੀ ਬਾਹਰ ਨੂੰ ਦੇਖਦਾ ਸੋ ਫਿਰ ਭਾਨ ਵੀ ਮਾਈਨਸ ਹੋ ਗਿਆ ਫਿਰ ਬੰਦਾ ਕਹਿੰਦਾ ਵੀ ਨਹੀਂ ਹੁਣ ਭਾਨ ਵੀ ਨਹੀਂ ਰੱਖਣਾ ਪਰਸ ਖਰਾਬ ਹੁੰਦਾ ਕਿਉਂਕਿ ਪਰਸ ਮਹਿੰਗੇ ਹੁੰਦੇ ਗੇ ਤੇ ਭਾਨ ਵੀ ਮਾਈਨਸ ਕੀਤਾ ਵੀ ਨਹੀਂ ਇਹ ਨਹੀਂ ਰੱਖਣਾ ਉਹ ਗੱਡੀ 'ਚ ਚੱਲ ਗਿਆ ਫਿਰ ਹੌਲੀ ਹੌਲੀ ਉਹ ਵੀ ਪੈਂਟ ਹੋਰ ਭੀੜੀ ਹੋ ਗਈ ਤੇ ਹੋਰ ਸ਼ਕੀਨੀ ਵੱਧ ਗਈ ਤੇ ਫਿਰ ਇਹ ਵੀ ਗੱਲ ਆ ਗਈ ਵੀ ਜਦੋਂ ਆਪਾਂ ਬਹਿੰਦੇ ਹਾਂ ਨਾ ਤੇ ਇੱਕ ਪਾਸੇ ਆਪਾਂ ਪਰਸ ਪਾਉਂਦੇ ਹਾਂ ਤੇ ਤੁਹਾਡੇ ਜਿਹੜੇ ਲੱਕ 'ਚ ਪੀੜ ਹੁੰਦੀ ਆ ਇਹ ਇਸੇ ਕਰਕੇ ਹੁੰਦੀ ਆ ਕਿਉਂਕਿ ਤੁਹਾਡਾ ਚੂਲਾ ਉੱਚਾ ਨੀਵਾਂ ਹੋ ਜਾਂਦਾ ਵਾ ਤੁਸੀਂ ਪਰਸ ਇੱਕ ਪਾਸੇ ਬਹੁਤ ਪਹਿਲੀਆਂ ਦੇ ਹਿਸਾਬ ਦੇ ਨਾਲ ਲਾਈਏ ਤਾਂ ਵਾਕਈ ਬੜਾ ਫਰਕ ਹੀ
1: ਹੈ
0: ਜੋ ਅੱਧਾ ਕੁ ਫੁੱਟ ਤੇ ਬੰਦਾ ਉੱਤੋਂ ਇੱਕ ਪਾਸੇ ਉੱਚਾ ਨੀਵਾਂ ਜਿਹਾ ਹੋ ਜਾਂਦਾ ਫਿਰ ਉਹ ਵੀ ਚੀਜ਼ਾਂ ਨੇ ਡਰਾਇਆ ਲੋਕਾਂ ਨੂੰ ਤੇ ਫਿਰ ਉਹਨਾਂ ਨੇ ਹੌਲੀ ਹੌਲੀ ਪਰਸ ਉੱਥੇ ਪਾਉਣਾ ਬੰਦ ਕਰ ਦਿੱਤਾ ਤੇ ਫਿਰ ਕਾਰਡਾਂ ਦੇ ਉੱਤੇ ਆ ਗਏ ਫਿਰ ਕਾਰਡ ਹੌਲੀ ਹੌਲੀ ਮਾਈਨਸ ਹੋਣੇ ਸ਼ੁਰੂ ਹੋਏ ਫਿਰ ਬੰਦੇ ਨੇ ਰਿਲਾਈਜ਼ ਕੀਤਾ ਵੀ ਯਾਰ ਮੈਡੀਕੇਅਰ ਕਾਰਡ ਦੀ ਰੋਜ਼ ਤੇ ਜ਼ਰੂਰਤ ਨਹੀਂ ਹੁੰਦੀ ਹਨਾ ਫਿਰ ਉਹ ਕੱਢੇ ਲੋਕਾਂ ਨੇ ਫਿਰ ਇਹ ਵੀ ਵੇਖਿਆ ਵੀ ਯਾਰ ਮਤਲਬ ਰੋਜ਼ ਰੋਜ਼ ਆਪਾਂ ਕ੍ਰੈਡਿਟ ਕਾਰਡ ਵੀ ਚੁੱਕੀਏ ਡੈਬਿਟ ਕਾਰਡ ਵੀ ਸਾਰੇ ਦੇ ਸਾਰੇ ਹੀ ਆਪਾਂ ਪਾਈ ਫਿਰਦੇ ਸਾਰਿਆਂ ਦੀ ਤਾਂ ਜ਼ਰੂਰਤ ਨਹੀਂ ਆ ਜਾਂ ਫਿਰ ਕਈ ਵਾਰ ਕਿਸੇ ਦੇ ਗਵਾਚਾ ਹੋਊਗਾ ਕਿਸੇ ਨੂੰ ਹੱਥ ਲੱਗੇ ਵੀ ਇੰਨੇ ਸਾਰੇ ਫਿਰ ਇਕੱਠੇ
1: ਪਹਿਲਾਂ ਤਾਂ ਕ੍ਰੈਡਿਟ ਕਾਰਡ ਦਾ ਡਰ ਵੀ ਹੁੰਦਾ ਸੀ ਨਾ ਕਿ ਹਾਂ ਇਹ ਤਾਂ ਡਾਇਰੈਕਟ ਟੈਪ ਵੱਜ ਜਾਣਾ
0: ਹਾਂ ਸੋ ਉਹ ਸਾਰੀਆਂ ਚੀਜ਼ਾਂ ਫਿਰ ਹੌਲੀ ਹੌਲੀ ਮਾਈਨਸ ਹੁੰਦੀਆਂ ਹੁੰਦੀਆਂ ਫਿਰ ਆਈ ਥਿੰਕ ਇੱਕ ਕਾਰਡ ਦੇ ਉੱਤੇ ਆ ਗਈਆਂ ਹਨਾ ਵੀ ਆਪਾਂ ਇੱਕੋ ਕਾਰਡ ਬੜਾ ਵਾ ਸਾਨੂੰ ਉਹ ਤੋਂ ਪੇ ਹੋ ਜਾਊਗਾ ਅਤੇ ਥੋੜ੍ਹਾ ਜਿਹਾ ਕੈਸ਼ ਹੋ ਗਿਆ ਪਰ ਹੁਣ ਆਪਾਂ ਵੇਖਦੇ ਹਾਂ ਹੁਣ ਪਰਸ ਵੀ ਬਹੁਤ ਘੱਟ ਲੋਕ ਕੈਰੀ ਕਰਦੇ ਹੁਣ ਤਾਂ ਬਹੁਤੀਆਂ ਚੀਜ਼ਾਂ ਜਿਹੜੀਆਂ ਨੇ ਬੇਸਿਕਲੀ ਬੰਦੇ ਦਾ ਨਾ ਜ਼ਿਆਦਾਤਰ ਪਰਸ ਹੀ ਮੈਨੇਜ ਹੋਇਆ ਵਾ ਕਿਉਂਕਿ ਸਾਰਾ ਕੁਛ ਜਿਹੜਾ ਪਰਸ ਦੇ ਵਿੱਚੋਂ ਚਾਹੇ ਉਹ ਡਰਾਈਵਿੰਗ ਲਾਇਸੈਂਸ ਆ ਚਾਹੇ ਤੁਹਾਡੇ ਬੈਂਕ ਦੇ ਕਾਰਡ ਨੇ ਚਾਹੇ ਤੁਹਾਡੀ ਐਕਸੈਸ ਆ ਹੁਣ ਐਕਸੈਸ ਵੀ ਜਿਹੜੀ ਆ ਪਹਿਲਾਂ ਸਾਡੇ ਕੋਲ ਜਿਹੜਾ ਕਈ ਜਿਨ੍ਹਾਂ ਦੀ ਜੋਬ ਉੱਦਾਂ ਦੀ ਆ ਉਹ ਸਾਡੇ ਕੋਲ ਐਕਸੈਸ ਕਾਰਡ ਹੁੰਦਾ ਸੀ ਉਹ ਕੈਰੀ ਕਰਨਾ, ਹੁਣ ਉਹ ਵੀ ਖਤਮ ਹੋ ਗਿਆ, ਹੁਣ ਉਹ ਤੁਹਾਨੂੰ ਡਿਜੀਟਲ ਕੋਡ ਮਿਲਦਾ ਤੇ ਉਹਦੇ ਤੋਂ ਤੁਸੀਂ ਲੌਗਇਨ ਕਰਕੇ ਤੇ ਐਂਟਰ ਹੋ ਜਾਣਾ
1: ਪੰਚ ਕਰਕੇ ਉਸ ਦੇ ਨਾਲ,
0: ਉਹ ਤੁਸੀਂ ਪੰਚ ਕਰਨਾ ਤੇ ਹੁਣ ਹੋਰ ਵੀ ਆਈ ਜਾਂਦਾ ਵਾ ਵੀ ਉਹ ਤੁਸੀਂ ਸਿਰਫ ਅੱਗੇ ਜਾ ਕੇ ਸਾਹਮਣੇ ਖਲੋਣਾ ਹੀ ਆ
1: ਤੇ ਉਹਨੇ ਫੇਸ,
0: ਹਾਂ ਤੁਹਾਡਾ ਫੇਸ ਜਾਂ ਫਿਰ ਥੰਮ ਤੇ ਜਾਂ ਫਿਰ ਜੇ ਤੁਸੀਂ ਵਨ ਟਾਈਮ ਵੀ ਕਿਤੇ ਜਾ ਰਹੇ ਹੋ ਤੇ ਉੱਥੇ ਵੀ ਉਹ ਉਹਨਾਂ ਦੇ ਕੋਲ ਮੈਸੇਜ ਚੱਲ ਜਾਂਦਾ ਤੇ ਉਹ ਤੁਹਾਨੂੰ ਉੱਥੋਂ ਐਂਟਰੀ ਦੇ ਦਿੰਦੇ ਆ ਤੁਹਾਨੂੰ। ਕਿੰਨਾ ਕੁਛ ਵੇਖ ਲਓ ਹਨਾ, ਕਿੰਨਾ ਕੁਛ ਬਦਲ ਗਿਆ ਤੇ ਹੌਲੀ ਹੌਲੀ ਭਾਨ ਭੂਨ ਵਾਲਾ ਵੀ ਕੰਮ ਖਤਮ ਹੋ ਚੁੱਕਾ ਹਨਾ, ਤੇ ਆਪਾਂ ਜਿਹੜੀਆਂ ਡੇਲੀ ਚੀਜ਼ਾਂ ਲੈ ਕੇ ਨਿਕਲਦੇ ਹਾਂ ਉਹਨਾਂ ਦੇ ਵਿੱਚ ਮੈਨੂੰ ਲੱਗਦਾ ਇਸ ਟਾਈਮ ਦੇ ਉੱਤੇ ਬੋਤਲ ਪਾਣੀ ਵਾਲੀ ਰਹਿ ਗਈ ਹਨਾ, ਰੋਟੀ ਵਾਲਾ ਡੱਬਾ ਜੇ ਕਿਸੇ ਨੇ ਕੰਮ ਤੇ ਜਾਣਾ ਤਾਂ, ਤੇ ਆਈ ਥਿੰਕ ਕੈਸ਼ ਦੀ ਵੀ ਕੋਈ ਬਹੁਤੀ ਹੁਣ ਪ੍ਰਵਾਹ ਨਹੀਂ ਮਾਰਦਾ,
1: ਦਵਾਈਆਂ
0: ਤੇ ਫੋਨ ਤਿੰਨ ਚੀਜ਼ਾਂ ਨੀ, ਬੰਦਿਆਂ ਕੋਲ ਤੁਹਾਨੂੰ ਇੰਨੀ ਦਵਾਈਆਂ ਨੀ ਮਿਲਣਗੀਆਂ, ਬੰਦਾ ਮਤਲਬ ਇਹੋ ਜਿਹਾ ਨਹੀਂ ਆ ਵੀ ਆਪਾਂ ਦਵਾਈ ਲੈ ਕੇ ਇੰਨੀ ਨਿਕਲਾਂਗੇ। ਹਾਂ ਜਦੋਂ ਕਿਤੇ ਪਤਾ ਹੋਵੇ ਵੀ ਆਪਾਂ ਲੰਮੇ ਟੂਰ ਤੇ ਜਾਣਾ, ਮੰਨ ਲਓ ਵੀ ਲੱਗ ਜਾਣੇ ਆ ਦੋ ਚਾਰ ਦਿਨ ਸਫ਼ਰ 'ਚ, ਤੇ ਉਦੋਂ ਭਾਵੇਂ ਕੋਈ ਲੈ ਜੇ, ਪਰ ਅਦਰਵਾਈਜ਼ ਡੇਲੀ ਬੇਸਿਸ ਦੇ ਉੱਤੇ ਆਈ ਡੋਂਟ ਥਿੰਕ ਸੋ ਜ਼ਿਆਦਾਤਰ ਬੰਦੇ ਰੱਖਦੇ ਹੋਣਗੇ, ਪਰ ਜ਼ਿਆਦਾਤਰ ਬੰਦੇ ਨਹੀਂ ਰੱਖਦੇ ਕਿਉਂਕਿ ਬੰਦੇ ਨੂੰ ਪਤਾ ਵਾ ਵੀ ਥਾਂ ਥਾਂ ਤੇ ਦੁਕਾਨਾਂ ਨੇ ਜਿੱਥੇ ਲੋੜ ਪਊਗੀ ਲੈ ਲਾਂਗੇ।
1: ਅਸੀਂ ਕੰਫਰਟ ਜ਼ੋਨ ਭਾਲਦੇ ਨਾ ਤੇ ਸਾਨੂੰ ਇਦਾਂ ਹੁੰਦਾ ਕਿ ਬੇਸਿਕ ਜੀ ਦਵਾਈਆਂ ਤੇ ਹੋਣੀ ਚਾਹੀਦੀ ਆ,
0: ਨੋ ਡਾਊਟ ਉਹ ਚੀਜ਼ਾਂ ਜ਼ਰੂਰਤ ਪੈਂਦੀ ਆ ਬੀਬੀਆਂ ਜੋ ਵੀ ਰੱਖਦੀਆਂ ਨੇ ਉਹਨਾਂ 'ਚੋਂ, ਪਰ ਰੇਸ਼ੋ ਵਾਈਜ਼ ਵੇਖੀਏ ਤੇ ਕਿੰਨੀ ਕੁ ਪੈਂਦੀ ਆ।
1: ਪਰ ਹਾਂ ਜਿਹਨੂੰ ਸਿਰ ਦਰਦ ਦੀ ਪ੍ਰੋਬਲਮ ਉਹਨਾਂ ਤੇ ਪੈ ਜਾਂਦੀ ਹੈ,
0: ਪਰ ਜਿਹੜੇ ਬੱਚੇ ਵੇਖੋ ਜਿਹਨਾਂ ਦੇ ਨਾਲ ਬੱਚੇ ਨੇ ਕਿਸੇ ਵੇਲੇ ਵੀ ਕੁਛ ਵੀ ਮੰਗ ਲੈਣਾ, ਉਹ ਚੀਜ਼ਾਂ ਚਲੋ ਓਕੇ ਵੀ ਆ।
1: ਔਰ ਕਈ ਵਾਰੀ ਤੁਸੀਂ ਇੱਦਾਂ ਦੀ ਜਗ੍ਹਾ ਫਸ ਜਾਂਦੇ ਹੋ, ਹੁਣ ਜਿਵੇਂ ਇੱਥੇ ਆ ਕੇ ਤੇ ਹੈ ਕਿ ਇੱਥੇ ਤੇ ਕੈਮਿਸਟ ਖੁੱਲੇ ਹੁੰਦੇ ਹਰ ਟਾਈਮ ਹੀ, ਤੁਹਾਨੂੰ ਲੇਟ ਮਿਲ ਜਾਂਦੇ। ਡਾਰਵਿਨ ਦੇ ਵਿੱਚ ਇੱਕ ਮੈਨੂੰ ਲੱਗਦਾ 9 ਵਜੇ ਦੇ ਬਾਅਦ ਤੁਹਾਨੂੰ ਨਹੀਂ ਕਿਤੇ ਵੀ ਕੈਮਿਸਟ ਵੀ ਲੱਭਦਾ, ਤੇ ਇਟਸ ਬੈਟਰ ਕਿ ਜੇ ਤੁਸੀਂ ਕਿਤੇ ਵੀ ਜਾ ਰਹੇ ਹੋ ਥੋੜੇ ਭਾਵੇਂ ਸ਼ਾਰਟ ਟ੍ਰਿਪ ਜਾਂ ਕਿਸੇ ਦੇ ਘਰ ਵੀ, ਤੇ ਆਪਣੀ ਦਵਾਈਆਂ ਬੱਚਿਆਂ ਦੀ ਦਵਾਈਆਂ ਕੈਰੀ ਕਰੋ, ਤੇ ਉਹ ਵੀ ਡਿਪੈਂਡ ਕਰਦੇ ਤੁਸੀਂ ਰਹਿ ਕਿੱਥੇ ਰਹੇ ਹੋ।
0: ਸਹੀ, ਇਹ ਵੀ ਮੈਟਰ ਕਰਦਾ, ਸਹੀ ਗੱਲ। ਪਰ ਜੇ ਜਦੋਂ ਤੁਸੀਂ ਇਹੋ ਜਿਹੇ ਥਾਂ ਤੇ ਰਹਿੰਦੇ ਉੱਥੇ ਸਿਰ ਪੀੜਾਂ ਵੀ ਘੱਟ ਹੁੰਦੀਆਂ, ਜਿੰਨੇ ਵੱਡੇ ਸ਼ਹਿਰ 'ਚ ਤੁਸੀਂ ਰਹੋਗੇ
1: ਇਹ ਬਿਲਕੁਲ ਰਿਐਲਿਟੀ ਹੈ,
0: ਜਿੰਨੀ ਲਾਈਫ ਤੇਜ਼ ਆ ਉਨੀ ਤੁਹਾਡੀ ਮਾਈਗ੍ਰੇਨ ਵੱਧਦੀ ਜਾਣੀ, ਸੋ ਉਸ ਸ਼ਹਿਰ ਦੇ ਵਿੱਚ ਜਿੱਥੇ ਤੁਹਾਨੂੰ
1: ਸਕੂਨ ਬਹੁਤ,
0: ਹਾਂ ਸਕੂਨ ਵੀ ਸਕੂਨ ਆ, ਤੇ ਫਿਰ ਸਿਰ ਪੀੜ ਉਦਾਂ ਹੀ ਘੱਟ ਹੋਣੀ ਆ ਤੁਹਾਨੂੰ। ਫਿਰ ਇੱਕ ਚੀਜ਼ ਆ ਜਾਂਦੀ ਤੁਹਾਡੀ ਚਾਬੀ ਗੱਡੀ ਦੀ, ਉਹ ਤੇ ਤੁਸੀਂ ਡੇਲੀ ਲੈ ਕੇ ਨਿਕਲਣਾ ਹੀ ਨਿਕਲਣਾ।
1: ਮੈਨੂੰ ਲੱਗਦਾ ਪਰਸ ਦੀ ਤਾਂ ਚਾਬੀ ਦਾ ਜ਼ਿਆਦਾ ਵਜ਼ਨ ਵੱਧ ਗਿਆ, ਉਹਦੇ ਅੰਦਰ ਦੁਨੀਆ ਭਰ ਦੇ ਹੋਰ ਅੜੰਗੇ ਆਪਾਂ ਪਾ ਕੇ ਰੱਖਦੇ ਹਾਂ।
0: ਹਾਂ ਉਹ ਵੀ ਕਾਫੀ ਆਪਾਂ ਵੇਖਦੇ ਹਾਂ ਵੀ ਛੱਲੇ ਵੀ ਤੇ ਉਹ ਸਾਰਾ ਕੁਛ ਨਾ ਕਾਫੀ, ਪਰ ਹੁਣ ਕਈ ਗੱਡੀਆਂ ਆ ਗਈਆਂ ਉਹ ਚਾਬੀ ਦੀ ਵੀ ਨਹੀਂ ਲੋੜ, ਮਤਲਬ ਆਪਾਂ ਘਰ ਦੀ ਚਾਬੀ ਲੈ ਕੇ ਨਿਕਲਦੇ ਹਾਂ ਤੇ ਹੁਣ ਘਰ ਦੀ ਚਾਬੀ ਵੀ ਖਤਮ ਹੋ ਗਈ ਆ, ਹੁਣ ਸਾਰਾ ਉਹ ਵੀ ਜਿਹੜਾ ਉਹ ਤੁਹਾਡਾ
1: ਕਲਿੱਕ ਤੇ ਹੋ ਜਾਂਦਾ
0: ਕੋਡ ਤੇ ਆ ਗਿਆ ਜਾਂ ਥੰਮ ਤੇ ਆ ਗਿਆ ਜਾਂ ਫੇਸ ਰੈਕਗਨੀਸ਼ਨ ਤੇ ਆ ਗਿਆ, ਸੋ ਹੁਣ ਘਰ ਦੀ ਚਾਬੀ ਵੀ ਮਾਈਨਸ ਹੋ ਗਈ, ਕਈ ਗੱਡੀਆਂ ਦੀਆਂ ਵੀ ਮਾਈਨਸ ਹੋਈ ਜਾ ਰਹੀਆਂ ਨੇ, ਸੋ ਹੁਣ ਤੇ ਹੌਲੀ ਹੌਲੀ ਪਤਾ ਨਹੀਂ ਮਤਲਬ ਸ਼ਾਇਦ ਅਸੀਂ ਆਪਣਾ ਆਪ ਹੀ ਲੈ ਕੇ ਨਿਕਲਣਾ, ਪਰ ਆਪਣਾ ਆਪ ਇਹ ਨੇ ਉਹ ਚੀਜ਼ਾਂ ਜਿਹੜੀਆਂ ਅਸੀਂ ਕੈਰੀ ਕਰਨੀਆਂ ਜਿਹੜੀਆਂ ਥਿੰਗਸ ਨੇ ਹਨਾ ਥਿੰਗੀਜ਼, ਤੇ ਹੁਣ ਆਪਾਂ ਇੱਕੋ ਚੀਜ਼ ਕੈਰੀ ਕਰਕੇ ਨਿਕਲਣੀ ਆ ਦਿਮਾਗੀ ਬੋਝ ਤੇ ਵਾਪਸ ਉਹ ਹੀ ਲੱਦ ਕੇ ਲੈ ਆਉਣਾ,
1: ਉਹੀ ਹੈ ਮੇਨ ਤੇ ਇਹ। ਆਪਾਂ ਵੈਸੇ ਫੋਨ ਨੂੰ ਕਹੀ ਜਾ ਰਹੇ ਹਾਂ ਕਿ ਸਾਰਾ ਕੁਛ ਇਹਨੇ ਲੈ ਲਿਆ, ਪਰ ਉਸ ਤੋਂ ਵੀ ਜ਼ਿਆਦਾ ਵੱਧ ਆਪਣੇ ਦਿਮਾਗ ਦੇ ਉੱਤੇ ਕਿ ਦੁਨੀਆਂ ਭਰ ਦਾ ਬੋਝ। ਆਪਾਂ ਟੂ ਡੂ ਲਿਸਟ ਮਤਲਬ ਅਸੀਂ ਬਣਾਉਂਦੇ ਹੁੰਦੇ ਸੀਗੇ ਕਿ ਸਵੇਰੇ ਦੀ ਤੁਹਾਡੀ ਟੂ ਡੂ ਲਿਸਟ ਕੰਮ ਤੇ ਬਣਾਉਣੀ ਹੈ ਕਿ ਤੁਸੀਂ ਕੀ ਕਰਨਾ, ਡੋਟ ਪੁਆਇੰਟਸ ਇਹ ਪੂਰੇ, ਪਰ ਮੈਨੂੰ ਲੱਗਦਾ ਟੂ ਡੂ ਲਿਸਟ ਜਿਹੜੀ ਹੁੰਦੀ ਹੈ ਨਾ ਉਹ ਵੱਧਦੀ ਜਾਂਦੀ ਹੈ ਤੇ ਉਹ ਕਨਵਰਟ ਹੋ ਜਾਂਦੀ ਹੈ WIP ਵਰਕ ਇਨ ਪ੍ਰੋਗਰੈਸ ਦੇ ਵਿੱਚ, ਮਤਲਬ ਤੁਹਾਡਾ ਉਹ ਜਿਹੜਾ ਭਾਰ ਹੈ ਉਹ ਉਹਦੇ ਅੰਦਰ ਹਮੇਸ਼ਾ ਐਡ ਆਨ ਹੀ ਹੁੰਦਾ, ਜੇ ਕੁਛ ਮਾਈਨਸ ਹੋਇਆ ਵੀ ਨਾ ਤੇ ਉਹਦਾ ਨੈਕਸਟ ਗੋਲ ਐਡ ਹੋ ਜਾਏਗਾ।
0: ਇੱਦਾਂ ਹੀ ਹੌਲੀ ਹੌਲੀ ਆਪਾਂ ਵੇਖਦੇ ਹਾਂ ਵੀ ਬੜਾ ਪਹਿਲਾਂ ਦੇ ਨਾਲੋਂ ਫਰਕ ਪੈ ਚੁੱਕਾ। ਖੈਰ ਚਾਹੀਦਾ ਤਾਂ ਇਹੀ ਵੀ ਆਪਾਂ ਜਿੱਥੇ ਇੰਨਾ ਕੁਛ ਅੱਗੇ ਹੁੰਦਾ ਸੀ ਵੀ ਭੁੱਲ ਗਿਆ ਹੀ ਓਏ ਓਹੋ ਹਨਾ ਪਰਸ ਭੁੱਲ ਗਿਆ ਯਾਰ ਉਹ ਫੋਨ ਭੁੱਲ ਗਿਆ ਤੇ ਫੋਨ ਕਿੰਨਾ ਕੁਛ ਸਮਾ ਗਿਆ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਆ ਤੇ ਆਮ ਆਪਾਂ ਭੁੱਲਦੇ ਹੁੰਦੇ ਹਾਂ ਚੀਜ਼ਾਂ ਤੇ ਹੁਣ ਮੈਨੂੰ ਲੱਗਦਾ ਵਾ ਵੀ ਹੌਲੀ ਹੌਲੀ ਇਹ ਚੀਜ਼ ਭੁੱਲਣ ਵਾਲਾ ਤਾਂ ਕੁਛ ਵੀ ਨਹੀਂ ਰਹਿ ਜਾਣਾ। ਆਪਾਂ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇੱਦਾਂ ਹੀ ਕਰੀ ਜਾਂਦੇ ਹਾਂ ਵੀ ਹਾਂ ਕੰਮ ਦੇ ਉੱਤੇ ਯਾਰ ਉਹ ਵੀ ਡਿਜੀਟਲੀ ਲਵਾ ਲਈਏ, ਜੇ ਘਰ ਸਰੀ ਜਾਂਦਾ ਤਾਂ ਉੱਥੇ ਵੀ ਆਪਾਂ ਇੱਦਾਂ ਹੀ ਕਰ ਲਈਏ ਹਨਾ।
1: ਸੋ ਲਾਈਟਸ ਕਹਿ ਲਓ ਅੱਜ ਮਤਲਬ ਉਹ ਬੜੇ ਬੜੇ ਵਧੀਆ ਵਧੀਆ, ਉਸ ਦੇ ਵਿੱਚ ਇਹ ਵੀ ਆ ਗਿਆ ਕਿ ਤੁਸੀਂ ਫੋਨ ਤੋਂ ਆਪਣੇ ਘਰ ਦੀ ਲਾਈਟਸ ਬੰਦ ਚਾਲੂ, ਉਹ ਆ ਹੀ ਗਈ ਹੈ ਟੈਕਨੋਲੋਜੀ, ਗੈਰਾਜ ਦਾ ਡੋਰ ਬੰਦ ਚਾਲੂ ਕਰ ਸਕਦੇ ਹੋ ਫੋਨ ਤੋਂ, ਉਹਦਾ ਵੀ ਸਿਸਟਮ ਆ ਗਿਆ
0: ਸਾਰਾ ਕੁਝ,
1: ਥੋੜਾ ਸਰਟਨ ਪੇ ਕਰਕੇ ਤੁਸੀਂ ਕਿੰਨੀ ਚੀਜ਼ਾਂ ਆਪਾਂ ਫੋਨ ਦੇ ਵਿੱਚ ਕਰ ਚੁੱਕੇ ਹਾਂ, ਬਟ ਸਟਿਲ ਜਿਹੜਾ ਮੈਂਟਲ ਸਟ੍ਰੈਸ ਹੈ ਪ੍ਰੈਸ਼ਰ ਹੈ ਉਹ ਆਪਾਂ ਜੇ ਘਰੋਂ ਨਿਕਲਦੇ ਹਾਂ ਲੈ ਕੇ ਵੀ ਨਿਕਲਦੇ ਹਾਂ ਤੇ ਵਾਪਸ ਆਉਂਦੇ ਹਾਂ ਉਹ ਲੈ ਕੇ ਵੀ ਆਉਂਦੇ
0: ਲੈ ਕੇ ਵੀ ਜਾਂਦੇ ਹੁਣ ਤੁਹਾਡਾ ਫੋਨ ਦੇ ਵਿੱਚ ਜਿਹੜੀ ਚੀਜ਼ ਮਤਲਬ ਜਿਹਦੇ ਵਿੱਚ ਜਿੰਨੀ ਜ਼ਿਆਦਾ ਸਮਾ ਜੂਗੀ ਉਹਦੇ ਗਵਾਚਣ ਦੇ ਉੱਤੇ ਜਾਂ ਉਹਦੇ ਭੁੱਲਣ ਦੇ ਉੱਤੇ ਤੁਸੀਂ ਸੋਚੋ ਵੀ ਓਨਾ ਵੱਧ ਤੁਹਾਨੂੰ ਅਸਰ ਹੋਊਗਾ
1: ਐਗਜੈਕਟਲੀ
0: ਹੈ ਨਾ ਹੁਣ ਫੋਨ ਤਾਂਹੀਓ ਤਾਂ ਆਪਾਂ ਇਹਨਾਂ ਪਹਿਲੀਆਂ ਦੇ ਵਿੱਚ ਕੀ ਸੀ ਵੀ ਜਸਟ ਫੋਨ ਹੀ ਪਹਿਲਾਂ ਸਾਨੂੰ ਸਿਰਫ ਇਹ ਡਰ ਸਤਾਉਂਦਾ ਸੀ ਸ਼ੁਰੂ ਸ਼ੁਰੂ 'ਚ ਵੀ ਇੰਨਾ ਮਹਿੰਗਾ ਲਿਆ ਸੀ ਹਾਈ ਗਵਾਚ ਕਾ ਹਨਾ ਹੁਣ ਸਾਨੂੰ ਇਹ ਨਹੀਂ ਹੁੰਦਾ ਵੀ ਇੰਨਾ ਮਹਿੰਗਾ ਹੁਣ ਕਿਸੇ ਨੂੰ ਕੋਈ ਪਰਵਾਹ ਨਹੀਂ ਆ ਨਾ ਵੀ ਹੋਵੇ ਇੰਸ਼ੋਰੈਂਸ ਤੇ ਬਹੁਤਾ ਡਰ ਇਹ ਨਹੀਂ ਹੁੰਦਾ ਵੀ ਇੰਨਾ ਮਹਿੰਗਾ ਗਵਾਚ ਗਿਆ ਬਹੁਤਾ ਡਰ ਇਹ ਹੁੰਦਾ ਵੀ ਹਾਏ ਵਿੱਚ ਕਾਰਡ ਸੀ ਵਿੱਚ ਆਹ ਸੀ ਵਿੱਚ ਉਹੀ ਡਿਟੇਲਾਂ ਹੀ ਕਿਸੇ ਦੇ ਹੱਥ ਲੱਗ ਗਿਆ ਕੀ
1: ਸਭ ਕੁਛ ਇੱਕ ਹਿਸਾਬ ਨਾਲ ਫੋਨ ਦੇ ਵਿੱਚ ਹੁੰਦਾ ਹੈ ਤੁਹਾਡੀ ਸਾਰੀ ਅਕਾਊਂਟ ਫੋਨ ਦੇ ਵਿੱਚ ਹੁੰਦੇ ਤੁਹਾਡੀ ਸਾਰੀ ਇੰਪੋਰਟੈਂਟ ਚੀਜ਼ਾਂ ਫੋਨ ਦੇ ਵਿੱਚ ਹੁੰਦੇ ਮਤਲਬ ਮੈਨੂੰ ਲੱਗਦਾ ਫੋਨ ਇੱਕ ਆਪਣੀ ਕਹਿ ਲਓ ਸਭ ਤੋਂ ਵੱਡੀ ਸੰਪਤੀ ਹੋ ਗਈ ਹੈ ਇੱਕ ਹਿਸਾਬ ਨਾਲ ਦੇਖਿਆ ਜਾਏ ਤਾਂ ਕਿਉਂਕਿ ਸਭ ਕੁਛ ਕਈ ਇੰਪੋਰਟੈਂਟ ਆਪਣੇ ਕੋਡਸ ਵੀ ਲਿਖੇ ਹੁੰਦੇ ਆ ਕਿੰਨੀ ਚੀਜ਼ਾਂ ਹੁੰਦੀਆਂ ਫੋਨ ਦੇ ਵਿੱਚ ਹੀ ਕੋਈ ਡਾਇਰੀ ਨਹੀਂ ਕੈਰੀ ਕਰਦਾ ਅੱਜ ਦੇ ਟਾਈਮ ਦੇ ਵਿੱਚ ਜਿਸ 'ਚ ਮਤਲਬ ਇਹ ਵਾਲੀ ਡਾਇਰੀ ਡਿਫਰੈਂਟ ਹੈ ਬਟ ਜਿਸ 'ਚ ਆਪਾਂ ਨੋਟਸ ਰੱਖਦੇ ਹੁੰਦੇ ਸੀਗੇ ਕਿਸੇ ਦੇ ਐਡਰੈਸ ਕਿਸੇ ਦੇ ਨਾਮ ਕੋਈ ਜ਼ਰੂਰੀ ਤਰੀਕਾ ਸਾਰਾ ਕੁਛ ਹੁਣ ਅੱਜ ਆਪਾਂ ਸਾਰਾ ਨੋਟਸ ਦੇ ਵਿੱਚ ਪਾ ਦਿੰਦੇ ਹਾਂ
0: ਅੱਜ ਕੱਲ੍ਹ ਤਾਂ ਕਹਿੰਦੇ ਕਿਸੇ ਦੀ ਮੰਨ ਲਓ ਕੋਈ ਕਿਸੇ ਚੱਕਰ ਦੇ ਵਿੱਚ ਫਸ ਜੇ ਅਤੇ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਫਰੋਡ ਕੋਈ ਕ੍ਰਿਮੀਨਲ ਕੋਈ ਕਿਸ ਕੇਸ ਹੈ ਅਤੇ ਉਹਦੇ 'ਚ ਜੇ ਉਹ ਇੱਕ ਹੱਦ ਤੱਕ ਦਾ ਓਕੇ ਆ ਅਤੇ ਉਹਦਾ ਫੋਨ ਰੱਖ ਕੇ ਛੱਡ ਦਿੰਦੇ ਉਹਨੂੰ ਵੀ ਫੋਨ ਚੈੱਕ ਕਰਕੇ ਫਿਰ ਸਾਧ ਲਵਾਂਗੇ ਤੈਨੂੰ ਸਭ ਤੋਂ ਵੱਡੀ ਚੀਜ਼ ਤੁਹਾਡਾ ਮੋਬਾਈਲ ਰੱਖ ਲੈਣਗੇ ਤੇ ਕਿੱਥੇ ਕਿੱਥੇ ਕਾਲ ਗਈ ਕਿੱਥੋਂ ਆਈ ਆ ਜੇ ਮਤਲਬ ਕ੍ਰਾਈਮ ਉਸ ਲੈਵਲ ਦਾ ਨਹੀਂ ਆ ਜਾਂ ਕੋਈ ਫਰੋਡ ਉਸ ਲੈਵਲ ਦਾ ਨਹੀਂ ਆ ਤੇ ਉਹਦੇ ਵਿੱਚੋਂ ਹੀ ਤੁਹਾਡਾ ਸਾਰਾ ਕੁਛ ਨਿਕਲ ਆਉਂਦਾ ਤੁਹਾਨੂੰ ਵੀ ਨਹੀਂ ਪਤਾ ਹੁੰਦਾ ਉਹਦੇ ਵਿੱਚ ਕੀ ਆ
1: ਕੀ ਕੁਛ ਹੈ ਐਗਜ਼ੈਕਟਲੀ
0: ਕਿੱਥੋਂ ਤੁਸੀਂ ਫਸ ਜਾਂਦੇ ਸੋ ਆਪਾਂ ਸਾਰਾ
1: ਉਹ ਲੋਕੇਸ਼ਨ ਵਗੈਰਾ ਹਰ ਇੱਕ ਚੀਜ਼ ਤੁਹਾਡਾ ਟਰੈਕ ਹੋ ਸਕਦਾ ਹੈ ਫੋਨ ਦੇ ਰਾਹੀਂ ਹਰ ਇੱਕ ਚੀਜ਼
0: ਉਹ ਸਾਰਾ ਕਚਰਾ ਜਿਹੜਾ ਵਾ ਉਹ ਆਪਾਂ ਐਪਲੀਕੇਸ਼ਨਾਂ ਦੇ ਵਜੋਂ ਜਾਂ ਫਿਰ ਮਤਲਬ ਨੌਲੇਜ ਵਜੋਂ ਇਨਫੋਰਮੇਸ਼ਨ ਵਜੋਂ ਉਹ ਸਾਰੇ ਦਾ ਸਾਰਾ ਆਪਾਂ ਫੋਨ 'ਚ ਹੀ ਪਾਈ ਜਾਂਦੇ ਸੋ ਹੁਣ ਸਾਡਾ ਜਿਹੜਾ ਪਰਸ ਦੀ ਥਾਂ ਆ ਉਹ ਮੋਬਾਈਲ ਲੈ ਗਿਆ ਸੋ ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਹੁਣ ਪਹਿਲੀਆਂ ਵਾਂਗੂ ਆਪਾਂ ਨਹੀਂ ਲੈ ਕੇ ਨਿਕਲਦੇ ਜੇ ਆਪਾਂ ਹੋਰ ਪਿੱਛੇ ਜਾਈਏ ਤੇ ਪਹਿਲੀਆਂ ਦੇ ਵਿੱਚ ਜਿੱਦਾਂ ਸਾਡੇ ਬਜ਼ੁਰਗ ਲੈ ਕੇ ਨਿਕਲਦੇ ਹੁੰਦੇ ਸੀ ਸਮਾਨ ਤੇ ਮੈਨੂੰ ਯਾਦ ਹੈ ਪੁਰਾਣੇ ਬਜ਼ੁਰਗ ਜਿਹੜੇ ਨਾ ਉਹਨਾਂ ਦੇ ਕੋਲ ਅਕਸਰ ਹੀ ਇੱਕ ਸਾਫਾ ਪਰਨਾ ਜ਼ਰੂਰ ਹੁੰਦਾ ਸੀ ਉਹਨਾਂ ਦੇ ਕੋਲ
1: ਹਨਾ
0: ਤੇ ਇੱਕ ਉਹਨਾਂ ਦੀ ਜੇਬ ਦੇ ਵਿੱਚ ਚਾਕੂ ਜ਼ਰੂਰ ਹੁੰਦਾ ਸੀ ਸੋ ਉਹਨਾਂ ਨੇ ਜਦੋਂ ਵੀ ਕਿਤੇ ਲੋੜ ਪੈਣੀ ਮਰੂਦ ਖਾਣਾ ਜਾਂ ਕਿਤੇ ਅੰਬ ਕੱਟਣਾ ਤੇ ਉਹਨਾਂ ਨੇ ਕੱਢ ਕੇ ਮਾੜਾ ਜਿਹਾ ਪਾਣੀ ਮਾਰਨਾ ਤੇ ਕੱਟ ਕੇ ਤੇ ਉਸੇ ਦੇ ਨਾਲ ਹੀ ਉਹਨਾਂ ਨੇ ਨੌ ਕੱਟ ਲੈਣੇ ਉਹੀ ਧੋ ਕੇ ਤੇ ਮਤਲਬ ਪਹਿਲੀਆਂ ਦੇ ਵਿੱਚ ਇਹ ਜਿੰਨਾ ਕਿ ਮੈਨੂੰ ਯਾਦ ਆ ਹੋਰ ਵੀ ਹੋਣਗੇ ਚੀਜ਼ਾਂ ਦਾ
1: ਦਾਦਾ ਜੀ ਨੂੰ ਇਮੇਜਿਨ ਕਰ ਰਿਹਾ ਹਾਂ ਵਾਕਈ ਇਦਾਂ ਦੀ ਹੋਰ ਵਾਲੀ ਜਨਰੇਸ਼ਨ ਆ
0: ਪਰਨਾ ਜ਼ਰੂਰ ਹੁੰਦਾ ਹੈ ਕਿ ਉਸੇ ਨਾਲ ਹੀ ਤੁਸੀਂ ਮੰਨ ਲਓ ਰੋਟੀ ਖਾਣੀ ਆ ਹੱਥ ਧੋ ਕੇ ਉਸੇ ਨਾਲ ਹੀ ਤੁਸੀਂ ਹੱਥ ਪੂੰਝ ਲਏ ਉਸੇ ਨਾਲ ਹੀ ਤੁਸੀਂ ਮੂੰਹ ਸਾਫ਼ ਕਰ ਲਿਆ
1: ਹਨਾ ਉਹਨੇ ਮੂੰਹ ਤੇ ਬੰਨ ਵੀ ਲਿਆ ਕਈ ਵਾਰੀ ਮਾਸਕ ਵਾਂਗ
0: ਹਾਂ ਘੱਟਾ ਮਿੱਟੀ ਆ ਤੇ ਉਹੀ ਤੁਸੀਂ ਮੂੰਹ ਦੇ ਉੱਤੇ ਬੰਨ ਸਕਦੇ ਹੋ ਤੇ ਜੇ ਕਿਸੇ ਨੂੰ ਕਿਤੇ ਲੋੜ ਪਈ ਆ ਤੇ ਉਸੇ ਪਰਨੇ ਦੇ ਨਾਲ ਤੁਸੀਂ ਉਹਦੀ ਵੀ ਲੱਤ ਬੰਬ ਬੰਦੀ ਕਰਤੇ ਸੋ ਇਹ ਹੋਰ ਵੀ ਬੜੀਆਂ ਚੀਜ਼ਾਂ ਹੋਣਗੀਆਂ ਵੈਸੇ ਕਿਤੇ ਵਾਈਜ਼ ਹੋਰ ਡਿਪੈਂਡ ਕਰਦਾ ਕੌਣ ਕੀ ਕਰਦਾ ਸੀ ਅਤੇ ਉਹਦੀਆਂ ਉਸ ਹਿਸਾਬ ਦੇ ਨਾਲ ਵੱਧ ਘੱਟ ਹੋ ਸਕਦੀਆਂ ਨੇ ਪਰ ਜ਼ਿਆਦਾਤਰ ਮੈਂ ਜਿੰਨਾ ਕੁ ਵੇਖਿਆ ਇਹ ਦੋ ਕੁ ਚੀਜ਼ਾਂ ਜ਼ਰੂਰ ਹੁੰਦੀਆਂ ਇੱਕ ਬਥੂਈ ਹੁੰਦੀ ਸੀ ਅਤੇ ਅੰਦਰ ਵਾਰ ਕੈਸ਼ ਪਾਇਆ ਹੁੰਦਾ ਸੀ ਉਹਨਾਂ ਨੇ ਚੋਰ ਚੋਰ ਚੋਰ ਜੇਬਾ ਜਾਂਦਾ ਸੀ ਅਤੇ ਉਹਦੇ ਅੰਦਰ ਵਾਰ ਉੱਥੋਂ ਤੁਰ ਕੇ ਅਤੇ ਆਪਾਂ ਵੱਧਦੇ ਵੱਧਦੇ ਵੱਧਦੇ ਵੱਧਦੇ ਵੇਖੋ ਕਿੱਥੋਂ ਤੱਕ ਆਏ ਅਤੇ ਹੁਣ ਆਪਾਂ ਫਿਰ ਘੱਟਦੇ ਆਪਾਂ ਕਿਹੜੇ ਪਾਸੇ ਨੂੰ ਜਾ ਰਹੇ ਹਾਂ ਤੇ ਹੁਣ ਪਤਾ ਨਹੀਂ ਵੀ ਗਾਂ ਆਪਾਂ ਕਿੱਧਰ ਨੂੰ ਜਾਣਾ ਮੈਨੂੰ ਲੱਗਦਾ ਸਿਰਫ ਆਪਾਂ ਆਪਣਾ ਆਪ ਲੈ ਕੇ ਤੇ ਸਵੇਰੇ ਉੱਠਣਾ ਨਾ ਧੋ ਕੇ ਤੇ ਆਪਾਂ ਨਿਕਲਿਆ ਕਰਨਾ ਵੀ ਦੈਟਸ ਇਟ ਬਾਕੀ ਹੋਰ ਲੋੜ ਨਹੀਂ ਹੈ ਕਿਸੇ ਚੀਜ਼
1: ਬਾਕੀ ਜਿਵੇਂ ਹੁਣ ਫੋਨ ਦੇ ਵਿੱਚ ਹੀ ਸਾਰਾ ਕੁਛ ਤੁਸੀਂ ਫੋਨ ਆਨ ਕੀਤਾ ਉਹੀ ਤੁਹਾਨੂੰ ਦੱਸ ਦੇਗਾ ਅੱਜ ਤੁਹਾਡੇ ਦਿਨ ਦਾ ਕੀ ਰੂਟੀਨ ਹੈ
0: ਹਾਂ ਵੀ ਕੱਲ ਤੋਂ ਇੱਥੇ ਗਿਆ ਹੈ ਅੱਜ ਉੱਥੇ ਜਾਣ ਦੇ ਲਈ ਤੈਨੂੰ ਇੰਨਾ ਟਾਈਮ ਲੱਗਣਾ ਅੱਜ ਕੱਲ ਤੇ ਕਹਿ ਹੀ ਦਿੰਦਾ ਨਾ ਤੁਸੀਂ ਗੱਡੀ ਆਨ ਕਰੋ ਗੱਡੀ ਦੱਸ ਦਿੰਦੀ
1: ਆ ਆਪਾਂ ਨੂੰ ਇੱਕ ਆਈਡੀਆ ਲੱਗ ਜਾਂਦਾ ਅੱਛਾ ਠੀਕ ਹੈ ਇੰਨਾ ਟਾਈਮ ਲੱਗੇਗਾ ਇੰਨਾ ਇਹ ਉਹ ਸਾਰਾ ਕੁਛ ਹੀ ਦੱਸ ਦਿੰਦੇ ਤੁਹਾਨੂੰ ਡੈਫੀਨੇਟਲੀ ਤੇ ਉਹ ਟੈਕਨੋਲੋਜੀ ਪਰ ਹਾਂ ਜਿਹੜੇ ਆਪਾਂ ਹੁਣ ਹਰ ਇੱਕ ਚੀਜ਼ ਦੇ ਫਾਇਦੇ ਨੁਕਸਾਨ ਵੀ ਹੈ ਭਾਵੇਂ ਉਹ ਵਾਲਾ ਭਾਰ ਘਟਿਆ ਹੈ ਜੇ ਬੈਗ ਵਾਲਾ ਲੇਕਿਨ ਇੱਕ ਸਟ੍ਰੈਸ ਕਈ ਵਾਰੀ ਕਿੰਨਾ ਹੁੰਦਾ ਫਸ ਜਾਂਦੇ ਆ ਹੁਣ ਮੇਰਾ ਖੁਦ ਵਿੱਚ ਇੱਕ ਵਾਰੀ ਮੈਂ ਰੇਡੀਓ ਆ ਰਹੀ ਸੀਗੀ ਵੀਕਐਂਡ ਤੇ ਤੇਲ ਮੁੱਕ ਗਿਆ ਇੱਥੇ ਹੀ ਮੈਂ ਨਾਲ ਤੇਲ ਪਵਾਇਆ ਪਤਾ ਨਹੀਂ ਕਿਵੇਂ ਰਾਤ ਨੂੰ ਜਿਵੇਂ ਨਾਈਟ ਮੋਡ ਦੇ ਵਿੱਚ ਤੁਹਾਡੀ ਬ੍ਰਾਈਟਨੈਸ ਘੱਟ ਜਾਂਦੀ ਹੈ ਨਾ ਫੋਨ ਦੀ ਮੈਨੂੰ ਲੱਗਿਆ ਮੇਰਾ ਫੋਨ ਬੰਦ ਹੋ ਗਿਆ ਮੈਂ ਤੇਲ ਪਵਾ ਲਿਆ ਨਾ ਮੇਰੇ ਕੋਲ ਕੈਸ਼ ਨਾ ਮੈਨੂੰ ਕਿਸੇ ਦਾ ਨੰਬਰ ਯਾਦ ਮੈਨੂੰ ਸਿਰਫ ਮੇਰੇ ਪਤੀ ਦੇਵ ਦਾ ਨੰਬਰ ਯਾਦ ਉਹ ਵੀ ਮੈਨੂੰ ਕੀ ਫਾਇਦਾ ਯਾਦ ਰੱਖ ਕੇ ਵੀ ਕਿ ਉਹ ਕਿਸ ਕੰਮ ਆਉਣਾ ਤੇ ਮੈਨੂੰ ਲੱਗੀ ਜਾ ਕਿ ਮੈਂ ਕੀ ਕਰਾਂ, ਮਤਲਬ ਮੈਂ ਵਿਸ਼ਾਲ ਨੂੰ ਫੋਨ ਲਾਵਾਂ ਆ ਜਾ, ਪਰ ਕਿਆ ਉਹ ਵੀ ਬਿਜ਼ੀ ਹੋਣਾ, ਨਾਨੀ ਜੀ ਦਾ ਸ਼ੋਅ ਚੱਲਦਾ, ਮਤਲਬ ਵਿਦ ਇਨ ਅ ਸੈਕਿੰਡ ਕਿੰਨੀ ਤੁਹਾਡੀ ਐਂਜਾਇਟੀ ਵੱਧ ਜਾਂਦੀ ਹੈ, ਕਿਉਂਕਿ ਤੁਹਾਨੂੰ ਲੱਗਦਾ ਕਿ
0: ਤੁਹਾਡੇ ਕੋਲ ਜਿਹੜੀਆਂ ਆਪਸ਼ਨਾਂ ਹੁੰਦੀਆਂ ਨਾ ਉਹ ਵੀ ਤੁਸੀਂ ਭੁੱਲ ਜਾਂਦੇ
1: ਹੋ, ਕੁਛ ਦਿਮਾਗ ਨਹੀਂ ਕੰਮ ਕਰਦਾ, ਮਤਲਬ ਦੋ ਮੈਂ ਉਹਨੂੰ ਕਿਹਾ ਮੈਂ ਚਾਰਜ ਕਰ ਲਾਂ, ਮੈਂ ਕਿਹਾ ਜਾਂ ਤਾਂ ਮੇਰੀ ਸਕਰੀਨ ਵੈਸੇ ਹੀ ਟੁੱਟੀ ਪਈ ਹੈ, ਮੈਨੂੰ ਲੱਗਦਾ ਹੁਣ ਗਿਆ ਫੋਨ ਦੀ ਕੁਛ, ਹੁਣ ਉਹ ਵੀ ਸੀਗੀ ਪੰਜਾਬੀ ਕੁੜੀ, ਉਹ ਕਹਿੰਦੀ ਇਟਸ ਓਕੇ ਕੋਈ ਨਾ, ਉਹਨੇ ਬਾਕੀਆਂ ਨੂੰ ਸਰਵ ਕਰਨਾ ਸ਼ੁਰੂ ਕਰਤਾ, ਮੈਂ ਕਿਹਾ ਮੇਰੇ ਸ਼ੋਅ ਦਾ ਵੀ ਟਾਈਮ ਹੋ ਰਿਹਾ, ਹੋਰ ਐਨਜਾਇਟੀ ਵਧੀ ਜਾ ਸਾਰਾ ਕੁਛ, ਫਿਰ ਮੈਂ ਕਰੀ ਗਈ ਮੈਂ ਫੋਨ ਸਵਿਚ ਆਫ ਕਰਕੇ ਦੇਖਿਆ, ਫਿਰ ਵੀ ਨਾ, ਕਿਉਂਕਿ ਬ੍ਰਾਈਟਨੈਸ ਜਮਾਂ ਹੀ ਘਟੀ ਪਈ ਸੀਗੀ, ਕਈ ਵਾਰੀ ਹੱਥ ਵੱਜ ਜਾਂਦਾ ਤੁਹਾਨੂੰ, ਕੁਦਰਤੀ ਮੈਨੂੰ ਇੱਦਾਂ ਲੱਗਿਆ ਕਿ ਫੋਨ ਔਨ ਹੈ ਪਰ ਕਾਲਾ ਜਿਹਾ ਹੈ, ਸਕਰੀਨ ਟੁੱਟੀ, ਦੇਖਿਆ ਬ੍ਰਾਈਟਨੈਸ, ਮੈਂ ਇੱਕਦਮ ਨੱਪਿਆ, ਚਮਕਿਆ ਮੇਰੀ ਅੱਖਾਂ ਖੁੱਲੀ, ਮੈਂ ਪੇ ਕੀਤਾ, ਮਤਲਬ ਫਿਰ ਉਸ ਟਾਈਮ ਮੈਨੂੰ ਰਿਲਾਈਜ਼ ਹੋਇਆ ਐਟਲੀਸਟ ਗਿਰੇ ਤੋਂ ਗਿਰੇ ਤੁਹਾਡੇ ਕੋਲ $100 ਤਾਂ ਹੋਣੇ ਹੀ ਚਾਹੀਦਾ ਤੁਹਾਡੀ ਗੱਡੀ ਦੇ ਵਿੱਚ,
0: ਸੌ ਨਹੀਂ ਪੰਜਾਹ,
1: ਮਤਲਬ ਹਾਂ ਮਿਨੀਮਮ ਕੁਛ ਤਾਂ ਹੋਣਾ ਚਾਹੀਦਾ ਕਿ ਤਾਂ ਕਿ ਤੁਸੀਂ ਇੱਦਾਂ ਦਾ ਕਿਤੇ ਫਸ ਜਾਓ, ਅਤੇ ਤੁਹਾਡੇ ਮਤਲਬ ਇੱਕ ਹੁਣ ਤੇਲ ਇੱਦਾਂ ਦੀ ਚੀਜ਼ ਹੈ, ਹੁਣ ਜੇ ਤੁਸੀਂ ਗਰੋਸਰੀ ਸ਼ੋਪਿੰਗ ਕੀਤੀ ਤੁਸੀਂ ਵਾਪਸ ਮੋੜ ਸਕਦੇ, ਹੁਣ ਤੇਲ ਤੇ ਗੱਡੀ 'ਚ ਪੈ ਹੀ ਗਿਆ, ਫਿਰ ਕੀ ਕਰੋਗੇ ਤੁਸੀਂ?
0: ਹਾਂ ਹੋਊਗਾ, ਉਹਦਾ ਵੀ ਕੁਛ ਨਾ ਕੁਛ ਤਾਂ ਹੋਊਗਾ, ਤੁਸੀਂ ਗੱਲ ਕਰ ਸਕਦੇ ਹੋ, ਇੱਡੀ ਨਹੀਂ ਗੱਲ ਪਈ, ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਕਿਹੜਾ ਬੰਦਾ ਜੈਨੂਇਨ ਆ ਕਿਹੜਾ ਨਹੀਂ ਆ,
1: ਪਰ ਜਿਵੇਂ ਹੁਣ ਕੁੜੀਆਂ ਦਾ ਹੁੰਦਾ ਨਾ ਐਂਬੈਰਸਮੈਂਟ ਦੇ ਚੱਕਰ 'ਚ,
0: ਐਂਬੈਰਸਮੈਂਟ ਵੀ ਹੈ, ਸਭ ਤੋਂ ਵੱਡੀ ਚੀਜ਼ ਇਹ ਆ ਕਿ ਆਪਾਂ ਨੂੰ ਬੀਬੀਆਂ ਨੂੰ ਪਤਾ ਨਹੀਂ ਕਿਉਂ ਇੰਨੀ ਲਗਰਜੀ ਹੁੰਦੀ ਹੈ ਤੇਲ ਪਾਉਣ ਤੋਂ ਐਂਡ ਮੂਮੈਂਟ ਤੱਕ ਲੈ ਕੇ ਜਾਣਾ, ਮੇਨ ਚੀਜ਼ ਤੇ ਉਹ ਆ,
1: ਉਹ ਤੇ
0: ਕਿਲੋਮੀਟਰ ਕਈ ਪੰਜਾਹ ਚੱਲ ਜੂਗੀ, ਇੰਨਾ ਕੁ ਵਾਸ਼ ਤੁਹਾਨੂੰ ਦਿੰਦੀ ਹੈ, ਮਤਲਬ ਤੁਸੀਂ ਵਾਰ ਵਾਰ ਵਾਰ ਵਾਰ ਵਾਰ ਵਾਰ ਇਗਨੋਰ ਕਰਕੇ ਚਲਾਇਆ ਵਾ, ਤੇ ਵੈਸੇ ਵੀ ਜਿਹੜੀਆਂ ਗੱਡੀਆਂ ਖਾਸ ਤੌਰ ਦੇ ਉੱਤੇ ਡੀਜ਼ਲ ਨੂੰ ਹੋਰ ਵੀ ਜ਼ਿਆਦਾ ਖਤਰਾ ਹੁੰਦਾ ਵਾ, ਕਈ ਬੀਬੀਆਂ ਨੂੰ ਨਹੀਂ ਪਤਾ ਹੁੰਦਾ, ਤੇ ਜਦੋਂ ਘਰ ਵਾਲੇ ਦੱਸਦੇ ਆ ਤੇ ਉਹਨਾਂ ਨੂੰ ਲੱਗਦਾ ਵਾ ਵੀ ਇਹਦੀ ਕਿਹੜੀ ਗੱਲ ਹੈ, ਪਰ ਬਾਹਰੋਂ ਸੁਣ ਲਏ ਕੋਈ ਤੇ ਫਿਰ ਉਹਨੂੰ ਇਹ ਹੁੰਦਾ ਵੀ ਠੀਕ ਆ, ਜਿਹੜੀ ਡੀਜ਼ਲ ਗੱਡੀ ਹੁੰਦੀ ਨਾ ਖਾਸ ਤੌਰ ਦੇ ਉੱਤੇ ਉਹਦਾ ਜ਼ਿਆਦਾ ਖਤਰਾ ਮੰਨਦੇ ਆ ਮਕੈਨਿਕ, ਕਹਿੰਦੇ ਆ ਵੀ ਉਹਦਾ ਜਿਹੜਾ ਜਦੋਂ ਰਿਜ਼ਰਵ 'ਤੇ ਆ ਜਾਂਦੀ ਹੈ ਨਾ, ਅਤੇ ਉਹ ਥੱਲੇ ਜਿਹੜਾ ਟੈਂਕ ਦੇ ਥੱਲੇ ਮੰਨ ਲਓ ਜੇ ਕੋਈ ਕਚਰਾ ਕੁਚਰਾ ਕਿਸੇ ਵੀ ਤਰ੍ਹਾਂ ਦਾ ਮਾੜਾ ਮੋਟਾ ਤਾਂ ਉਹ ਚੁੱਕ ਲੈਂਦੀ ਹੈ, ਜਿਹਦੇ ਨਾਲ ਤੁਹਾਡਾ ਇੰਜਨ ਖਰਾਬ ਹੋਣ ਦੇ ਚਾਂਸ ਵੱਧ ਜਾਂਦੇ ਆ, ਸੋ ਜਿਹੜੀ ਡੀਜ਼ਲ ਹੈ ਉਹ ਤਾਂ ਬਿਲਕੁਲ ਵੀ ਰਿਜ਼ਰਵ 'ਤੇ ਨਾ ਚਲਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਵੀ ਉਹ ਸਿਰਫ ਤੁਹਾਡਾ ਸਾਈਨ ਹੈ ਉਸੇ ਵੇਲੇ ਨੀਅਰੈਸਟ ਜਿਹੜਾ ਪੰਪ ਆ, ਮਤਲਬ ਇਹ ਨਾ ਕਹੋ ਵੀ ਹਾਲੇ ਗੱਡੀ ਇਹ ਵੀ ਸ਼ੋਅ ਕਰ ਰਹੀ ਆ ਵੀ ਤੂੰ 50 ਕਿਲੋਮੀਟਰ ਜਾ ਸਕਦੀ ਹੈ, ਉਹਨੂੰ ਨੀਅਰੈਸਟ ਉਹਦੇ ਤੋਂ ਪਵਾ ਲੈਣਾ ਚਾਹੀਦਾ, ਕਿਉਂਕਿ ਜਿੰਨਾ ਆਪਾਂ ਥੱਲੇ ਜਾਵਾਂਗੇ, ਮੰਨ ਲਓ ਇੱਕ ਟੈਂਕ ਆ ਉਹਦੇ ਵਿੱਚ ਤੇਲ ਪਿਆ ਵਾ, ਤੇਲ ਪਿਆ ਕੁਛ ਨਾ ਕੁਛ ਨਿੱਕਾ ਮੋਟਾ ਥੱਲੇ ਥੱਲੇ ਹਨਾ, ਤੂੰ ਮਾੜਾ ਮੋਟਾ ਵੀ ਆ ਗਿਆ ਤੇ ਤੁਹਾਡਾ ਉਹ ਹਾਂ ਕੰਮ ਖਰਾਬ ਹੋਊਗਾ, ਤੇ ਸੇਮ ਚਲੋ ਪੈਟਰੋਲ ਦਾ ਥੋੜਾ ਜਿਹਾ ਘੱਟ ਹੋਊਗਾ, ਪਰ ਆਪਾਂ ਕਿਉਂ ਰਹਿਣਾ ਰਿਸਕ, ਮੇਨ ਤੇ
1: ਮੈਂ ਇਹ ਮੇਰੀ ਇਕੱਲੇ ਦੀ ਨਹੀਂ ਹੈ, ਮੇਰੇ ਨਾਲ ਬਹੁਤ ਲੋਕੀ ਕਨੈਕਟ ਕਰਨਗੇ, ਇਹ ਹੈ ਪਤਾ ਨਹੀਂ ਜਿਹੜਾ ਮੈਨੂੰ ਇੱਦਾਂ ਲੱਗਦਾ ਇਹ ਬੋਝ ਜਿਹਾ ਲੱਗਦਾ ਤੇਲ ਪਵਾਉਣਾ, ਮਤਲਬ ਜਦੋਂ ਇੱਕ
0: ਵੀ ਤੁਹਾਡੇ ਨਾਲ ਕੁਛ ਹੋ ਜਾਂਦੀ ਹੈ ਨਾ ਇਦਾਂ ਦੀ, ਉਸ ਤੋਂ ਬਾਅਦ ਫਿਰ ਰਿਸਕ ਨਹੀਂ ਤੁਸੀਂ ਲੈਂਦੇ,
1: ਜਿਵੇਂ ਹੁਣ ਮੇਰੇ ਕੋਲ ਕੈਸ਼ ਹੁੰਦਾ ਹੀ ਹੈ, ਡਰ
0: $100 ਜ਼ਰੂਰ ਹੋਣਾ ਚਾਹੀਦਾ, ਜਦ ਕਿ ਮੈਂ ਇਹ ਕੱਢ ਰਿਹਾ ਵਾਂ ਵੀ ਤੁਹਾਨੂੰ ਤੇਲ ਹੀ ਟਾਈਮ ਨਾਲ ਪਵਾ ਲੈਣਾ ਚਾਹੀਦਾ,
1: ਉਹ ਤੇ ਹੈ ਹੀ, ਉਹ ਤੇ ਗਾਲਾਂ ਪਈਆਂ ਹੈ ਕਿ ਹਾਂ ਕਿ ਆਪਾਂ ਇੰਨੀ ਮਤਲਬ
0: ਔਖੇ ਸੌਖੇ ਹੋ ਲੋ ਪਹਿਲਾਂ ਤੇ ਕਦੀ ਵੀ ਕੰਮ ਤੇ ਜਾਂਦੇ ਸਮੇਂ ਤੇਲ ਨੀ ਪਵਾਉਣ ਦੀ ਆਪਸ਼ਨ ਰੱਖਣੀ ਚਾਹੀਦੀ,
1: ਉਹੀ ਉਹ ਵੀ ਸਿੱਖਿਆ ਲਈ ਨਾ ਕਿ ਹਾਂ ਨਹੀਂ ਸਵੇਰ ਦੇ ਟਾਈਮ ਤੇ ਕਦੇ ਵੀ ਨਹੀਂ,
0: ਤੁਸੀਂ ਜਿੰਨਾ ਕੰਮ ਆਪਣੇ ਆਪ ਤੇ ਲਈ, ਹੁਣ ਬੀਬੀਆਂ ਦਾ ਉਹ ਆਪਣੇ ਲੀੜੇ ਕੱਪੜੇ ਰਾਤ ਨੂੰ ਰਾਤ ਅੱਧੀ ਰਾਤ ਤੱਕ ਲੱਗ ਕੇ ਪ੍ਰੈਸ ਕਰ ਲੈਣਗੀਆਂ, ਨਿਆਣਿਆਂ ਦੇ ਪੈਕ ਕਰ ਲੈਣਗੀਆਂ, ਇਹ ਕਰ ਉਹ ਕਰ ਭਾਂਡੇ ਧੋ ਲੈਣਗੀਆਂ, ਪਰ ਜਿਹੜਾ ਮਤਲਬ ਉਹ ਹੋ ਸਕਦਾ ਉਹ ਘੰਟੇ ਦਾ ਕੰਮ ਹੋਵੇ, ਤੇ ਪਰ ਜੇ 5 ਮਿੰਟਾਂ ਤੇ ਪੰਪ ਆ ਤੇ ਉਹ ਨਹੀਂ ਪਾਉਣਾ,
1: ਪਤਾ ਨਹੀਂ ਇਹ ਹੈ ਇਹ ਮੈਂ ਮਤਲਬ ਮੈਨੂੰ ਲੱਗਦਾ ਇਹ ਹਿਊਮਨ ਟੈਂਡੈਂਸੀ ਹੈ, ਮਤਲਬ ਇੱਕ ਹੈ ਚੇਂਜ ਕਰਨ ਦੀ ਲੋੜ ਹੈ, ਪਰ ਹਾਂ ਇਹ
0: ਇਨਸਾਨ ਕੋਲ ਜਿੰਨਾ ਜਦੋਂ ਆਪਸ਼ਨ ਹੁੰਦੀ ਹੈ ਨਾ ਵੀ ਆ ਮੇਰਾ ਕਿਸੇ ਨੇ ਕਰ ਦੇਣਾ, ਉਹ ਜੇ ਬੰਦੇ ਕੋਲ ਹੋਊਗੀ ਵੀ ਇਹ ਜਨਾਨੀ ਨੇ ਕਰ ਦੇਣਾ, ਤੁਸੀਂ ਵੇਖੋਗੇ ਵੀ ਘਰ ਚ ਤੁਹਾਨੂੰ ਕਿਉਂ ਸ਼ਿਕਾਇਤ ਹੁੰਦੀ ਆ ਵੀ ਆ ਤੌਲੀਆ ਇੱਥੇ ਛੱਡ ਕੇ ਚਲ ਗਿਆ ਵਾ, ਹਨਾ ਇਹਨੇ ਕੱਪੜਾ ਇੱਥੇ ਲਾ ਕੇ ਸੁੱਟਤਾ ਵਾ, ਇਹਨੇ ਆਪਣੀ ਰਜਾਈ ਕਿਉਂ ਨਹੀਂ ਜੋੜੀ, ਉਹ ਕਿਉਂ ਆ? ਕਿਉਂਕਿ ਬੰਦੇ ਨੂੰ ਦੀਦਾ ਵਾ ਵੀ ਜਨਾਨੀ ਨੇ ਕਰ ਲੈਣਾ, ਉਹ ਉਹਦੇ ਐਕਸਕਿਊਜ਼ ਨੇ ਇਸ ਕਰਕੇ ਕਿਉਂਕਿ ਉਹਦੇ ਕੋਲ ਕੋਈ ਕਰਨ ਵਾਲਾ ਹੈਗਾ। ਇਸੇ ਤਰ੍ਹਾਂ ਜਨਾਨੀ ਕੋਲ ਐਕਸਕਿਊਜ਼ ਆ ਵੀ ਇਹ ਤੇ ਇਹਨੇ ਪਵਾ ਹੀ ਦੇਣਾ। ਜਿੱਦਾਂ ਮੰਨ ਲਓ ਕਈ ਇੱਦਾਂ ਦੀਆਂ ਜੋਬਸ ਨੇ ਜਿਹੜੀਆਂ ਔਰਤਾਂ ਨੇ ਹਾਲੇ ਤੱਕ ਵੀ ਅਡੋਪਟ ਨਹੀਂ ਕੀਤੀਆਂ, ਐਕਸੈਪਟ ਨਹੀਂ ਕੀਤੀਆਂ, ਉਹਨਾਂ ਨੂੰ ਲੱਗਦਾ ਵੀ ਇਹ ਬੰਦਿਆਂ ਦਾ ਕੰਮ ਹੈ, ਅਸੀਂ ਕਿਉਂ ਕਰੀਏ, ਅਸੀਂ ਕਿਉਂ ਕਰ ਰਹੀਆਂ ਵਾ।
1: ਕੁਝ ਚੀਜ਼ਾਂ ਡੈਜ਼ਿਗਨੇਟਿਡ ਇੱਕ ਮਤਲਬ ਦਿਮਾਗ 'ਚ ਆਪਣੇ ਵਸੀ ਹੋਈ ਹੈ ਮੈਨੂੰ ਲੱਗਦਾ, ਭਾਵੇਂ ਆਪਾਂ ਅੱਜ ਕਿੰਨੀ ਅੱਗੇ ਵਧ ਗਿਆ 2026 ਐਂਡ ਮਤਲਬ ਅੱਧਾ ਕ੍ਰੋਸ ਕਰ ਗਿਆ, ਬਟ ਸਟਿਲ ਕਈ ਡੈਜ਼ਿਗਨੇਟਿਡ ਜੋਬਸ ਅਸਾਈਨਡ ਹੈ। ਜਿਵੇਂ ਹੁਣ ਮੰਨ ਲਓ ਗਾਰਡਨਿੰਗ ਤਾਂ ਸਟਿਲ ਜਨਾਨੀਆਂ ਕਰ ਲੈਂਦੀਆਂ, ਜਿਵੇਂ ਕੋਈ ਇੱਦਾਂ ਦਾ ਕੰਮ ਹੋਏ ਟੁੱਟ ਭੱਜ ਦਾ ਜਿਵੇਂ ਸਕਰੂ ਵਗੈਰਾ ਦਾ ਜਾਂ ਕੁਛ ਇੱਦਾਂ ਦਾ ਟੈਕਨੀਕਲ ਕੰਮ, ਉਹ ਬਹੁਤ ਰੇਅਰ ਹੁੰਦਾ ਕਿ ਹਾਂ
0: ਨਹੀਂ ਉਹ ਤਾਂ ਕੋਈ ਕਰਦਾ ਵੀ ਕਹਿੰਦਾ ਵੀ ਨਹੀਂ ਤੁਹਾਨੂੰ ਕਰੋ, ਜਿਹੜਾ ਜਿਹਦੇ ਕੋਲ ਉਹਦੇ ਕੋਲ
1: ਨਹੀਂ, ਮਤਲਬ ਫਿਰ ਵੀ ਘਰ ਦੇ ਵਿੱਚ ਵੀ ਕੋਈ ਅਸੈਂਬਲ ਕਰਨਾ ਹੈ ਕੁਛ ਕਰਨਾ ਹੈ।
0: ਹਾਂ ਨਿੱਕੇ ਨੁੱਕੀ ਜਿਹੜੀ ਅੱਜ ਕੱਲ੍ਹ ਜਿੱਦਾਂ ਆਈਕੀਆ ਵਗੈਰਾ ਦੀ ਜਾਂ ਉਹ ਅਸੈਂਬਲਿੰਗ ਆਉਂਦੀ ਆ, ਉਹ ਲੇਡੀਜ਼ ਕੈਨ ਈਜ਼ੀਲੀ ਡੂ, ਉਹਦੇ 'ਚ ਕੋਈ ਹਾਂ, ਪਰ ਉਹੀ ਹੈ ਨਾ। ਸੋ ਇਸੇ ਇਹਦੇ 'ਚ ਸਿਰਫ ਨਾ ਆਪਾਂ ਕੀ ਕਰਦੇ ਹਾਂ, ਕੁਛ ਇੱਕ ਸਾਡੀਆਂ ਡੈਕਲੇਰੇਸ਼ਨਸ ਡਿਊ ਹੁੰਦੀਆਂ ਨੇ ਹਸਬੈਂਡ ਦੀਆਂ ਵਾਈਫ ਪ੍ਰਤੀ, ਵਾਈਫ ਦੀਆਂ ਹਸਬੈਂਡ ਪ੍ਰਤੀ, ਹੈ ਨਾ। ਉਹਦੇ ਵਿੱਚ ਤੁਸੀਂ ਜਦੋਂ ਡੈਕਲੇਰੇਸ਼ਨ ਕਰ ਦਿੰਦੇ ਹੋ ਨਾ ਵੀ ਤੇਰੀ ਗੱਡੀ ਇਹ ਤੇਰਾ ਕੰਮ ਆ, ਪਾਉਣਾ ਪਾ ਲਾ ਨਹੀਂ ਤੇ ਚੱਲ ਜਾਈ, ਤੇ ਤੁਸੀਂ ਵੇਖੋਗੇ ਵੀ ਉਸ ਦਿਨ ਪ੍ਰੋਬਲਮ ਉਹ ਸੋਲਵ ਹੋ ਜੂਗੀ। ਠੀਕ ਹੈ ਨਾ, ਇਹ ਇਹ ਉਦੋਂ ਤੱਕ ਪ੍ਰੋਬਲਮ ਆ ਜਦੋਂ ਤੱਕ ਗ੍ਰੇ ਏਰੀਆਜ਼ ਨੇ, ਪੁੱਛੋ ਕੋਈ ਗੱਲ ਨਹੀਂ, ਚਲੋ
1: ਉਹ ਗ੍ਰੇ ਏਰੀਆਜ਼ ਰਹਿੰਦੇ ਤਾਂ ਹੀ ਤੇ ਪਿਆਰ ਬਣਿਆ ਰਹਿੰਦਾ, ਇੰਨਾ ਵੀ ਕਿਉਂ ਰਿਜਿਡ ਹੋਣਾ, ਥੋੜਾ ਬਹੁਤ ਹਲਕਾ ਫੁਲਕਾ ਢਿੱਲ ਛੱਡਣੀ ਪੈਂਦੀ ਹੈ।
0: ਇਟਸ ਆਲਰਾਈਟ, ਮਤਲਬ ਡਿਪੈਂਡ ਕਰਦਾ, ਮਤਲਬ
1: ਜੇ ਗਿੱਲਾ ਤੌਲੀਆ ਚੱਕ ਵੀ ਦਿੱਤਾ, ਇਹ ਹੀ ਸੋਚ ਲੈ ਚੱਲ ਯਾਰ ਸਵੇਰੇ ਸਵੇਰੇ ਬੰਦਾ 10 ਚੀਜ਼ਾਂ ਦੇ ਵਿੱਚ ਭੱਜ ਨੱਟ ਦੇ ਵਿੱਚ।
0: ਹਾਂ ਨਹੀਂ ਉਹੀ ਆ ਨਾ, ਮੈਂ ਇਸੇ ਕਰਕੇ ਦੋਵਾਂ ਪਾਸਿਆਂ ਦੀ ਗੱਲ ਰੱਖੀ ਆ ਕਿਉਂਕਿ ਆਪਾਂ ਇੱਕ ਦੂਸਰੇ ਨੂੰ ਕੰਪਨਸੇਟ ਕਰਦੇ ਰਹਿੰਦੇ ਹਾਂ, ਪਰ ਆਪਾਂ ਇਹ ਭੁੱਲ ਜਾਂਦੇ ਹਾਂ ਵੀ ਇੱਕ ਦੂਸਰੇ ਦੀਆਂ ਆਦਤਾਂ ਵੀ ਵਿਗਾੜ ਰਹੇ ਹਾਂ। ਸੋ ਇਹਨੂੰ ਆਪਾਂ ਮੁੜ ਕੇ ਇੱਕ ਕੋਈ ਵੀ ਆਪਾਂ ਗਲਤੀ ਕਰਦੇ ਨਾ ਤਾਂ ਉਹਨੂੰ ਇੱਕ ਆਪਾਂ ਖੂਬਸੂਰਤ ਰੀਜ਼ਨਿੰਗ ਦੇ ਦਿੰਦੇ ਹਾਂ,
1: ਉਹੀ ਤੇ ਹਾਂ
0: ਇਹ ਉਹ ਨੇ। ਸੋ ਅਦਰਵਾਈਜ਼ ਜੇ ਮੰਨ ਲਓ ਜਿਹਦੇ ਹੱਥ ਜਿਹੜਾ ਕੰਮ ਆਵੇ ਜੇ ਉਹ ਹੀ ਕਰ ਦੇਵੇ ਤੇ ਦੈਟਸ ਫਾਈਨ, ਪਰ ਜੇ ਤੁਹਾਨੂੰ ਉਸ ਵਜ੍ਹਾ ਕਰਕੇ ਪ੍ਰੋਬਲਮ ਆ ਰਹੀ ਆ ਦੈਨ, ਜਾਂ ਇੱਕ ਵਾਰੀ ਆ ਚੁੱਕੀ ਆ ਤੇ ਉਹ ਵਾਪਸ ਫੇਰ ਆਉਣ ਦੀ ਕਿਤੇ ਨਾ ਕਿਤੇ ਗੁੰਜਾਇਸ਼ ਆ। ਸੋ ਉਹਦੇ ਵਿੱਚ ਫਿਰ ਚਾਹੀਦਾ ਵਾ ਵੀ ਉਹਦੇ ਉੱਤੇ ਬੰਦਾ ਵਰਕਆਊਟ ਕਰ ਲਏ, ਬਾਕੀ ਹਰ ਇੱਕ ਮੋੜ ਤੇ ਬੰਦਾ ਸਿੱਖਦਾ, ਪਰ ਜੇ ਮੰਨ ਲਓ ਨਹੀਂ ਫਿਰ ਵੀ ਉਹਨੂੰ ਨਹੀਂ ਸਿੱਖਣ ਦਾ, ਫਿਰ ਉਹ ਕਹੂਗਾ ਵੀ ਤੁਸੀਂ ਅਕਸਰ ਹੀ ਵੇਖੋਗੇ ਆਪਾਂ ਜਦੋਂ ਵੀ ਕੋਈ ਗਲਤੀ ਕਰਦੇ ਹਾਂ ਵੱਡੀ ਤੋਂ ਵੱਡੀ ਛੋਟੀ ਤੋਂ ਛੋਟੀ, ਤੇ ਆਪਾਂ ਉਹਨੂੰ ਫਿਰ ਇਹ ਵੇਨੇ ਆ ਵੀ ਹੁਣ ਕਿਹਦੇ ਤੇ ਛੁੱਟੀਏ।
1: ਇਨਸਾਨ ਇੱਦਾਂ ਕਵਰ ਅਪ ਕਰਨ,
0: ਮੈਂ ਗਲਤੀ ਕਰੂੰਗਾ ਤੇ ਮੈਂ ਵੇਖੂੰਗਾ ਵੀ ਮੈਂ ਕਿਹਦੇ ਤੇ ਸੁੱਟਾਂ, ਹਨਾ। ਕਈ ਵਾਰੀ ਉੱਚੀ ਬੋਲ ਕੇ ਤੁਸੀਂ ਦੂਸਰੇ ਤੇ, ਚਲੋ ਖੈਰ ਆਪਾਂ ਅੱਜ ਆਪਣੇ ਵਿਸ਼ੇ ਤੋਂ ਫਿਰ ਜਿਹੜੀ ਅਲੱਗ ਚੱਲ ਗਈ ਗੱਲ, ਪਰ ਸਿਰਫ ਇੰਨਾ ਕੁ ਮਤਲਬ ਬੇਨਤੀ ਕਰਕੇ ਤਾਂ ਆਪਾਂ ਪਾਸੇ ਨਿਕਲਦੇ ਹਾਂ ਕਿ ਇਹ ਚੀਜ਼ਾਂ ਉਹ ਨੇ ਜਿਹੜੀਆਂ ਪਤਾ ਵਾ ਵੀ ਆਪਾਂ ਹੁਣ ਮੰਨ ਲਓ ਇਹ ਆਪਾਂ ਉਦੋਂ ਦੀ ਆਦਤ ਅਡੋਪਟ ਕੀਤੀ ਆ ਜਦੋਂ ਘਰ 'ਚ ਇੱਕੋ ਗੱਡੀ ਹੁੰਦੀ ਸੀ,
1: ਉਹ ਵੀ ਟਾਈਮ
0: ਇਹ ਆਦਤ ਸਾਡੀ ਉਦੋਂ ਦੀ ਆ ਜਦੋਂ ਸਿਰਫ ਡੈਡੀ ਕੋ ਗੱਡੀ ਸੀ, ਹਨਾ, ਜਾਂ ਫਿਰ ਘਰ ਵਾਲੇ ਕੋ ਸਿਰਫ, ਜਾਂ ਸਾਡੇ ਪਰਿਵਾਰ ਕੋ ਇੱਕੋ ਗੱਡੀ ਸੀ, ਤੇ ਉਹ ਬੀਬੀਆਂ ਨੂੰ ਚਲਾਉਣੀ ਤੱਕ ਵੀ ਨਹੀਂ ਆਉਂਦੀ, ਤੇ ਆਪਾਂ ਹੁਣ ਸੁੱਖ ਦੇ ਨਾਲ ਸਾਡੇ ਕੋਲ ਆਪਣੀਆਂ ਆਪਣੀਆਂ ਗੱਡੀਆਂ ਨੇ ਤੇ ਆਪਣੀ ਆਪਣੀ ਰਿਸਪੋਂਸੀਬਿਲਟੀ, ਹਰ ਕੋਈ ਜੇ ਲਵੇ ਤੇ ਉਹ ਜ਼ਿਆਦਾ ਬਿਹਤਰ ਹੈ। ਇਹ ਹਰ ਇੱਕ ਨੂੰ ਆਉਂਦੀ ਆ ਪ੍ਰੋਬਲਮ, ਪਰ ਵੈਰੀ ਈਜ਼ੀਲੀ, ਜਿੱਦਾਂ ਸਾਨੂੰ ਵੀ ਆਉਂਦੀ ਸੀ ਸ਼ੁਰੂ ਸ਼ੁਰੂ 'ਚ, ਹਰਮਨ ਨੂੰ ਵੀ ਆਈ ਵੀ ਮੈਨੂੰ ਝਾਕਾ ਵਾ ਮੈਂ ਪੰਪ 'ਤੇ ਜਾ ਕੇ ਕਿੱਦਾਂ ਪਵਾਵਾਂ, ਹੈ ਨਾ। ਪਰ ਮੈਨੂੰ ਲੱਗਦਾ ਵਾ ਵੀ ਵਾਹਵਾ ਹੀ ਹੁਣ ਤੇ ਚਿਹਰ ਹੋ ਗਿਆ ਵਾ ਵੀ ਭਾਈ ਤੁਹਾਡਾ ਕੰਮ ਆ ਜਿਹੜੀ ਜਿਹਦੇ ਕੋਲ ਗੱਡੀ ਆ। ਹਾਂ ਜੇ ਕਿਤੇ ਮੰਨ ਲਓ ਟਾਈਮ ਹੈਗਾ ਵਾ ਜਾਂ ਆਪਾਂ ਜਾ ਰਹੇ ਹਾਂ, ਦੈਟਸ ਫਾਈਨ, ਇਹ ਵੀ ਨਹੀਂ ਆ ਕੋਈ ਸਟ੍ਰਿਕਟ ਵੀ ਨਹੀਂ ਆ ਵੀ ਮੈਨੂੰ ਦਿਖਦਾ ਹੋਵੇ ਵੀ ਆਹ ਇਹਦੀ ਗੱਡੀ ਦੇ ਵਿੱਚ ਤੇਲ ਘੱਟ ਆ ਤੇ ਮੈਂ ਤਾਂ ਵੀ ਕਹਾਂ ਵੀ ਨਹੀਂ ਇਹ ਹੁਣ ਉਹਦੀ ਰਿਸਪੋਂਸੀਬਿਲਟੀ, ਇਹੋ ਜਿਹੇ ਕੁਝ ਇਦਰੀਸ ਵੀ ਨਹੀਂ ਆ, ਪਰ ਹੁਣ ਕਲੀਅਰ ਆ, ਹੁਣ ਕਲੀਅਰ ਆ, ਤੇ ਉਹ ਚੀਜ਼ ਸਾਡੀ ਬੜੀ ਵਧੀਆ ਰਿਜ਼ੋਲਵਡ ਆ। ਉਹਨੂੰ ਪਤਾ ਵਾ ਵੀ ਮੈਂ ਆਪਣਾ ਮੇਰੀ ਗੱਡੀ ਆ, ਮੈਂ ਆਪਣਾ ਤੇਲ ਜਦੋਂ ਪਾਉਣਾ ਵਾ ਉਦੋਂ ਮੈਂ ਪਾਉਣਾ, ਕਦੀ ਹੁਣ ਪ੍ਰੋਬਲਮ ਨਹੀਂ ਆਈ। ਜਦਕਿ ਸ਼ੁਰੂ ਦੇ ਵਿੱਚ ਝਾਕਾ ਇਹ ਵੀ ਹੁੰਦਾ ਸੀ ਵੀ ਉੱਥੋਂ ਪਤਾ ਨਹੀਂ ਪਾਉਣਾ ਕਿੱਦਾਂ ਵਾ ਤੇਲ, ਨਹੀਂ ਪਤਾ ਹੁੰਦਾ ਬੀਬੀਆਂ ਨੂੰ,
1: ਨਹੀਂ
0: ਨਹੀਂ ਪਤਾ ਹੁੰਦਾ,
1: ਨਰਵਸਨੈਸ ਆਉਂਦੀ ਹੈ ਹਰ ਇੱਕ ਚੀਜ਼ ਵਿੱਚ ਕਈ ਵਾਰੀ ਜਦੋਂ ਨਵੀਂ ਪਹਿਲੀ ਵਾਰੀ ਮੈਂ ਲਿਜਾਣਾ ਸ਼ੁਰੂ ਕੀਤਾ ਕੰਮ ਤੇ, ਉਦੋਂ ਤੇ ਮੈਂ ਇਹ ਕਨਫਿਊਜ਼ ਮੈਂ ਕਿਤੇ ਗਲਤ ਨਾ ਪਵਾਉਣਾ ਡੀਜ਼ਲ ਦੀ ਤਾਂ ਪੈਟਰੋਲ ਪੈਂਟ, ਹੈ ਨਾ, ਉਹ ਵੀ 10-10 ਵਾਰੀ ਪੜਨਾ,
0: ਮਤਲਬ ਨਵੇਂ-ਨਵੇਂ ਚ ਹੁੰਦਾ ਵਾ,
1: ਉਹ ਨਰਵਸਨੈਸ ਇੰਨੀ ਜ਼ਿਆਦਾ ਆਉਂਦੀ ਸੀਗੀ ਕਿ,
0: ਪਰ ਉਹ ਤਾਂ ਹੀ ਜਾਊਗੀ ਨਾ। ਵੇਖੋ ਇੱਕ ਚੀਜ਼ ਤੁਸੀਂ ਵੇਖੋ ਕਿ ਜਦੋਂ ਆਪਾਂ ਨਵੀਆਂ-ਨਵੀਆਂ ਚੀਜ਼ਾਂ ਐਕਸਪਲੋਰ ਕਰਾਂਗੇ ਤੇ ਫਿਰ ਸਾਨੂੰ ਕੰਫੀਡੈਂਸ ਵੀ ਤੇ ਆਉਂਦਾ ਨਾ
1: ਆਉਂਦਾ ਐਗਜ਼ੈਕਟਲੀ
0: ਵੀ ਮੈਂ ਆ ਵੀ ਕਰ ਲੈਣੀ ਆ ਅਦਰਵਾਈਜ਼ ਤੁਹਾਨੂੰ ਇੱਕ ਹੀਣ ਭਾਵਨਾ ਸਾਰੀ ਸਾਰੀ ਉਹਨਾਂ ਚਿਰ ਤੁਹਾਡੇ ਨਾਲ ਹੀ ਚੱਲਣੀ ਆ ਵੀ ਮੈਨੂੰ ਆਹ ਨਹੀਂ ਆਉਂਦਾ ਇਹ ਬੜੀ ਵੱਡੀ ਹੀਣ ਭਾਵਨਾ ਹੁੰਦੀ ਆ ਵੀ ਮੈਨੂੰ ਆਹ ਨਹੀਂ ਆਉਂਦਾ ਹਨਾ ਤੁਸੀਂ ਮਾੜਾ ਮਾੜਾ ਤੁਸੀਂ ਉਹ ਚੀਜ਼ ਐਟਲੀਸਟ ਤੁਹਾਨੂੰ ਆਉਂਦਾ ਹੋਵੇ ਹਨਾ ਉਹ ਨਰਵਸ ਫਿਰ ਤੁਸੀਂ ਨਹੀਂ ਹੋਵੋਗੇ ਫਿਰ ਤੁਸੀਂ ਈਜ਼ੀਲੀ ਕਿਤੇ ਵੀ ਵੇਲੇ ਕੁ ਵੇਲੇ ਰੱਬ ਨਾ ਕਰੇ ਲੋੜ ਪੈਂਦੀ ਹੈ ਤੇ ਫਿਰ ਤੁਸੀਂ ਕਰਵਾ ਲਓਗੇ ਤੁਹਾਨੂੰ ਨਹੀਂ ਇਸ ਕਰਕੇ ਆਪਾਂ ਕਰ ਰਹੇ ਹਾਂ ਕਿਉਂਕਿ ਆਮ ਬੀਬੀਆਂ ਨੂੰ ਇਹ ਪ੍ਰੋਬਲਮ ਆਉਂਦੀ ਹੈ ਤੇ ਉਹਦੇ ਵਿੱਚ ਨੁਕਸਾਨ ਬੰਦੇ ਦਾ ਨਹੀਂ ਹੁੰਦਾ ਮੈਂ ਜਿੰਨਾ ਕੁ ਵੇਖਦਾ ਨੁਕਸਾਨ ਤੁਹਾਡਾ ਖੁਦ ਦਾ ਹੁੰਦਾ ਵਾ ਅਸੀਂ ਆਪਣੀ ਆਦਤ ਆਪਣੀ ਪਰਸਨੈਲਿਟੀ ਵਿਗਾੜ ਰਹੇ ਹੁੰਦੇ ਹਾਂ ਅਸੀਂ ਡਿਪੈਂਡੈਂਟ ਹੁੰਦੇ ਹਾਂ ਕਿਸੇ ਦੇ ਉੱਤੇ ਮਤਲਬ ਇੱਕ ਪਾਸੇ ਤੇ ਆਪਾਂ ਇਹ ਕਹਿੰਦੇ ਨਾ ਕਿ ਸਾਨੂੰ ਮਤਲਬ ਇੰਡੀਪੈਂਡੈਂਟ ਅਸੀਂ ਇੰਡੀਪੈਂਡੈਂਟ ਹੋਣਾ ਚਾਹੁੰਦੇ ਹਾਂ ਤੇ ਇਹ ਉਹ ਵਾਲਾ ਪੁਆਇੰਟ ਹੋ ਗਿਆ ਜਿੱਥੇ ਆਪਾਂ ਜਾਣ ਬੁੱਝ ਕੇ ਡਿਪੈਂਡੈਂਸੀ ਸ਼ੋ ਕਰਨੀ ਕਿਸੇ ਤੇ ਸੋ ਇਹਦੇ ਚ ਕਿਸੇ ਦਾ ਕੋਈ ਨੁਕਸਾਨ ਨਹੀਂ ਹੁੰਦਾ ਸਗੋਂ ਇੱਕ ਅੱਧੇ ਪੁਆਇੰਟ ਦੇ ਉੱਤੇ ਓਨੈਸਟਲੀ ਦੱਸਾਂ ਬੰਦਿਆਂ ਦੇ ਲਈ ਇਹ ਚੀਜ਼ ਬੈਟਰ ਹੁੰਦੀ ਆ ਕਿ ਤੁਸੀਂ ਵੱਧ ਤੋਂ ਵੱਧ ਚੀਜ਼ਾਂ ਦੇ ਲਈ ਡਿਪੈਂਡੈਂਟ ਰਹੋ ਕਿਉਂਕਿ ਕਿਉਂਕਿ ਉੱਥੇ ਤੇ ਜਨਾਨੀਆਂ ਦੀ ਵੀ ਇਹ ਹੁੰਦੀ ਆ ਬੇਸਿਕਲੀ ਇਹ ਹਿਊਮਨ ਨੇਚਰ ਆ ਅਸੀਂ ਬਹੁਤ ਸਾਰੀਆਂ ਚੀਜ਼ਾਂ ਜਿੱਦਾਂ ਤੁਹਾਨੂੰ ਮੈਂ ਅੱਗੇ ਦੂਜੀਆਂ ਗਣਾਈਆਂ ਬੀਬੀਆਂ ਕੋਲ ਵੀ ਬੜੀਆਂ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਆਪਾਂ ਵੇਖਦੇ ਹਾਂ ਵੀ ਬੰਦਿਆਂ ਦੀ ਡਿਪੈਂਡੈਂਸੀ ਉਹਨਾਂ 'ਤੇ

0: ਕਿਤੇ ਲੋੜ ਪੈ ਸਕਦੀ ਆ ਉਹਨੂੰ ਮਾੜੀ ਮੋਟੀ ਕੋਈ ਆਂਡਾ ਭੁਰਜੀ ਬਣਾ ਕੇ ਦੇਣ ਦੀ। ਸੋ ਹੁਣ ਹੁਣ ਉਹ ਸਮਾਂ ਨਹੀਂ ਨਾ ਰਿਹਾ ਜਦੋਂ ਆਪਾਂ ਇੱਕ ਬੜੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਡਿਪੈਂਡੈਂਸੀ ਹੈਲਪ ਕਰਦੀ ਆ ਰਿਲੇਸ਼ਨ, ਜਿੱਦਾਂ ਤੁਸੀਂ ਕਿਹਾ ਮਜ਼ਬੂਤ ਕਰਨ ਦੇ ਵਿੱਚ ਵੀ ਆਹ ਉਹਨੇ ਕਰਨਾ ਵਾ ਇਸ ਕਰਕੇ ਉਹਦੇ ਨਾਲ ਬਣੀ ਰਹੀ ਆ ਉਹਨੇ ਕਰਨਾ, ਪਰ ਜਿੱਥੇ ਜਿੱਥੇ ਵੀ ਆਪਾਂ ਹੁਣ ਵੇਖਦੇ ਹਾਂ ਕਿ ਆਪਾਂ ਇੱਕ ਦੂਸਰੇ ਦੇ ਏਰੀਏ ਦੇ ਵਿੱਚ ਐਂਟਰੀ ਮਾਰ ਚੁੱਕੇ ਹਾਂ ਉੱਥੇ ਥੋੜ੍ਹਾ ਥੋੜ੍ਹਾ ਸਾਨੂੰ ਪਤਾ ਹੋਣਾ ਚਾਹੀਦਾ।
1: ਹਾਂ, ਫਲੈਕਸੀਬਿਲਿਟੀ ਜ਼ਰੂਰੀ ਹੈ ਕਿਉਂਕਿ ਜੇ ਅਗਰ ਉਹ ਬੱਚੇ ਘਰੇ ਨੇ ਤੇ ਤੁਸੀਂ ਥੋੜ੍ਹਾ ਵੇਟ ਕਰੋਗੇ ਕਿ ਹਾਂ 5 ਘੰਟੇ 6 ਘੰਟੇ ਤੱਕ ਬੱਚੇ ਭੁੱਖੇ ਬੈਠੇ ਜਾਂ ਨੈਪੀ। ਕਈ ਮੈਂ ਕਈ ਮੁੰਡਿਆਂ ਨੂੰ ਜਾਣਦੀ ਹਾਂ ਜਿਹੜੇ ਵਿਆਹ ਤੋਂ ਪਹਿਲਾਂ ਕਹਿੰਦੇ ਹੁੰਦੇ ਸੀ ਉਹ ਇਹ ਕੰਮ ਨਹੀਂ ਅਸੀਂ ਕਰਾਂਗੇ ਭਾਵੇਂ ਕੁਛ ਵੀ ਹੋਵੇ, ਪਰ ਹੁਣ ਕਰੋ ਹੱਸ ਕੇ ਜੀ, ਹੱਸ ਕੇ ਕਰ ਲੈਂਦੇ ਹਾਂ ਕਿਉਂਕਿ ਤੁਸੀਂ ਵੀ ਕੰਮ 'ਤੇ ਜਾਣਾ ਹੈ, ਘਰ ਵਾਲੀ ਨੇ ਵੀ। ਈਵਨ ਕਈ ਵਾਰੀ ਨਹੀਂ ਵੀ ਜਾ ਰਹੇ ਹੁੰਦੇ ਬਟ ਸਟਿਲ ਲਾਈਕ ਤੁਹਾਨੂੰ ਹੁੰਦਾ ਹੈ ਕਿ ਹਾਂ ਚਲੋ, ਕਿਉਂਕਿ ਪਹਿਲਾਂ ਹੁੰਦਾ ਸੀਗਾ ਵੱਡੇ ਪਰਿਵਾਰ 'ਚ ਬੱਚੇ ਕਦੋਂ ਵੱਡੇ ਹੋ ਜਾਂਦੇ ਸੀਗੇ ਸਾਰੇ ਸਾਂਭ ਲੈਂਦੇ, ਹੁਣ ਲੈ ਦੇ ਕੇ ਹਸਬੈਂਡ ਵਾਈਫ ਹੀ ਹੁੰਦੇ ਅਤੇ ਸਾਰੇ ਇੱਕ ਦੂਜੇ ਦੇ ਕੰਮ ਕਰਦੇ ਹੀ ਆ,
0: ਕਰਨੇ ਚਾਹੀਦੇ ਆ। ਤੇ ਚਲੋ ਆਉਂਦੇ ਹੋਣੇ ਚਾਹੀਦੇ ਆ ਐਟਲੀਸਟ। ਤੇ ਚਲੋ ਖੈਰ, ਆਪਾਂ ਜੇ ਵਾਪਸ ਆਪਣੇ ਵਿਸ਼ੇ 'ਤੇ ਇਜਾਜ਼ਤ ਲੈਣ ਤੋਂ ਪਹਿਲਾਂ ਕਿ ਆਪਾਂ ਨੂੰ ਬੜੀਆਂ ਚੀਜ਼ਾਂ ਜਿਹੜੀਆਂ ਨੇ ਉਹਦੀ ਹਾਲੇ ਵੀ ਪਤਾ ਨਹੀਂ ਕਿਉਂ ਉਹਦੀ ਜਿਹੜੀ ਫਿਜ਼ੀਕਲ ਕਾਰਡਸ ਨੇ ਹਾਲੇ ਵੀ ਲੋੜ ਪੈ ਜਾਂਦੀ ਹੈ, ਸ਼ਾਇਦ ਉਦੋਂ ਤੱਕ ਜਦੋਂ ਤੱਕ ਇਹ ਬਿਲਕੁਲ ਖਤਮ ਨਹੀਂ ਕਰ ਦਿੰਦੇ। ਜਿੱਦਾਂ ਫੋਰ ਐਗਜ਼ਾਮਪਲ ਮੈਨੂੰ ਪਿਛਲੇ ਦਿਨੀ ਕੋਈ ਵਿਕ ਰੋਡ 'ਚ ਕੋਈ ਕੰਮ ਪੈ ਗਿਆ ਅਤੇ ਮੈਨੂੰ ਇਹ ਕਿ ਹੁਣ ਲਾਇਸੈਂਸ ਤਾਂ ਡਿਜੀਟਲੀ ਚੱਲ ਰਹੇ ਨੇ ਅਤੇ ਇਹਨਾਂ ਦੀ ਵੈਬਸਾਈਟ 'ਤੇ ਹੀ ਨੇ ਅਤੇ ਇਹਨਾਂ ਦੀ ਐਪ 'ਤੇ ਨੇ, ਅਤੇ ਮੈਂ ਕਿਹਾ ਜੀ ਵੀ ਆਹ ਲਾਇਸੈਂਸ, ਕਹਿੰਦੇ ਮੈਂ ਕਿਹਾ ਆਹ, ਕਹਿੰਦੇ ਕਿ ਫਿਜ਼ੀਕਲ ਲੈ ਕੇ ਆਓ ਕਾਰਡ, ਹੈ ਨਾ। ਤਾਂ ਮੈਂ ਕਿਹਾ ਵੀ ਉਹ ਤਾਂ ਮੇਰੇ ਕੋਲ ਨਹੀਂ ਹੈਗਾ ਵੀ ਤੁਸੀਂ ਹੁਣ ਆਪ ਹੀ ਕਹਿ ਰਹੇ ਹੋ ਵੀ ਉਹਦੀ ਲੋੜ ਨਹੀਂ ਆ, ਅਤੇ ਨਹੀਂ ਕਹਿੰਦੇ ਜੀ ਇਸ ਕੰਮ ਦੇ ਲਈ ਲੋੜ ਹੈ, ਨਹੀਂ ਤਾਂ ਤੁਹਾਡੇ ਕਹਿੰਦੇ $28 ਐਕਸਟਰਾ ਲੱਗਣਗੇ।
1: ਅੱਛਾ,
0: ਓਕੇ। ਅਤੇ ਮੈਂ ਕਿਹਾ ਵੀ ਚਲੋ ਠੀਕ ਹੈ, ਫਿਰ ਹੁਣ ਮੈਂ ਘਰ ਜਾ ਕੇ ਫਿਰ ਵਾਪਸ ਲਿਆਵਾਂ ਉਹਦੇ ਨਾਲ, ਚੰਗਾ ਮੈਂ 28 ਦੇ ਦੇਵਾਂ ਮੈਂ। ਹਾਲੇ ਉਹ ਫੋਰਮ ਦਿਸ ਦੈਟ ਹਾਲੇ ਉਹ ਖੋਲ ਹੀ ਰਹੀ ਸੀ, ਜਿੱਦਾਂ ਤੁਸੀਂ ਆਪਣੀ ਪੈਨਿਕ ਸ਼ੋ ਕੀਤੀ ਵੀ ਮੈਂ ਪੈਨਿਕ ਹੋ ਗਈ, ਅਤੇ ਇੱਕਦਮ ਬੰਦੇ ਨੂੰ ਲੱਗਦਾ ਵਾ ਵੀ ਨਹੀਂ, ਕਿਉਂਕਿ ਆਪਾਂ ਡੇਲੀ ਨਹੀਂ ਲੈ ਕੇ ਜਾ ਰਹੇ ਹੁੰਦੇ ਆਪਾਂ। ਅਤੇ ਮੈਂ ਅਚਾਨਕ ਰਿਲਾਈਜ਼ ਕੀਤਾ ਕਿ ਅੱਜ ਮੈਂ ਮੇਰੇ ਕੋਲ ਹੈਗਾ ਵਾ ਅੱਜ 'ਤੇ ਕੁਦਰਤੀ ਕਿਸੇ ਵਜ੍ਹਾ ਕਰਕੇ ਮੈਂ ਪਰਸ ਵੀ ਨਾਲੇ ਲੈ ਕੇ ਗਿਆ ਹਾਂ, ਮੈਨੂੰ ਹੋਰ ਕਿਸੇ ਚੀਜ਼ ਕਰਕੇ ਸ਼ਾਇਦ ਲੋੜ ਹੀ ਉਦਨ, ਅਤੇ ਮੈਂ ਅਚਾਨਕ ਮੈਂ ਹੋਰ ਕਰਦੇ ਕਰਦੇ ਮੈਂ ਹੱਥ ਮਾਰਿਆ ਜਦੋਂ ਆਪਾਂ ਚੈੱਕ ਕਰਦੇ ਹੁੰਦੇ ਹਾਂ, ਅਤੇ ਮੈਂ ਇੱਕਦਮ ਧਿਆਨ 'ਚ ਆਇਆ, ਮੈਂ ਕਿਹਾ ਪਰਸ ਮੇਰੇ ਕੋਲ ਆ, ਹੋ ਸਕਦਾ ਲਾਇਸੈਂਸ ਵੀ ਵਿੱਚ ਹੀ ਆ ਫਿਰ, ਅਤੇ ਮੈਂ ਵੇਖਿਆ ਤਾਂ ਉਹ ਲਾਇਸੈਂਸ ਵਿੱਚ ਹੀ ਹੈ ਨਾ, ਅਤੇ ਕਹਿੰਦੀ ਹੁਣ ਹੁਣ ਕਿੱਥੋਂ ਆ ਗਿਆ, ਮੈਂ ਕਿਹਾ ਵੀ ਇਹ ਤੇਰਾ ਮੈਟਰ ਥੋੜ੍ਹੀ ਆ ਵੀ ਹੁਣ ਕਿੱਥੋਂ ਆ ਗਿਆ, ਵੀ ਆ ਗਿਆ ਮੇਰੇ ਕੋਲ, ਆ ਗਿਆ ਤੇ ਆ ਗਿਆ ਵੀ ਮੈਂ।
1: ਆਪਾਂ ਐਂਡ ਤੱਕ ਕੋਸ਼ਿਸ਼ ਵੀ ਕਰਦੇ ਹੀ ਰਹਿੰਦੇ ਹਾਂ, ਭਾਵੇਂ ਆਪਾਂ ਮਨਾ ਕਰ ਦਿੰਦੇ ਹਾਂ ਪਰ ਫਿਰੋਲਾ ਫਿਰੋਲੀ ਦਿਮਾਗ ਦੇ ਵਿੱਚ ਆਪਣੇ ਹੱਥ ਪੈਰ ਮਾਰਦੇ ਹੀ ਰਹਿੰਦੇ, ਉੱਦਾਂ ਹੀ ਤੁਹਾਨੂੰ ਦੇਖ ਕੇ ਹੋਣਾ ਕਿ ਅੱਛਾ।
0: ਪਤਾ ਨਹੀਂ ਕੋਈ ਪਹਿਲਾਂ ਨਹੀਂ ਹੁੰਦਾ, ਹੁਣ ਆਪਾਂ ਨਾ ਇੱਕਦਮ ਕਾਲੇ ਜੇ ਪੈ ਜਾਂਦੇ ਹਾਂ ਵੀ ਇਹ, ਮਤਲਬ ਮੈਂ ਤਾਂ ਕਹਿ ਰਿਹਾ ਕਿਉਂਕਿ ਮੇਰੀ ਇਹ ਤੁਹਾਡੇ ਨਾਲ ਜਿਹੜੀ ਉਹ ਸਿਮਿਲਰ ਹੋ ਗਈ ਨਾ ਗੱਲ ਕਿ ਤੁਸੀਂ ਤੁਹਾਨੂੰ ਫੋਨ ਜਿਹੜਾ ਉਹਨੇ ਤੁਹਾਨੂੰ ਪੈਨਿਕ ਕਰਤਾ, ਮੈਨੂੰ ਲਾਇਸੈਂਸ ਨੇ ਪੈਨਿਕ, ਇਸ ਤਰ੍ਹਾਂ ਸਾਨੂੰ ਹਰ ਇੱਕ ਚੀਜ਼ ਜਿਹੜੀ ਆ ਹਰ ਇੱਕ ਨੂੰ ਹੁਣ ਪੈਨਿਕ ਕਰਨਾ ਸ਼ੁਰੂ ਹੋ ਗਈ ਹੈ, ਕਿਉਂਕਿ ਸਾਨੂੰ ਜਦੋਂ ਆਪਾਂ ਡੇਲੀ ਇੱਕ ਮੰਨ ਕੇ ਚੱਲਦਾ ਨਾ ਵੀ ਆਹ ਚੀਜ਼ ਇੱਦਾਂ ਵਾ ਅਤੇ ਮੇਰੇ ਕੋਲ ਆ ਆਹ ਆਹ ਵਾ, ਅਤੇ ਉਸ ਤੋਂ ਹਟ ਕੇ ਜਦੋਂ ਤੁਹਾਡੇ ਕੋਲ ਕੋਈ ਚੀਜ਼ ਮੰਗ ਲੈਂਦਾ ਭਾਵੇਂ ਤੁਹਾਡੇ ਕੋਲ ਵੀ ਪਈ ਹੋਵੇ, ਕਿਉਂਕਿ ਉਹ ਤੁਸੀਂ ਡੇਲੀ ਵਾਲਾ ਮਾਇੰਡ ਸੈੱਟ ਲੈ ਕੇ ਚੱਲ ਰਹੇ ਹੁੰਦੇ ਹੋ। ਰੋਜ਼ ਆਪਣੀ ਗੱਡੀ ਲੈ ਕੇ ਜਾਂਦੇ ਹੋ, ਅੱਜ ਤੁਸੀਂ ਕਿਸੇ ਦੀ ਮੰਗ ਕੇ ਲੈ ਕੇ ਗਏ ਹੋ ਕਿਸੇ ਵਜ੍ਹਾ ਕਰਕੇ, ਤੇ ਇੱਕਦਮ ਜਦੋਂ ਤੁਹਾਨੂੰ ਕੋਈ ਲੋੜ ਪੈ ਜਾਂਦੀ ਆਪਣੀ ਗੱਡੀ ਦੀ ਜਾਂ ਆਪਣੀ ਗੱਡੀ ਵਿਚਲੇ ਪਏ ਸਮਾਨ ਦੀ, ਤੇ ਤੁਸੀਂ ਵੇਖੋਗੇ ਵੀ ਇੱਕਦਮ ਤੁਸੀਂ ਇਹ ਚੀਜ਼ ਸੋਚ ਨਹੀਂ ਪਾਉਂਦੇ ਵੀ ਅੱਜ ਮੇਰੇ ਕੋਲ ਮੇਰੀ ਗੱਡੀ ਨਹੀਂ ਹੈਗੀ। ਥੋੜਾ ਟਾਈਮ ਲੱਗਦਾ ਵਾ, ਕਈ ਵਾਰੀ ਤੇ ਤੁਸੀਂ ਗੱਡੀ ਤੱਕ ਪਹੁੰਚ ਜਾਂਦੇ ਹੋ ਫਿਰ ਪਤਾ ਲੱਗਦਾ ਵਾ ਵੀ ਉਹ ਸੋਰੀ ਅੱਜ ਤੇ ਮੇਰੇ ਕੋਲ ਮੇਰੀ ਗੱਡੀ ਨਹੀਂ ਹੈਗੀ। ਸੋ ਇਹ ਚੀਜ਼ਾਂ ਇੰਨਾ ਕੁ ਜ਼ਿਆਦਾ ਆਪਾਂ ਇੱਕ ਪੈਟਰਨ ਦੇ ਉੱਤੇ ਚੱਲਦੇ ਹਾਂ। ਮੰਨ ਲਓ ਤੁਸੀਂ ਨਵੀਂ ਗੱਡੀ ਲਈ ਆ, ਇੱਥੋਂ ਤੱਕ ਇਹ ਚੀਜ਼ ਜਿਹੜੀ ਆ ਉਹ ਹੋ ਜਾਂਦੀ ਹੈ ਕਿ ਤੁਸੀਂ ਨਵੀਂ ਗੱਡੀ ਲਈ ਆ ਅਤੇ ਉਹਦੇ ਜੇ ਫੀਚਰ ਡਿਫਰੈਂਟ ਨੇ ਤਾਂ ਤੁਸੀਂ ਪੁਰਾਣੀ ਦੇ ਹਿਸਾਬ ਦੇ ਨਾਲ, ਮਤਲਬ ਬੇਧਿਆਨ ਨੇ ਪੁਰਾਣੀ ਦੇ ਹਿਸਾਬ ਦੇ ਨਾਲ ਹੀ ਉਹਦੇ ਤੁਸੀਂ ਉਹ ਕਰ ਰਹੇ ਹੁੰਦੇ ਹੋ।
1: ਕਾਫੀ ਉਹ ਤੁਹਾਨੂੰ ਨਵੀਂ ਅਪਣਾਉਣ 'ਚ ਅਡੈਪਟ ਕਰਨ 'ਚ ਵੀ ਥੋੜ੍ਹਾ ਟਾਈਮ ਲੱਗਦਾ ਨਾ, ਹੁਣ ਕਈ ਕਈ ਨਵੀਂ ਗੱਡੀਆਂ ਦੇ ਵਿੱਚ ਇੰਡੀਕੇਟਰ ਔਰ ਉਹ ਡਿਫਰੈਂਟ ਹੈ।
0: ਹਾਂ ਉਹੀ ਹੈ ਨਾ, ਤੁਸੀਂ ਉਹ ਗਲਤ ਦੱਬੀ ਜਾਂਦੇ ਹੋ, ਤੁਸੀਂ ਫੁਹਾਰੇ ਜੇ ਚਲਾਈ ਜਾਂਦੇ ਹੋ,
1: ਬਾਰ ਬਾਰ
0: ਵਾਈਪਰ ਚਲਾ ਦਿੰਦੇ
1: ਹੋ, ਮੇਰੇ ਨਾਲ ਤਾਂ ਹੁਣ ਵੀ ਹੋ ਹੀ ਰਿਹਾ ਉਹ ਚੀਜ਼ ਦੀ। ਮੈਂ ਅਗਰ ਦੂਜੀ ਵਾਲੀ ਗੱਡੀ ਚਲਾਵਾਂ ਤਾਂ ਮੈਂ ਕਿਹਾ ਯਾਰ ਇਹ ਕੀ ਹੈ, ਇਹਦਾ ਪੁੱਠਾ ਸਿਸਟਮ ਕਿਉਂ ਹੈ, ਮੈਂ ਕਿਹਾ ਇਹ ਤਾਂ ਪੂਰਾ ਬੁਲੇਟ ਵਾਂਗ ਹੋ ਗਿਆ, ਜਿਵੇਂ ਬੁਲੇਟ ਉਲਟੀ, ਮਤਲਬ ਇਹਦੇ ਕੋਲ ਹੁੰਦੀ ਸੀਗੀ ਉਹ ਵਾਲੀ ਬੁਲਟ ਜਿਹਦੇ ਉਲਟੇ ਗੇਅਰ ਲੱਗਦੀ, ਇਹ ਤਾਂ ਬੁਲਟ ਵਾਲਾ ਹਿਸਾਬ ਹੋ ਗਿਆ, ਸਾਰਾ ਕੁਝ ਪੁੱਠਾ।
0: ਸ਼ਾਇਦ ਮੈਨੂੰ ਲੱਗਦਾ ਆਪਾਂ ਕੌਨਸ਼ੀਅਸ ਨਹੀਂ, ਬਹੁਤਾ ਹੀ ਬੇਧਿਆਨੇ ਜਿਹੇ ਕਰਦੇ ਹਾਂ ਬਹੁਤੇ ਕੰਮ।
1: ਐਗਜ਼ੈਕਟਲੀ, ਪਤਾ ਮਾਲੋ ਤੁਸੀਂ
0: ਹਾਂ ਨਹੀਂ ਪਤਾ ਹੁੰਦਾ, ਮੰਨ ਲਓ ਤੁਸੀਂ ਗੱਡੀ 'ਚ ਬੈਠੇ ਹੋ ਨਾਲ ਹੀ ਤੁਸੀਂ ਗਾਣੇ ਲਾ ਲੈਣੇ ਆ, ਗੱਡੀ 'ਚ ਬੈਠੇ ਹੋ ਨਾਲ ਹੀ ਤੁਸੀਂ ਕੋਈ ਪੋਡਕਾਸਟ ਲਾ ਲੈਣੀ ਆ, ਹੈ ਨਾ, ਰੇਡੀਓ ਸੁਣਨ ਲੱਗ ਪੈਣਾ, ਕਿਸੇ ਨੂੰ

0: ਫੋਨ ਲਾ ਲੈਣਾ। ਸੋ ਅਸੀਂ ਕਰਕਰਾ ਕੇ ਨੁਕਸਾਨ ਅਸੀਂ ਆਪਣੇ ਆਪ ਦਾ ਡੇਲੀ ਬੇਸਿਸ 'ਤੇ ਇਨਵਾਈਟ ਕਰਕੇ ਗੱਡੀ 'ਚ ਬਹਿੰਦੇ ਹਾਂ, ਪਰ ਹੈਗੇ ਆਪਾਂ ਸਾਰੇ ਉਸੇ ਕਤਾਰ 'ਚ ਹੀ ਹਾਂ, ਕਿਉਂਕਿ ਸਾਨੂੰ ਲੱਗਦਾ ਵੀ ਜੇ ਇਸ ਸਮੇਂ ਦੇ ਦਰਮਿਆਨ ਆਪਾਂ ਆਹ ਚੀਜ਼ ਨਾ ਕੀਤੀ ਤਾਂ ਹੋਣੀ ਨਹੀਂ
1: ਐਗਜੈਕਟਲੀ
0: ਨਾ। ਸੋ ਕਹਿਣ ਦੀ ਗੱਲ ਕਿ ਆਪਾਂ ਪਹਿਲਾਂ ਨਾਲੋਂ ਸਮਾਨ ਆਪਾਂ ਘਰੋਂ ਬਹੁਤ ਘੱਟ ਲੈ ਕੇ ਨਿਕਲਦੇ ਹਾਂ, ਪਰ ਨਾ ਨਾ ਕਰਦੇ ਹਾਂ ਵੀ ਆਪਾਂ ਜੇ ਵੇਖੀਏ ਵੀ ਪਹਿਲੀਆਂ ਦੇ ਵਿੱਚ ਆਪਾਂ ਮੰਨ ਲਓ ਬੱਸ 'ਤੇ ਜਾਂਦੇ ਹਾਂ ਜਾਂ ਜਿਹੜੇ ਲੋਕ ਪਹਿਲੀਆਂ 'ਚ ਟ੍ਰੇਨ 'ਤੇ ਜਾਂਦੇ ਸੀ ਅਤੇ ਉਹਨਾਂ ਦੀ ਤਾਂ ਚਲੋ ਮਜਬੂਰੀ ਸੀ, ਪਰ ਹੁਣ ਆਪਾਂ ਵੇਖਦੇ ਹਾਂ ਵੀ ਤੁਹਾਨੂੰ ਜੇ ਬਹੁਤ ਸਾਰਾ ਕੁਛ ਚਾਹੀਦਾ ਇੰਕਲੂਡਿੰਗ ਛੱਤਰੀ ਦਿਸ ਦੈਟ ਜੇ ਵੋ ਜੈਕਟ ਰੇਨਕੋਟ ਪਲਾਂਟਿੰਗ ਅਤੇ ਪਰਸ ਕਾਰਡ ਜੇ ਵੋ ਫਿਜ਼ੀਕਲ ਸਾਰੇ ਉਹ ਤੁਸੀਂ ਗੱਡੀ 'ਚ ਰੱਖ ਸਕਦੇ ਹੋ, ਪਰ ਸਾਰਾ ਕੁਛ ਲੈ ਕੇ ਆਪਾਂ ਜਾ ਸਕਦੇ ਹਾਂ, ਪਰ ਉਹਦੇ ਬਾਵਜੂਦ ਵੀ ਆਪਾਂ ਵੇਖਦੇ ਹਾਂ ਕਿ ਉਹ ਭਟਕਣ ਜੀ ਵੱਧ ਗਈ ਆ, ਮਤਲਬ ਸਮਾਨ ਆਪਾਂ ਘਰੋਂ ਘੱਟ ਲੈ ਕੇ ਜਾ ਰਹੇ ਹਾਂ, ਸਾਨੂੰ ਕੋਈ ਉਹ ਨਹੀਂ ਚੇਤਾ ਨਹੀਂ, ਪਰ ਇਹਦਾ ਮਤਲਬ ਇਹ ਆ ਕੰਕਲੂਜ਼ਨ ਇਹ ਆ ਕਿ ਜਦੋਂ ਆਪਾਂ ਸਾਨੂੰ ਸੋਚਣ ਦੇ ਲਈ ਮਜਬੂਰ ਨਹੀਂ ਨਾ ਹੋਣਾ ਪੈਂਦਾ, ਅੱਗੇ ਕੀ ਸੀ ਸਵੇਰੇ ਸਵੇਰੇ ਸਾਨੂੰ ਸੋਚਣ ਲਈ ਮਜਬੂਰ ਹੋਣਾ ਪੈਂਦਾ ਸੀ, ਆਹ ਫੜ ਲਿਆ ਆਹ ਫੜ ਲਿਆ ਬਾਹਰ ਨਿਕਲਣ ਲੱਗਿਆ ਵੀ ਪੈਂਟ 'ਚ ਹੱਥ ਮਾਰੀਦਾ ਸੀ, ਓਕੇ ਪਰਸ ਲੈ ਲਿਆ ਹੈ ਨਾ, ਹਾਲ ਚੀਜ਼ਾਂ ਕਾਊਂਟ ਕਰਕੇ ਫਿਰ ਆਪਾਂ ਘਰੋਂ ਨਿਕਲੀਦਾ ਸੀ। ਹੁਣ ਕੀ ਆ, ਹੁਣ ਆਪਾਂ ਬੇਧਿਆਨ ਹੀ ਨਿਕਲ ਜਾਂਦੇ, ਹੁਣ ਤਾਂ ਆਪਾਂ ਬਸ ਜੁੱਤੀ ਪਾਉਂਦੇ ਪਾਉਂਦੇ ਆਪਾਂ ਨਿਕਲ ਜਾਂਦੇ ਹਾਂ, ਅਤੇ ਇਹਦਾ ਮਤਲਬ ਇਹ ਕਿ ਜਦੋਂ ਆਪਾਂ ਸੋਚਣਾ ਚੀਜ਼ਾਂ 'ਤੇ ਧਿਆਨ ਦੇਣਾ ਬੰਦ ਕਰੀ ਜਾਵਾਂਗੇ ਹੌਲੀ ਹੌਲੀ ਹੌਲੀ ਹੌਲੀ ਹੌਲੀ, ਅਤੇ ਇਹ ਵੇਖੋ ਵੀ ਇਹ ਸਾਡਾ ਹੋਰ ਬੁਰਾ ਹਾਲ ਹੋਊਗਾ। ਲੈ ਸੋ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਰੋਜ਼ ਦੀ ਰੋਜ਼ ਦਿਮਾਗੀ ਐਕਸਰਸਾਈਜ਼ ਚੱਲਦੀ ਰਹੂਗੀ ਅਤੇ ਫਿਰ ਠੀਕ ਰਹੂਗਾ, ਅਦਰਵਾਈਜ਼ ਇਹਦੀਆਂ ਵੀ ਥੈਰੇਪੀਆਂ ਸ਼ਾਇਦ ਸਾਨੂੰ ਲੈਣੀਆਂ ਪੈਣ ਵੈਰੀ ਸੂਨ,
1: ਆਉਣ ਵਾਲੇ ਉਹ ਟਾਈਮ ਵੀ ਆ ਜੀ ਕਿ ਮੈਨੂੰ ਯਾਦ ਨਹੀਂ ਰਹਿੰਦਾ।
0: ਹਾਂ
1: ਮੈਂ ਥੋੜੀ ਅੱਗੇ ਗੱਡੀ ਤੇ ਉਹ ਜਿਹੜੀ ਬੁੱਕ ਕੈਰੀ ਕਰਨੀ ਹੁੰਦੀ ਹੈ ਉਹ ਇੰਪੋਰਟੈਂਟ ਸੀਗੀ, ਉਹ ਹੀ ਨੀ ਲੈ ਕੇ ਜਾ ਰਹੀ, ਮਤਲਬ ਮੇਨ ਤੇ ਕੱਲਾ ਇੱਕ ਹੀ ਕੰਮ ਲਈ ਜਾ ਰਹੇ ਹੋ ਤੇ ਉਹੀ ਬੁੱਕ ਮੈਂ ਭੁੱਲ ਗਈ, ਫਿਰ ਵਾਪਿਸ ਗੱਡੀ ਮੋੜੀ, ਮੈਂ ਕਿਹਾ ਉਹ ਤੇ ਇੰਪੋਰਟੈਂਟ ਹੈ।
0: ਮਤਲਬ ਆਪਣੇ ਹਰ ਇੱਕ ਦੇ ਨਾਲ ਸ਼ਾਇਦ ਹੁੰਦਾ ਹੋਵੇ, ਜਾਂ ਫਿਰ ਮਤਲਬ ਮੇਰੇ ਨਾਲ ਹੀ ਹੁੰਦਾ ਵਾ, ਜਾਂ ਫਿਰ ਇਹ ਚੀਜ਼ ਮੈਂ ਤਾਂ ਸੋਚਦਾ ਵਾਂ ਵੀ ਕਿੱਡਾ ਖਤਰਨਾਕ ਕੰਮ ਆ। ਮੈਂ ਇੱਕ ਦਿਨ ਸ਼ਹਿਰ ਜਾਣਾ ਸੀ ਅਤੇ ਮੈਂ ਰੇਡੀਓ ਆ ਗਿਆ ਘਰੋਂ, ਮੈਂ ਗੱਡੀ ਕੱਢੀ ਕਿਉਂਕਿ ਰੂਟੀਨ 'ਚ ਮੈਂ ਰੇਡੀਓ ਆਉਣਾ ਵਾਂ, ਰੂਟੀਨ ਜੋਬ ਆ, ਮੈਂ ਰੇਡੀਓ ਆ ਗਿਆ। ਮੈਂ ਇੱਥੇ ਆ ਕੇ ਸੋਚਿਆ ਵੀ ਮੈਂ ਤਾਂ ਸਿਟੀ ਜਾਣਾ ਸੀ। ਸੋ ਵੇਖੋ ਵੀ ਆਪਾਂ ਕਿੰਨੇ
1: ਕਿੰਨੇ ਇਸ ਤਰੀਕੇ ਦੀ ਹੈ ਨਾ ਰੈਡੀ ਰੋਜ਼।
0: ਹਾਂ ਕਿੰਨੇ ਬੇਧਿਆਨ ਆਪਾਂ ਚੱਲਦੇ ਹਾਂ ਨਾ। ਇੱਕ ਦਿਨ ਆਪਾਂ ਪ੍ਰਵਾਨ ਦੀ ਆਪਾਂ ਟ੍ਰੇਨਿੰਗ 'ਤੇ ਜਾਣਾ ਸੀ ਅਤੇ ਮੈਂ ਉੱਧਰ ਨੂੰ ਵੀ ਉਹਨੂੰ ਲੈ ਕੇ ਰੇਡੀਓ ਆ ਗਿਆ, ਕਹਿੰਦਾ ਉਹਨੇ ਰਾਹ 'ਚ ਚੇਤਾ ਕਲਾਇਆ, ਕਹਿੰਦਾ ਬਾਬਾ ਜੀ ਤਾਂ ਉੱਧਰ ਨੂੰ ਜਾਣਾ ਸੀ ਹੈ ਨਾ। ਸੋ ਆਪਾਂ ਕਿੰਨੇ ਬੇਧਿਆਨ ਚੱਲਦੇ, ਮੈਂ ਬੜਿਆਂ ਨਾਲ ਗੱਲ ਕੀਤੀ ਆ, ਬਹੁਤਿਆਂ ਦੇ ਨਾਲ ਇਹ ਹੋ ਰਿਹਾ,
1: ਬਹੁਤ ਲੋਕ ਰਿਲੇਟ ਕਰਨਗੇ ਕਿਉਂਕਿ ਉਹੀ ਚੀਜ਼ ਹੈ, ਇੱਕ ਇਨਸਾਨ ਦੇ ਇੱਕ ਚੀਜ਼ ਹੁਣ ਜਿਹੜੀ ਜੋਬ ਹੈ, ਮਤਲਬ ਜਿਵੇਂ ਕਈ ਲੋਕ ਡਰਾਈਵਰੀ ਕਰਦੇ ਆ ਟਰੱਕ ਚਲਾਉਂਦੇ, ਉਹਨਾਂ ਨੂੰ ਤਾਂ ਡਿਫਰੈਂਟ ਡਿਫਰੈਂਟ ਅਸਾਈਨ ਹੁੰਦੀ ਹੈ ਜੋਬ, ਪਰ ਜਿਵੇਂ ਆਪਣੀ ਰੇਡੀਓ ਹੈ ਤੇ ਕਈ ਵਾਰੀ ਵਾਕਈ ਤੁਹਾਡੇ ਰੂਟੀਨ ਦੇ ਵਿੱਚ ਹੁੰਦਾ ਹੈ ਉਹ ਤੁਸੀਂ ਅੱਛਾ ਅੱਜ ਤਾਂ ਸੀਗਾ ਹੀ ਨਹੀਂ ਦਿਨ ਹੈ ਨਾ, ਉਹ ਚੀਜ਼ ਇੱਕਦਮ ਜਿਵੇਂ ਕਈ ਵਾਰੀ ਹੁਣ ਮੈਂ ਫਰਾਈਡੇ ਮੇਰੇ ਦਿਮਾਗ 'ਚ ਹੁੰਦਾ ਹੈ ਅੱਛਾ ਹਾਂ ਫਰਾਈਡੇ ਉਹ ਅੱਛਾ ਅੱਜ ਤਾਂ ਨਹੀਂ ਜਾਣਾ, ਉਹ ਚੀਜ਼ ਤੁਹਾਡੇ ਨਾ ਕਿਉਂਕਿ ਤੁਹਾਡੇ ਦਿਮਾਗ 'ਚ ਰੱਚ ਬਸ ਜਾਂਦੀ ਹੈ ਕਿ ਇਹ ਮੇਰਾ ਇਹ ਦਿਨ ਦਾ ਇਹ ਕੰਮ ਹੈ।
0: ਇੱਦਾਂ ਹੀ ਆਪਾਂ ਇਹਦੇ ਵਿੱਚ ਦਿਨੋਂ ਦਿਨ ਉਲਝਦੇ ਜਾ ਰਹੇ ਹਾਂ। ਚਲੋ ਆਪਾਂ ਖੈਰ ਅੱਜ ਦੀ ਗੱਲਬਾਤ ਇੱਥੇ ਆਪਾਂ ਸਮਾਪਤ ਕਰਦੇ ਹਾਂ, ਕੁਛ ਇੱਕ ਮੈਸੇਜ ਲੈ ਕੇ। ਅਤੇ ਜਸਕੀਰੀ ਜੀ ਕਹਿੰਦੇ ਕਿ ਡੈਟਸ ਵਾਈ ਆਈ ਕੈਰੀ ਕੈਸ਼ ਐਂਡ ਕਾਰਡ, ਜੈਸੀ ਜੇ ਫੋਨ ਦੀ ਬੈਟਰੀ ਕਹਿੰਦੇ ਮੁੱਕ ਗਈ ਜਾਂ ਫਿਰ ਫੋਨ ਖਰਾਬ ਹੋ ਜਾਏ। ਹਾਂ ਇਹ ਤਾਂ ਠੀਕ ਹੈ, ਪਰ ਕੀ ਕੁਛ ਆਪਾਂ ਲੈ ਕੇ ਜਾਵਾਂਗੇ, ਇੱਥੇ ਲਿਸਟ ਬਹੁਤ ਲੰਮੀ ਆ। ਅਤੇ ਸਤਿ ਸ਼੍ਰੀ ਅਕਾਲ ਭਾਅ ਜੀ, ਬਹੁਤ ਵਧੀਆ ਟੋਪਿਕ। ਕਹਿੰਦੇ ਅਕੋਰਡਿੰਗ ਟੂ ਮੀ ਜੋ ਵੀ ਅਵੇਲੇਬਲ ਹੈ ਕਾਰਡ ਕੈਸ਼ ਡਿਜੀਟਲੀ ਉਹ ਕਹਿੰਦੇ ਕਿ ਆਲਵੇਜ਼ ਕੋਲ ਰਹੂ, ਕੋਲ ਰੱਖੋ ਅਤੇ ਕਿਸੇ ਵੀ ਟਾਈਮ ਲੋੜ ਪੈ ਸਕਦੀ ਹੈ, ਬੈਕਅਪ ਆਲਵੇਜ਼ ਹੈਲਪ। ਹੁਣ ਤੱਕ ਇਹ ਬੈਕਲੋਗ ਹੈਲਪ ਕਰੂਗਾ, ਪਰ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਨਾ, ਹੌਲੀ ਹੌਲੀ ਇਹ ਵੇਖਿਓ ਤੁਸੀਂ ਚੀਜ਼ਾਂ ਫਿਜ਼ੀਕਲ ਸਾਨੂੰ ਇਹਨਾਂ ਨੇ ਦੇਣਾ ਬੰਦ ਕਰ ਦੇਣਾ, ਕਿਉਂਕਿ ਉਹ ਵੀ ਤਾਂ ਖਰਚਾ ਹੋ ਰਿਹਾ ਨਾ। ਮੰਨ ਲਓ ਮਸ਼ੀਨ ਪ੍ਰਿੰਟ ਕਰਦੀ ਆ ਉਹ ਕਾਰਡ ਸਾਨੂੰ ਦਿੰਦੇ ਆ,
1: ਉਹਦਾ ਵੀ ਖਰਚਾ ਹੋਊਗਾ। ਕਾਰਡ ਵਾਲੀ ਅੱਜ ਗੌਤਮ ਭਾਜੀ ਵੀ ਸੁਣਾ ਕੇ ਹੱਟੇ ਕਿ ਇਮੀਗ੍ਰੇਸ਼ਨ ਵਾਲੇ ਹੁਣ ਉਹ ਕਾਰਡ ਹਟ ਜਾਣੇ ਤੁਸੀਂ ਇਮੀਗ੍ਰੇਸ਼ਨ ਕਲੀਅਰ, ਤੇ ਹਰ ਇੱਕ ਚੀਜ਼ ਇੱਦਾਂ ਧੀਰੇ ਧੀਰੇ ਕਰਕੇ ਸਭ ਚੀਜ਼ ਦੀ ਡਿਜੀਟਲਾਈਜ਼
0: ਹੈ ਨਾ। ਹੁਣ ਇੰਡੀਆ ਨੇ ਪਹਿਲਾਂ ਤੇ ਹਟਾਏ ਆ ਉਹ, ਜਦੋਂ ਆਪਾਂ ਉੱਥੇ ਉਤਰਦੇ ਹਾਂ ਤੇ ਉਹਨਾਂ ਨੇ ਪਿਛਲੇ ਸਾਲ ਦੀ ਅਨਾਉਂਸਮੈਂਟ ਕਰਤੀ ਆ, ਤੇ ਹੌਲੀ ਹੌਲੀ ਆਪਾਂ ਮੰਨ ਲਓ ਕੱਲ ਨੂੰ ਹੁਣ ਤੇ ਸਾਡੇ ਕੋਲ ਕਾਰਡ ਹੈਗੇ ਆ, ਆਪਾਂ ਨਹੀਂ ਕੈਰੀ ਕਰਦੇ, ਸਾਡੇ ਕੋਲ ਦੂਸਰਾ ਸਲੂਸ਼ਨ ਹੈਗਾ, ਉਹਨੂੰ ਆਪਾਂ ਸਕੈਨ ਕਰ ਲੈਂਦੇ ਹਾਂ, ਪਰ ਮੰਨ ਲਓ ਜੇ ਮਿਲਣੀ ਨਾ
1: ਜਿਵੇਂ ਹੁਣ ਆਪਣੇ ਬੱਚੇ ਜਦੋਂ ਆਣਗੇ ਉਸ ਕੰਡੀਸ਼ਨ ਦੇ ਉਸ ਟਾਈਮ ਨਹੀਂ ਹੋਏ ਫਿਰ ਕੀ
0: ਨਹੀਂ ਮਿਲਣੇ ਹਲੇ ਬਹੁਤ ਕੁਛ ਹਲੇ ਚੇਂਜ ਹੋਣਾ ਵਾ ਜੋ ਕਈ ਚੀਜ਼ਾਂ ਤੇ ਲਿਆ ਪੜ੍ਹੀ ਦੀਆਂ ਨਾ ਤੇ ਉਹਦਾ ਯਕੀਨ ਹੀ ਨਹੀਂ ਆਉਂਦਾ ਹਲੇ ਉਹ ਗੱਲ ਕਰਨ ਨੂੰ ਨਹੀਂ ਜੀ ਕਰਦਾ ਵੀ ਨਹੀਂ ਹਲੇ ਤੇ ਝੂਠ ਜਿਹਾ ਹੀ ਲੱਗਦਾ
1: ਹੁਣ ਬਜ਼ੁਰਗਾਂ ਨੂੰ ਕਹੋ ਟਿਕਟਸ ਨਹੀਂ ਤੁਹਾਨੂੰ ਲੋੜ ਹੈ ਤੁਹਾਡੇ ਫੋਨ 'ਚ ਕਿੰਨੇ ਟਾਈਮ ਤੱਕ ਤੇ ਉਹਨਾਂ ਨੇ ਐਕਸੈਪਟ ਹੀ ਨਹੀਂ ਕੀਤੀ ਸੀ ਨਹੀਂ ਸਾਨੂੰ ਤੇ ਕਢਾ ਕੇ ਦਿਓ ਜੀ ਸਾਨੂੰ ਨਹੀਂ ਵਿਸ਼ਵਾਸ ਹੁੰਦਾ ਹੈ ਨਾ ਕਿੰਨੇ ਟਾਈਮ ਤੱਕ ਮੈਨੂੰ ਯਾਦ ਹੈ ਮੇਰੇ ਪਾਪਾ ਨਹੀਂ ਮੈਨੂੰ ਤੇ ਫਿਜ਼ੀਕਲ ਕਾਪੀ ਚਾਹੀਦੀ ਹੈ ਮੈਨੂੰ ਬੰਚ ਲੈ ਕੇ ਚੱਲਣਾ ਵਧੀਆ ਲੱਗਦਾ
0: ਤੇ ਹੁੰਦਾ ਵੀ ਆ ਜਿੱਦਾਂ ਮੰਨ ਲਓ ਕਈ ਵਾਰੀ ਹੁਣ ਤੁਹਾਡੇ ਨਾਲ ਏਅਰਪੋਰਟ ਤੇ ਨਹੀਂ ਹੁੰਦਾ ਹੁਣ ਆਪਾਂ ਕਈ ਵਾਰੀ ਕਹਿੰਦੇ ਹਾਂ ਵੀ ਲੈ ਡਿਜੀਟਲੀ ਆ ਵੀ ਹੈਗਾ ਆ ਵੀ ਹੈਗਾ ਪਰ ਉੱਥੇ ਉਹ ਵੇਰ ਜਾਂਦੇ ਕਈ ਵਾਰੀ ਨਹੀਂ ਲਿਆਓ ਜਾਂ ਉਹ ਲੱਭਦੇ ਬੜਾ ਚਿਰ ਲਾ ਦਿੰਦੇ
1: ਲਾ ਦਿੰਦੇ
0: ਤੇ ਉਹਦੇ ਨਾਲੋਂ ਤੁਹਾਡੇ ਕੋਲ ਪੇਪਰ ਹੋਵੇ ਦਵਾ ਦਾ ਉਹਨਾਂ ਦ੾ ਅੱਗੇ ਧਰੋ ਤੇ ਉਸ ਵੇਲੇ ਕੰਮ ਹੋਏ ਸੋ ਸਿਆਣੇ ਕਹਿੰਦੇ ਵੀ ਤੁਸੀਂ ਹੁਣ ਜਦੋਂ ਆਪਾਂ ਟਿਕਟ ਜਦੋਂ ਆਪਾਂ ਕਰਾਉਂਦੇ ਹਾਂ ਤੇ ਨੋਰਮਲੀ ਆਪਾਂ ਕੀ ਕਰਦੇ ਹਾਂ ਵੀ ਪ੍ਰਿੰਟ ਨਹੀਂ ਕਢਾਉਂਦੇ ਅਸੀਂ ਕਹਿੰਦੇ ਵੀ ਇਹ ਤੋਂ ਸਕੈਨ ਹੋਜੂ ਫੋਨ ਤੋਂ ਹੋਜੂਗਾ ਪਰ ਉਹੀ ਤੁਸੀਂ ਨੋਟ ਕਰਿਓ ਜੇ ਆਪਾਂ ਇਹ ਰੂਟੀਨ ਬਰਕਰਾਰ ਰੱਖੀਏ ਪ੍ਰਿੰਟ ਕੱਢ ਲਈਏ ਤੇ ਉਹਦੇ ਨਾਲ ਮੱਚ ਕੁਇਕਰ ਹੁੰਦਾ ਕੰਮ
1: 100%
0: ਹੈ ਨਾ ਕਈ ਵਾਰੀ ਤੁਹਾਡਾ ਕਾਲੀ ਕਾਲੀ 'ਚ ਉੱਥੇ ਫੜਾ ਦਫੜੀ 'ਚ ਫੋਨ ਨਹੀਂ ਖੁੱਲਦਾ ਉਹਦੇ ਉਹ ਕਹਿਣਗੇ ਜੀ ਇਹਨੂੰ ਬ੍ਰਾਈਟ ਕਰੋ ਇੱਥੇ ਸਕੈਨ ਨਹੀਂ ਹੋ ਰਿਹਾ ਆਹ ਨਹੀਂ ਇਹ ਨਹੀਂ ਤੇ ਉਹ ਜਿਹੜਾ ਕਾਊਂਟਰ 'ਤੇ ਬੈਠਾ ਉਹ ਆਹ ਚੀਜ਼ ਨੂੰ ਜ਼ਿਆਦਾ ਸ਼ਾਇਦ ਸੀਰੀਅਸਲੀ ਲੈਂਦਾ ਜੇ ਕਰੋ ਓਲਡ ਸਕੂਲ ਹੈ ਕਿਉਂਕਿ ਹਲੇ ਸਕੂਲ ਵੀ ਕੁਛ ਲੋਕ ਗ੍ਰੀਨ ਲਾਈਟ ਵਿਚ ਵੀ ਗੱਡੀ ਰੋਕ ਲੈਂਦੇ ਆ ਹਾਂ ਕਿਉਂਕਿ ਉਹਨਾਂ ਨੂੰ ਇਕਦਮ ਲੱਗਦਾ ਹੋਊਗਾ ਨਾ ਵੀ ਉਹ ਉੱਠ ਪੈਂਦੇ ਹੋਣਗੇ ਕੁਛ ਇਹ ਵੀ ਲੱਗਦਾ ਹੋਊਗਾ ਸੋ ਭਾਜੀ ਜਦੋਂ ਕਹਿੰਦੇ ਕਿ ਹੋਣਗੇ ਹੀ ਨਹੀਂ ਫਿਜ਼ੀਕਲੀ ਫਿਰ ਕਹਿੰਦੇ ਕਿ ਹੋਰ ਨਿਊ ਸਿਸਟਮ ਆ ਜਾਣਗੇ ਫਿਰ ਲੋੜ ਵੀ ਨਹੀਂ ਪੈਣੀ ਹਾਂ ਡੈਫੀਨੇਟਲੀ ਲੋੜ ਨਹੀਂ ਪੈਣੀ ਪਰ ਆਪਾਂ ਜਿਹੜੀ ਗੱਲ ਇਹ ਕਰ ਰਹੇ ਹਾਂ ਕਿ ਹੁਣ ਜੇ ਅੱਧ ਪਚੱਦੇ ਦੇ ਵਿੱਚ ਆਪਾਂ ਸਾਡਾ ਇਹ ਹਾਲ ਆ ਅਤੇ ਤੁਸੀਂ ਵੇਖਿਓ ਜਦੋਂ ਉਹ ਵਾਲਾ ਸਿਚੁਏਸ਼ਨ ਆ ਗਈ ਮਤਲਬ ਮੈਂਟਲੀ ਆਪਾਂ ਹੋਰ ਐਬਸੈਂਟ ਹੋ ਜਾਵਾਂਗੇ ਸੋ ਸਾਨੂੰ ਜਦੋਂ ਹਾਲੇ ਤੇ ਫਿਰ ਵੀ ਸਾਨੂੰ ਇੱਕ ਦਿਮਾਗ ਨੂੰ ਸੋਚਣ ਦੇ ਲਈ ਮਜਬੂਰ ਕਰਨਾ ਪੈ ਰਿਹਾ ਵੀ ਆਹ ਵੀ ਹੈਗਾ ਇੱਦਾਂ ਵੀ ਹੈਗਾ ਜਦੋਂ ਤੁਸੀਂ ਵੇਖੋਗੇ ਵੀ ਇਹਦਾ ਇਹ ਐਕਸਰਸਾਈਜ਼ ਕਿੱਦਾਂ ਕੰਮ ਕਰਦੀ ਆ ਕਿ ਜਦੋਂ ਆਪਾਂ ਮਜਬੂਰ ਹੁੰਦੇ ਨਾ ਸੋਚਣ ਦੇ ਲਈ ਹੁਣ ਮੰਨ ਲਓ ਤੁਸੀਂ ਕਿਤੇ ਡਾਕਟਰ ਦੇ ਜਾਣਾ ਤੁਹਾਨੂੰ ਲੋੜ ਪਈ ਤੁਸੀਂ ਮਾਈ ਕਾਰਡ ਬਾਰੇ ਸੋਚੋਗੇ ਮੈਡੀਕੇਅਰ ਬਾਰੇ ਅਤੇ ਦੈਨ ਤੁਸੀਂ ਉਹਨੂੰ ਲੱਭੋਗੇ ਤੇ ਉਹਦੇ ਨਾਲ ਭੁੱਲੀਆਂ ਵਿਸਰੀਆਂ ਤੁਹਾਨੂੰ ਕਈ ਚੀਜ਼ਾਂ ਚੇਤੇ ਆ ਜਾਣਗੀਆਂ ਵੀ ਯਾਰ ਉਹ ਫਲਾਣੀ ਇਨਵੋਇਸ ਉਹ ਮੈਂ ਹਲੇ ਕਰਾਈ ਨਹੀਂ ਉਹ ਹੋਈ ਨਹੀਂ ਬੈਂਕ 'ਚ ਮੈਂ ਕਰਾਈ ਨਹੀਂ ਤੁਹਾਨੂੰ ਇੱਦਾਂ ਦਾ ਕਿੰਨਾ ਕੁਛ ਯਾਦ ਆਜੂਗਾ ਪਰ ਜਦੋਂ ਅਸੀਂ ਸੋਚਣ ਦੇ ਲਈ ਕਿਸੇ ਚੀਜ਼ ਨੂੰ ਲੈ ਕੇ ਮਜਬੂਰ ਨਹੀਂ ਹੋਵਾਂਗੇ ਤੇ ਉਹਦੇ ਨਾਲ ਰਿਲੇਟਡ ਚੀਜ਼ਾਂ ਬੜੀਆਂ ਬਲਰ ਮਿਸ ਹੋ ਜਾਣਗੀਆਂ ਤੁਸੀਂ ਵੇਖੋਗੇ ਵੀ ਆਉਣ ਵਾਲੇ ਦਿਨਾਂ 'ਚ ਸਾਡੀ ਯਾਦਾਸ਼ਤ ਹੋਰ ਜ਼ਿਆਦਾ ਕਮਜ਼ੋਰ ਹੁੰਦੀ ਜਾਊਗੀ
1: ਕਿ ਇੰਨੇ ਬ੍ਰੇਨ ਨੂੰ ਸਿਗਨਲ ਦੇਣੇ ਹੀ ਨਹੀਂ ਆਪਾਂ ਤੇ ਬ੍ਰੇਨ ਵੀ ਲੇਜ਼ੀ ਹੋ ਜਾਏਗਾ
0: ਹਾਂ ਸਿਗਨਲ ਸਿਰਫ ਆਪਾਂ ਇੱਕੇ ਪਾਸੇ ਹੀ ਦੇਣੇ ਆ ਜਿਹੜੇ ਪਾਸੇ ਆਪਾਂ ਦੇ ਰਹੇ ਹਾਂ ਤੇ ਉਹ ਫੋਨ ਵਾਲੇ ਪਾਸੇ ਨੂੰ ਤੇ ਪਰ ਚਲੋ ਐਨੀਵੇ ਚਲੋ ਆਪਾਂ ਹੁਣ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ ਤੇ
1: ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗਿਆ ਹੋਣਾ ਅੱਜ ਦਾ ਟੋਪਿਕ ਡੇਲੀ ਰੂਟੀਨ ਦੀ ਲਾਈਫ ਤੋਂ ਇਹ ਟੋਪਿਕ ਆਪਾਂ ਲਿਆਂਦਾ ਸੀਗਾ ਤੇ ਵਾਕਈ ਕਈ ਚੀਜ਼ਾਂ ਇੱਦਾਂ ਦੀ ਹੁੰਦੀਆਂ ਕਿ ਆਪਾਂ ਨਿੱਤ ਕੈਰੀ ਕਰਦੇ ਹਾਂ ਅਤੇ ਕਈ ਵਾਰੀ ਤਾਂ ਆਪਾਂ ਵਰਤਦੇ ਵੀ ਨਹੀਂ ਪਰ ਕਈ ਚੀਜ਼ਾਂ ਜਿਹੜੀ ਬਹੁਤ ਇੰਪੋਰਟੈਂਟ ਹੁੰਦੀ ਹੈ ਕਈ ਵਾਰੀ ਆਪਾਂ ਉਹ ਵੀ ਭੁੱਲ ਜਾਂਦੇ ਹਾਂ ਅਤੇ ਉਹੀ ਇਹੀ ਜ਼ਿੰਦਗੀ ਇਹ ਦੱਸ ਰਿਹਾ ਕਿ ਕਿੰਨੀ ਕੁ ਲਾਈਫ ਆਪਾਂ ਉਲਝਾ ਬੈਠੇ ਹਾਂ ਅਤੇ ਆਪਣੀ ਲਾਈਫ ਨੂੰ ਥੋੜ੍ਹਾ ਹਲਕਾ ਕਰਨ ਦੀ ਲੋੜ ਹੈ ਤਾਂ ਹੀ ਕਹਿੰਦੇ ਆ ਰੇਡੀਓ ਸੁਣਿਆ ਕਰੋ ਅਤੇ ਸਾਨੂੰ ਫੀਡਬੈਕ ਵੀ ਦਿਆ ਕਰੋ ਟਾਈਮ ਟੂ ਟਾਈਮ ਕਿ ਕਿੱਦਾਂ ਲੱਗਿਆ ਤੁਹਾਨੂੰ ਸ਼ੋਅ ਅਤੇ ਫੀਡਬੈਕ ਦੇ ਨਾਲ ਇਹੀ ਹੋਏਗਾ ਕਿ ਅਸੀਂ ਹੋਰ ਨਿਖਾਰ ਕੇ ਆਵਾਂਗੇ ਅਤੇ ਹੋਰ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ
0: ਬਿਲਕੁਲ ਤੇ ਜਾਂਦੇ ਜਾਂਦੇ ਤੁਹਾਨੂੰ ਦੱਸ ਦਈਏ ਕਿ ਇਸ ਟਾਈਮ 'ਤੇ ਤਾਂ ਕੋਈ ਫੀਫਾ ਚੱਲ ਰਿਹਾ ਵਾ ਅਤੇ ਹੁਣ ਆਪਣੇ ਆਖਰੀ ਪੜਾਵਾਂ ਦੇ ਵਿੱਚ ਪਹੁੰਚ ਚੁੱਕਾ ਵਾ ਫੀਫਾ ਅਤੇ ਫਰਾਂਸ ਅਤੇ ਸਪੇਨ ਦਾ ਮੈਚ ਹੋਣਾ ਵਾ ਹੁਣ ਸੈਮੀਫਾਈਨਲਸ ਵਿੱਚ ਪਹੁੰਚ ਚੁੱਕੇ ਨੇ ਅਤੇ ਇੰਗਲੈਂਡ ਅਤੇ ਅਰਜਨਟੀਨਾ ਸੋ ਇਹ ਚਾਰ ਟੀਮਾਂ ਬਚੀਆਂ ਨੇ ਸੋ ਬੁੱਧਵਾਰ ਅਤੇ ਵੀਰਵਾਰ ਦੇ ਦਿਨ ਇਹਨਾਂ ਦੇ ਮੈਚ ਹੋਣੇ ਨੇ ਅਤੇ ਫਿਰ ਪਤਾ ਲੱਗ ਜੂਗਾ ਵੀ ਕਿਹੜਾ ਫਾਈਨਲਿਸਟ ਹੈ ਅੱਛਾ ਅੱਜ ਦੇ ਦਿਨ ਗੱਲ ਚਲੋ ਵੈਸੇ ਤਾਂ ਖਬਰਾਂ 'ਚ ਵੀ ਤੁਹਾਡੇ ਨਾਲ ਸਾਂਝੀ ਕਰ ਲਈ ਦੀ ਹੈ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਅੱਜ ਦਾ ਦਿਨ ਇਸ ਕਰਕੇ ਵੀ ਮਸ਼ਹੂਰ ਹੈ ਕਿਉਂਕਿ 13 ਜੁਲਾਈ 1930 ਨੂੰ ਫੀਫਾ ਦੀ ਸ਼ੁਰੂਆਤ ਹੋਈ ਸੀ
1: ਓਕੇ
0: ਸੋ 30 ਜੁਲਾਈ 1930 ਨੂੰ ਇਹ ਖਤਮ ਹੋਇਆ ਸੀ 13 ਜੁਲਾਈ ਨੂੰ ਸ਼ੁਰੂ ਹੋ ਕੇ ਅਤੇ 30 ਜੁਲਾਈ 1930 ਦੇ ਵਿੱਚ ਪਹਿਲਾ ਫੀਫਾ ਕੱਪ ਹੋਇਆ ਸੀ ਸੋ ਇਹ ਹੋਇਆ ਸੀ ਉਰਗੂਏ ਦੇ ਵਿੱਚ ਉਰਗੂਏ ਦੇ ਵਿੱਚ ਕਹਿੰਦੇ ਇਸ ਕਰਕੇ ਹੋਇਆ ਸੀ ਕਿਉਂਕਿ ਉਰਗੂਏ ਉਸ ਟਾਈਮ ਸਭ ਤੋਂ ਮਜ਼ਬੂਤ ਟੀਮ ਸੀ ਸਭ ਤੋਂ ਵੱਡੀ ਦਾਅਵੇਦਾਰ ਅਤੇ 1924 ਤੋਂ ਲੈ ਕੇ ਅਤੇ 1928 ਦੇ ਜਿਹੜੇ ਓਲੰਪਿਕ ਗੋਲਡ ਆ ਉਹ ਇਹਨਾਂ ਕੋਲ ਹੀ ਰਿਹਾ ਵਾ ਸੋ ਇੰਨੀ ਮਜ਼ਬੂਤ ਸੀ। ਖਾਸ ਕਾਰਨ ਇਹੋ ਹੀ ਸੀਗਾ ਕਿਉਂਕਿ ਜਿਹੜਾ ਉਰਗਵੇ ਆ ਉਹਦੀ ਇੱਕ ਤਾਂ ਟੀਮ ਬਹੁਤ ਮਜ਼ਬੂਤ ਸੀ, ਦੂਸਰਾ ਉਰਗਵੇ ਦੀ ਆਜ਼ਾਦੀ ਦੇ ਕਹਿੰਦੇ ਨੇ 100 ਸਾਲ ਹੋਏ ਸੀ, ਇਸ ਕਰਕੇ ਉਹਦੀ ਸ਼ਤਾਬਦੀ ਦੇ ਜਸ਼ਨ ਦੇ ਵਿੱਚ ਉਰਗਵੇ ਦੇ ਵਿੱਚ ਇਹਨੂੰ ਰੱਖਿਆ ਗਿਆ ਸੀ। ਕੁੱਲ ਮਿਲਾ ਕੇ 13 ਟੀਮਾਂ ਨੇ ਉਸ ਸਮੇਂ ਹਿੱਸਾ ਲਿਆ ਸੀ, 7 ਟੀਮਾਂ ਜਿਹੜੀਆਂ ਨੇ ਦੱਖਣੀ ਅਮਰੀਕਾ ਦੀਆਂ, ਜਿਨ੍ਹਾਂ ਦੇ ਵਿੱਚ ਕਿ ਅਰਜਨਟੀਨਾ, ਬ੍ਰਾਜ਼ੀਲ, ਚਿਲੀ, ਪੈਰਾਗੁਏ, ਪੇਰੂ, ਉਰਗਵੇ ਅਤੇ ਬੋਲੀਵੀਆ ਇਹ ਸ਼ਾਮਿਲ ਸੀ। ਇੱਧਰੋਂ ਯੂਰਪ ਤੋਂ ਫਰਾਂਸ, ਬੈਲਜੀਅਮ, ਰੋਮਾਨੀਆ ਅਤੇ ਯੂਗੋਸਲਾਵੀਆ ਜਿਹੜੀਆਂ ਇਹਦੇ ਵਿੱਚ ਸ਼ਾਮਿਲ ਸੀ। ਇੰਗਲੈਂਡ ਦੀ ਟੀਮ ਕਹਿੰਦੇ ਨੇ ਇਸ ਕਰਕੇ ਸ਼ਾਮਿਲ ਨਹੀਂ ਹੋਈ ਕਿਉਂਕਿ ਮਤਲਬ ਜੋ ਸਬੂਤ ਦੱਸਦੇ ਨੇ ਜਾਂ ਜੋ ਲਿਖਤਾਂ ਲੱਭਦੀਆਂ ਨੇ ਉਹ ਇਹ ਕਹਿੰਦੀਆਂ ਵੀ ਖਰਚਾ ਬਹੁਤ ਸੀ ਦੂਰ ਜਾਣ ਦੇ ਕਰਕੇ। ਵੇਖੋ ਇੰਗਲੈਂਡ ਵਰਗਾ ਦੇਸ਼ ਕਹਿੰਦਾ ਵੀ ਆਪਾਂ ਨਹੀਂ ਜਾ ਰਹੇ, ਚਲੋ ਇਹ ਖੈਰ। ਅਤੇ 2 ਟੀਮਾਂ ਜਿਹੜੀਆਂ ਨੇ ਉੱਤਰੀ ਅਮਰੀਕਾ ਦੀਆਂ, ਜਿਨ੍ਹਾਂ ਵਿੱਚ ਕਿ ਅਮਰੀਕਾ ਅਤੇ ਮੈਕਸੀਕੋ ਨੇ ਭਾਗ ਲਿਆ। ਕੁੱਲ ਮਿਲਾ ਕੇ 13 ਟੀਮਾਂ। ਸੋ ਟੂਰਨਾਮੈਂਟ ਦੇ ਵਿੱਚ ਕੁਛ ਇੱਕ ਫੈਕਟਸ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ ਲੂਸੀਆ ਲੋਰਾ ਫਰਾਂਸ ਦਾ ਖਿਡਾਰੀ ਸੀ ਜਿਹਨੇ ਫੀਫਾ ਦਾ ਇਤਿਹਾਸ ਦਾ ਸਭ ਤੋਂ ਪਹਿਲਾ ਗੋਲ ਕੀਤਾ ਸੀ। ਸੋ ਇਸ ਮੌਕੇ ਦੇ ਉੱਤੇ ਫਿਰ ਕਹਿੰਦੇ ਨੇ ਕਿ ਇੰਨਾ ਕੁ ਜ਼ਿਆਦਾ ਰੋਮਾਂਚਕ ਰਿਹਾ, ਇੰਨਾ ਕੁ ਜ਼ਿਆਦਾ ਮਜ਼ੇਦਾਰ ਇਹ ਰਿਹਾ ਕਿ ਇਹਦੇ ਵਿੱਚ ਫਿਰ ਇਹ ਡਿਸਾਈਡ ਕਰ ਲਿਆ ਗਿਆ ਵੀ ਹੁਣ ਇਹ ਪੱਕਾ ਹੀ ਹੋਇਆ ਕਰੂਗਾ। ਸੋ ਇਸ ਤਰੀਕੇ ਦੇ ਨਾਲ ਫਿਰ ਹੁਣ ਆਪਾਂ ਜਾਣਦੇ ਹਾਂ ਕਿੱਥੋਂ ਤੱਕ ਪਹੁੰਚ ਗਿਆ ਫੀਫਾ ਦੁਨੀਆ ਦੇ ਵਿੱਚ ਸਭ ਤੋਂ ਵਧੇਰੇ ਇਸ ਟਾਈਮ ਜੇ ਕੋਈ ਦਿਲਚਸਪੀ ਕਿਸੇ ਖੇਡ 'ਚ ਰਹਿੰਦਾ ਤਾਂ ਮੇਰੇ ਖਿਆਲ ਦੇ ਨਾਲ ਇਸ ਤੋਂ ਵੱਡੀ ਹੋਰ ਕੋਈ ਸਪੋਰਟਸ ਨਹੀਂ ਹੈ। ਫਾਈਨਲ ਉਸ ਸਮੇਂ ਉਰਗਵੇ ਅਤੇ ਅਰਜਨਟੀਨਾ ਦੇ ਦਰਮਿਆਨ ਖੇਡਿਆ ਗਿਆ ਸੀ 30 ਜੁਲਾਈ 1930 ਨੂੰ। 4-2 ਦੇ ਫਰਕ ਦੇ ਨਾਲ ਉਰਗਵੇ ਨੇ ਅਰਜਨਟੀਨਾ ਨੂੰ ਹਰਾਇਆ ਸੀ। ਸੋ ਹੁਣ ਇਸ ਵਾਰੀ ਫਿਰ ਉਰਗਵੇ ਚਮਕਿਆ ਜ਼ਰੂਰ, ਪਰ ਹੁਣ ਤਾਂ ਚਲੋ ਇਹ ਟੀਮਾਂ ਬਹੁਤ ਵਿਚਾਰੀਆਂ ਪਿਛੜ ਗਈਆਂ ਨੇ। ਉਹਨਾਂ ਦਿਨਾਂ ਦੇ ਵਿੱਚ ਕਹਿੰਦੇ ਨੇ ਕਿ ਬੜੀ ਬੱਲੇ ਬੱਲੇ ਬੜੀ ਧੰਨ ਧੰਨ ਹੋਈ ਸੀ ਕਿਉਂਕਿ 68,000 ਲੋਕ 1930 ਦੇ ਵਿੱਚ ਵੇਖਣ ਆਏ। ਸੋ ਉਸ ਸਮੇਂ ਦੇ ਹਿਸਾਬ ਦੇ ਨਾਲ ਤੁਸੀਂ ਵੇਖੋ ਅਤੇ ਬਹੁਤ ਵੱਡੀ ਗਿਣਤੀ ਸੀ। ਸੋ ਇਹ ਟੂਰਨਾਮੈਂਟ ਜਿਹੜਾ ਕਿ 4 ਸਾਲ ਬਾਅਦ ਮੁੜ ਕੇ ਡਿਸਾਈਡ ਕੀਤਾ ਗਿਆ ਕਿ ਫਿਰ ਦੁਬਾਰਾ ਤੋਂ ਹੋਊਗਾ, ਫਿਰ ਹੌਲੀ ਹੌਲੀ ਕਰਕੇ ਅਤੇ ਇਹ ਪਰੰਪਰਾ ਬਣ ਗਈ ਜਿਹੜੀ ਕਿ ਅੱਜ ਦੇ ਸਮੇਂ ਤੱਕ ਜਾਰੀ ਆ। ਅਤੇ ਅੱਜ ਦਾ ਦਿਨ ਇਸ ਕਰਕੇ ਆਪਾਂ ਯਾਦ ਕਰ ਰਹੇ ਹਾਂ ਕਿਉਂਕਿ ਅੱਜ ਦੇ ਦਿਨ ਸ਼ੁਰੂਆਤ ਵੀ ਹੋਈ ਸੀ ਅਤੇ ਹੁਣ 2026 ਦਾ ਜਿਹੜਾ ਫੀਫਾ ਵਾ ਇਸ ਟਾਈਮ ਦੇ ਉੱਤੇ ਸੈਮੀਫਾਈਨਲਸ ਤੱਕ ਪਹੁੰਚ ਗਿਆ।
1: ਜੀ ਬਹੁਤ ਬਹੁਤ ਸ਼ੁਕਰੀਆ ਇਹ ਸੋਹਣੀ ਜਾਣਕਾਰੀ ਵਾਸਤੇ।
0: ਅਤੇ ਇੰਨਾ ਕਹਿੰਦੇ ਹੋਏ ਤੁਹਾਡੇ ਕੋਲ ਇਜਾਜ਼ਤ ਲਵਾਂਗੇ। ਮਨਦੀਪ ਸਿੱਧੂ ਜੀ ਕਹਿੰਦੇ ਕਿ ਪ੍ਰੋਗਰਾਮ ਸੁਣ ਰਹੇ ਹਾਂ ਅਤੇ ਬਹੁਤ ਵਧੀਆ ਚੱਲ ਰਿਹਾ ਜੀ ਪ੍ਰੋਗਰਾਮ, ਧੰਨਵਾਦ, ਮਿਹਰਬਾਨੀ। ਅਤੇ ਬਰਾੜ ਸਾਹਿਬ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਜਿਸ ਦਿਨ ਕਹਿੰਦੇ ਕਿ ਟੈਲਸਨ ਨੈਟਵਰਕ ਗਿਆ ਸੀ ਉਸ ਦਿਨ ਸਭ ਕੁਛ ਚੇਤੇ ਆ ਗਿਆ। ਅਤੇ ਬਿਲਕੁਲ ਇੱਦਾਂ ਹੀ ਚੇਤੇ ਆਉਂਦਾ ਜੀ, ਮੈਂ ਆਪ ਮੈਨੂੰ ਉੱਦਣ ਚੇਤੇ ਆਇਆ ਜਿੱਦਣ ਮੈਂ ਤੁਹਾਨੂੰ ਦੱਸਿਆ ਨਾ ਵੀ ਮੈਂ ਸਮਾਨ ਲੈ ਲਿਆ, ਮੈਂ ਦੁੱਧ ਅੱਧ ਫੜ ਲਿਆ ਅਤੇ ਫਿਰ ਮੈਨੂੰ ਫੋਨ ਡੈਡ
1: ਹੋ ਗਿਆ,
0: ਕਾਰਡ ਮੇਰੇ ਕੋਲ ਨਹੀਂ ਅਤੇ ਮੈਂ ਉੱਥੇ ਸਮਾਨ ਛੱਡ ਕੇ ਫਿਰ ਮੈਨੂੰ ਘਰ ਆ ਕੇ ਫਿਰ ਮੈਨੂੰ ਵਾਪਸ ਜਾਣਾ ਪਿਆ। ਅਤੇ ਮੈਨੂੰ ਉਸ ਦਿਨ ਚੇਤਾ ਆਇਆ ਵੀ ਨਹੀਂ ਇਹ ਕੰਮ ਇਹ ਰਿਸਕੀ ਆ। ਇੱਕ ਹੋਰ ਚੀਜ਼ ਇੱਕ ਦਿਨ ਮੇਰੇ ਨਾਲ ਕਿਸੇ ਦੇ ਨਾਲ ਹੋਈ ਵੀ ਉਹਨਾਂ ਭਾਈ ਸਾਹਿਬ ਨੇ ਫੋਨ 'ਤੇ ਗੱਲਾਂ ਕਰਨੀਆਂ ਨਹੀਂ ਛੱਡੀਆਂ, ਰੀਲਾਂ ਵੇਖਣੀਆਂ ਨਹੀਂ ਛੱਡੀਆਂ ਅਤੇ ਵਹਿੰਦੇ ਵਹਿੰਦੇ ਫੋਨ ਲਗਭਗ ਜਿਹੜਾ ਡੈੱਡ ਦੇ ਕਿਨਾਰੇ 'ਤੇ ਇੰਨਾ ਚੇਤਾ ਹੀ ਨਹੀਂ ਰਿਹਾ ਵੀ ਗੱਡੀ ਪਾਰਕਿੰਗ ਦੇ ਵਿੱਚ ਲਾਈ ਹੈ। ਅਤੇ ਅੱਜ ਕੱਲ੍ਹ ਪਾਰਕਿੰਗ ਵੀ ਟੱਚ ਵਾਲੀ ਹੋ ਗਈ ਨਾ ਜ਼ਿਆਦਾਤਰ, ਹਾਂ ਅਤੇ ਗੱਡੀ ਮੁੜ ਕੇ ਨਿਕਲੀ ਨਹੀਂ ਉੱਥੋਂ ਕਿਉਂਕਿ ਉਸੇ ਦੇ ਨਾਲ ਹੀ ਜਿਹੜੀ ਤੁਸੀਂ ਟੱਚ ਕਰਕੇ ਗਏ ਹੋ ਉਹੀ ਟੱਚ ਕਰਕੇ ਬਾਹਰ ਆਉਂਦੀ ਹੈ। ਸੋ ਇੱਦਾਂ ਦੀਆਂ ਨਿੱਕੀਆਂ ਨਿੱਕੀਆਂ ਜਿਹੜੀਆਂ ਨੇ ਉਹ ਸਾਨੂੰ ਮਹਿੰਗੀਆਂ ਪੈਂਦੀਆਂ। ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਅਲਫਾ
3: ਸਭ ਦਮਦਾਰ ਔਰ ਰੋਮਾਂਚ ਕਹਾਣੀ,
2: ਅਲਫਾ ਪ੍ਰੋਗਰਾਮ ਉਸਕਾ ਜਨੂਨ ਹੈ।
3: ਸ਼ਾਨਦਾਰ ਐਕਸ਼ਨ ਐਂਟਰਟੇਨਰ, 3 ਜੁਲਾਈ ਕੋ
2: ਮੈਂ ਜੋ ਬਣਾ ਰਹਾ ਹੂੰ ਵੋ ਇਤਿਹਾਸ ਹੈ।
3: ਆਲੀਆ ਭੱਟ, ਸ਼ਰਵਰੀ, ਅਨਿਲ ਕਪੂਰ ਔਰ ਬੌਬੀ ਦਿਓਲ ਸਟਾਰਰ।
4: ਸ਼ੁਰੂ ਕਰੋ ਅਗਨੀ ਪਰੀਕਸ਼ਾ
3: 3 ਜੁਲਾਈ ਕੋ ਆਪਕੇ ਨਜ਼ਦੀਕੀ ਸਿਨੇਮਾ ਘਰੋਂ ਮੇ। ਅਲਫਾ
5: ਵੇਟ ਕਰ ਰਹਾ ਹੈ ਤੁਹਾਡਾ।

ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਕਰਮਜੀਤ ਅਨਮੋਲ ਤੇ ਤੁਸੀਂ ਸੁਣਦੇ ਰਹੋ ਹਾਂਜੀ ਰੇਡੀਓ। ਹੈਂਜੀ ਹਾਂਜੀ ਰੇਡੀਓ ਸੁਣਦੇ ਰਹੋ ਤੁਸੀਂ 1674 AM ਤੇ।

0: ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਅੱਜ ਸਵੇਰ ਦੇ ਖਬਰਾਂ ਦੇ ਬੁਲੇਟਿਨ ਚ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ ਕਿ ਅਮਰੀਕਾ ਦੇ ਸੈਨੇਟਰ ਲਿੰਡਸੇ ਗ੍ਰਾਹਮ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਉਹਨਾਂ ਦਾ ਦੇਹਾਂਤ ਹੋ ਗਿਆ। ਦੱਸਦੀ ਹੈ ਕਿ ਗ੍ਰਾਹਮ ਨੂੰ ਈਰਾਨ ਦਾ ਸਭ ਤੋਂ ਵੱਡਾ ਦੁਸ਼ਮਣ ਤੇ ਇਜ਼ਰਾਈਲ ਦਾ ਸਭ ਤੋਂ ਵੱਡਾ ਹਮਾਇਤੀ ਮੰਨਿਆ ਜਾਂਦਾ ਸੀ। ਅਮਰੀਕਾ ਦੇ ਰਿਪਬਲਿਕਨ ਸੈਨੇਟਰ ਤੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਕਰੀਬ ਸਹਿਯੋਗੀ ਲਿੰਡਸੇ ਗ੍ਰਾਹਮ ਦਾ ਸ਼ਨੀਵਾਰ ਦੇ ਦਿਨ 71 ਸਾਲ ਦੀ ਉਮਰ 'ਚ ਦੇਹਾਂਤ ਹੋਇਆ ਸੀ। ਪਰ ਉਸ ਖਬਰ ਤੋਂ ਅੱਗੇ ਚੱਲ ਕੇ ਹੁਣ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਈਰਾਨ ਦੇ ਮੀਡੀਆ ਔਰ ਉੱਥੋਂ ਦੀ ਸਰਕਾਰ ਦੇ ਹਮਾਇਤਕਾਰਾਂ ਦੀ ਤਰਫ ਤੋਂ ਲਿੰਡਸੇ ਗ੍ਰਾਹਮ ਦੀ ਮੌਤ ਦੇ ਉੱਤੇ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਹੈ। ਲਿੰਡਸੇ ਦੇ ਦੇਹਾਂਤ ਦੀ ਪੁਸ਼ਟੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਤਰਫ ਤੋਂ ਉਹਨਾਂ ਦੇ ਦਫ਼ਤਰ ਦੇ ਹਵਾਲੇ ਦੇ ਨਾਲ ਕਰ ਦਿੱਤੀ ਗਈ ਸੀ, ਜਿੱਥੇ ਇੱਕ ਲੰਮੀ ਚੱਲੀ ਆ ਰਹੀ ਬਿਮਾਰੀ ਨੂੰ ਉਸਦੀ ਵਜ੍ਹਾ ਦੱਸਿਆ ਗਿਆ। ਪਰ ਇਰਾਨੀ ਮੀਡੀਆ ਨੇ ਰਿਪੋਰਟਾਂ ਦੇ ਵਿੱਚ ਉਹਨਾਂ ਦਾ ਮਜ਼ਾਕ ਉਡਾਇਆ। ਕਈ ਥਾਵਾਂ 'ਤੇ ਉਹਨਾਂ ਦੀ ਮੌਤ ਨੂੰ ਇਜ਼ਰਾਈਲੀ ਸਰਕਾਰ ਦੇ ਲਈ ਇੱਕ ਵੱਡਾ ਝਟਕਾ ਵੀ ਦੱਸਿਆ। ਇੱਥੋਂ ਤੱਕ ਕਿ ਈਰਾਨ ਦੇ ਸਰਕਾਰੀ ਨਿਊਜ਼ ਚੈਨਲ IRINN ਨੇ ਸਭ ਤੋਂ ਜ਼ਿਆਦਾ ਜਸ਼ਨ ਵਾਲਾ ਰੁੱਖ ਅਪਣਾਇਆ ਹੋਇਆ। ਐਂਕਰ ਨੇ ਕਿਹਾ ਕਿ ਜੰਗ ਦੇ ਹਮਾਇਤੀ ਤੇ ਈਰਾਨ ਦੇ ਵਿਰੋਧੀ ਅਮਰੀਕੀ ਸੈਨੇਟਰ ਦੁਨੀਆ ਛੱਡ ਕੇ ਚਲੇ ਗਏ ਨੇ। ਇਸ ਦੇ ਉੱਤੇ ਈਰਾਨ ਭਰ ਦੇ ਲੋਕਾਂ ਨੂੰ ਵਧਾਈ। ਕੱਟੜਪੰਥੀ ਤੇ ਸਿਆਸਤ ਦੇ ਨਾਲ ਜੁੜੇ ਟਿੱਪਣੀਕਾਰ ਫੁਆਦ ਆਜ਼ਾਦੀ ਨੇ ਅਰਧ ਸਰਕਾਰੀ ਨਿਊਜ਼ ਏਜੰਸੀ ISNA ਦੇ ਹਵਾਲੇ ਦੇ ਨਾਲ ਜਿਓਨਿਜ਼ਮ ਦੀ ਵਿਚਾਰਧਾਰਾ ਵਾਲੇ ਅਮਰੀਕੀ ਕਾਂਗਰਸ ਦੇ ਵਿੱਚ ਇਸ ਸਭ ਤੋਂ ਕੱਟੜ ਜਿਹੜਾ ਸਿਆਸਤਦਾਨ ਆ ਉਸਦੀ ਮੌਤ ਦੇ ਉੱਤੇ ਇਸ ਨੂੰ ਇਜ਼ਰਾਈਲ ਦੇ ਲਈ ਇੱਕ ਵੱਡਾ ਝਟਕਾ ਦੱਸਿਆ। ਈਰਾਨੀ ਮੀਡੀਆ ਦੀਆਂ ਜ਼ਿਆਦਾਤਰ ਰਿਪੋਰਟਾਂ ਦੇ ਵਿੱਚ ਗ੍ਰਾਹਮ ਦੀ ਮੌਤ ਨੂੰ ਸਿਰਫ ਇੱਕ ਵੱਡੇ ਅਮਰੀਕੀ ਨੇਤਾ ਦਾ ਦੇਹਾਂਤ ਹੀ ਨਹੀਂ ਦੱਸਿਆ ਗਿਆ। ਇਸ ਦੇ ਚੱਲਦਿਆਂ ਈਰਾਨ ਦੇ ਖਿਲਾਫ ਫੌਜੀ ਕਾਰਵਾਈ ਦੀ ਖੁੱਲ੍ਹ ਕੇ ਵਕਾਲਤ ਕਰਨ ਵਾਲੇ ਸਭ ਤੋਂ ਮੁਖਰ, ਸਭ ਤੋਂ ਬੇਧੜਕ ਨੇਤਾ ਦੀ ਮੌਤ ਦੇ ਉੱਤੇ ਜਸ਼ਨ ਵੀ ਮਨਾਏ ਜਾ ਰਹੇ ਨੇ। ਦੱਸ ਦਈਏ ਕਿ ਟਰੰਪ ਦੇ ਸਭ ਤੋਂ ਹਮਾਇਤੀ ਸੀ ਰਿਪਬਲਿਕਨ ਸੈਨੇਟਰ ਲਿੰਡਸੇ ਗ੍ਰਾਹਮ ਕਾਫੀ ਸਹਿਯੋਗੀ ਸੀ। ਅਚਾਨਕ ਇੱਕ ਲੰਮੀ ਬਾਰੀ ਤੋਂ ਬਾਅਦ ਉਹਨਾਂ ਦਾ ਦੇਹਾਂਤ ਹੋਇਆ, ਪਰ ਉਹ 2002 ਦੇ ਵਿੱਚ ਸੈਨੇਟ ਦੇ ਲਈ ਚੁਣੇ ਗਏ ਸੀ। ਸਾਊਥ ਕੈਰੋਲੀਨਾ ਤੋਂ ਉਹ ਸੈਨੇਟਰ ਚੁਣ ਕੇ ਆਉਂਦੇ ਸੀ। ਵਿਦੇਸ਼ ਨੀਤੀ ਦੇ ਮਾਮਲਿਆਂ ਦੇ ਵਿੱਚ ਤਾਂ ਉਹਨਾਂ ਨੂੰ ਅਮਰੀਕਾ ਦੇ ਸਭ ਤੋਂ ਪ੍ਰਭਾਵਸ਼ਾਲੀ ਆਵਾਜ਼ਾਂ ਦੇ ਵਿੱਚੋਂ ਇੱਕ ਗਿਣਿਆ ਜਾਂਦਾ ਸੀ। ਅਕਸਰ ਵਿਦੇਸ਼ਾਂ ਦੇ ਵਿੱਚ ਅਮਰੀਕੀ ਫੌਜੀ ਦਖਲ ਅੰਦਾਜ਼ੀ ਦੇ ਲਈ ਸਭ ਤੋਂ ਪਹਿਲਾਂ ਆਵਾਜ਼ ਚੁੱਕਣ ਵਾਲੇ ਉਹੀ ਹੁੰਦੇ ਸੀ। ਡੋਨਲਡ ਟਰੰਪ ਨੇ ਗ੍ਰਾਹਮ ਨੂੰ ਸੱਚਾ ਅਮਰੀਕੀ ਦੇਸ਼ ਭਗਤ ਦੱਸਿਆ ਅਤੇ ਉਹਨਾਂ ਦੀ ਕਮੀ ਹਮੇਸ਼ਾ ਮਹਿਸੂਸ ਕੀਤੀ ਜਾਏਗੀ, ਇੰਝ ਵੀ ਦੱਸਿਆ। ਗ੍ਰਾਹਮ ਦੇ ਹਵਾਲੇ ਦੇ ਨਾਲ ਉਹਨਾਂ ਦੇ ਦਫ਼ਤਰੀ ਬੁਲਾਰੇ ਨੇ ਦੱਸਿਆ ਕਿ ਮੈਡੀਕਲ ਜਾਂਚ ਤੋਂ ਪਤਾ ਚੱਲਦਾ ਕਿ ਉਹਨਾਂ ਦੀ ਮੌਤ ਦਿਲ ਦੀ ਇੱਕ ਅਹਿਮ ਜਿਹੜੀ ਨਾੜੀ ਹੈ, ਮਹਾਧਮਨੀ ਜਿਹਨੂੰ ਕਿਹਾ ਜਾਂਦਾ, ਐਓਰਟਾ, ਉਸਦੇ ਫਟਣ ਦੇ ਨਾਲ ਹੋਈ ਹੈ। ਗ੍ਰਾਹਮ ਹਾਲੀਆ ਦਿਨਾਂ ਦੇ ਵਿੱਚ ਯੂਕਰੇਨ ਦੀ ਰਾਜਧਾਨੀ ਕੀਵ ਤੋਂ ਪਰਤੇ ਵੀ ਸੀ। ਉਹਨਾਂ ਨੇ ਸ਼ੁੱਕਰਵਾਰ ਦੇ ਦਿਨ ਯੂਕਰੇਨ ਦੇ ਰਾਸ਼ਟਰਪਤੀ ਵੋਲਦਮੀਰ ਜ਼ੇਲਿੰਸਕੀ ਦੇ ਨਾਲ ਮੁਲਾਕਾਤ ਵੀ ਕੀਤੀ ਸੀ। ਉਹਨਾਂ ਦੀ ਯਾਤਰਾ ਤੋਂ ਪਹਿਲਾਂ ਉਹਨਾਂ ਦੀ ਸਿਹਤ ਸੰਬੰਧੀ ਕਿਸੇ ਵੀ ਸਮੱਸਿਆ ਦੀ ਕੋਈ ਜਾਣਕਾਰੀ ਮੀਡੀਆ 'ਚ ਕਦੇ ਸਾਂਝੀ ਨਹੀਂ ਸੀ ਕੀਤੀ ਗਈ। ਪਰ ਟਰੰਪ ਨੇ NBC ਨਿਊਜ਼ ਨੂੰ ਕਿਹਾ ਕਿ ਮੌਤ ਤੋਂ ਕੁਝ ਘੰਟੇ ਪਹਿਲਾਂ ਉਹਨਾਂ ਦੀ ਗ੍ਰਾਹਮ ਦੇ ਨਾਲ ਗੱਲਬਾਤ ਹੋਈ ਵੀ ਸੀ, ਬਲਕਿ ਉਹਨਾਂ ਦੀ ਆਵਾਜ਼ ਠੀਕ ਲੱਗ ਰਹੀ ਸੀ। ਉਹ ਥੋੜ੍ਹੇ ਥੱਕੇ ਹੋਏ ਜ਼ਰੂਰ ਲੱਗ ਰਹੇ ਸੀ, ਕਈ ਮਾਇਨਿਆਂ ਦੇ ਵਿੱਚ ਉਹ ਮਜ਼ਬੂਤ ਇਨਸਾਨ ਸੀ। ਉਹਨਾਂ ਨੂੰ ਲੱਗਦਾ ਹੈ ਕਿ ਉਹ ਆਪਣੇ ਵਿਰੋਧ ਹੋਣ ਦੇ ਬਾਵਜੂਦ ਡਟੇ ਰਹਿੰਦੇ ਸੀ। ਗ੍ਰਾਹਮ ਪਹਿਲਾਂ ਡੋਨਲਡ ਟਰੰਪ ਦੇ ਵੱਡੇ ਆਲੋਚਕ ਵੀ ਹੁੰਦੇ ਸੀ। ਹਮੇਸ਼ਾ ਤੋਂ ਇਹ ਦੋਸਤੀ ਏਦਾਂ ਦੀ ਨਹੀਂ ਸੀ। 2015 ਦੇ ਵਿੱਚ ਉਹਨਾਂ ਨੇ ਟਰੰਪ ਨੂੰ ਨਸਲੀ ਭੇਦਭਾਵ ਭੜਕਾਉਣ ਵਾਲਾ ਇੱਕ ਵਿਅਕਤੀ ਦੱਸਿਆ ਸੀ। 2016 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਗ੍ਰਾਹਮ ਨੇ ਕਿਹਾ ਸੀ ਕਿ ਜੇਕਰ ਮੈਂ ਟਰੰਪ ਨੂੰ ਉਮੀਦਵਾਰ ਬਣਾਇਆ ਜਾਂ ਅਸੀਂ ਉਮੀਦਵਾਰ ਦੇ ਤੌਰ ਦੇ ਉੱਤੇ ਉਸਨੂੰ ਜਿਤਾਇਆ ਤਾਂ ਇਹ ਸਾਡੀ ਸਭ ਤੋਂ ਵੱਡੀ ਹਾਰ ਹੋਏਗੀ ਔਰ ਇਸ ਦੇ ਜ਼ਿੰਮੇਦਾਰ ਅਸੀਂ ਖੁਦ ਹੋਵਾਂਗੇ। ਪਰ 2021 ਦੇ ਵਿੱਚ ਅਮਰੀਕੀ ਪਾਰਲੀਮੈਂਟ ਦੇ ਉੱਤੇ ਹੋਏ ਦੰਗਿਆਂ ਦੇ ਮਾਮਲੇ 'ਚ ਵੀ ਗ੍ਰਾਹਮ ਨੇ ਸੈਨੇਟ ਦੇ ਵਿੱਚ ਕਿਹਾ ਸੀ ਕਿ ਟਰੰਪ ਅਤੇ ਮੈਂ ਲੰਮਾ ਸਫ਼ਰ ਤੈਅ ਕੀਤਾ, ਮੈਨੂੰ ਅਫਸੋਸ ਹੈ ਕਿ ਇਸ ਦਾ ਅੰਤ ਇਸ ਤਰੀਕੇ ਦੇ ਨਾਲ ਹੋ ਰਿਹਾ, ਮੈਂ ਹੁਣ ਉਹਨਾਂ ਦੇ ਹੱਥ ਨਾਲ ਨਹੀਂ ਹਾਂ, ਥੱਕ ਚੁੱਕਿਆ। 2021 ਦੇ ਵਿੱਚ ਜਦੋਂ ਟਰੰਪ ਦੇ ਖਿਲਾਫ਼ ਮਹਾਂਦੋਸ਼ ਦਾ ਮੁਕੱਦਮਾ ਹੋਇਆ ਤਾਂ ਉਹਨਾਂ ਨੇ ਇਸ ਦੇ ਵਿੱਚ ਵੋਟ ਵੀ ਦਿੱਤੀ ਸੀ, ਬਲਕਿ ਟਰੰਪ ਦੇ ਖਿਲਾਫ਼ ਭੁਗਤੇ ਸੀ। 2024 ਦੇ ਵਿੱਚ ਰਾਸ਼ਟਰਪਤੀ ਚੋਣਾਂ ਦੇ ਅੰਦਰ ਉਹਨਾਂ ਨੇ ਟਰੰਪ ਦੀ ਹਮਾਇਤ ਕਰਨੀ ਸ਼ੁਰੂ ਕਰ ਦਿੱਤੀ। ਮੌਸਮ ਬਦਲ ਗਿਆ, ਨਜ਼ਾਕਤ ਬਦਲ ਗਈ, ਨਜ਼ਾਰੇ ਬਦਲ ਗਏ। ਗ੍ਰਾਹਮ ਨੇ ਟਰੰਪ ਦੀ ਹਮਾਇਤ ਦੇ ਵਿੱਚ ਕਈ ਵਜੋਹਾਂ ਦੱਸੀਆਂ। ਇਸ ਦੇ ਵਿੱਚ ਅਮਰੀਕਾ ਦੀ ਜਿਹੜੀ ਐਕਸਟ੍ਰੀਮਿਜ਼ਮ ਸਰਕਾਰ ਹੈ ਔਰ ਈਰਾਨ ਦੇ ਖਿਲਾਫ਼ ਫੌਜੀ ਨੀਤੀਆਂ ਨੇ, ਉਸ ਨੂੰ ਕਾਫ਼ੀ ਮਹੱਤਵਪੂਰਨ ਦੱਸਿਆ ਜਾਂਦਾ ਸੀ। ਕਿਹਾ ਗਿਆ ਕਿ ਟਰੰਪ ਨੇ ਉਹਨਾਂ ਨੂੰ ਹਮਾਇਤ ਦੇ ਵਿੱਚ ਲਿਆ ਜਾਂ ਭਰੋਸੇ ਦੇ ਵਿੱਚ ਲਿਆ ਕਿ ਉਹਨਾਂ ਦੇ ਆਉਂਦਿਆਂ ਹੀ ਈਰਾਨ ਦੇ ਉੱਤੇ ਉਹ ਕਦਮ ਚੁੱਕਣਗੇ। 2023 ਦੇ ਵਿੱਚ ਗ੍ਰਾਹਮ ਨੇ BBC ਦੇ ਨਾਲ ਇੱਕ ਇੰਟਰਵਿਊ ਦੇ ਵਿੱਚ ਇਹ ਵੀ ਕਿਹਾ ਸੀ ਕਿ ਡੋਨਲਡ ਟਰੰਪ ਦਾ ਇੱਕ ਡਾਰਕ ਸਾਈਡ ਵੀ ਹੈ। ਉਹ ਇਹ ਹੈ ਕਿ ਉਹ ਬੇਸ਼ੱਕ ਬਹੁਤ ਚੰਗੇ ਰਾਸ਼ਟਰਪਤੀ ਰਹੇ ਨੇ, ਮੈਂ ਉਹਨਾਂ ਦੇ ਨਾਲ ਰਿਹਾ, ਮੈਂ ਦੇਖਿਆ, ਪਰ ਉਹ ਆਪਣੀ ਗੱਲ ਤੋਂ ਕਦੇ ਉਹਨਾਂ ਦੀ ਗੱਲ ਦਾ ਸਿਰਫ ਉਹਨਾਂ ਨੂੰ ਹੀ ਪਤਾ ਲੱਗਦਾ। ਲਿੰਡਸੇ ਗ੍ਰਾਹਮ ਵਿਦੇਸ਼ ਨੀਤੀ ਦੇ ਵਿੱਚ ਸਖ਼ਤ ਰੁੱਖ ਰੱਖਣ ਵਾਲੇ ਮੰਨੇ ਜਾਂਦੇ ਸੀ। ਜਿਹੜੀ ਗੱਲ ਕਹਿ ਦਿੱਤੀ ਉਸ ਦੇ ਉੱਤੇ ਉਹ ਟਿਕਦੇ ਸੀ, ਸਿਵਾਏ ਕਿ ਸਿਰਫ ਟਰੰਪ ਦੇ ਉੱਤੇ ਆਪਣੇ ਸਟੈਂਡ ਤੋਂ ਇਲਾਵਾ। ਪਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਉਹਨਾਂ ਨੂੰ ਇਸ ਖ਼ਬਰ ਤੋਂ ਦੁੱਖ ਦਾ ਇਜ਼ਹਾਰ ਹੋਇਆ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਐਤਵਾਰ ਦੇ ਦਿਨ ਕਿਹਾ ਕਿ ਲਿੰਡਸੇ ਸਮਝਦੇ ਸੀ ਕਿ ਇਜ਼ਰਾਈਲ ਤੇ ਅਮਰੀਕਾ ਦੀ ਸੁਰੱਖਿਆ ਇੱਕ ਦੂਜੇ ਦੇ ਨਾਲ ਜੁੜੀ ਹੋਈ ਆ ਔਰ ਉਹ ਉਹਨਾਂ ਦੇ ਰੂਪ ਦੇ ਵਿੱਚ ਇਜ਼ਰਾਈਲ ਨੇ ਆਪਣੇ ਸਭ ਤੋਂ ਵੱਡੇ ਦੋਸਤ ਨੂੰ ਗੁਆ ਦਿੱਤਾ। ਗ੍ਰਾਮ ਨੇ 2001 ਦੇ ਵਿੱਚ 11 ਸਪਤੰਬਰ ਯਾਨੀ 9/11 ਦੇ ਦਿਨ ਅੱਤਵਾਦੀ ਹਮਲਿਆਂ ਤੋਂ ਬਾਅਦ ਇਰਾਕ ਦੇ ਖਿਲਾਫ ਫੌਜੀ ਕਾਰਵਾਈ ਕਰਨ ਦੇ ਹੱਕ ਦੇ ਵਿੱਚ ਵੋਟ ਦਿੱਤੀ ਸੀ। ਫਿਰ 2021 ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਅਮਰੀਕੀ ਫੌਜ ਦੀ ਵਾਪਸੀ ਦੀ ਵੀ ਉਹਨਾਂ ਨੇ ਵਿਰੋਧਤਾ ਕੀਤੀ ਸੀ ਔਰ ਹੁਣ ਇਰਾਨ ਦੇ ਖਿਲਾਫ ਹਮਲਿਆਂ ਦੇ ਵਿੱਚ ਵੀ ਉਹਨਾਂ ਨੇ ਹੀ ਹਮਾਇਤ ਕੀਤੀ ਸੀ। ਉਧਰ ਇਰਾਨ ਨੇ ਖਾੜੀ ਦੇਸ਼ਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਨੇ ਇਰਾਨ ਦੇ ਖਿਲਾਫ ਕਿਸੇ ਵੀ ਫੌਜੀ ਕਾਰਵਾਈ ਦੇ ਵਿੱਚ ਸਹਿਯੋਗ ਦਿੱਤਾ ਤਾਂ ਆਪਣੀ ਜ਼ਮੀਨ ਦਾ ਇਸਤੇਮਾਲ ਕਰਨ ਦੇ ਲਈ ਅਮਰੀਕਾ ਨੂੰ ਸਾਥ ਦਿੱਤਾ ਤਾਂ ਇਸ ਦੇ ਜ਼ਿੰਮੇਦਾਰ ਉਹ ਖੁਦ ਹੋਣ। ਬੀਬੀਸੀ ਫਾਰਸੀ ਦੀ ਸੇਵਾ ਦੇ ਮੁਤਾਬਕ ਅਮਰੀਕਾ ਦੀ ਤਰਫ ਤੋਂ ਹੋਏ ਤਾਜ਼ਾ ਹਮਲਿਆਂ ਤੋਂ ਬਾਅਦ ਇਰਾਨ ਦੇ ਵਿਦੇਸ਼ ਮੰਤਰਾਲੇ ਦੀ ਤਰਫ ਤੋਂ ਸੋਮਵਾਰ ਦੇ ਦਿਨ ਯਾਨੀ ਅੱਜ ਦੇ ਦਿਨ ਇਹ ਚੇਤਾਵਨੀ ਜਾਰੀ ਕਰ ਦਿੱਤੀ ਗਈ। ਇਰਾਨ ਦੇ ਸਰਕਾਰੀ ਮੀਡੀਆ ਦੇ ਵਿੱਚ ਜਾਰੀ ਬਿਆਨ ਦੇ ਮੁਤਾਬਕ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਜੰਗਬੰਦੀ ਦੇ ਸਮਝੌਤੇ ਦੇ ਉੱਤੇ ਹਸਤਾਖਰ ਹੋਇਆ ਹਾਲੇ ਸਿਰਫ 25 ਦਿਨ ਹੀ ਹੋਏ ਨੇ ਪਰ ਅਮਰੀਕਾ ਨੇ ਖੁੱਲ੍ਹੇ ਤੌਰ ਦੇ ਉੱਤੇ ਸਮਝੌਤੇ ਦੀਆਂ ਲਗਭਗ ਸਾਰੀਆਂ ਸ਼ਰਤਾਂ ਦਾ ਉਲੰਘਣ ਕੀਤਾ। ਵਿਦੇਸ਼ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਅਮਰੀਕੀ ਹਵਾਈ ਹਮਲਿਆਂ ਦੇ ਵਿੱਚ ਇਰਾਨ ਦੇ ਟਰਾਂਸਪੋਰਟ ਨੈਟਵਰਕ ਨੂੰ ਮੱਛੀ ਫੜਨ ਵਾਲੀਆਂ ਕਿਸ਼ਤੀਆਂ ਨੂੰ ਮਾਲਵਾਹਕ ਜਹਾਜ਼ਾਂ ਨੂੰ ਮੌਸਮ ਵਿਭਾਗ ਦੀਆਂ ਇਮਾਰਤਾਂ ਨੂੰ ਤੇ ਹੋਰਨਾਂ ਸਰਕਾਰੀ ਸਹੂਲਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਜੋ ਕਿ ਕਿਸੇ ਵੀ ਹੱਦ ਤੱਕ ਜੰਗ ਦਾ ਤਾਂ ਕੋਈ ਹਿੱਸਾ ਨਹੀਂ ਹੋ ਸਕਦੇ। ਮੰਤਰਾਲੇ ਨੇ ਇਸ ਦੇ ਉੱਤੇ ਗੰਭੀਰ ਜੰਗ ਭੜਕਾਉਣ ਦਾ ਦੋਸ਼ ਲਗਾਉਂਦਿਆਂ ਹੋਇਆਂ ਅਮਰੀਕਾ ਦੇ ਨਾਲ ਨਾਲ ਗੁਆਂਢੀ ਆਪਣੇ ਦੇਸ਼ਾਂ ਨੂੰ ਵੀ ਚੇਤਾਵਨੀ ਦੇ ਛੱਡੀ ਹੈ। ਉਹਨਾਂ ਕਿਹਾ ਕਿ ਗੁਆਂਢੀ ਦੇਸ਼ਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਕੌਮਾਂਤਰੀ ਕਾਨੂੰਨਾਂ ਦੇ ਤਹਿਤ ਹਮਲਾ ਕਰਨ ਵਾਲੇ ਕਿਸੇ ਵੀ ਦੇਸ਼ ਨੂੰ ਆਪਣੀ ਜ਼ਮੀਨ ਫੌਜੀ ਟਿਕਾਣਿਆਂ ਦਾ ਇਸਤੇਮਾਲ ਕਰਨ ਦੇ ਲਈ ਨਾ ਦੇਣ। ਇਰਾਨ ਨੇ ਕਿਹਾ ਕਿ ਉਹਨਾਂ ਦੇ ਖਿਲਾਫ਼ ਹਮਲਿਆਂ ਦੇ ਵਿੱਚ ਸ਼ਾਮਲ ਹੋਣ ਵਾਲੀ ਹਰ ਥਾਂ ਦੇ ਉੱਤੇ ਕਾਰਵਾਈ ਕੀਤੀ ਜਾਏਗੀ। ਖੈਰ ਉੱਥੇ ਕੌਮਾਂਤਰੀ ਖ਼ਬਰਾਂ ਦੇ ਵਿੱਚ ਇੱਕ ਖ਼ਬਰ ਜਾਣ ਤੋਂ ਪਹਿਲਾਂ ਜਿਹੜੀਆਂ ਕੌਮਾਂਤਰੀ ਖ਼ਬਰਾਂ 'ਚ ਇੱਕ ਖ਼ਬਰ ਇਜ਼ਰਾਈਲ ਦੇ ਨਾਲ ਵੀ ਜੁੜੀ ਹੋਈ ਹੈ ਜਿੱਥੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਸਿਆਸੀ ਜ਼ਿੰਦਗੀ ਦੇ ਸਭ ਤੋਂ ਅਹਿਮ ਚੋਣਾਂ ਦੀ ਤਰੀਕ ਨੇੜੇ ਆ ਰਹੀ ਹੈ। ਇਜ਼ਰਾਈਲ ਦੇ ਵਿੱਚ ਇਸ ਸਾਲ 27 ਅਕਤੂਬਰ ਨੂੰ ਚੋਣਾਂ ਹੋਣ ਜਾ ਰਹੀਆਂ। ਇਹ ਚੋਣਾਂ ਸਿਰਫ ਸਰਕਾਰ ਚੁਣਨ ਦੇ ਲਈ ਨਹੀਂ ਬਲਕਿ ਜਨਤਾ ਦਾ ਫੈਸਲਾ ਜਾਣਨ ਦੇ ਲਈ ਵੀ ਕਾਫ਼ੀ ਅਹਿਮ ਮੰਨੀਆਂ ਜਾ ਰਹੀਆਂ। ਉਹ ਜਨਤਾ ਜਿਹੜੀ ਇਜ਼ਰਾਈਲ ਦੇ ਵਿੱਚ ਹੈ ਕੀ ਉਹ ਬੈਂਜਾਮਿਨ ਨੇਤਨਯਾਹੂ ਦੇ ਇਸ ਫੈਸਲੇ ਦੇ ਨਾਲ ਸਹਿਮਤ ਨੇ ਕਿ ਉਹਨਾਂ ਨੇ ਗਜ਼ਾ 'ਚ ਜੋ ਕੀਤਾ ਹਮਾਸ ਦੇ ਖਿਲਾਫ਼ ਕਹਿ ਕੇ ਜਾਂ ਲੈਬਨਾਨ ਦੇ ਵਿੱਚ ਜੋ ਕੀਤਾ ਹਿਜ਼ਬੁੱਲਾ ਦੇ ਖਿਲਾਫ਼ ਕਹਿ ਕੇ ਜਾਂ ਇੱਥੋਂ ਤੱਕ ਕਿ ਇਰਾਨ ਦੇ ਵਿੱਚ ਵੀ ਜੋ ਕੀਤਾ ਕੀ ਨੇਤਨਯਾਹੂ ਦੀਆਂ ਸਾਰੀਆਂ ਰਣਨੀਤੀਆਂ ਸਹੀ ਸੀ ਜਾਂ ਨਹੀਂ ਕਿ ਸੁਰੱਖਿਆ ਦੇ ਨਾਮ ਦੇ ਉੱਤੇ ਉਹਨਾਂ ਨੂੰ ਇੱਕ ਵਾਰ ਫਿਰ ਤੋਂ ਮੌਕਾ ਦਿੱਤਾ ਜਾਏ ਜਨਤਾ ਸੱਤਾ ਬਦਲ ਸਕਦੀ ਹੈ ਕਿ ਨਹੀਂ ਇਹ ਵੀ ਦੇਖਣਾ ਹੋਏਗਾ। ਇਜ਼ਰਾਈਲ ਦੀ ਪਾਰਲੀਮੈਂਟ ਨੇ ਐਲਾਨ ਕੀਤਾ ਕਿ ਦੇਸ਼ ਦੇ ਵਿੱਚ ਆਮ ਚੋਣਾਂ 27 ਅਕਤੂਬਰ ਨੂੰ ਹੋਣਗੀਆਂ ਔਰ ਇਹ ਇਜ਼ਰਾਈਲੀ ਕਾਨੂੰਨ ਦੇ ਤਹਿਤ ਤੈਅ ਕੀਤੀ ਗਈ ਆਖਰੀ ਤਾਰੀਖ ਹੈ। ਇਰਾਨ ਦੀ ਪਾਰਲੀਮੈਂਟ ਯਾਨੀ ਕਿ ਨੈਸਟ ਦਾ ਮੌਜੂਦਾ ਕਾਰਜਕਾਲ 17 ਜੁਲਾਈ ਨੂੰ ਖਤਮ ਹੋ ਰਿਹਾ ਜਿਸ ਦੇ ਤਹਿਤ ਸੱਤਾਧਾਰੀ ਗਠਜੋੜ ਦਹਾਕਿਆਂ ਦੇ ਵਿੱਚ ਪਹਿਲੀ ਵਾਰ ਆਪਣਾ ਪੂਰਾ 4 ਸਾਲਾਂ ਦਾ ਕਾਰਜਕਾਲ ਕਰ ਸਕਿਆ। 4 ਸਾਲ ਦਾ ਹੀ ਹੁੰਦਾ ਭਾਰਤ ਦੇ ਵਿੱਚ 5 ਦਾ, ਆਸਟ੍ਰੇਲੀਆ ਦੇ ਵਿੱਚ ਵੀ ਫੈਡਰਲ ਸਰਕਾਰ 4 ਸਾਲ ਦਾ ਕਾਰਜਕਾਲ ਪੂਰਾ ਕਰਦੀ ਹੈ। 76 ਸਾਲ ਦੇ ਨੇਤਨਯਾਹੂ ਪਹਿਲਾਂ ਤੋਂ ਹੀ ਦੇਸ਼ ਦੇ ਸਭ ਤੋਂ ਲੰਮੇ ਸਮੇਂ ਤੱਕ ਸੇਵਾ ਕਰਨ ਵਾਲੇ ਪ੍ਰਧਾਨ ਮੰਤਰੀ ਬਣ ਚੁੱਕੇ ਨੇ। ਹਾਲਾਂਕਿ ਲਗਾਤਾਰ ਤਾਂ ਨਹੀਂ ਪਰ ਉਹ ਕਈ ਵਾਰ ਪ੍ਰਧਾਨ ਮੰਤਰੀ ਬਣੇ ਨੇ। ਜੰਗ ਦੇ ਵਿੱਚ ਇਜ਼ਰਾਈਲ ਦੇ ਉਲਝਣ ਦੇ ਚੱਲਦਿਆਂ ਜੇਰੂਸਲਮ ਦੀ ਹਿਬਰੂ ਯੂਨੀਵਰਸਿਟੀ ਨੇ ਇੱਕ ਸਰਵੇ ਦੇ ਵਿੱਚ ਇਹ ਵੀ ਦਾਅਵਾ ਕੀਤਾ ਸੀ ਕਿ ਜ਼ਿਆਦਾਤਰ ਇਜ਼ਰਾਈਲੀ ਵੋਟਰਾਂ ਨੇ 92% ਦੇ ਵੋਟਰਾਂ ਨੇ ਮੰਨਿਆ ਕਿ ਇਰਾਨ ਨੇ ਮਿਡਲ ਈਸਟ ਦੀ ਜੰਗ ਜਿੱਤ ਲਈ ਹੈ ਔਰ ਇਹ ਇਜ਼ਰਾਈਲ ਦੇ ਸੱਤਾਧਾਰੀ ਧਿਰ ਦੇ ਹੱਕ ਦੇ ਵਿੱਚ ਨਹੀਂ ਜਾਂਦਾ। ਸਰਵੇ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮਾਰਚ ਮਹੀਨੇ ਦੀ ਸ਼ੁਰੂਆਤ 'ਚ ਪ੍ਰਧਾਨ ਮੰਤਰੀ ਅਹੁਦੇ ਦੇ ਲਈ ਨੇਤਨਯਾਹੂ ਦੀ ਹਮਾਇਤ 'ਚ 40% ਵੋਟ ਸੀ ਜੋ ਕਿ ਜੂਨ ਮਹੀਨੇ ਤੱਕ ਜਾਂਦਿਆਂ ਜਾਂਦਿਆਂ 29% ਤੱਕ ਹੀ ਰਹਿ ਗਈ। ਯਾਨੀ ਜੰਗ ਦੇ ਬਾਅਦ ਬਹੁਤ ਵੱਡੀ ਗਿਰਾਵਟ ਹੋਈ ਹੈ। ਹਿਜ਼ਬੁੱਲਾ ਅਤੇ ਇਰਾਨ ਦੇ ਖਿਲਾਫ਼ ਜੰਗ ਦੇ ਵਿੱਚ ਨੇਤਨਯਾਹੂ ਦਾ ਸਿਆਸੀ ਜਿਹੜਾ ਕੱਦ ਆ ਉਹ ਘਟਿਆ ਹੈ। ਇਸ ਤੋਂ ਇਲਾਵਾ 7 ਅਕਤੂਬਰ 2023 ਦੇ ਹਮਾਸ ਹਮਲੇ ਦੇ ਦਰਮਿਆਨ ਸੁਰੱਖਿਆ ਦੇ ਵਿੱਚ ਜਿਹੜੀ ਚੂਕ ਹੋਈ ਸੀ ਉਸ ਨੂੰ ਲੈ ਕੇ ਵੀ ਇਜ਼ਰਾਈਲੀ ਲੋਕਾਂ ਦੇ ਵਿੱਚ ਨਾਰਾਜ਼ਗੀ ਹੈ। ਨੇਤਨਯਾਹੂ ਦੀ ਸਾਖ ਦੇ ਉੱਤੇ ਇਸ ਦਾ ਅਸਰ ਪੈ ਰਿਹਾ। ਭ੍ਰਿਸ਼ਟਾਚਾਰ ਵੀ ਇੱਕ ਸਥਾਨਕ ਸਮਾਜ ਦੇ ਵਿੱਚ ਬਹੁਤ ਵੱਡਾ ਮੁੱਦਾ ਹੈ। ਵੱਡੇ ਪੱਧਰ ਦੇ ਉੱਤੇ ਭ੍ਰਿਸ਼ਟਾਚਾਰ ਇਜ਼ਰਾਈਲ ਦੇ ਵਿੱਚ ਫੈਲਿਆ ਹੋਇਆ ਔਰ ਇਸ ਨੂੰ ਕੌਣ ਖਤਮ ਕਰੇਗਾ ਇਸ ਦਾ ਵੀ ਇੱਕ ਵੱਡਾ ਸਵਾਲ ਖੜ੍ਹਾ ਹੁੰਦਾ ਹੈ। ਉੱਥੇ ਹੀ ਥਾਈਲੈਂਡ ਤੋਂ ਇੱਕ ਖਬਰ ਜ਼ਰੂਰ ਸਾਂਝੀ ਕਰਨੀ ਬਣਦੀ ਹੈ ਜਿੱਥੇ ਥਾਈਲੈਂਡ ਦੇ ਵਿੱਚ ਬੈਂਕੋਂਗ ਦੇ ਅੰਦਰ ਲੱਗੀ ਅੱਗ ਦੇ ਚੱਲਦਿਆਂ ਬਾਰ ਦੇ ਅੰਦਰ ਲੱਗੀ ਜਿਹੜੀ ਅੱਗ ਹੈ ਉਸ ਦੇ ਵਿੱਚ ਹੁਣ ਤੱਕ 27 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। 60 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਚੁੱਕੇ ਨੇ। ਬੈਂਕੋਂਗ ਦੇ ਚਾਚੁਕ ਇਲਾਕੇ ਦੇ ਵਿੱਚ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਇਹ ਭਿਆਨਕ ਅੱਗ ਲੱਗਣ ਦੇ ਚੱਲਦਿਆਂ ਹਾਲੇ ਵੀ ਕਈ ਲੋਕਾਂ ਦੇ ਗਾਇਬ ਹੋਣ ਦੀ ਸ਼ੰਕਾ ਦੱਸੀ ਜਾ ਰਹੀ ਹੈ। ਫਾਇਰ ਬ੍ਰਿਗੇਡ ਨੇ ਐਤਵਾਰ ਅੱਧੀ ਰਾਤ ਤੋਂ ਬਾਅਦ ਅੱਗ ਲੱਗਣ ਦੀ ਸੂਚਨਾ ਹਾਸਲ ਹੁੰਦਿਆਂ ਹੀ ਉੱਥੇ ਪਹੁੰਚ ਕੇ ਅੱਗ ਬੁਝਾਉਣ ਦੇ ਕੰਮ ਨੂੰ ਸ਼ੁਰੂ ਕੀਤਾ।
ਇਸ ਦੇ ਲਈ ਬਾਰ ਦੇ ਮੇਨ ਗੇਟ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਕੁਝ ਲੋਕਾਂ ਨੂੰ ਬਚਾ ਵੀ ਲਿਆ ਗਿਆ ਪਰ ਬਹੁਤੇ ਲੋਕ ਇਸ ਅੱਗ ਦੇ ਵਿੱਚ ਇਸ ਭਿਆਨਕ ਅੱਗ ਦੇ ਵਿੱਚ ਜਲ ਉੱਠੇ ਘਟਨਾ ਵਾਲੀ ਥਾਂ ਦੇ ਉੱਤੇ ਪਹੁੰਚੇ ਥਾਈਲੈਂਡ ਦੇ ਪ੍ਰਧਾਨ ਮੰਤਰੀ ਅਨੁਤਿਨ ਚਰਨਵਿਰਕਾਲ ਨੇ ਦੱਸਿਆ ਹੈ ਕਿ ਹੁਣ ਤੱਕ 27 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਅੱਗ ਲੱਗਣ ਦੀ ਘਟਨਾ ਦੇ ਕਾਰਨਾਂ ਦਾ ਪਤਾ ਕੀਤਾ ਜਾ ਰਿਹਾ ਹੈ ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਵਿੱਚ ਜੰਮੂ ਕਸ਼ਮੀਰ ਸੂਬੇ ਦੇ ਅੰਦਰ ਪੀਪਲਸ ਡੈਮੋਕਰੇਟਿਕ ਪਾਰਟੀ ਯਾਨੀ PDP ਦੀ ਨੇਤਾ ਇਲਤਜ਼ਾ ਮੁਫਤੀ ਜਿਹੜੇ ਕਿ ਇਸ ਵਕਤ ਮਹਿਬੂਬਾ ਮੁਫਤੀ ਦੀ ਇਸ ਵਕਤ ਕੀ ਹਮੇਸ਼ਾ ਤੋਂ ਹੀ ਉਹਨਾਂ ਦੀ ਧੀ ਨੇ ਉਹਨਾਂ ਨੇ ਆਪਣੀ ਮਾਂ ਦੇ ਹਵਾਲੇ ਦੇ ਨਾਲ ਦਾਅਵਾ ਕੀਤਾ ਕਿ ਉਹਨਾਂ ਦੇ ਪਰਿਵਾਰ ਨੂੰ ਮਦਰਸ ਡੇ ਤੋਂ ਪਹਿਲਾਂ ਘਰ ਦੇ ਵਿੱਚ ਨਜ਼ਰਬੰਦ ਕਰ ਲਿਆ ਗਿਆ ਇਸ ਮਾਮਲੇ ਦੇ ਵਿੱਚ ਪੁਲਿਸ ਤੇ ਪ੍ਰਸ਼ਾਸਨ ਦੀ ਤਰਫ ਤੋਂ ਹਾਲੇ ਤੱਕ ਕੋਈ ਟਿੱਪਣੀ ਨਹੀਂ ਦਿੱਤੀ ਗਈ ਹੈ ਪਰ ਭਾਰਤ ਦੇ ਕਈ ਅਖਬਾਰਾਂ ਤੇ TV ਚੈਨਲਾਂ ਦੇ ਉੱਤੇ ਇਹ ਸੁਰਖੀ ਆਈ ਜ਼ਰੂਰ ਹੈ ਕਿ ਮਹਿਬੂਬਾ ਮੁਫਤੀ ਨੂੰ ਘਰ ਦੇ ਵਿੱਚ ਹੀ ਮਾਫ ਕਰਨਾ ਮਦਰਸ ਡੇ ਕਹਿ ਹੋ ਗਿਆ ਮਾਰਟੀਅਰਸ ਡੇ ਯਾਨੀ ਕਿ ਸ਼ਹੀਦ ਦਿਹਾੜਾ ਜੰਮੂ ਕਸ਼ਮੀਰ ਦੇ ਵਿੱਚ ਮਨਾਇਆ ਜਾਂਦਾ ਜੰਮੂ ਕਸ਼ਮੀਰ ਪੁਲਿਸ ਪਹਿਲਾਂ ਤੋਂ ਹੀ ਜਾਣਦੀ ਹੈ ਕਿ ਉੱਥੇ ਸਥਿਤੀ ਨਾਜ਼ੁਕ ਹੋ ਸਕਦੀ ਹੈ ਇਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸ ਦਈਏ ਕਿ 13 ਜੁਲਾਈ ਜੰਮੂ ਕਸ਼ਮੀਰ ਦੇ ਵਿੱਚ ਮਾਰਟੀਅਰਸ ਡੇ ਯਾਨੀ ਕਿ ਸ਼ਹੀਦੀ ਦਿਹਾੜੇ ਦੇ ਤੌਰ ਦੇ ਉੱਤੇ ਇਸ ਕਰਕੇ ਮਨਾਇਆ ਜਾਂਦਾ ਕਿਉਂਕਿ ਇਸ ਦਿਨ ਸਾਲ 1931 ਦੇ ਵਿੱਚ ਸ਼੍ਰੀਨਗਰ ਦੀ ਕੇਂਦਰੀ ਜੇਲ੍ਹ ਦੇ ਬਾਹਰ ਡੋਗਰਾ ਫੌਜ ਦੀ ਗੋਲੀਬਾਰੀ ਦੇ ਵਿੱਚ ਮਾਰੇ ਗਏ 22 ਲੋਕਾਂ ਨੂੰ ਯਾਦ ਕੀਤਾ ਜਾਂਦਾ ਪੁਲਿਸ ਦੇ ਮੁਤਾਬਕ ਫਿਲਹਾਲ ਪੁਲਿਸ ਇਸ ਇਲਾਕੇ ਦੇ ਵਿੱਚ ਸਥਿਤੀ ਦੇ ਉੱਤੇ ਕਾਬੂ ਪਾਉਣ ਦੇ ਲਈ ਹਰ ਸੰਭਵ ਯਤਨ ਕਰ ਰਹੀ ਹੈ ਪਰ ਇਲਤਜ਼ਾ ਮੁਫਤੀ ਦੇ ਇਸ ਬਿਆਨ ਦੇ ਉੱਤੇ ਹਾਲੇ ਤੱਕ ਭਾਜਪਾ ਜਾਂ ਸੱਤਾਧਾਰੀ ਧਿਰ ਦੀ ਤਰਫ ਤੋਂ ਕੋਈ ਵੀ ਟਿੱਪਣੀ ਸਾਹਮਣੇ ਨਹੀਂ ਆਈ ਹੈ ਉੱਥੇ ਅਗਲੀ ਖਬਰ ਅਯੋਧਿਆ ਮਾਮਲੇ ਦੇ ਨਾਲ ਜੁੜੀ ਹੋਈ ਜਿੱਥੇ ਰਾਮ ਮੰਦਿਰ ਚੋਰੀ ਚੜਾਵੇ ਦਾ ਜਿਹੜਾ ਮਾਮਲਾ ਹੈ ਉਸ ਨੂੰ ਲੈ ਕੇ 4 ਪਟੀਸ਼ਨਾਂ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ 4 ਪਟੀਸ਼ਨਾਂ ਅਲੱਗ ਅਲੱਗ ਸੁਪਰੀਮ ਕੋਰਟ ਦੇ ਵਿੱਚ ਦਾਖਲ ਕੀਤੀਆਂ ਹੋਈਆਂ ਸੀ ਉਹਨਾਂ ਦੀ ਅੱਜ ਸੁਣਵਾਈ ਕੀਤੀ ਜਾਣੀ ਹੈ ਇਸ ਮਾਮਲੇ 'ਚ ਹਿੰਦੂ ਧਰਮ ਪਰਿਸ਼ਦ ਦੀ ਵੀ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਲੱਗੀ ਹੈ ਮੰਗ ਕੀਤੀ ਗਈ ਹੈ ਕਿ ਕੋਰਟ ਤੋਂ ਕਿ ਚੰਦਾ ਚੋਰੀ ਦੀ ਜਾਂਚ ਸੁਤੰਤਰ ਤਰੀਕੇ ਦੇ ਨਾਲ ਕੀਤੀ ਜਾਵੇ CJI ਯਾਨੀ ਚੀਫ ਜਸਟਿਸ ਆਫ ਇੰਡੀਆ ਸੂਰਿਆਕਾਂਤ ਦੀ ਬੈਂਚ ਕੁੱਲ 4 ਪਟੀਸ਼ਨਾਂ ਦੇ ਉੱਤੇ ਜਦੋਂ ਸੁਣਵਾਈ ਕਰੇਗੀ ਇਹਨਾਂ ਦੇ ਵਿੱਚੋਂ ਇੱਕ ਦੇ ਉੱਤੇ CBI ਦੀ ਜਾਂਚ ਦੀ ਮੰਗ ਹੈ ਇਸ ਤੋਂ ਇਲਾਵਾ ਸਬੂਤਾਂ ਨੂੰ ਸੁਰੱਖਿਅਤ ਰੱਖਣ ਦੀ ਅਤੇ ਮੰਦਰ ਟਰੱਸਟ ਦੇ ਨਾਲ ਵਿੱਤੀ ਲੈਣ ਦੇਣ ਦੀ ਫੋਰੈਂਸਿਕ ਆਡਿਟ ਕਰਨ ਦੀ ਵੀ ਮੰਗ ਨੂੰ ਲੈ ਕੇ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਉੱਥੇ ਰਾਮ ਮੰਦਰ ਮਸਲੇ ਦੇ ਉੱਤੇ ਇਸ ਵਕਤ ਸਿਆਸਤ ਪੂਰੇ ਭਾਰਤ ਦੇ ਵਿੱਚ ਫੈਲੀ ਹੋਈ ਹੈ ਪਰ ਕਾਂਗਰਸ ਪਾਰਟੀ ਨੇ ਅਯੋਧਿਆ ਦੇ ਵਿੱਚ ਰਾਮ ਮੰਦਰ ਦੇ ਲਈ ਦਾਨ ਦੀ ਕਥਿਤ ਦੁਰਵਰਤੋਂ ਦੇ ਉੱਤੇ ਪ੍ਰਧਾਨ ਮੰਤਰੀ ਮੋਦੀ ਦੀ ਚੁੱਪੀ ਦੇ ਉੱਤੇ ਸਵਾਲ ਖੜੇ ਕੀਤੇ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਦੇਸ਼ਾਂ ਵਿਦੇਸ਼ਾਂ ਦੇ ਦੌਰੇ ਕੱਟ ਰਹੇ ਨੇ ਇਸ ਮਸਲੇ ਦੇ ਉੱਤੇ ਇੱਕ ਵੀ ਸ਼ਬਦ ਨਹੀਂ ਕਹਿ ਰਹੇ ਭਾਜਪਾ ਅਤੇ RSS ਨੂੰ ਵਿਸ਼ਵਾਸ ਅਤੇ ਵਿਸ਼ਵਾਸਘਾਤ ਦੇ ਲਈ ਭਾਰਤ ਕਦੇ ਵੀ ਮਾਫ਼ ਨਹੀਂ ਕਰੇਗਾ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਸੁਤੰਤਰ ਜਾਂਚ ਫੋਰੈਂਸਿਕ ਆਡਿਟ ਜਵਾਬਦੇਹੀ ਤੈਅ ਕਰਨ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਵਾਲੀਆਂ ਸਾਰੀਆਂ ਪਟੀਸ਼ਨਾਂ ਦੀ ਜਿੱਥੇ ਜਿਸ ਦਿਨ ਸੁਣਵਾਈ ਹੋਣ ਜਾ ਰਹੀ ਹੈ ਉਸੇ ਦਿਨ ਇਸ ਮੰਗ ਨੂੰ ਦੁਹਰਾਇਆ ਵੀ ਹੈ ਅਤੇ ਇਸ ਮੰਗ ਨੂੰ ਅੱਗੇ ਰੱਖਿਆ ਵੀ ਹੈ ਅਤੇ ਕਿਹਾ ਹੈ ਕਿ ਦਾਨ ਚੋਰੀ ਆਸਥਾ ਦੇ ਨਾਲ ਵਿਸ਼ਵਾਸਘਾਤ ਹੈ ਉਹਨਾਂ ਕਿਹਾ ਕਿ ਭਗਵਾਨ ਸ਼੍ਰੀ ਰਾਮ ਮੰਦਿਰ ਦਾਨ ਚੋਰੀ ਘੁਟਾਲੇ ਦਾ ਪਰਦਾਫਾਸ਼ ਹੋਇਆ 1 ਮਹੀਨੇ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੁਣ ਤਾਂ ਮੋਦੀ ਜੀ ਕੁਛ ਬੋਲੋ ਹਰ ਚੀਜ਼ ਦਾ ਸਹਿਰਾ ਲੈਂਦੇ ਹੋ ਜਵਾਬਦੇਹੀ ਦੇ ਨਾਂ ਦੇ ਉੱਤੇ ਚੁੱਪੀ ਧਰ ਜਾਂਦੇ ਹੋ ਉਹਨਾਂ ਕਿਹਾ ਕਿ ਰਾਮ ਮੰਦਿਰ ਦੇ ਨਾਂ ਦੇ ਉੱਤੇ ਰਾਜਨੀਤੀ ਕਰਨ ਵਾਲਿਆਂ ਦਾ ਹਰ ਰੋਜ਼ ਨਵੇਂ ਨਵੇਂ ਤੱਥਾਂ ਦੇ ਨਾਲ ਪਰਦਾਫਾਸ਼ ਹੋ ਰਿਹਾ ਭੇਟਾ ਚੋਰੀ ਮਾਮਲੇ ਦੇ ਵਿੱਚ ਜਾਂਚ ਦੇ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਯਾਨੀ SIT ਵੀ ਮੰਨ ਰਹੀ ਹੈ ਕਿ ਰੋਜ਼ਾਨਾ ਲੱਖਾਂ ਰੁਪਏ ਗਾਇਬ ਹੋ ਵੀ ਰਹੇ ਨੇ ਸਬੂਤ ਕਿੰਨੇ ਗਾਇਬ ਹੋ ਜਾਣਗੇ ਜਦ ਤੱਕ ਇਸ ਦੀ ਕੋਈ ਸੁਤੰਤਰ ਜਾਂਚ ਹੋਏਗੀ ਇਸ ਦੇ ਬਾਰੇ ਵੀ ਪੁੱਛਿਆ ਜਾ ਰਿਹਾ ਇਹ ਪੁੱਛਿਆ ਜਾ ਰਿਹਾ ਕਿ ਪ੍ਰਧਾਨ ਮੰਤਰੀ ਦੇਸ਼ ਇਹ ਜਾਣਨਾ ਚਾਹੁੰਦਾ ਹੈ ਕਿ ਇਹ ਚੁੱਪੀ ਕਿਉਂ ਹੈ ਮੋਦੀ ਦੀ ਸਰਪ੍ਰਸਤੀ ਹੇਠ ਭਾਜਪਾ RSS ਵੱਲੋਂ ਯੋਜਨਾਬੱਧ ਤਰੀਕੇ ਦੇ ਨਾਲ ਆਸਥਾ ਦੇ ਨਾਮ ਦੇ ਉੱਤੇ ਦੇਸ਼ ਦੇ ਨਾਲ ਇਹ ਵਿਸ਼ਵਾਸਘਾਤ ਕਿਉਂ ਕੀਤਾ ਗਿਆ ਕਾਂਗਰਸ ਦੀ ਤਰਫ ਤੋਂ ਹੁਣ ਸੱਤਾਧਾਰੀ ਧਿਰ ਦੇ ਖਿਲਾਫ ਤਿੱਖੇ ਹਮਲੇ ਸ਼ੁਰੂ ਕਰ ਦਿੱਤੇ ਗਏ ਪੰਜਾਬ ਦੇ ਵਿੱਚ ਮੌਨਸੂਨ ਨੇ ਇੱਕ ਵਾਰ ਫਿਰ ਤੋਂ ਰਫ਼ਤਾਰ ਫੜ ਲਈ ਹੈ ਸੂਬੇ ਦੇ ਵਿੱਚ ਅੱਜ ਸਵੇਰ ਤੋਂ ਹੀ ਕਈ ਇਲਾਕਿਆਂ 'ਚ ਬੱਦਲ ਛਾਏ ਹੋਏ ਨੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਰਹੀ ਹੈ ਇਸ ਦਰਮਿਆਨ 7 ਜ਼ਿਲ੍ਹਿਆਂ ਦੇ ਵਿੱਚ ਮੌਸਮ ਖਰਾਬ ਰਹਿਣ ਦਾ ਅਲਰਟ ਵੀ ਜਾਰੀ ਕੀਤਾ ਗਿਆ ਕਪੂਰਥਲਾ ਤਰਨ ਤਾਰਨ ਜਲੰਧਰ ਹੁਸ਼ਿਆਰਪੁਰ ਅੰਮ੍ਰਿਤਸਰ ਗੁਰਦਾਸਪੁਰ ਅਤੇ ਪਠਾਨਕੋਟ 'ਚ ਆਸਮਾਨੀ ਬਿਜਲੀ ਚਮਕਣ ਦੇ ਨਾਲ ਨਾਲ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲਣ ਅਤੇ ਯੈਲੋ ਅਲਰਟ ਦਾ
ਖਦਸ਼ਾ ਵੀ ਮੌਸਮ ਮਹਿਕਮੇ ਦੀ ਤਰਫ ਤੋਂ ਜਾਰੀ ਕੀਤਾ ਗਿਆ। ਦੱਸਣਯੋਗ ਹੈ ਕਿ 1 ਜੁਲਾਈ ਤੋਂ ਲੈ ਕੇ 11 ਜੁਲਾਈ ਦੇ ਵਿਚਕਾਰ ਪੰਜਾਬ ਦੇ ਅੰਦਰ 52 ਮਿਲੀਮੀਟਰ ਵੀ ਪੈ ਚੁੱਕਿਆ, ਜੋ ਕਿ ਆਮ ਤੌਰ ਦੇ ਉੱਤੇ ਜੁਲਾਈ ਮਹੀਨੇ ਦੇ ਨਾਲੋਂ 6% ਜ਼ਿਆਦਾ ਦੀ ਔਸਤ ਹੈ। ਮੌਸਮ ਮਹਿਕਮੇ ਮੁਤਾਬਕ ਪੰਜਾਬ ਦੇ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ ਪਿਛਲੇ ਦਿਨ ਦੇ ਮੁਕਾਬਲੇ 0.5 ਡਿਗਰੀ ਸੈਲਸੀਅਸ ਹੋਰ ਘਟਿਆ, ਪਰ ਆਮ ਦੇ ਆਸ ਪਾਸ ਹੀ ਰਿਹਾ। ਸੂਬੇ 'ਚ ਵੱਧ ਤੋਂ ਵੱਧ ਤਾਪਮਾਨ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਹਾਲੇ ਵੀ 40.5 ਡਿਗਰੀ ਸੈਲਸੀਅਸ ਨੋਟ ਕੀਤਾ ਗਿਆ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਸਭ ਤੋਂ ਪਹਿਲਾਂ ਆਸਟ੍ਰੇਲੀਆ ਦੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਵਿੱਚ ਕਲਾ ਜਗਤ ਦੇ ਨਾਲ ਜੁੜੀ ਇੱਕ ਸੋਗ ਦੀ ਖਬਰ। ਹਾਲਾਂਕਿ ਇਹ ਨਿਊਜ਼ੀਲੈਂਡ ਤੋਂ ਖਬਰ ਨਹੀਂ ਹੈ, ਇਹ ਹਾਲੀਵੁੱਡ ਤੋਂ ਖਬਰ ਹੈ। ਅਦਾਕਾਰ ਸੈਮ ਨੀਲ, ਜਿਹੜੇ ਕਿ ਵੈਸੇ ਤਾਂ ਨਿਊਜ਼ੀਲੈਂਡ ਦੇ ਵਿੱਚ ਪੈਦਾ ਹੋਏ ਸੀ, ਪਰ ਹਾਲੀਵੁੱਡ ਦੇ ਵਿੱਚ ਜੁਰਾਸਿਕ ਪਾਰਕ ਤੇ ਹੋਰ ਬਹੁਤ ਸਾਰੀਆਂ ਫਿਲਮਾਂ ਦੇ ਲਈ ਉਹਨਾਂ ਨੂੰ ਜਾਣਿਆ ਜਾਂਦਾ, 78 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ। ਇੱਕ ਸੋਸ਼ਲ ਮੀਡੀਆ ਖਾਤਾ ਜਿਹੜਾ ਉਹਨਾਂ ਦੇ ਨਾਮ ਤੋਂ ਹੀ ਚੱਲਦਾ, ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਜ਼ਰੀਏ ਹੋ ਸਕਦਾ ਇਸ ਤੋਂ ਇਹ ਖਬਰ ਸਾਂਝੀ ਕੀਤੀ ਗਈ ਹੋਵੇ। ਦੱਸਿਆ ਗਿਆ ਹੈ ਕਿ ਉਹ ਕੈਂਸਰ ਫਰੀ ਤਾਂ ਹੋ ਗਏ ਸੀ, ਕੈਂਸਰ ਮੁਕਤ ਤਾਂ ਹੋ ਗਏ ਸੀ, ਪਰ ਬਾਵਜੂਦ ਇਸ ਦੇ ਉਹਨਾਂ ਦੀ ਮੌਤ ਹੋਈ ਹੈ। ਹਾਲੇ ਹੋਰ ਕਾਰਨਾਂ ਦਾ ਪਤਾ ਲੱਗੇਗਾ, ਪਰ ਨੀਲ, ਜਿਨ੍ਹਾਂ ਨੇ 1977 ਦੇ ਵਿੱਚ ਸਲੀਪਿੰਗ ਡੋਗਸ ਨਾਮ ਦੀ ਫਿਲਮ ਤੋਂ ਚੰਗੀ ਪ੍ਰਸਿੱਧੀ ਜਿਹੜੀ ਖੱਟੀ ਸੀ, ਉਸ ਤੋਂ ਬਾਅਦ ਮਾਈ ਬ੍ਰਿਲੀਅੰਟ ਕਰੀਅਰ, ਜੁਰਾਸਿਕ ਪਾਰਕ, ਦੀ ਪਿਆਨੋ, ਦੀ ਡਿਸ਼, ਪੋਜ਼ੈਸ਼ਨ ਵਰਗੀਆਂ ਕਈ ਫਿਲਮਾਂ ਦੇ ਵਿੱਚ ਉਹ ਦਿਖ ਚੁੱਕੇ ਨੇ। ਉੱਥੇ ਇੱਕ ਹੋਰ ਮੰਦਭਾਗੀ ਖਬਰ ਪਿਛਲੇ ਦਿਨਾਂ ਦੇ ਵਿੱਚ ਸਾਡੇ ਦਰਮਿਆਨ ਸਾਹਮਣੇ ਆਈ ਸੀ। ਕੈਂਸਰ ਦੀ ਜਦੋਂ ਗੱਲ ਤੁਰਦੀ ਹੈ ਤਾਂ ਕੈਂਸਰ ਦੇ ਉੱਤੇ ਖੋਜ ਕਰਨ ਵਾਲੇ ਪ੍ਰੋਫੈਸਰ ਰਿਚਰਡ ਸਕਾਲਰ ਦੇ ਦੇਹਾਂਤ ਤੋਂ ਬਾਅਦ ਹੁਣ ਉਹਨਾਂ ਨੂੰ ਅੰਤਮ ਵਿਦਾਇਗੀ ਉਹਨਾਂ ਦੇ ਪਰਿਵਾਰ, ਸ਼ਹਿਰ, ਦੇਸ਼, ਦੁਨੀਆਂ ਦੀ ਤਰਫ ਤੋਂ ਦਿੱਤੀ ਗਈ। ਦੱਸ ਦਈਏ ਕਿ ਦੁਨੀਆਂ ਦੇ ਵਿੱਚ ਇਸ ਕਿਸਮ ਦੀ ਮਿਸਾਲ ਕਦੇ ਦੇਖਣ ਨੂੰ ਨਹੀਂ ਮਿਲੀ। ਕੈਂਸਰ ਦੇ ਨਾਲ ਜੂਝਦਿਆਂ ਹੋਇਆਂ ਕੈਂਸਰ ਦੇ ਉੱਤੇ ਹੀ ਖੋਜ ਕਰਨ ਵਾਲੇ ਪ੍ਰੋਫੈਸਰ ਰਿਚਰਡ ਸਕਾਲਰ ਨੇ ਆਪਣੀ ਬਣਾਈ ਹੋਈ ਤਕਨੀਕ ਆਪਣੇ ਉੱਤੇ ਹੀ ਇਸਤੇਮਾਲ ਕੀਤੀ। ਹਾਲਾਂਕਿ ਉਹ ਕਿੰਨੀ ਕਾਰਗਰ ਹੋਈ ਕਿੰਨੀ ਨਹੀਂ, ਭਵਿੱਖ ਦੇ ਵਿੱਚ ਇਸ ਦੇ ਜਵਾਬ ਮਿਲਣਗੇ, ਪਰ ਇਸ ਨਾਮੁਰਾਦ ਬਿਮਾਰੀ ਦੇ ਨਾਲ ਲੜਦਿਆਂ ਹੋਇਆਂ, ਜਿਹੜਾ ਗਲਾਈਬੋਸਟੋਮਾ ਨਾਮ ਦੀ ਇੱਕ ਬਿਮਾਰੀ ਸੀ, ਇੱਕ ਕਿਸਮ ਦਾ ਇਹ ਬ੍ਰੇਨ ਕੈਂਸਰ ਹੁੰਦਾ,

ਆਸਟ੍ਰੇਲੀਅਨ ਆਰਡਰ ਦੇ ਅਵਾਰਡ ਦੇ ਨਾਲ, ਆਸਟ੍ਰੇਲੀਅਨ ਆਫ ਦੀ ਈਅਰ ਅਵਾਰਡ ਦੇ ਨਾਲ ਸਨਮਾਨਿਤ ਕੀਤੇ ਗਏ ਪ੍ਰੋਫੈਸਰ ਰਿਚਰਡ ਨੂੰ ਇਸ ਮਾਮਲੇ ਦੇ ਵਿੱਚ ਮੋਹਰੀ ਮੰਨਿਆ ਜਾਂਦਾ ਸੀ ਕਿ ਜਿਹੜੀ ਖੋਜ ਖਾਸ ਤੌਰ ਦੇ ਉੱਤੇ ਉਹਨਾਂ ਨੇ ਕੀਤੀ ਹੈ ਕੈਂਸਰ ਦੇ ਖੇਤਰ 'ਚ, ਉਸਦਾ ਕਦੇ ਵੀ ਦੇਣਾ ਨਹੀਂ ਦਿੱਤਾ ਜਾ ਸਕੇਗਾ। ਗਵਰਨਰ ਜਨਰਲ ਸੈਮ ਮੌਸਤੀਨ, ਦੇਸ਼ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼, NSW ਦੇ ਪ੍ਰੀਮੀਅਰ ਕ੍ਰਿਸ ਮਿੰਜ਼ ਅਤੇ ਹੋਰ ਬਹੁਤ ਸਾਰੀਆਂ ਡਿਗਨੀਟਰੀਜ਼ ਯਾਨੀ ਮਾਣਮੱਤੀਆਂ ਸ਼ਖਸੀਅਤਾਂ ਅੱਜ ਦੇ ਦਿਨ ਓਪੇਰਾ ਹਾਊਸ ਦੇ ਵਿੱਚ ਮੌਜੂਦ ਰਹੀਆਂ ਅਤੇ ਜਿੱਥੇ ਪ੍ਰੋਫੈਸਰ ਰਿਚਰਡ ਨੂੰ ਇਹ ਅੰਤਮ ਵਿਦਾਇਗੀ ਦਿੱਤੀ ਗਈ। ਲਾਈਵ ਪਰਫੋਰਮੈਂਸਿਸ ਵੀ ਕੀਤੀਆਂ ਗਈਆਂ, ਇੱਕ ਐਸੀ ਸ਼ਾਨਦਾਰ ਵਿਦਾਇਗੀ ਉਹਨਾਂ ਨੂੰ ਦਿੱਤੀ ਗਈ ਹੈ ਜਿਸ ਕਿਸਮ ਦਾ ਸ਼ਾਨਦਾਰ ਜੀਵਨ ਉਹਨਾਂ ਨੇ ਆਸਟ੍ਰੇਲੀਆ 'ਚ ਬਤੀਤ ਕੀਤਾ। ਆਸਟ੍ਰੇਲੀਆ ਹੀ ਨਹੀਂ ਬਲਕਿ ਦੁਨੀਆ ਭਰ ਨੂੰ ਉਹਨਾਂ ਨੇ ਆਪਣੀ ਖੋਜ ਦੇ ਜ਼ਰੀਏ ਜਿਹੜੀਆਂ ਤਕਨੀਕ ਦਿੱਤੀਆਂ ਨੇ, ਜਿਸ ਕਿਸਮ ਦੇ ਖੋਜ ਪੱਤਰ ਦਿੱਤੇ ਨੇ ਔਰ ਜੋ ਜਿਸ ਕਿਸਮ ਦੀ ਰਿਸਰਚ ਉਹ ਕਰਕੇ ਗਏ ਨੇ, ਉਸ ਦਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਵਿਗਿਆਨੀ ਫਾਇਦਾ ਚੱਕਣਗੇ। ਦੱਸ ਦਈਏ ਕਿ ਪ੍ਰੋਫੈਸਰ ਸਕੁਆਇਲਰ, ਉਹਨਾਂ ਦੇ ਤਿੰਨ ਬੱਚੇ ਮੈਥਿਊ, ਐਮਿਲੀ ਅਤੇ ਲੂਸੀ ਵੀ ਉਸ ਵਕਤ ਮੌਜੂਦ ਸੀ, ਹਾਲਾਂਕਿ ਤਿੰਨੇ ਇੱਕ ਗਮਜ਼ੁਦਾ ਅੰਦਾਜ਼ ਦੇ ਵਿੱਚ ਨਜ਼ਰ ਆਏ ਔਰ ਉਹਨਾਂ ਕਿਹਾ ਕਿ ਉਹ ਸੁਭਾਗੇ ਨੇ ਕਿ ਪ੍ਰੋਫੈਸਰ ਸਕੁਆਇਲਰ ਉਹਨਾਂ ਦੇ ਪਿਤਾ ਸੀ। ਵੈਸੇ ਇਸ ਮਾਮਲੇ ਦੇ ਵਿੱਚ ਬੜੀ ਵਾਰ ਅਸੀਂ ਤੁਹਾਡੇ ਨਾਲ ਖਬਰਾਂ ਅਤੇ ਹੋਰ ਜਾਣਕਾਰੀਆਂ ਸਾਂਝੀਆਂ ਕਰ ਚੁੱਕੇ ਹਾਂ। ਇੱਕ ਪੂਰਾ ਦਾ ਪੂਰਾ ਇਨਸਾਈਟ ਰਿਪੋਰਟ ਦਾ ਐਪੀਸੋਡ ਕੈਂਸਰ ਦੇ ਉੱਤੇ ਪ੍ਰੋਫੈਸਰ ਸਕੁਆਇਲਰ ਦੇ ਹਵਾਲੇ ਦੇ ਨਾਲ, ਉਹਨਾਂ ਦੀ ਜ਼ਿੰਦਗੀ ਦੇ ਹਵਾਲੇ ਦੇ ਨਾਲ ਵੀ ਤੁਹਾਡੇ ਨਾਲ ਸਾਂਝਾ ਕੀਤਾ ਸੀ। ਉੱਥੇ ਯਹੂਦੀ ਭਾਈਚਾਰੇ ਦੀ ਤਰਫ ਤੋਂ ਆਸਟ੍ਰੇਲੀਆ ਦੇ ਵਿੱਚ ਜਿਹੜਾ ਇੱਕ ਰਾਇਲ ਕਮਿਸ਼ਨ ਬਿਠਾਇਆ ਗਿਆ, ਰਾਇਲ ਕਮਿਸ਼ਨ ਔਨ ਐਂਟੀ ਸੈਮੇਟਿਜ਼ਮ, ਉਹਨਾਂ ਨੂੰ ਅੱਜ ਦੇ ਦਿਨ ਗਵਾਹੀਆਂ ਦਿੱਤੀਆਂ ਗਈਆਂ, ਕੱਲ੍ਹ ਦੇ ਦਿਨ ਵੀ ਦਿੱਤੀਆਂ ਗਈਆਂ ਗਵਾਹੀਆਂ ਦਿੱਤੀਆਂ। ਆਸਟ੍ਰੇਲੀਅਨ ਯੂਨੀਵਰਸਿਟੀਆਂ ਅਲੱਗ ਅਲੱਗ ਸਿੱਖਿਆ ਅਦਾਰਿਆਂ ਦੇ ਵਿੱਚ ਪੜ੍ਹਦੇ ਅਤੇ ਪੜ੍ਹਾਉਂਦੇ ਯਹੂਦੀ ਭਾਈਚਾਰੇ ਦੇ ਨਾਲ ਜੁੜੇ ਲੋਕਾਂ ਦੀ ਤਰਫ ਤੋਂ, ਵਿਦਿਆਰਥੀਆਂ ਨੇ ਕਿਹਾ ਕਿ ਉਹਨਾਂ ਦੇ ਕੰਨਾਂ ਦੇ ਵਿੱਚ ਵੀ ਕਿਸੇ ਨਾ ਕਿਸੇ ਕਿਸਮ ਦੇ ਨਸਲੀ ਵਿਤਕਰੇ ਜਿਹੜੇ ਨੇ ਉਹਨਾਂ ਤੱਕ ਪਹੁੰਚਦੇ ਰਹਿੰਦੇ ਨੇ। ਅਧਿਆਪਕਾਂ ਨੇ ਵੀ ਕਿਹਾ ਕਿ ਉਹਨਾਂ ਨੂੰ ਵੀ ਇਸ ਕਿਸਮ ਦੇ ਨਾਲ ਕੋਈ ਨਾ ਕੋਈ ਘਟਨਾ ਦਾ ਨਿੱਤ ਦਿਹਾੜੇ ਸਾਹਮਣਾ ਕਰਨਾ ਹੀ ਪੈਂਦਾ। ਯਹੂਦੀ ਭਾਈਚਾਰਾ ਆਸਟ੍ਰੇਲੀਆ ਦੇ ਵਿੱਚ ਕਿੰਨਾ ਤੰਗ ਹੈ, ਹਾਲਾਂਕਿ ਦੂਸਰੇ ਭਾਈਚਾਰਿਆਂ ਦੇ ਉੱਤੇ ਅੱਜ ਤੱਕ ਕਦੇ ਕੋਈ ਰਾਇਲ ਕਮਿਸ਼ਨ ਨਹੀਂ ਬਣਿਆ ਅਤੇ ਨਾ ਹੀ ਇਸ ਕਿਸਮ ਦੀ ਕਦੇ ਕੋਈ ਗੱਲ ਹੋਈ ਹੈ, ਪਰ ਫਿਰ ਵੀ ਬੰਡਾਈ ਦੇ ਵਿੱਚ ਹੋਏ ਹਮਲੇ ਤੋਂ ਬਾਅਦ ਇਸ ਦੀ ਲੋੜ ਬਹੁਤ ਜ਼ਿਆਦਾ ਮਹਿਸੂਸ ਕੀਤੀ ਜਾਣ ਲੱਗ ਪਈ ਸੀ। ਕਿਹਾ ਜਾ ਰਿਹਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਯਹੂਦੀ ਭਾਈਚਾਰੇ ਦੇ ਨਾਲ ਕਿਸ ਕਿਸਮ ਦਾ ਵਰਤਾਰਾ ਹੋ ਰਿਹਾ, ਇਸ ਨੂੰ ਲੈ ਕੇ ਅਲੱਗ ਅਲੱਗ ਆਸਟ੍ਰੇਲੀਅਨ ਅਦਾਰਿਆਂ ਤੋਂ, ਸਿੱਖਿਆਵਿਦਾਂ ਤੋਂ, ਵਿਦਵਾਨਾਂ ਤੋਂ, ਸਮਾਜ ਦੇ ਅਲੱਗ ਅਲੱਗ ਖੇਤਰ ਦੇ ਲੋਕਾਂ ਤੋਂ ਪੁੱਛਿਆ ਜਾ ਰਿਹਾ। ਰਾਇਲ ਕਮਿਸ਼ਨ ਦੀ ਇਹ ਰਿਪੋਰਟ ਸਾਲ ਦੇ ਅਖੀਰ ਤੱਕ ਸਰਕਾਰ ਤੱਕ ਪੁੱਜਦੀ ਕੀਤੀ ਜਾਏਗੀ। ਪਿਛਲੇ ਕੁਝ ਹਫ਼ਤਿਆਂ ਪਹਿਲਾਂ ਇੱਕ ਖਬਰ ਸਵੇਰ ਦੇ ਬੁਲੇਟਿਨ 'ਚ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਆਕਸ਼ਨ ਕਲੀਅਰੈਂਸ ਰੇਟ ਜਿਹੜੀ ਆਸਟ੍ਰੇਲੀਆ 'ਚ ਉਹ ਘਟੀ ਹੈ, ਖਾਸ ਤੌਰ ਦੇ ਉੱਤੇ ਸਿਡਨੀ, ਮੈਲਬਨ ਦੋ ਸ਼ਹਿਰਾਂ ਦੇ ਵਿੱਚ। ਚੰਗੀ ਖਬਰ ਇਹ ਹੈ ਕਿ ਇੱਕ ਵਾਰ ਫਿਰ ਤੋਂ ਆਕਸ਼ਨ ਕਲੀਅਰੈਂਸ ਰੇਟ 50% ਔਰ ਆਪਣੇ ਉਸ ਮਾਰਕ ਤੋਂ ਵਾਪਸ ਫਿਰ ਉਸ ਪੱਧਰ ਦੇ ਉੱਤੇ ਚਲੀ ਗਈ। ਹਾਲੇ ਵੀ ਇਹ 6 ਸਾਲਾਂ ਦੇ ਆਪਣੇ ਹੇਠਲੇ ਪੱਧਰ 'ਤੇ ਹੀ ਹੈ, ਪਰ ਜੂਨ ਮਹੀਨੇ ਦੇ ਵਿੱਚ ਤਾਂ ਇਹ 47.4% ਦੇ ਉੱਤੇ ਚਲੀ ਗਈ ਸੀ ਜਦੋਂ 1900 ਘਰਾਂ ਦੀ ਸੇਲ ਦੇ ਲਈ ਬੋਲੀ ਲੱਗੀ ਅਤੇ 47% ਘਰ ਹੀ ਬੋਲੀ ਦੇ ਵਿੱਚ ਸਿਰੇ ਚੜ੍ਹ ਸਕੇ। ਯਾਨੀ ਕਿ ਬੋਲੀ ਜਦੋਂ ਆਸਟ੍ਰੇਲੀਅਨ ਘਰਾਂ ਦੀ ਲੱਗਦੀ ਹੈ ਤਾਂ ਕਿੰਨੇ ਲੋਕ ਉਸ ਬੋਲੀ ਨੂੰ ਸਿਰੇ ਚੜ੍ਹਾਉਂਦੇ ਨੇ। ਪਿਛਲੇ 6 ਸਾਲਾਂ ਦੇ ਵਿੱਚ ਇਹ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਹੈ। ਸਿਡਨੀ ਦੇ ਵਿੱਚ ਰਿਕਾਰਡ ਬੋਲੀ ਜਿਹੜੀ ਇਸ ਪਿਛਲੇ ਹਫ਼ਤੇ ਲੱਗੀ ਹੈ ਉਹ 57% ਹੋਈ ਹੈ, 452 ਆਕਸ਼ਨ ਦੇ ਉੱਤੇ ਘਰ ਗਏ ਨੇ। ਮੈਲਬਨ ਦੇ ਵਿੱਚ 585 ਘਰ ਆਕਸ਼ਨ ਦੇ ਉੱਤੇ ਗਏ ਨੇ ਔਰ 56.2% ਬੋਲੀ ਸਿਰੇ ਚੜ੍ਹੀ ਹੈ, ਯਾਨੀ ਕਿ ਇੰਨੇ ਘਰ ਉਹਨਾਂ ਦੇ ਵਿੱਚੋਂ ਵਿਕੇ ਨੇ। ਖੇਡ ਜਗਤ ਦੇ ਨਾਲ ਜੁੜੀ ਖ਼ਬਰ ਦੀ ਸਾਂਝ ਪਾਈਏ। ਭਾਰਤ ਅਤੇ ਇੰਗਲੈਂਡ ਦੀ ਮਹਿਲਾਵਾਂ ਦਾ ਜਿਹੜਾ ਕ੍ਰਿਕਟ ਟੂਰਨਾਮੈਂਟ ਆ ਉਹ ਇਸ ਵਕਤ ਚੱਲ ਰਿਹਾ। ਪਹਿਲਾਂ ਜਿਹੜੇ ਹੁਣ ਭਾਰਤ ਦੀ ਟੀਮ ਜਿਹੜੀ ਇੰਗਲੈਂਡ ਦੌਰੇ ਦੇ ਉੱਤੇ ਗਈ ਹੋਈ ਹੈ, ਇਕਲੌਤਾ ਟੈਸਟ ਉੱਥੇ ਲਾਰਡਸ ਦੇ ਵਿੱਚ ਖੇਡ ਰਹੀ ਹੈ। ਇਸ ਟੈਸਟ ਦੇ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਹੋਇਆਂ ਭਾਰਤ ਦੀ ਟੀਮ ਦੀ ਤਰਫ ਤੋਂ ਪਹਿਲੀ ਪਾਰੀ ਦੇ ਵਿੱਚ 285 ਅਤੇ ਦੂਸਰੀ ਪਾਰੀ ਦੇ ਵਿੱਚ 341 ਦੌੜਾਂ ਬਣਾਈਆਂ ਗਈਆਂ ਸੀ। ਇੰਗਲੈਂਡ ਦੀ ਤਰਫ ਤੋਂ ਪਹਿਲੀ ਪਾਰੀ ਦੇ ਵਿੱਚ 170 ਦੌੜਾਂ ਬਣਾ ਲਈਆਂ ਗਈਆਂ ਸੀ, ਪਰ ਫਿਰ ਭਾਰਤ ਦੀ ਚੰਗੀ ਗੇਂਦਬਾਜ਼ੀ ਦੀ ਬਦੌਲਤ, ਜਾਂ ਇੰਝ ਕਹਿ ਲਈਏ ਕਿ ਨਫੀਤੁਲੀ ਗੇਂਦਬਾਜ਼ੀ, ਖਾਸ ਤੌਰ ਦੇ ਉੱਤੇ ਕ੍ਰਾਂਤੀ ਗੌੜ ਦੀਆਂ 5 ਵਿਕਟਾਂ, ਇਸ ਤੋਂ ਇਲਾਵਾ ਸਿਆਤੀ ਦੀਆਂ 2 ਅਤੇ ਜਿਹੜੇ ਸਨੇਹ ਰਾਣਾ ਸੀ ਉਸ ਦੀਆਂ 2 ਵਿਕਟਾਂ ਦੀ ਬਦੌਲਤ ਭਾਰਤ ਨੇ ਇੰਗਲੈਂਡ ਨੂੰ ਛੇਤੀ ਇਕੱਠਾ ਕਰ ਦਿੱਤਾ ਸੀ 60 ਓਵਰ ਦੇ ਅੰਦਰ ਅੰਦਰ। ਉਸ ਤੋਂ ਬਾਅਦ ਭਾਰਤ ਨੇ ਵੱਡਾ ਸਕੋਰ 341 ਦਾ ਖੜਾ ਕਰਕੇ ਇੱਕ ਚੰਗਾ ਟੀਚਾ ਜਿਹੜਾ ਇੰਗਲੈਂਡ ਦੇ ਸਾਹਮਣੇ ਰੱਖਿਆ ਸੀ। ਹਾਲ ਫਿਲਹਾਲ ਇੰਗਲੈਂਡ ਦੀ ਟੀਮ ਦੂਜੀ ਪਾਰੀ ਦੇ ਵਿੱਚ ਵੀ ਲੜਖੜਾ ਰਹੀ ਹੈ। 40 ਓਵਰ ਦਾ ਮੈਚ ਮੁੱਕ ਚੁੱਕਿਆ ਜਦੋਂ ਲਾਈਵ ਖਬਰਾਂ ਪੜ੍ਹ ਰਹੇ ਹਾਂ ਔਰ 6 ਵਿਕਟਾਂ ਇੰਗਲੈਂਡ ਹੁਣ ਗਵਾ ਚੁੱਕਿਆ, 130 ਦੌੜਾਂ ਹੀ ਬਣਾਈਆਂ ਨੇ, ਯਾਨੀ ਹਾਲੇ ਵੀ ਇੰਗਲੈਂਡ
300

27 ਦੌੜਾਂ ਦੀ ਦਰਕਾਰ ਰੱਖ ਰਿਹਾ ਇਸ ਮੈਚ ਨੂੰ ਜਿੱਤਣ ਦੇ ਲਈ। ਜਦਕਿ ਇਸ ਮੈਚ ਦੇ ਵਿੱਚ ਹੁਣ ਹਾਲ ਫਿਲਹਾਲ ਕੋਈ ਸੰਭਾਵਨਾ ਇੰਗਲੈਂਡ ਦੇ ਲਈ ਵਾਪਸੀ ਦੀ ਨਜ਼ਰ ਨਹੀਂ ਆਉਂਦੀ। ਅਜਿਹਾ ਨਹੀਂ ਹੈ ਕਿ ਮੈਚ ਮੁੱਕ ਚੱਲਿਆ, ਹਾਲੇ ਕੱਲ੍ਹ ਦਾ ਦਿਨ ਵੀ ਬਾਕੀ ਹੈ, ਪਰ 457 ਦੌੜਾਂ ਦਾ ਟੀਚਾ ਦੂਜੀ ਪਾਰੀ ਦੇ ਵਿੱਚ ਭਾਰਤ ਦੀ ਤਰਫ ਤੋਂ ਜਿਹੜਾ ਇੰਗਲੈਂਡ ਨੂੰ ਦਿੱਤਾ ਗਿਆ ਸੀ ਉਹ ਕਾਫੀ ਵੱਡਾ ਸੀ। ਦੂਜੀ ਪਾਰੀ ਦੇ ਵਿੱਚ ਵੀ ਸਾਰੀਆਂ ਗੇਂਦਬਾਜ਼ੀ ਦੀ ਜਿਹੜੀ ਭਾਰਤ ਦੀ ਟੀਮ ਹੈ ਚੰਗਾ ਪ੍ਰਦਰਸ਼ਨ ਕੀਤਾ ਜਾ ਰਿਹਾ। ਕ੍ਰਾਂਤੀ ਗੌੜ ਨੇ ਦੂਜੀ ਪਾਰੀ 'ਚ ਵੀ 2 ਵਿਕਟਾਂ ਹਾਸਲ ਕੀਤੀਆਂ। ਸਨੇਹ ਰਾਣਾ ਅਤੇ ਸਿਆਲੀ ਨੇ ਵੀ ਇਸ ਪਾਰੀ ਦੇ ਵਿੱਚ 2-2 ਵਿਕਟਾਂ ਹੁਣ ਤੱਕ ਹਾਸਲ ਕਰ ਲਈਆਂ ਨੇ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ। ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਸਾਡੀ ਵੈਬਸਾਈਟ ਔਰ ਜਿਹੜੀ ਮੋਬਾਈਲ ਐਪ ਹੈ ਇਸ ਤੋਂ ਜਾਰੀ ਰਹਿਣਗੇ। ਫ੍ਰੀਕੁਐਂਸੀ ਤੋਂ ਵੀ ਤੁਸੀਂ ਰੇਡੀਓ ਨੂੰ ਸੁਣਦੇ ਰਹੋ। ਧੰਨਵਾਦ।

ਮਰਜ਼ਾ ਨਾ ਅੱਜ ਕੱਲ੍ਹ ਪੰਜਾਬੀ ਗਾਣਿਆਂ ਦੀਆਂ ਇੱਦਾਂ ਦੀਆਂ ਲੱਗਦੀਆਂ ਕਿ ਬੜਾ ਵਧੀਆ ਮਿੱਠਾ ਜਿਹਾ ਗਾਣਾ ਹੋਊਗਾ, ਰੋਮਾਂਟਿਕ ਗਾਣਾ ਹੋਊਗਾ, ਪਰ ਉਹਦੇ 'ਚ ਸ਼ਬਦਾਵਲੀ ਬੜੀ ਚੱਕਵੀਂ ਜਿਹੀ ਪਾ ਦਿੰਦੇ ਨੇ। ਸਮਝ ਨਹੀਂ ਲੱਗਦਾ ਹੈਗਾ ਕਿ ਇਸ ਗਾਣੇ ਨੂੰ ਪਰਿਵਾਰ ਦੇ ਨਾਲ ਇੰਜੋਏ ਕਰੀਏ ਜਾਂ ਗੱਡੀ 'ਚ ਵਜਾ ਕੇ ਇਕੱਲੇ ਹੀ ਸੁਣਦੇ ਜਾਈਏ। ਇੱਕ ਪਾਸੇ ਕਰ ਲਿਆ ਕਰੋ ਯਾਰ, ਜੇ ਚੱਕਵੀਂ ਜਿਹੀ ਸ਼ਬਦਾਵਲੀ ਰੱਖਣੀ ਹੁੰਦੀ ਹੈ ਤਾਂ ਫਿਰ ਮਿਊਜ਼ਿਕ ਵੀ ਚੱਕਵਾਂ ਜਿਹਾ ਰੱਖਿਆ ਕਰੋ, ਫਿਰ ਹਾਏ ਹੋਏ ਇੱਦਾਂ ਜਿਹਾ ਨਾ ਕਰਿਆ ਕਰੋ। ਅਜੀਬ ਜਿਹਾ ਹੀ ਲੱਗਦਾ, ਸਮਝ ਨਹੀਂ ਆਉਂਦਾ ਹੈਗਾ ਪੰਜਾਬੀ ਮਿਊਜ਼ਿਕ ਦੇ ਕੁਛ ਕੁ ਗਾਣੇ ਕਿਸ ਪਾਸੇ ਨੂੰ ਚੱਲ ਰਹੇ ਹੈਗੇ ਨੇ। ਖੈਰ, ਇੱਕ ਗਾਣਾ ਅੱਜ ਤੁਹਾਨੂੰ ਸੁਣਾਉਣਾ ਜ਼ਰੂਰ ਹੈ, ਅਰਮਾਨ ਗਿੱਲ ਅਤੇ ਗੁਰਲੇਜ਼ ਅਖਤਰ ਦੀ ਆਵਾਜ਼ ਦੇ ਵਿੱਚ। ਪਹਿਲੀ ਵਾਰ ਹੋਇਆ ਕਿ ਜਦੋਂ ਤੋਂ ਇਹ ਮੁੰਡੇ ਅਮਰਿੰਦਰ ਗਿੱਲ ਹੋਰਾਂ ਦੇ ਗਾਣ ਲੱਗੇ ਨੇ, ਅਰਮਾਨ ਗਿੱਲ ਅਤੇ ਅਰਨਾਜ਼ ਗਿੱਲ ਇੱਕ ਇੱਕ ਕਰਕੇ ਗਾਣਗੇ। ਹੁਣ ਪਹਿਲਾਂ ਇਕੱਠੇ ਹੀ ਗਾਉਂਦੇ ਸੀਗੇ ਇੱਕ ਗਾਣੇ ਦੇ ਵਿੱਚ ਹੀ, ਹੁਣ ਅਰਨਾਜ਼ ਨੇ ਆਵਾਜ਼ ਦਿੱਤੀ ਹੈ ਅਤੇ ਅਰਮਾਨ ਨੇ ਮਿਊਜ਼ਿਕ ਦਿੱਤਾ ਅਤੇ ਇਸ ਕਰਕੇ ਔਰ ਗੁਰਲੇਜ਼ ਅਖਤਰ ਸੋਲੋ ਗਾਣਾ ਜੱਚਦਾ ਨਹੀਂ ਆਇਆ। ਪਤਾ ਨਹੀਂ ਉਹ ਤਾਂ ਟ੍ਰਾਇੰਗਲ ਜਿਹਾ ਬਣ ਜਾਣਾ ਸੀ ਵੀ ਇੱਕ ਕੁੜੀ ਅਤੇ ਦੋ ਮੁੰਡਿਆਂ ਦੀ ਆਵਾਜ਼। ਹੋਇਆ ਇੱਦਾਂ ਪਹਿਲਾਂ ਵੀ, ਪਰ ਸੁਣਦੇ ਹਾਂ ਅੱਜ ਉਹ ਗਾਣਾ ਵੀ ਸੁਣਦੇ ਹਾਂ, ਨਵੇਂ ਨਵੇਂ ਹੋਰ ਗਾਣੇ ਸੁਣਦੇ ਹਾਂ। ਮੰਡੇ ਦਾ ਦਿਨ ਹੈਗਾ ਜੀ, ਸੋਮਵਾਰ ਦਾ ਦਿਨ ਹੈ ਅਤੇ ਸੋਮਵਾਰ ਦੇ ਦਿਨ ਪ੍ਰੋਗਰਾਮ ਡੀਪ ਟਾਕ ਸ਼ੋਅ ਤੁਹਾਡੇ ਤੱਕ ਲੈ ਕੇ ਆਉਣਾ। ਸਾਇੰਸ ਦੀ ਗੱਲ, ਪ੍ਰੋਫੈਸਰ ਰਿਚਰਡ ਦੀ ਗੱਲ ਕੀਤੀ ਸੀ, ਬੜਾ ਦੁੱਖ ਲੱਗਿਆ ਉਹਨਾਂ ਦੀ ਮੌਤ ਦੇ ਉੱਤੇ, ਵਾਕਈ ਸੱਚੀ ਮਨੋ ਦੁੱਖ ਲੱਗਿਆ ਸੀਗਾ। ਇੱਦਾਂ ਲੱਗਿਆ ਸੀਗਾ ਕਿ ਘਰ ਦਾ ਕੋਈ ਪਰਿਵਾਰ ਦਾ ਇੱਕ ਜੀ ਜਿਹੜਾ ਉਹ ਚਲਾ ਗਿਆ। ਆਈ ਡੋਂਟ ਨੋ ਕਿੰਨਾ ਕੁ ਤੁਸੀਂ ਜਾਣਿਆ ਉਹਨਾਂ ਦੀ ਜ਼ਿੰਦਗੀ ਨੂੰ, ਉਹਨਾਂ ਨੂੰ ਸਮਝਿਆ ਹੈਗਾ, ਪਰ ਕਮਾਲ ਦਾ ਯਾਰ, ਸ਼ਾਨਦਾਰ ਸ਼ਖਸੀਅਤ, ਵਾਕਈ ਡਿਜ਼ਰਵ ਕਰਦੇ ਸੀਗੇ ਆਸਟ੍ਰੇਲੀਅਨ ਆਫ ਦੀ ਈਅਰ ਦੇ ਐਵਾਰਡ ਨੂੰ ਉਹ, ਔਰ ਐਵਾਰਡਾਂ ਤੋਂ ਤਾਂ ਕਾਫੀ ਪਰੇ ਉਸ ਸ਼ਖਸੀਅਤ ਨੂੰ। ਰੇਡੀਓ ਹਾਂਜੀ ਦੀ ਤਰਫ ਤੋਂ ਦਿਲੋਂ ਸ਼ਰਧਾਂਜਲੀ। ਗਾਣੇ ਦੇਖੋ ਅਸੀਂ ਕਿਹੋ ਜਿਹੇ ਲਗਾ ਰਹੇ ਹਾਂ ਸ਼ਰਧਾਂਜਲੀ ਦੇ ਨਾਂ 'ਤੇ। ਪੰਜਾਬੀ 'ਚ ਨਹੀਂ ਕਦੇ ਕੋਈ ਇਹੋ ਜਿਹੀ ਬੰਦੇ

0: ਲੋ ਜੀ ਢੋਲ ਜਗੀਰੋ ਦਾ, ਪੁਰਾਣੇ ਗਾਣੇ ਦਾ ਨਵਾਂ ਜਿਹਾ ਕੰਮ। ਮੈਨੂੰ ਲੱਗਦਾ ਸੀ ਤਨਿਸ਼ਕ ਬਾਗਚੀ ਇਕੱਲਾ ਹਿੰਦੀ ਗਾਣਿਆਂ 'ਚ ਹੀ ਪੰਗੇ ਲੈਂਦਾ, ਨਹੀਂ ਇੱਥੇ ਨਹੀਂ ਲਿਆ ਤਨਿਸ਼ਕ ਬਾਗਚੀ ਨੇ, ਸੋ ਟੈਨਸ਼ਨ ਨਹੀਂ ਹੈਗੀ। ਪੰਜਾਬੀ ਦੇ ਵਿੱਚ ਗਿੱਪੀ ਗਰੇਵਾਲ ਹੈਗਾ, ਅਤੇ ਦੇਖੋ ਇਹ ਅਲੱਗ ਕਿਸਮ ਦਾ, ਇਹ ਅਲੱਗ ਜ਼ਮਾਨੇ ਦਾ, ਨਵੇਂ ਜ਼ਮਾਨੇ ਦਾ, ਪਰ ਉਸ ਗਾਣੇ ਨੂੰ ਨਹੀਂ ਸੀ। ਮੈਨੂੰ ਇਹ ਲੱਗਦਾ ਕਿ ਵਧੀਆ ਮਿਊਜ਼ਿਕ ਜੇ ਪਾ ਕੇ ਜਾਂ ਇਹੋ ਜਿਹਾ ਚੱਕਮਾ ਜਿਹਾ ਕੰਮ ਕਰਕੇ ਤੁਸੀਂ ਥੋੜ੍ਹਾ ਜਿਹਾ ਕੁਛ ਡਿਫਰੈਂਟ ਤਰਜ ਲੈ ਲਓ, ਪਰ ਫਿਰ ਉਹ ਹੋ ਜਾਂਦਾ ਵੀ ਫਿਰ ਤੁਸੀਂ ਕਾਪੀ ਕਰਤੀ, ਫਿਰ ਆਹ ਚੱਕਰ ਆ ਜਾਂਦੇ ਹੈਗੇ ਨੇ। ਚਮਕੀਲੇ ਨੂੰ ਇੱਕ ਟ੍ਰਿਬਿਊਟ ਦਿੱਤੀ ਹੈਗੀ ਆ ਸਾਰਥੀ ਕੇ ਨੇ, ਆਵਾਜ਼ਾਂ ਕਾਪੀ ਕਰਨ ਵਾਲਾ ਸਿੰਗਰ ਬੜੇ ਚਿਰ ਬਾਅਦ ਆਇਆ ਹੈਗਾ, ਅਤੇ ਆਓ ਗਾਣਾ ਵੀ ਸੁਣ ਲੈਂਦੇ ਹਾਂ, ਅਤੇ ਫਿਰ ਸ਼ਾਮ ਨੂੰ 5 ਵਜੇ ਪ੍ਰੋਗਰਾਮ ਡੀਪ ਟਾਕ ਸ਼ੋਅ ਲੈ ਕੇ ਆਉਣਾ।
1: ਇਹਨੇ ਸੀ ਡੀਜੇ ਡੂਜੇ ਬੁੱਕ ਕਰਨੇ, ਮੰਜੇ ਜੋੜ ਸਪੀਕਰ ਧਰਨੇ।

0: ਹਕੂਮਤ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਜ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
2: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
0: ਵਾਈਟ ਹਿਲ ਸਟੂਡੀਓਜ਼ ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ ਦਸਤਾਰ।
4: ਇਹ ਕੱਲਾ ਕੱਪੜਾ ਨਹੀਂ ਆ, ਇਹ ਕਹਾਣੀਆਂ ਕਈ ਸਦੀਆਂ ਦੀ।
0: ਸਟਾਰਿੰਗ ਤਰਸੇਮ ਜੱਸੜ, ਗੀਤ ਗੁਰਾਇਆ ਤੇ ਯੋਗਰਾਜ ਸਿੰਘ।
5: They have slavery in their blood, we have kingship in ours.
6: Create terror.
0: ਵੇਖੋ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ 17 ਜੁਲਾਈ ਨੂੰ।
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
9: ਸਭਸੇ ਦਮਦਾਰ ਔਰ ਰੋਮਾਂਚ ਕਹਾਣੀ
10: ਅਲਫਾ ਪ੍ਰੋਗਰਾਮ ਉਸਕਾ ਜਨੂਨ ਹੈ।
9: ਸ਼ਾਨਦਾਰ ਐਕਸ਼ਨ ਐਂਟਰਟੇਨਰ 3 ਜੁਲਾਈ ਕੋ।
10: ਮੈਂ ਜੋ ਬਣਾ ਰਹਾ ਹੂੰ ਵੋ ਇਤਿਹਾਸ ਹੈ।
9: ਆਲੀਆ ਭੱਟ, ਸ਼ਰਵਰੀ, ਅਨਿਲ ਕਪੂਰ ਔਰ ਬੌਬੀ ਦਿਓਲ ਸਟਾਰਰ।
11: ਸ਼ੁਰੂ ਕਰੋ ਅਗਨੀ ਪਰੀਕਸ਼ਾ
9: 3 ਜੁਲਾਈ ਕੋ ਆਪਕੇ ਨਜ਼ਦੀਕੀ ਸਿਨੇਮਾ ਘਰੋਂ ਮੇ। ਅਲਫਾ
12: ਇੰਡੀਆ ਅਲਫਾ ਸੇ ਡਰੇਗਾ।
13: ਉਹ ਵੇਟ ਕਰ ਰਿਹਾ ਤੁਹਾਡਾ।
14: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
15: ਉਹ ਜੋ ਹੁਕਮ ਮੇਰੀ ਸਰਕਾਰ।
14: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
15: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨਚ।
14: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
15: ਆਹੋ ਜੀ ਆਹੋ,
14: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
16: ਹਾਂਜੀ, 1674 ਹੈ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: रेडियो हांजी 1674 AM, मैं गौतम कपिल और स्वागत तुहाडा इस प्रोग्राम डीप टॉक शो दे विच। आओ बगैर समा गवाया पहला तो डॉक्टर संदीप कौर होरां दा स्वागत करदे हां, ते फिर अज दे प्रोग्राम दे विच गल्लां बातां वी करांगे। दसदे हां तुहानू किस विषय दे उत्ते अज दा प्रोग्राम लैके आया। संदीप जी वेलकम, सत श्री अकाल जी। जी आयां नूं
1: सत श्री अकाल जी।
0: जी आपां पिछली वार गल तोड़ ली फिलोसफर्स दे उत्ते और दिमाग कहिंदे किवें बदलदा। कई लोगों ने कहता कहते तुहाडा तां दिमाग ही बदल गया भाई। एक हुंदा ना दिमाग हिल गया, एक हुंदा दिमाग बदल गया। ते ओ फिर गल उहदे चों निकलदी निकलदी ओह कहिंदे आ कि बात निकली है तो बड़ी दूर तलक जाएगी, कितें भुल ना जाइए फिर अपना। ते इस करके हुण ओह गल नूं थोड़ी अगे लई जांदे हैगे। और भुल्लण तों गल याद आई कि मैमरी जिहड़ियां यादां ने दिमाग दा एक सब तो वड्डा काम, जिवें आपां जिक्र भी किया मेरे ख्याल दे नाल संदीप जी, पता नहीं मैं वो सही डिफाइन किया कि नहीं, जिवें सानू बचपन च पढ़ाते होंगे सीगे कि एक कंप्यूटर की रैम है, एक रोम है, है ना, कि एक पक्की मैमरी है, एक उन्हें बरत बरत के छड़ी जानी है। दिमाग च भी इदा ही होंदिया ने कुछ चीज़ा पक्या, कुछ भी जड़िया ने तुहाडे ज़हन च रह जांदियां ने, ते कुछ आंदियां ने चलिया जांदियां ने। जिवें हुण उदाहरण के तौर दे उत्ते मैं स्रोतियां तों पुछां भई अपनी चौथी जमात की अंग्रेजी दे तीजे चैप्टर की कोई पोईम सुना सकते हो तो याद नहीं होनी, पर जे यही पुछा कि अपनी चौथी या पंजवीं जमात के फंक्शन के उत्ते या एनुअल फंक्शन के उत्ते कोई एक कोई याद जिहड़ी घटना वापरी होवे वो दस सकते हो तो वह याद होएगी। सो ये किवें हो जाता है कि कुछ सिलैक्टिव चीज़ा दिमाग च रह जांदियां, कुछ नहीं रहिंदियां, उहदे ते गल करनी है, मैमरी के उत्ते गल करनी है। मैमरी फॉर्म गद्दियां ते नहीं गल करनी हैगी, बट यह जिहड़ा दिमाग मैमरी फॉर्म किवें करता है, यादां नूं बनांदा किवें है, सजाउंदा किवें है, उहदे उत्ते गल करनी हैगी है। ते जिहड़ियां मैमरीज़ नूं आपां रीकॉल करन लग जांदे हां है ना, तो फिर कहने हो गए बल्ले यार अज तक पुरानी गल याद कराती थे, है ना, तो वह किमें आ जाए है। फिर एक चीज़ जी है कि बचपन के बहुत सारे किस्से याद नहीं रहते है, वो की वजह होंगी है कि बचपन के इन्नी शार्प मैमरी होंगी है बच्चों की कि उन्होंने तो तुम नर्सरी की गल दूजी या तीजी क्लास पुछ लो वो पता रह जाती है, पर मैमरीज नहीं याद रहा है। सो वो उत्ते ते किस तरीके दे नाल जिवें कहा जाता है कि कई लोग बड़े शार्प है, बड़े शार्प माइंडेड ने, या अंग्रेजी एक अक्खर वरत्या जाता है कि वट एन एलीफेंट मैमरी, कहिंदे हुंदे ने कि हाथियों की याददाश्त कई कई साल तक उन्होंने जहन च रहिंदी हैगी है, तो वह एलीफेंट मैमरी जी बनानी है तो किवें बनानी है। चलो अज एक सेहत वाला सैगमेंट भी तुहाडे नाल दस दांगे। कहिंदे ने कि बदाम ते ठोकर खा के ही अकल आती है, पर यादा किवें तुसीं अपने जहन दे विच रख सकते हो, चंगियां यादा माड़ियां चाहे भुल जाओ। कहन का मतलब यादा या मैमरी तो नहीं है, कहन का मतलब यह है कि दिमाग की जिहड़ी पूरी दी पूरी बनावट है जिहदे ते गल शुरू कीती होई सीगी। हुण ते संदीप जी आपां फिर उहनूं थोड़ी अगे तोरी लैणे हुण अज, है ना, मेरे ख्याल नाल मोटे मोटे जे अज अलग अलग हिस्सों दे विच गल करदे हां। सब तो पहलां तां जे अज दी इस मैमरी फिलोसफी और न्यूरोसाइंस सारियां चीज़ां नूं असीं कवर करदे आ रहे हैं पिछले दो एपीसोड तों, जे मोटे तौर पर पहला ही सवाल मैं करां कि मैमरी दे बारे केड़ी चीज़ हैगी है, जिवें आपां हाथी दी कह दिंदे आ, डॉल्फिन दी कह दिंदे आ, बट इन ह्यूमनस केड़ी चीज़ है जिहड़ी डिफाइन करदी है मैमरी नूं, मैमरी है की, एक जनरल जे इनफॉर्मेशन जे उहदे ते देनी होवे।
1: हाँ जी, मैमरी नूं जिद्दां असीं आपां गल कीती है, तुसीं इन्नी गल कीती है बचपन दी, आपां नूं याद रह जांदी है जां जो भी कल दी गल याद रह जांदी आ, हैना, चलो कई आनू हो जांदा है मैमरी लॉस शॉर्ट टर्म लॉन्ग टर्म, वो अलग असीं उहदी भी गल करांगे।
0: जिन्हां नूं मैमरी दा मतलब एक ओह भुल जांदे ने ओह अड्ड गल है।
1: और जो साडे एक्सपीरियंस हैगे प्रोसेस है, सारी साडी जो भी साडे अज तक जो भी असीं पढ़िया जां अपनी लाइफ च देखिया डेली लाइफ च एक्सपीरियंस कीता है ना, वह सारियां चीजां कट्ठियां होके सानू एक शेप जदों कैसा एक बना दें, तो मैमरी की शेप एक मैमरी सानू एक वीडियो रिकॉर्डिंग वांगू देखने लग जाती है। हालांकि दिमाग एवं काम नहीं करता जिवें साडे कंप्यूटर्स काम करते हैं, ते ਮਤਲਬ ਇਹੀ ਹੈ ਕਿ ਮੈਮਰੀ ਹੁਣ ਕਿਉਂਕਿ ਇਹ ਸਾਡੇ ਐਕਸਪੀਰੀਅੰਸ ਆ, ਸਾਡੀ ਨੌਲੇਜ ਆ, ਤੇ ਇੱਕ ਤਰ੍ਹਾਂ ਇੱਕ ਹਿਊਮਨ ਨੂੰ ਡਿਫਾਈਨ ਕਰਨ ਦਾ ਜੇ ਸਭ ਤੋਂ ਜਿਹੜਾ ਬੇਸਿਕ ਚੀਜ਼ ਅਸੀਂ ਕਹੀਏ ਸਾਡੀ ਮੈਮਰੀਜ਼ ਹੁੰਦੀ, ਹਾਲਾਂਕਿ ਅਸੀਂ ਇੰਨਾ ਸੋਚਦੇ ਨਹੀਂ ਹੈਗੇ ਇਹਦੇ ਬਾਰੇ ਚ, ਬਟ ਜਦ ਆਪਾਂ ਮੂਵੀਜ਼ ਚ ਵੀ ਦੇਖਦੇ ਹਾਂ ਜਾਂ ਐਕਚੁਅਲ ਚ ਵੀ, ਅਸਲ ਚ ਕਈ ਲੋਕਾਂ ਨਾਲ ਹੋ ਜਾਂਦਾ, ਉਹਨਾਂ ਦਾ ਮੈਮਰੀ ਲੋਸ ਹੋ ਜਾਂਦਾ ਹੈ, ਤੇ ਉਹਦੇ ਨਾਲ ਕੀ ਹੁੰਦਾ ਕਿ ਤੁਸੀਂ ਉਹ ਬੰਦੇ ਨੂੰ ਕੁਛ ਯਾਦ ਨਹੀਂ ਰਹਿੰਦਾ ਹਨਾ ਕਿ ਮਤਲਬ ਕਿ ਮੈਂ ਮਤਲਬ ਕੌਣ ਆ ਜਾਂ ਮੇਰੇ ਆਲੇ ਦੁਆਲੇ ਜੋ ਲੋਕ ਫਿਰ ਰਹੇ ਆ, ਫੈਮਿਲੀਅਰ ਸ਼ਕਲਾਂ ਲੱਗ ਸਕਦੀਆਂ ਉਹਨਾਂ ਨੂੰ, ਬਟ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਕੌਣ ਆ, ਕੁਛ ਯਾਦ ਨਹੀਂ ਆਉਂਦਾ, ਸਟੋਰੀ ਆਪਣੇ ਘਰ ਦਾ ਨਹੀਂ ਹਨਾ ਯਾਦ ਆਉਂਦਾ, ਸੋ ਇਹਦਾ ਮਤਲਬ ਇੱਕ ਤਰ੍ਹਾਂ ਇਹ ਹੁੰਦਾ ਕਿ ਸਾਡੀ ਮੈਮਰੀ ਲੋਸਟ ਹੋ ਗਈ, ਤਾਂ ਇੱਕ ਤਰ੍ਹਾਂ ਅਸੀਂ ਆਪਣੇ ਆਪ ਨੂੰ ਹੀ ਲੋਸਟ ਕਰ ਦਿੰਦੇ ਹਾਂ ਹਨਾ, ਤੇ ਇੱਕ ਕਰੈਕਟਰ ਜਿਹੜਾ ਸਾਡਾ ਡਿਫਾਈਨ ਉਹ ਵੀ ਸਾਡੀ ਮੈਮਰੀ ਕਰਦੀ ਆ, ਔਰ ਹਿਊਮਨ ਬੀਂਗ ਨੂੰ ਡਿਫਾਈਨ ਮੈਮਰੀ ਕਰਦੀ ਆ ਸਾਡੀ ਮੈਮਰੀਜ਼ ਆਫ ਸਾਡੀ ਪਰਸਨਲ ਆਈਡੈਂਟੀ ਜਾਂ ਸਾਡੀ ਜੋਬ ਜਾਂ ਸਾਡੀ ਹੋਬੀਜ਼, ਉਹ ਸਾਰੀਆਂ ਚੀਜ਼ਾਂ ਕਿਹੜੀਆਂ ਕਿਹੜੀਆਂ ਹੈਗੀਆਂ ਉਹ ਮੈਮਰੀ ਚ ਆਉਂਦੀਆਂ, ਤੇ ਇਹਨਾਂ ਦੀ ਕਿਉਂਕਿ ਅਸੀਂ ਫਿਲੋਸਫਰਸ ਦੀ ਵੀ ਗੱਲ ਕਰ ਰਹੇ ਹਾਂ, ਤਾਂ ਫਿਲੋਸਫਰਸ ਨੇ ਵੀ ਕਿਵੇਂ ਇਹਨਾਂ ਨੂੰ ਅਲੱਗ ਅਲੱਗ ਹਰ ਫਿਲੋਸਫਰ ਦੇ ਅਲੱਗ ਦੇਖਣ ਦਾ ਢੰਗ ਸੀਗਾ, ਉਹ ਕੌਣ ਫਿਲੋਸਫਰ ਕਿਵੇਂ ਦੇਖ ਰਿਹਾ ਸੀ ਉਹਦੀ ਅਸੀਂ ਕਰਾਂਗੇ ਅੱਗੇ ਗੱਲ, ਬਟ ਇਹ ਹੈ ਕਿ ਮੈਮਰੀ ਇਜ਼ ਵਾਟ ਮੇਕਸ ਹੂ ਵੀ ਆਰ, ਕਿਉਂਕਿ ਜੋ ਵੀ ਮੇਰੀਆਂ ਕਰੈਕਟਰ ਦੀਆਂ ਸਪੈਸ਼ਲ ਜੋ ਵੀ ਮੇਰੀਆਂ ਸਪੈਸ਼ਲ ਕਰੈਕਟਰਿਸਟਿਕਸ ਹੈਗੀਆਂ ਉਹ ਮੇਰੀ ਮੈਮਰੀ ਤੇ ਡਿਪੈਂਡ ਕਰਦੀਆਂ ਮੋਸਟ ਆਫ ਆਲ।
0: ਬਿਲਕੁਲ ਠੀਕ ਹੈ।
1: ਹਾਂਜੀ।
0: ਹਾਂ, ਅਸੀਂ ਕਹਿੰਦੇ ਨਾ ਕਿ ਕਿਸੇ ਬੰਦੇ ਨੂੰ ਬੜੀ ਗੱਲ ਯਾਦ ਰਹਿ ਜਾਂਦੀ ਯਾਰ, ਬੜੀ ਖੁਰਦੀ ਆ ਉਹਨੂੰ ਗੱਲ, ਹਨਾ, ਕਿਤੇ ਪਾਰਟੀਆਂ ਤੇ ਮਿਲਦੇ ਆ, ਕਿਤੇ ਕੰਸਰਟ ਤੇ ਮਿਲਦੇ ਆ, ਇਵੈਂਟ ਤੇ ਮਿਲਦੇ ਆ, ਕੋਈ ਬੰਦਾ ਕਿੰਨੀਆਂ ਹੀ ਕਿੰਨੀਆਂ ਗੱਲਾਂ ਕਰ ਦਿੰਦਾ, ਕਿੰਨੀਆਂ ਹੀ ਕਿੰਨੀਆਂ ਲੋਕ ਕਹਾਣੀਆਂ ਸੁਣਾ ਦਿੰਦਾ, ਸ਼ੇਰੋ ਸ਼ਾਇਰੀ ਕਰ ਦਿੰਦਾ, ਕੋਈ ਮੇਰੇ ਵਰਗਾ ਮਾਤੜ ਜਿਹਾ ਉਹਨੂੰ ਜਮਾਂ ਹੀ ਗੱਲ ਹੀ ਨਹੀਂ ਸੁਣਦੀ ਹੈਗੀ, ਖੁਰਦੀ ਨਹੀਂ ਹੈਗੀ, ਹਨਾ। ਇਹ ਫਰਕ ਸਿਰਫ ਇਸੇ ਚੀਜ਼ ਦਾ ਹੈਗਾ ਕਿ ਕੁਛ ਬੰਦੇ ਕੁਛ ਸਿਲੈਕਟਿਵ ਚੀਜ਼ਾਂ ਨੂੰ ਕਿੰਨਾ ਕੁ ਫੜ ਕੇ ਰੱਖਦੇ ਨੇ ਆ, ਕਿੰਨਾ ਕੁ ਯਾਦ ਰੱਖਦੇ ਹੈਗੇ ਨੇ, ਉਹਦੇ 'ਤੇ ਆਪਾਂ ਅੱਜ ਗੱਲ ਕਰਨੀ ਹੈ। ਸੋ ਚਲੋ ਮੋਟਾ ਮੋਟਾ ਜਿਹਾ ਅੱਗੇ ਇਹਦਾ ਜਦੋਂ ਜਿਵੇਂ ਜਿਵੇਂ ਤੁਸੀਂ ਪੂਰਾ ਐਪੀਸੋਡ ਸੁਣੋਗੇ, ਸ਼ਾਇਦ ਕਾਫੀ ਹੱਦ ਤੱਕ ਤੁਹਾਡੀ ਵੀ ਯਾਦਦਾਸ਼ਤ ਦੇ ਵਿੱਚ ਜਾਂ ਤੁਹਾਡੇ ਵੀ ਜ਼ਹਿਨ ਦੇ ਵਿੱਚ ਇਹ ਗੱਲ ਪੈ ਜੂਗੀ ਕਿ ਕੀ ਕਹਿਣਾ ਚਾਹੁੰਦੇ ਹੈਗੇ। ਸੋ ਜਿੱਦਾਂ ਤੁਸੀਂ ਦਿਮਾਗ ਦੇ ਦੱਸੇ ਸੀਗੇ ਦੋ ਹਿੱਸੇ, ਪੰਜਾਬੀ 'ਚ ਦੱਸਾਂ ਸੱਜਾ ਖੱਬਾ ਅਤੇ ਇੱਕ ਛੋਟਾ ਦਿਮਾਗ, ਜਿੱਥੇ ਨਾਨਾ ਪਾਟੇਕਰ ਕਹਿੰਦਾ ਕਿ ਇੱਥੇ ਥੱਪੜ ਨਹੀਂ ਮਾਰਨਾ, ਪਰ ਮੈਮਰੀਜ਼ ਦੀ ਵੀ ਕੁਛ ਇਸ ਕਿਸਮ ਦੀ ਟਾਈਪ ਹੁੰਦੀ ਹੈ ਕਿ ਜਿਵੇਂ ਤੁਸੀਂ ਦੱਸਿਆ ਕਿ ਲੌਂਗ ਟਰਮ ਮੈਮਰੀ, ਸ਼ੋਰਟ ਟਰਮ, ਇੱਦਾਂ ਇਹ ਇਜ਼ ਇਟ ਰਾਈਟ ਵੇ ਟੂ ਡਿਫਾਈਨ ਜਾਂ ਕੁਛ ਟੈਕਨੀਕਲ ਵੀ ਹੁੰਦਾ?
1: ਹਾਂਜੀ, ਮੈਮਰੀਜ਼ ਜਿੱਦਾਂ ਆਹੀ ਸ਼ੋਰਟ ਟਰਮ ਲੌਂਗ ਟਰਮ ਦਾ ਮਤਲਬ ਕਿ ਸਾਨੂੰ ਪਤਾ ਹੀ ਹੈ ਕਿ ਕੁਛ ਚੀਜ਼ਾਂ ਸਾਨੂੰ ਕੁਛ ਟਾਈਮ ਲਈ ਯਾਦ ਰਹਿੰਦੀਆਂ ਹਨਾ, ਕੁਛ ਚੀਜ਼ਾਂ ਸਾਨੂੰ ਬਹੁਤ ਟਾਈਮ ਲਈ ਯਾਦ ਰਹਿੰਦੀਆਂ, ਔਰ ਉਹ ਸੈਕਿੰਡਸ ਤੋਂ ਲੈ ਕੇ ਸਾਲਾਂ ਦਾ ਟਾਈਮ ਹੋ ਸਕਦਾ ਹੈ। ਬਟ ਇੱਥੇ ਮੈਂ ਇਹ ਵੀ ਦੱਸਣਾ ਜ਼ਰੂਰ ਚਾਹੂੰਗੀ ਕਿ ਜਿਹੜੀ ਮੈਮਰੀਜ਼ ਹੁੰਦੀਆਂ ਸਾਨੂੰ ਲੱਗਦਾ ਹੁੰਦਾ ਕਿ ਸਾਨੂੰ ਬਿਲਕੁਲ ਯਾਦ ਆ, ਜਿੱਦਾਂ ਮੈਂ ਪਹਿਲਾਂ ਕਿਹਾ ਕਿ ਹਿਊਮਨ ਬ੍ਰੇਨ ਇੱਕ ਕੈਮਰਾ ਦੇ ਵਾਂਗੂ ਕੰਮ ਨਹੀਂ ਕਰਦਾ, ਇਹ ਗੱਲ ਅਲੱਗ ਆ ਕਿ ਹੁਣ ਸਾਡੇ ਕੋਲ ਕੈਮਰਾਜ਼ ਹੈਗੇ ਆ ਤਾਂ ਅਸੀਂ ਚੀਜ਼ਾਂ ਫੋਟੋ ਖਿੱਚ ਕੇ ਰੱਖ ਲੈਂਦੇ ਹਾਂ, ਮੈਮਰੀ ਸਾਨੂੰ ਪਤਾ ਹੁੰਦਾ ਹੈ ਹਨਾ, ਹਰ ਡਿਟੇਲ ਪਤਾ ਹੁੰਦੀ ਆ। ਬਟ ਮੈਮਰੀਜ਼ ਦੀ ਇੱਕ ਰਿਸਰਚ ਦੇ ਅਕੋਰਡਿੰਗ ਕਿ ਇੱਕ ਪਰਟੀਕੁਲਰ ਮੈਮਰੀ ਦੀ 50% ਡੀਟੇਲਸ ਜਿਹੜੀਆਂ ਉਹ ਇੱਕ ਸਾਲ ਦੇ ਵਿੱਚ ਚੇਂਜ ਹੋ ਜਾਂਦੀਆਂ, ਮਤਲਬ ਕਿ ਤੁਹਾਨੂੰ ਉਹਦੀ ਐਗਜੈਕਟ ਜਿਹੜੀ ਆ ਚੀਜ਼ ਯਾਦ ਨਹੀਂ ਰਹਿੰਦੀ, ਤੁਹਾਨੂੰ ਪਲੇਸ ਯਾਦ ਰਹਿ ਸਕਦਾ ਕਿ ਕਿਹੜੇ ਪਲੇਸ ਦੇ ਉੱਤੇ ਸੀਗੇ, ਜਾਂ ਤੁਸੀਂ ਕੋਈ ਪਰਟੀਕੁਲਰ ਗਾਣਾ ਸੁਣਿਆ ਤਾਂ ਤੁਹਾਨੂੰ ਕੋਈ ਯਾਦ ਆ ਗਿਆ ਕਿ ਤੁਸੀਂ ਕਿੱਥੇ ਕਿਤੇ ਸਕੂਲ ਦੇ ਟ੍ਰਿਪ ਤੇ ਗਏ ਸੀ ਜਾਂ ਫੈਮਿਲੀ ਨਾਲ ਕਿਤੇ ਗਏ ਸੀ, ਹਨਾ, ਉਹ ਚੀਜ਼ਾਂ ਤੁਹਾਨੂੰ ਯਾਦ ਰਹਿ ਜਾਈਆਂ, ਬਟ ਉਹਦੀ ਹਰ ਇੱਕ ਡਿਟੇਲ ਸਾਨੂੰ ਯਾਦ ਨਹੀਂ ਰਹਿੰਦੀ, ਹਾਲਾਂਕਿ ਆਫਕੋਰਸ ਸਾਨੂੰ ਲੱਗਦਾ ਹੁੰਦਾ ਕਿ ਸਾਨੂੰ ਬਿਲਕੁਲ ਯਾਦ ਹੈਗਾ ਨਾ। ਇਹਦੇ ਬਾਰੇ ਅੱਗੇ ਅਸੀਂ ਰਿਸਰਚ ਵੀ ਦੱਸਾਂਗੇ ਇੱਕ ਦੋ। ਤੇ ਇੱਦਾਂ ਹੀ ਜਿਹੜੀ ਮੈਮਰੀਜ਼ ਜਿਹੜੀ ਸੈਕਿੰਡਸ ਲਈ ਸਟੋਰ ਹੋ ਜਾਂਦੀਆਂ ਉਹਨੂੰ ਅਸੀਂ ਸ਼ਾਰਟ ਟਰਮ ਮੈਮਰੀ ਕਹਿ ਦਿੰਦੇ ਹਾਂ, ਜਿਹੜੀ ਸਭ ਤੋਂ ਛੋਟੇ ਟਾਈਮ ਦੇ ਲਈ ਰਿਕਾਰਡ ਹੁੰਦੀ ਆ ਉਹਨੂੰ ਅਸੀਂ ਕਹਿੰਦੇ ਹਾਂ ਵਰਕਿੰਗ ਮੈਮਰੀ। ਮਤਲਬ ਕਿ ਅਸੀਂ ਕੋਈ ਚੀਜ਼ਾਂ ਜਿਹਦੇ ਲਈ ਸਾਨੂੰ ਕੁਛ ਨੌਲੇਜ ਚਾਹੀਦੀ ਹੁੰਦੀ ਆ, ਫੋਰ ਐਗਜ਼ਾਮਪਲ ਕਿਸੇ ਨੇ ਮੈਨੂੰ ਆਪਣਾ ਫੋਨ ਨੰਬਰ ਦੱਸਿਆ ਤੇ ਮੈਂ ਉਹਨਾਂ ਦਾ ਫੋਨ ਨੰਬਰ ਨੋਟ ਕਰਨਾ ਆਪਣੇ ਫੋਨ ਦੇ ਵਿੱਚ, ਤਾਂ ਉਹ ਜਿਸ ਟਾਈਮ ਦੇ ਉੱਤੇ ਮੈਨੂੰ ਦੱਸ ਰਿਹਾ ਹਨਾ, ਉਸ ਕੁਛ ਕੁ ਸੈਕਿੰਡ ਲਈ ਮੈਂ ਉਹ ਯਾਦ ਰੱਖ ਰਹੀ ਹਾਂ ਔਰ ਫਿਰ ਮੈਂ ਆਪਣੇ ਫੋਨ 'ਚ ਸੇਵ ਕਰਕੇ ਉਹਨੂੰ ਭੁੱਲ ਜਾ ਰਹੀ ਹਾਂ ਹਨਾ, ਜਾਂ ਮੈਂ ਕੋਈ ਯੂਟਿਊਬ ਤੋਂ ਕੁਕਿੰਗ ਵੀਡੀਓਜ਼ ਦੇਖ ਰਹੀ ਹਾਂ ਤਾਂ ਉਹਦੇ ਸਟੈਪਸ ਉਹਨਾਂ ਨੇ ਦਿੱਤੇ ਹੁੰਦੇ ਆ, ਤਾਂ ਮੈਂ ਜਦੋਂ ਵਨ ਸਟੈਪ ਕਰ ਰਹੀ ਹਾਂ ਤਾਂ ਮੇਰੇ ਦਿਮਾਗ 'ਚ ਇਹ ਵੀ ਹੁੰਦਾ ਕਿ ਅੱਛਾ ਸੈਕਿੰਡ ਸਟੈਪ ਮੈਨੂੰ ਕੀ ਕਰਨਾ ਹਨਾ, ਤਾਂ ਕੁਛ ਟਾਈਮ ਦੇ ਲਈ ਮੈਮਰੀ ਮੇਰੇ ਦਿਮਾਗ 'ਚ ਰਹਿੰਦੀ ਆ, ਉਹ ਚੀਜ਼ ਮੈਂ ਨੋਟਿਸ 'ਚ ਰੱਖਦੀ ਹਾਂ ਜਾਂ ਕੋਈ ਵੀ ਹਿਊਮਨ ਨੋਟਿਸ 'ਚ ਰੱਖਦਾ, ਤਾਂ ਉਹਨੂੰ ਅਸੀਂ ਸ਼ਾਰਟ ਟਰਮ ਮੈਮਰੀ ਕਹਿ ਦਿੰਦੇ ਹਾਂ। ਉਸ ਤੋਂ ਇਲਾਵਾ ਜਿਹੜੀ ਮੇਨ ਮੈਮਰੀਜ਼ ਹੁੰਦੀਆਂ, ਇੱਕ ਜਦੋਂ ਆਪਾਂ ਕੌਨਸ਼ੀਅਸ ਤੇ ਅਨਕੌਨਸ਼ੀਅਸ ਮਾਇੰਡ ਦੀ ਗੱਲ ਕਰਦੇ ਹਾਂ,
0: ਰਾਈਟ ਰਾਈਟ ਰਾਈਟ,
1: ਇਸੇ ਤਰ੍ਹਾਂ ਹਾਂਜੀ ਦੋ ਤਰ੍ਹਾਂ ਮੈਮਰੀਜ਼ ਹੁੰਦੀਆਂ ਜਿਹੜੀਆਂ, ਇੱਕ ਸ਼ਾਰਟ ਟਰਮ ਅਲੱਗ ਹੋ ਗਈ, ਇਸ ਤੋਂ ਇਲਾਵਾ ਦੋ ਤਰ੍ਹਾਂ ਦੀਆਂ ਮੈਮਰੀਜ਼ ਹੁੰਦੀਆਂ, ਉਹਨੂੰ ਅਸੀਂ ਇੱਕ ਐਕਸਪਲੀਸਿਟ ਮੈਮਰੀਜ਼ ਕਹਿੰਦੇ ਹਾਂ ਔਰ ਇਮਪਲੀਸਿਟ ਮੈਮਰੀਜ਼ ਕਹਿੰਦੇ ਹਾਂ। ਐਕਸਪਲੀਸਿਟ ਦਾ ਮਤਲਬ ਹੁੰਦਾ ਜਿਹੜੀ ਤੁਹਾਡੇ ਕੌਨਸ਼ੀਅਸ ਮਾਇੰਡ 'ਚ ਹੁੰਦੀਆਂ, ਮਤਲਬ ਜਿਹੜੀ ਕਿ ਤੁਹਾਡੀ ਲਾਈਫ 'ਚ ਕੋਈ ਇੰਸੀਡੈਂਟ ਹੋਇਆ, ਕੋਈ ਐਪੀਸੋਡ ਆਇਆ, ਕੋਈ ਇਵੈਂਟ ਹੋਇਆ, ਤੁਹਾਡਾ ਬਰਥਡੇ ਸੀ, ਤੁਹਾਡਾ ਵਿਆਹ ਸੀ, ਕੋਈ ਵੀ ਚੀਜ਼ ਤੁਹਾਡੀ ਲਾਈਫ 'ਚ ਹੋਈ ਆ, ਤੁਹਾਡੀ ਗ੍ਰੈਜੂਏਸ਼ਨ ਹੋਈ ਆ ਨਾ, ਤਾਂ ਉਹ ਜਿਹੜੀ ਮੈਮਰੀਜ਼ ਹੁੰਦੀਆਂ ਉਹਨਾਂ ਨੂੰ ਅਸੀਂ ਐਕਸਪਲੀਸਿਟ ਮੈਮਰੀ ਕਹਿੰਦੇ ਹਾਂ ਔਰ ਐਪੀਸੋਡਿਕ ਮੈਮਰੀ ਹੈ। ਐਕਸਪਲੀਸਿਟ ਦੀ ਵੀ ਅੱਗੇ ਦੋ ਟਾਈਪ ਹੁੰਦੀਆਂ, ਮਤਲਬ ਇੱਕ ਤਰ੍ਹਾਂ ਅਸੀਂ ਕਹਿ ਸਕਦੇ ਜਿਹੜੀ ਕੌਨਸ਼ੀਅਸ ਮਾਇੰਡ ਜਿਹੜੀ ਸਾਨੂੰ ਪਤਾ ਹੁੰਦੀ ਹੈ ਕਿ ਹਾਂ ਇਹ ਚੀਜ਼ਾਂ ਹੈਗੀਆਂ ਜਿਹੜੀ ਸਾਡੀ ਯਾਦਾਂ ਚ ਹੁੰਦੀਆਂ ਹਨਾ, ਤੇ ਉਹ ਐਪੀਸੋਡਿਕ ਹੋ ਸਕਦੀਆਂ ਜਿੱਦਾਂ ਮੈਂ ਇਵੈਂਟਸ ਨਾਲ ਰਿਲੇਟਡ ਦੱਸਿਆ ਹੀ ਹੈ ਕਿ ਤੁਹਾਨੂੰ ਕੋਈ ਪਰਟੀਕੁਲਰ ਹੋਲੀਡੇ ਆਪਣੇ ਬਚਪਨ ਦਾ ਯਾਦ ਹੈਗਾ ਆ, ਤੁਹਾਡੀ ਫਸਟ ਜੋਬ ਤੁਹਾਨੂੰ ਯਾਦ ਹੈਗੀ ਆ, ਤੇ ਦੂਸਰਾ ਇਹਦੇ ਚ ਹੁੰਦਾ ਕਿ ਉਹ ਵਾਲੀਆਂ ਮੈਮਰੀ ਜਿਹੜੀ ਤੁਹਾਡੀ ਜਨਰਲ ਨੌਲੇਜ ਦੇ ਬੇਸ ਤੇ ਹੁੰਦੀਆਂ ਜਾਂ ਫੈਕਟਸ ਦੇ ਬੇਸ ਤੇ ਹੁੰਦੀਆਂ। ਫੋਰ ਐਗਜ਼ਾਮਪਲ ਜਿੱਦਾਂ ਅਸੀਂ ਲਾਸਟ ਐਪੀਸੋਡ ਚ ਗੱਲ ਕੀਤੀ ਸੀ ਕਿ ਸਾਡੇ ਬ੍ਰੇਨ ਦੇ ਜਿਹੜੇ ਨਿਊਰੋਨਸ ਹੈਗੇ ਆ, ਪੂਰੇ ਯੂਨੀਵਰਸ ਜਿਹੜੀ ਸਾਡੀ ਸਾਡੀ ਗਲੈਕਸੀ ਹੈਗੀ ਆ ਉਹਦੇ ਸਟਾਰਸ ਤੋਂ ਕਿੰਨੇ ਜ਼ਿਆਦਾ ਨੰਬਰ ਚ ਹੈਗੇ ਆ ਨਾ, ਤੇ ਇੱਕ ਜਨਰਲ ਨੌਲੇਜ ਆ ਜਿਹੜੀ ਮੇਰੇ ਦਿਮਾਗ ਚ ਹੈਗੀ ਆ, ਤੇ ਇਹ ਇੱਕ ਤਰ੍ਹਾਂ ਦੀ ਮੈਮਰੀ ਹੋ ਗਈ ਜਿਹੜੀ ਸਾਡੀ ਕੌਨਸ਼ੀਅਸ ਮਾਇੰਡ ਨੂੰ ਪਤਾ ਹੈਗਾ ਆ ਕਿ ਇਹ ਚੀਜ਼ ਇੱਦਾਂ। ਜਾਂ ਅਸੀਂ ਰੈਸਟੋਰੈਂਟ ਜਾਂਦੇ ਹਾਂ, ਸਾਨੂੰ ਪਤਾ ਕਿ ਰੈਸਟੋਰੈਂਟ ਚ ਕੀ ਹੁੰਦਾ, ਉੱਥੇ ਖਾਣਾ ਖਾਂਦੇ ਆ ਲੋਕ ਹਨਾ, ਇੱਦਾਂ ਕੁਛ ਰਿਸਰਚ ਜਿਵੇਂ ਹੋਈ ਆ। ਫੋਰ ਐਗਜ਼ਾਮਪਲ ਤੁਸੀਂ ਕੋਈ ਸਟੋਰੀ ਸੁਣੀ ਆ, ਕੋਈ ਮੂਵੀ ਦੇਖ ਰਹੇ ਆ ਤੁਸੀਂ, ਉਸ ਮੂਵੀ ਚ ਲੋਕ ਰੈਸਟੋਰੈਂਟ ਜਾ ਰਹੇ, ਤਾਂ ਸਾਨੂੰ ਪਤਾ ਹੁੰਦਾ ਕਿ ਅੱਛਾ ਇਹ ਲੋਕ ਹੁਣ ਉੱਥੇ ਖਾਣਾ ਖਾਓਗੇ ਜਾ ਕੇ ਹਨਾ, ਤੇ ਉਹ ਵੀ ਮੈਮਰੀਜ਼ ਚ ਆਉਂਦੀ। ਕਿਉਂਕਿ ਮੈਂ ਪਹਿਲਾਂ ਹੀ ਗੱਲ ਕੀਤੀ ਕਿ ਮੈਮਰੀਜ਼ ਦਾ ਮਤਲਬ ਹੁੰਦਾ ਸਾਡੇ ਐਕਸਪੀਰੀਅੰਸ ਜਾਂ ਫਿਰ ਸਾਡੀ ਨੌਲੇਜ ਹਨਾ, ਉਹ ਸਾਰੀ ਚੀਜ਼ ਹੈਗੀ ਹੈ, ਕਿਉਂਕਿ ਅਸੀਂ ਮੈਮਰੀਜ਼ ਦੇ ਨਾਲ ਪੈਦਾ ਨਹੀਂ ਹੁੰਦੇ। ਹਾਲਾਂਕਿ ਜਦੋਂ ਅਸੀਂ ਫਿਲੋਸਫਰਸ ਦੀ ਗੱਲ ਕਰਦੇ ਹਾਂ ਤਾਂ ਫਿਲੋਸਫੀ ਔਰ ਨਿਊਰੋਸਾਇੰਸ ਦੀ ਗੱਲ ਕਰਦੇ ਹਾਂ ਤਾਂ ਕੁਛ ਸਿਮਿਲੈਰਿਟੀਜ਼ ਵੀ ਹੁੰਦੀਆਂ ਫਿਲੋਸਫਰ ਦੀ ਔਰ ਨਿਊਰੋਸਾਇੰਸ ਵਾਲੀਆਂ ਗੱਲਾਂ ਚ, ਬਟ ਕੁਛ ਨਹੀਂ ਵੀ ਹੁੰਦੀਆਂ। ਜਿਵੇਂ ਪਲੇਟੋ ਜਿਹੜਾ ਸੀਗਾ ਉਹ ਕਹਿੰਦਾ ਸੀ ਕਿ ਨਵੀਂ ਚੀਜ਼ ਅਸੀਂ ਸਿੱਖਦੇ ਹਾਂ ਉਹ ਸਾਡੀ ਨੌਲੇਜ ਤੇ ਬੇਸਡ ਹੁੰਦੀ ਆ, ਇਹ ਸਾਡੀ ਨਿਊਰੋਸਾਇੰਸ ਵੀ ਸਾਨੂੰ ਕਹਿੰਦੀ ਹੈ ਜੋ ਅੱਜ ਅਸੀਂ ਦੇਖ ਸਕਦੇ ਹਾਂ। ਬਟ ਜਿਹੜਾ ਸਿਸਰੋ ਸੀਗਾ ਉਹ ਕਹਿੰਦਾ ਸੀਗਾ ਕਿ ਯਾਦਾਸ਼ਤ ਜਿਹੜੀ ਹੁੰਦੀ ਸਾਡੀ ਇਹ ਵੀ ਕੋਈ ਗਿਫਟ ਨਹੀਂ ਹੈਗਾ, ਇਹਨੂੰ ਅਸੀਂ ਉਹ ਕਰ ਸਕਦੇ ਹਾਂ ਮਤਲਬ ਰਿਫਾਈਨ ਕਰ ਸਕਦੇ ਹਾਂ ਆਪਣੀ ਮੈਮਰੀ ਨੂੰ। ਔਰ ਇਹ ਅਸੀਂ ਅੱਜ ਵੀ ਮੰਨਦੇ ਹਾਂ ਕਿ ਅਸੀਂ ਜਦੋਂ ਲਰਨਿੰਗ ਕਰਦੇ ਹਾਂ ਤਾਂ ਇਹ ਮਤਲਬ ਕਰਦੇ ਹਾਂ ਲਰਨਿੰਗ ਕਰਦੇ ਹਾਂ ਤਾਂ ਮਤਲਬ ਅਸੀਂ ਸਿੱਖ ਸਕਦੇ ਹਾਂ, ਆਪਣੀ ਮੈਮਰੀ ਇੰਪਰੂਵ ਕਰ ਸਕਦੇ ਹਾਂ। ਪਰ ਜਿਹੜਾ ਅਰਿਸਟੋਟਲ ਸੀਗਾ ਉਹ ਕਹਿੰਦਾ ਸੀ ਕਿ ਜਿਹੜੀਆਂ ਮੈਮਰੀਜ਼ ਹੈਗੀਆਂ ਉਹ ਰਿਲੇਸ਼ਨਸ਼ਿਪ ਨਾਲ ਜੁੜੀਆਂ ਹੁੰਦੀਆਂ, ਜਾਂ ਕੁਛ ਸਾਇੰਟਿਸਟ ਇਹ ਕਹਿੰਦੇ ਸੀ ਕਿ ਸ਼ਾਇਦ ਜਦੋਂ ਬਰਥ ਹੁੰਦਾ ਤਾਂ ਤੁਹਾਨੂੰ ਪੁਰਾਣੇ ਜਨਮ ਦੀਆਂ ਜਿਵੇਂ ਕਹਿ ਦਿੰਦੇ ਗੱਲਾਂ ਯਾਦ ਹੁੰਦੀਆਂ, ਬਟ ਆਫਕੋਰਸ ਨਿਊਰੋਸਾਇੰਸ ਇਸ ਚੀਜ਼ ਨੂੰ ਨਹੀਂ ਬਿਲੀਵ ਕਰਦੀ ਹੈਗੀ। ਤਾਂ ਅਸੀਂ ਇਹ ਮੰਨਦੇ ਹਾਂ ਕਿ ਜਿਵੇਂ ਜਿਵੇਂ ਅਸੀਂ ਸਾਡੀ ਲਾਈਫ ਲੰਘਦੀ ਜਾਂਦੀ ਆ, ਸਾਡੀ ਮੈਮਰੀਜ਼ ਡਿਵੈਲਪ ਹੁੰਦੀਆਂ ਰਹਿੰਦੀਆਂ, ਇੰਸੀਡੈਂਟ ਡਿਵੈਲਪ ਹੁੰਦੇ ਰਹਿੰਦੇ ਆ, ਤੇ ਨੌਲੇਜ ਸਾਡੀ ਬਣਦੀ ਰਹਿੰਦੀ ਆ। ਸੋ ਇਹ ਇੱਕ ਤਰ੍ਹਾਂ ਦੀ ਜਿਹੜੀ ਕੌਨਸ਼ੀਅਸ ਮਾਇੰਡ ਚ ਸਾਡੀ ਮੈਮਰੀਜ਼ ਹੈਗੀਆਂ ਉਹ ਐਕਸਪਲੀਸਿਟ ਮੈਮਰੀਜ਼ ਹੁੰਦੀਆਂ। ਫਿਰ ਦੂਜੀ ਔਰ ਇਹੀ ਮੈਮਰੀਜ਼ ਜਿਹੜੀਆਂ ਹੁੰਦੀਆਂ ਸਭ ਤੋਂ ਜ਼ਿਆਦਾ ਇਫੈਕਟ ਹੁੰਦੀਆਂ, ਜਿੱਦਾਂ ਕੋਈ ਡਿਜ਼ੀਜ਼ ਜਿਵੇਂ ਅਲਜ਼ਾਈਮਰ ਡਿਜ਼ੀਜ਼ ਹੋ ਗਈ, ਜਾਂ ਕੋਈ ਐਪੀਲੈਪਸੀ ਹੋ ਗਈ, ਜਾਂ ਪਾਰਕਿੰਸਨਸ ਡਿਜ਼ੀਜ਼ ਹੋ ਗਈ, ਮਤਲਬ ਬਿਮਾਰੀਆਂ ਦਾ ਸਭ ਤੋਂ ਵੱਧ ਇਫੈਕਟ ਇਹ ਵਾਲੀ ਮੈਮਰੀਜ਼ ਹੁੰਦੀਆਂ। ਤੇ ਉਸ ਤੋਂ ਬਾਅਦ ਜਿਹੜੀ ਥਰਡ ਟਾਈਪ ਦੀ ਹੈਗੀ ਆ ਉਹ ਅਨਕੋਨਸ਼ੀਅਸ ਮਾਇੰਡ ਚ ਜਿਹੜੀ ਹੁੰਦੀ ਆ ਉਹਨੂੰ ਇੰਪਲੀਸਿਟ ਮੈਮਰੀ ਕਹਿੰਦੇ ਆ। ਉਹ ਵੀ ਅੱਗੇ ਦੋ ਤਰ੍ਹਾਂ ਦੀ ਹੋ ਸਕਦੀ, ਇੱਕ ਤਾਂ ਪ੍ਰੋਸੀਜਰਲ ਮਤਲਬ ਕਿ ਸਾਡੀ ਮੋਟਰ ਸਕਿੱਲਸ ਜਿਹੜੀਆਂ ਹੁੰਦੀਆਂ, ਜਿੱਦਾਂ ਸਾਨੂੰ ਅਸੀਂ ਤੁਸੀਂ ਗੱਡੀ ਚਲਾਉਂਦੇ ਹਾਂ ਹਨਾ, ਤਾਂ ਤੁਹਾਨੂੰ ਪਤਾ ਹੁੰਦਾ ਕਿ ਗੱਡੀ ਕਿਵੇਂ ਚੱਲਦੀ ਆ, ਤੁਹਾਨੂੰ ਜਾ ਕੇ ਹਰ ਟਾਈਮ ਯਾਦ ਨਹੀਂ ਕਰਨਾ ਪੈਂਦਾ ਕਿ ਅੱਛਾ ਮੈਨੂੰ ਹੁਣ ਇਹ ਗੱਡੀ ਚਾਬੀ ਲਾਣੀ ਆ ਜਾਂ ਅੱਗੇ ਕਿੱਦਾਂ ਗੱਡੀ ਸਟਾਰਟ ਕਰਨੀ ਆ। ਸੋ ਇੱਕ ਨੈਚੁਰਲ ਚੀਜ਼ ਹੋ ਜਾਂਦੀ, ਤੁਹਾਡੇ ਅਨਕੋਨਸ਼ੀਅਸ ਮਾਇੰਡ ਚ ਪਈ ਆ ਉਹ ਚੀਜ਼, ਤੁਹਾਡੀ ਜਿਹੜੀਆਂ ਬੋਡੀ ਨੇ ਉਹ ਚੀਜ਼ ਲਰਨ ਕੀਤੀ ਆ, ਤੇ ਤੁਸੀਂ ਆਟੋਮੈਟਿਕਲੀ ਕਰ ਦਿੰਦੇ ਹੋ ਉਹ ਚੀਜ਼ ਵਿਦਆਊਟ ਈਵਨ ਤੁਹਾਡੇ ਰਿਅਲਾਈਜ਼ ਕੀਤੇ ਹੋਏ ਵੀ ਅੱਛਾ ਕਿ ਮੈਂ ਚਾਬੀ ਹਨਾ ਖੋਲ ਲਈ ਜਾਂ ਗੱਡੀ ਖੋਲਣੀ ਆ ਜਾਂ ਜੋ ਵੀ ਆ। ਤੇ ਇੱਕ ਚੀਜ਼ ਇਹ ਹੋ ਜਾਂਦੀ ਹੈ ਅਨਕੋਨਸ਼ੀਅਸ ਮਾਇੰਡ ਚ ਮੈਮਰੀ। ਤੇ ਦੂਜੀ ਹੁੰਦੀ ਜਦੋਂ ਇੱਕ ਮੈਮਰੀ ਦੂਜੀ ਮੈਮਰੀ ਨੂੰ ਜਿਹੜੀ ਟ੍ਰਿਗਰ ਕਰ ਸਕਦੇ ਆ ਤੁਸੀਂ ਕਹਿ ਸਕਦੇ ਆ, ਜਾਂ ਕੋਈ ਏਦਾਂ ਦੇ ਵਰਡਸ ਜਿਹੜੇ ਤੁਸੀਂ ਈਜ਼ੀਲੀ
0: ਪਛਾਣ ਸਕਦੇ ਹੋ। ਗਾਣਾ ਸੁਣਾਇਆ ਤਾਂ ਆਪਾਂ ਨੂੰ ਦਸਵੀਂ ਜਮਾਤ ਦੀ ਯਾਦ ਆ ਗਈ।
1: ਹਾਂਜੀ ਹਾਂਜੀ, ਉਹ ਹੋ ਗਿਆ। ਤੁਸੀਂ ਕੋਈ ਇੰਸੀਡੈਂਟ ਨੂੰ ਤੁਸੀਂ ਪਲੇਸ ਨਾਲ ਯਾਦ ਕਰ ਸਕਦੇ ਆ, ਕੋਈ ਵਰਡ ਤੁਸੀਂ ਬ੍ਰੈਡ ਬਟਰ ਵਰਡ ਜਿਹੜਾ ਆ ਉਹ ਈਜ਼ੀਲੀ ਯਾਦ ਕਰ ਲੂੰਗੇ ਕੰਪੈਰੇਟਿਵਲੀ, ਜੇ ਤੁਸੀਂ ਬ੍ਰੈਡ ਔਰ ਡਾਕਟਰ ਕਹੋ ਹਨਾ, ਜਾਂ ਤੁਸੀਂ ਰੇਡੀਓ ਵਰਡ ਤੁਹਾਨੂੰ ਯਾਦ ਰਹੂਗਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਇੱਕ ਵਰਡ ਹੈ, ਇੱਕ ਲੈਂਗੁਏਜ ਦਾ ਵਰਡ ਹੈ, ਤੁਸੀਂ ਜਨਰਲ ਕੁਛ ਵੀ ਹਾਂਜੀ AEMCR YZ ਕੋਈ ਵੀ ਏਦਾਂ ਰੈਂਡਮ ਲੈਟਰਸ ਲਿਖ ਲਓ, ਤੁਹਾਨੂੰ ਨਹੀਂ ਯਾਦ ਰਹਿਣੇ। ਸੋ ਇਹ ਇੱਕ ਤਰ੍ਹਾਂ ਦੀ ਅਲੱਗ ਮੈਮਰੀ ਹੁੰਦੀ ਹੈ ਕਿ ਜਿਹੜੀ ਸਾਡੀ ਮਾਇੰਡ ਚ ਸਾਡੇ ਹੈਗੀ ਆ, ਸਾਨੂੰ ਪਤਾ ਹੈ ਬੇਸਡ ਔਨ ਸਾਡੀ ਐਕਸਪੀਰੀਅੰਸ ਅਗੇਨ ਕਿ ਇਹ ਸਾਰੀਆਂ ਮੈਮਰੀਜ਼ ਹੁੰਦੀਆਂ। ਸੋ ਕੁਛ ਮੈਮਰੀਜ਼ ਜਿਹੜੀਆਂ ਸਾਨੂੰ ਯਾਦ ਰਹਿ ਜਾਂਦੀਆਂ, ਕੁਛ ਜਿਹੜੀਆਂ ਸਾਨੂੰ ਨਹੀਂ ਯਾਦ ਰਹਿੰਦੀਆਂ, ਬਟ ਫਿਰ ਵੀ ਸਾਡੀ ਬੋਡੀ ਦੇ ਸਾਡੀ ਨਰਵਸ ਸਿਸਟਮ ਦੇ ਅਕੋਰਡਿੰਗ ਅਸੀਂ ਉਹ ਕੰਮ ਕਰ ਰਹੇ ਹੁੰਦੇ ਹਾਂ।
0: ਕਰੈਕਟ, ਹਾਂਜੀ। ਸੋ ਬੇਸਿਕਲੀ ਅੰਗਰੇਜ਼ੀ ਦੇ ਅੱਖਰ ਤੋਂ ਵੀ ਪਤਾ ਚੱਲਦਾ, ਇੰਪਲੀਸਿਟ ਅਸੀਂ ਅੰਗਰੇਜ਼ੀ ਦੇ ਵਿੱਚ ਵੀ ਕਹਿੰਦੇ ਹਾਂ ਕਿ ਅਪ੍ਰਤੱਖ ਜੀ ਜਿਹੜੀ ਚੀਜ਼ ਹੁੰਦੀ ਹੈ, ਜਿਹੜੀ ਸਪਸ਼ਟ ਨਹੀਂ ਹੁੰਦੀ ਹੈਗੀ, ਹੈਗੀ ਮੈਮਰੀ ਹੈ ਪਰ ਉਹ ਸਪਸ਼ਟ ਨਹੀਂ ਹੈਗੀ, ਹਨੇਰੀ ਹਨੇਰੀ ਜੀ ਹੈ, ਧੁੰਦਲੀਆਂ ਧੁੰਦਲੀਆਂ ਯਾਦਾਂ ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ। ਜਾਂ ਫਿਰ ਜਿਵੇਂ ਸੰਦੀਪ ਜੀ ਨੇ ਦੱਸਿਆ ਕਿ ਇੰਪਲੀਸਿਟ ਉਹ ਵੀ ਆ ਜਾਂਦੀ ਹੈ ਜਿਹ 'ਚ ਅਸੀਂ ਕਰੀ ਜਾਂਦੇ ਹਾਂ ਪਰ ਪਤਾ ਨਹੀਂ ਹੁੰਦਾ ਵੀ ਜਿਵੇਂ ਮੈਂ ਹੁਣ ਆਇਆ ਸਵੇਰੇ 9 ਵਜੇ ਦਫ਼ਤਰ ਆਇਆ, ਦੁਪਹਿਰ ਨੂੰ ਲੰਚ ਕੀਤਾ, ਸ਼ਾਮ ਨੂੰ ਜਾਣਾ, ਜਾਣ ਲੱਗੇ ਗੱਡੀ 'ਚ ਬਹਿ ਗਏ, ਫਿਰ ਉਹ ਚਾਬੀ ਤਾਂ ਦਫ਼ਤਰ ਦੀ ਦਫ਼ਤਰ 'ਚ ਹੀ ਭੁੱਲਿਆ ਆ। ਸੋ ਥਿੰਗਸ ਲਾਈਕ ਦੈਟ, ਸੋ ਉਹ ਇੰਪਲੀਸਿਟ ਦੇ ਵਿੱਚ ਆ ਜਾਂਦਾ ਅਤੇ ਐਕਸਪਲੀਸਿਟ ਜਿਹਨੂੰ ਅੰਗਰੇਜ਼ੀ 'ਚ ਆਪਾਂ ਸਪਸ਼ਟ ਸਾਫ਼ ਜਿਹਨੂੰ ਕਹਿ ਲੈਂਦੇ ਹਾਂ, ਸੋ ਸਾਫ਼ ਸਾਫ਼ ਮੈਮਰੀਜ਼ ਜਿਹੜੀਆਂ ਨੇ ਉਹ ਐਕਸਪਲੀਸਿਟ ਦੇ ਵਿੱਚ ਆ ਗਈਆਂ। ਪਰ ਸੰਦੀਪ ਜੀ ਇੱਕ ਗੱਲ ਹੈ, ਆਪਾਂ ਕਿਤੇ ਬਹੁਤ ਦੂਰ ਨਾ ਹੋ ਜਾਈਏ, ਜਿਵੇਂ ਗੱਲ ਸ਼ੁਰੂ 'ਚ ਕਹੀ ਸੀਗੀ ਕਿ ਹੁਣ ਗੱਲ ਨਿਕਲੀ ਹੈ ਤਾਂ ਬੜੀ ਦੂਰ ਤੱਕ ਜਾਊਗੀ। ਐਰਿਸਟੋਟਲ ਦੀ ਗੱਲ ਕੀਤੀ ਸੀ, ਉੱਥੋਂ ਇਹ ਗੱਲ ਕਿੱਥੇ ਤੱਕ ਆ ਗਈ? ਹੁਣ ਐਰਿਸਟੋਟਲ ਦਾ ਮੈਮਰੀਜ਼ ਦੇ ਨਾਲ ਕੀ ਲੈਣਾ ਦੇਣਾ? ਮਤਲਬ ਕੁਸ਼ਚਨ ਇਹ ਹੈਗਾ ਕਿ ਆਪਾਂ ਫਿਲੋਸਫੀ ਜਾਂ ਫਿਲੋਸਫਰਸ ਦੇ ਇੱਕ ਇੱਕ ਫਿਲੋਸਫੀ ਨੂੰ ਫੜ ਕੇ ਸਾਇੰਸ ਦੇ ਨਾਲ ਰਿਲੇਟ ਕਰਕੇ ਉਹਦੇ 'ਤੇ ਗੱਲਾਂ ਕਰ ਰਹੇ ਹੈਗੇ ਆਪਾਂ, ਅਤੇ ਐਰਿਸਟੋਟਲ ਜਾਂ ਮਤਲਬ ਪਹਿਲਾਂ ਤਾਂ ਮੈਨੂੰ ਇਹਦਾ ਆਈਡੀਆ ਸਮਝਾਇਓ ਕੀ ਹੈਗਾ। ਦੂਜਾ ਇੱਕ ਗੱਲ ਤੁਸੀਂ ਹੁਣੇ ਹੀ ਕੀਤੀ ਸੀਗੀ ਕਿ ਐਕਸਪਲੀਸਿਟ ਹੈ, ਇੰਪਲੀਸਿਟ ਹੈ ਜਾਂ ਅਲੱਗ ਅਲੱਗ, ਇਹ ਬਣਦੀਆਂ ਕਿਵੇਂ ਨੇ? ਹਾਓ ਮੈਮਰੀਜ਼ ਆਰ ਫੋਰਮਡ, ਇਹ ਬਣਦੀਆਂ ਕਿਵੇਂ? ਜੇ ਦੋ ਅੱਡ ਅੱਡ ਸਵਾਲ ਨੇ, ਅੱਡ ਅੱਡ ਲੈਣੇ, ਅੱਡ ਅੱਡ ਲੈ ਚੱਲੋ, ਜੇ ਇਕੱਠਾ ਲੈ ਕੇ ਚੱਲਣਾ ਤਾਂ ਇਕੱਠਾ ਹੀ ਇੱਕ ਜਵਾਬ ਦੇ ਦਿਓ, ਫਿਰ ਉਸ ਤੋਂ ਬਾਅਦ ਬ੍ਰੇਕ ਲਵਾਂਗੇ ਆਪਾਂ।
1: ਹਾਂਜੀ ਬਿਲਕੁਲ, ਅਸੀਂ ਇਹਦੇ ਇਕੱਠੇ ਹੀ ਮੈਂ ਜਵਾਬ ਦਊਂਗੀ, ਕਿਉਂਕਿ ਜਦੋਂ ਅਸੀਂ ਲਾਸਟ ਗੱਲ ਕੀਤੀ ਸੀ ਅਰਿਸਟੋਟਲ ਦੀ ਤਾਂ ਅਸੀਂ ਗੱਲ ਕੀਤੀ ਸੀ ਕਿ ਉਹ ਸਿਰਫ ਫਿਲੋਸਫੀ ਦੀ ਗੱਲ ਨਹੀਂ ਕਰਦਾ ਸੀ, ਉਹਨੇ ਹਰ ਸਬਜੈਕਟ 'ਚ ਆਪਣੇ ਪੈਰ ਫਸਾਇਓ ਸੀ, ਹਰ ਗੱਲ ਦੀ ਗੱਲ ਕਰਦਾ ਸੀ, ਹਨਾ। ਉਹ ਸਾਇੰਸ ਦੀ ਗੱਲ ਕਰਦਾ ਸੀ, ਮੈਥ ਦੀ, ਬਾਇਓਲੋਜੀ, ਜ਼ੂਲੋਜੀ, ਹਰ ਚੀਜ਼ ਦੀ ਗੱਲ ਕਰਦਾ ਸੀ। ਤਾਂ ਉਹਨੇ ਮੈਮਰੀਜ਼ ਦੇ ਉੱਤੇ ਵੀ ਇੱਕ ਬੁੱਕ ਲਿਖੀ ਸੀਗੀ, ਛੋਟੀ ਜਿਹੀ ਬੁੱਕ ਸੀਗੀ, ਉਹਦਾ ਨਾਮ ਸੀ ਔਨ ਮੈਮਰੀ ਐਂਡ ਰੀਕਲੈਕਸ਼ਨ, ਜਿਹਦੇ ਵਿੱਚ ਉਹਨੇ ਲਿਖਿਆ ਸੀ ਕਿ ਮਤਲਬ ਜੋ ਵੀ ਉਹਦੇ ਵਿਊ ਸੀਗੇ ਮੈਮਰੀ ਬਾਰੇ। ਬਟ ਓਬਵੀਅਸਲੀ ਉਹਦੇ ਕੋਲ ਉਦੋਂ ਲੈਬੋਰਟਰੀਜ਼ ਤਾਂ ਨਹੀਂ ਸੀਗੀਆਂ, ਤਾਂ ਅੱਜ ਉਹ ਚੀਜ਼ਾਂ ਸੀ, ਕੁਛ ਚੀਜ਼ਾਂ ਉਹਨਾਂ ਚੋਂ ਦੇਖ ਵੀ ਰਹੀਆਂ, ਔਰ ਸੇਮ ਕੁਐਸਚਨ ਜਿਹੜੇ ਉਸ 1000 ਸਾਲ ਪਹਿਲਾਂ ਲੋਕਾਂ ਦੇ ਦਿਮਾਗ 'ਚ ਸੀ, ਉਹੀ ਅੱਜ ਦੇ ਜਿਹੜੇ ਸਾਇੰਟਿਸਟ ਜਨਰਲ ਲੋਕਾਂ ਦੇ ਜਿਹੜੇ ਹੈਗੇ ਨਾ। ਇਹ ਛੋਟੀਆਂ ਜਿਹੀਆਂ ਗੱਲਾਂ ਕਿ ਸਾਨੂੰ ਛੋਟੇ ਬਚਪਨ ਦੀਆਂ ਗੱਲਾਂ ਕਿਉਂ ਨਹੀਂ ਯਾਦ ਰਹਿੰਦੀਆਂ, ਹੁਣ ਕਿਉਂ ਸਾਨੂੰ ਯਾਦ ਰਹਿੰਦੀਆਂ, ਜਾਂ ਫਿਰ ਸਾਨੂੰ ਜਿਹੜੀਆਂ ਇੰਪਲੀਸਿਟ ਐਕਸਪਲੀਸਿਟ ਮੈਮਰੀਜ਼, ਇਹ ਸਾਡੀਆਂ ਜਨਰਲ ਲਾਈਫ ਦੀਆਂ, ਰੋਜ਼ ਦੀ ਲਾਈਫ ਦੀਆਂ ਗੱਲਾਂ, ਬਟ ਆਪਾਂ ਧਿਆਨ ਨਹੀਂ ਦਿੰਦੇ ਮੋਸਟਲੀ ਕਿ ਕਿਉਂ ਹੋ ਰਹੀਆਂ ਆ। ਤੇ ਉਹ ਓਬਵੀਅਸਲੀ ਉਹ ਇਹਦੇ ਤੇ ਸੀਗਾ, ਉਹਦਾ ਜਿਹੜਾ ਕਹਿ ਸਕਦੇ ਆ ਤੁਸੀਂ ਇੱਕ ਫੋਕਸ ਸੀਗਾ। ਸੋ ਉਹਨੇ ਇਹ ਬੁੱਕ ਲਿਖੀ ਜਿਹਦੇ 'ਚ ਉਹਨੇ ਇਹ ਕੁਛ ਕੁ ਜਿਹੜੇ ਵਿਊਜ਼ ਲਿਖੇ, ਇੱਕ ਉਹਨੇ ਲਿਖਿਆ ਕਿ ਪਰਸੈਪਸ਼ਨ ਔਰ ਮੈਮਰੀ, ਉਹ ਕਹਿੰਦਾ ਕਿ ਦੋ ਚੀਜ਼ਾਂ ਹੈਗੀਆਂ, ਮਤਲਬ ਕਿ ਪਰਸੀਵ ਤੁਸੀਂ ਕਿਸੇ ਚੀਜ਼ ਨੂੰ ਕਿਵੇਂ ਕਰਦੇ ਆ, ਜਿਵੇਂ ਤੁਸੀਂ ਸਨਰਾਈਜ਼ ਦੇਖ ਰਹੇ ਆ, ਸਨਸੈਟ ਦੇਖ ਰਹੇ ਆ, ਹਨਾ, ਜਾਂ ਤੁਸੀਂ ਚਾਹ ਪੀ ਰਹੇ ਆ, ਉਹ ਤੁਹਾਨੂੰ ਉਸ ਟਾਈਮ ਵਧੀਆ ਐਕਸਪੀਰੀਅੰਸ ਹੋ ਰਿਹਾ ਆ, ਤੇ ਉਹ ਤੁਹਾਡਾ ਪਰਸੈਪਸ਼ਨ ਜਿਹੜੀ ਹੋ ਜਾਂਦੀ ਆ ਉਸ ਟਾਈਮ ਦੀ, ਤੇ ਤੁਸੀਂ ਕਿਵੇਂ ਪਰਸੀਵ ਕਰ ਰਹੇ ਆ, ਤੁਹਾਨੂੰ ਚੰਗਾ ਲੱਗ ਰਿਹਾ ਚਾਹ ਪੀਣਾ ਜਾਂ ਤੁਹਾਨੂੰ ਨਹੀਂ ਚੰਗਾ ਲੱਗ ਰਿਹਾ ਚਾਹ ਪੀਣਾ, ਹਨਾ, ਚਾਹ ਸਵਾਦ ਲੱਗ ਰਹੀ ਹੈ ਜਾਂ ਨਹੀਂ ਲੱਗ ਰਹੀ, ਤੇ ਯਾਦ ਕਰਨਾ ਜਿਹੜੀ ਉਹ ਦੂਸਰੀ ਚੀਜ਼ਾਂ, ਜਦੋਂ ਤੁਸੀਂ ਬਾਅਦ 'ਚ ਉਹਨਾਂ ਮੂਮੈਂਟਸ ਨੂੰ ਯਾਦ ਕਰ ਰਹੇ ਕਿ ਅੱਛਾ ਮੈਂ ਉੱਥੇ ਚਾਹ ਪੀਤੀ ਸੀ ਉਸ ਕੈਫੇ 'ਚ, ਉਹ ਵਧੀਆ ਚਾਹ ਸੀਗੀ, ਉੱਥੇ ਦੂਜੇ ਕੈਫੇ ਨਾਲੋਂ, ਹਨਾ, ਉਹ ਸਾਰੀ ਚੀਜ਼ਾਂ ਜਿਹੜੀਆਂ ਬਾਅਦ 'ਚ ਅਸੀਂ ਐਕਸਪੀਰੀਅੰਸ ਕਰਦੇ, ਉਹ ਸਾਡਾ ਇੱਕ ਤਰ੍ਹਾਂ ਮੈਮਰੀ, ਬਾਅਦ 'ਚ ਅਸੀਂ ਯਾਦ ਕਰਦੇ ਆ, ਉਹ ਮੈਮਰੀ ਹੋ ਜਾਂਦੀ ਆ। ਤੇ ਅੱਜ ਜਦੋਂ ਸਾਇੰਸ 'ਚ ਅਸੀਂ ਇਹ ਚੀਜ਼ਾਂ ਦੇਖਦੇ ਹਾਂ ਤਾਂ ਸਾਨੂੰ ਇਹ ਪਤਾ ਲੱਗਦਾ ਕਿ ਇਹ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਇੱਦਾਂ ਨਹੀਂ ਹੈਗਾ ਕਿ ਇੱਕ ਫੋਟੋ ਇੱਕ ਕੰਪਿਊਟਰ ਵਾਂਗੂ ਕੰਮ ਕੀਤੀ ਕਿ ਤੁਸੀਂ ਜਿਹੜਾ ਉੱਥੇ ਫੋਟੋ ਸੇਵ ਰੱਖੀ ਹੈ ਤਾਂ ਉੱਦਾਂ ਹੀ ਦਿਮਾਗ 'ਚ ਸੇਵ ਹੈਗੀਆਂ। ਜਦੋਂ ਅਸੀਂ ਮੈਮਰੀ ਰਿਕਾਲ ਕਰਦੇ ਹਾਂ, ਯਾਦ ਕਰਦੇ ਹਾਂ, ਤਾਂ ਮੈਮਰੀ ਸਾਨੂੰ ਇੱਦਾਂ ਯਾਦ ਆਉਂਦੀ ਹੈ ਕਿ ਕਿਉਂਕਿ ਮੈਮਰੀ ਜਿਹੜੀਆਂ ਹੁੰਦੀਆਂ ਉਹ ਬ੍ਰੇਨ ਦੇ ਵਿੱਚ ਇੱਕੋ ਜਗ੍ਹਾ ਤੇ ਸਟੋਰ ਨਹੀਂ ਹੁੰਦੀਆਂ ਹੈਗੀਆਂ। ਹਰ ਮੈਮਰੀ ਜਿਹੜੀ ਉਹ ਡਿਫਰੈਂਟ ਨਿਊਰੋਨਸ, ਆਪਾਂ ਪਿਛਲੀ ਵਾਰ ਗੱਲ ਕੀਤੀ ਸੀ ਕਿ ਬਹੁਤ ਹੀ ਟ੍ਰਿਲੀਅਨ ਉਹਦੇ 'ਚ ਨੰਬਰ 'ਚ ਹੈਗੇ, ਹਨਾ, ਤੇ ਡਿਫਰੈਂਟ ਡਿਫਰੈਂਟ ਨਿਊਰੋਨਸ ਦੇ ਵਿੱਚ ਜਿਹੜੀਆਂ ਜਿਹੜੀ ਸਾਡੀ ਮੈਮਰੀ ਸਟੋਰ ਹੁੰਦੀਆਂ ਆ। ਸੋ ਇੱਕ ਤਰ੍ਹਾਂ ਇਹ ਰੱਖ ਲਓ ਕਿ ਇੱਕ ਪਜ਼ਲ ਸਿਸਟਮ ਆ ਸਾਡੇ ਦਿਮਾਗ ਦੇ ਵਿੱਚ, ਜਿਹੜਾ ਅਲੱਗ ਅਲੱਗ ਏਰੀਆਸ 'ਚ ਪਿਆ, ਜਦੋਂ ਅਸੀਂ ਕਿਸੇ ਮੈਮਰੀ ਨੂੰ ਯਾਦ ਕਰਦੇ ਹਾਂ ਤਾਂ ਉਹ ਹੌਲੀ ਹੌਲੀ ਇਕੱਠਾ ਹੋ ਜਾਂਦਾ, ਹਰ ਜਿਹੜਾ ਕੁਛ ਡਿਫਰੈਂਟ ਨਿਊਰੋਨ ਐਕਟੀਵੇਟ ਹੋ ਜਾਂਦੇ ਆ, ਤਾਂ ਉਹ ਮੈਮਰੀਜ਼ ਜਿਹੜੀਆਂ ਸਾਨੂੰ ਯਾਦ ਆਉਣ ਲੱਗ ਜਾਂਦੀਆਂ, ਹਨਾ। ਤੇ ਉਸ ਤੋਂ ਇਲਾਵਾ ਅਰਿਸਟੋਟਲ ਦੇ ਦਿਮਾਗ 'ਚ ਇਹ ਸੀ ਕਿ ਜਿਹੜੀ ਇੱਕ ਮੈਮਰੀ ਜਿਹੜੀ ਆ ਦੂਜੀ ਮੈਮਰੀ ਨਾਲ ਕਿਵੇਂ ਜੁੜ ਜਾਂਦੀ ਹੈ। ਕਈ ਵਾਰ ਜਿੱਦਾਂ ਫੋਰ ਐਗਜ਼ਾਮਪਲ ਆਪਾਂ ਗਾਣੇ ਦੀ ਗੱਲ ਕੀਤੀ, ਅਸੀਂ ਕੋਈ ਗਾਣਾ ਸੁਣਦੇ ਹਾਂ ਤਾਂ ਸਾਨੂੰ ਯਾਦ ਆ ਜਾਂਦਾ ਕਿ ਅਸੀਂ ਉਸ ਵਿਆਹ ਤੇ ਗਏ ਸੀ, ਉੱਥੇ ਗਾਣਾ ਚੱਲ ਰਿਹਾ ਸੀ, ਨਾ, ਜਾਂ ਪਿਕਨਿਕ ਤੇ ਗਏ ਸੀਗੇ, ਉੱਥੇ ਗਾਣਾ ਚੱਲ ਰਿਹਾ ਸੀ। ਜਿੱਦਾਂ ਕਦੇ ਬਚਪਨ 'ਚ ਫੈਮਿਲੀ ਨਾਲ ਪਿਕਨਿਕ ਤੇ ਕਹਿੰਦੇ, ਸਾਨੂੰ ਰੋਡ ਵੀ ਯਾਦ ਆ ਜਾਂਦੀ ਹੈ ਨਾ ਕਿ ਜਿਸ ਰੋਡ ਤੇ ਅਸੀਂ ਉਹ ਗਾਣਾ ਸੁਣ ਰਹੇ ਸੀਗੇ। ਸੋ ਉਹਦੇ ਵੀ ਦਿਮਾਗ 'ਚ ਇਹ ਸੀ ਕਿ ਕਿਵੇਂ ਹੋ ਜਾਂਦਾ। ਤਾਂ ਉਹਨੇ ਤਿੰਨ ਜਿਹੜੀਆਂ ਇੱਕ ਉਹਨੇ ਕਿਹਾ ਕਿ ਤਿੰਨ ਵੇਜ਼ ਹੈਗੇ ਇਸ ਚੀਜ਼ ਦੇ, ਕਿ ਇੱਕ ਤਾਂ ਉਹਦੇ 'ਚ ਹੈਗਾ ਕਿ ਜਦੋਂ ਤੁਹਾਨੂੰ ਸਿਮਿਲੈਰਿਟੀ ਦਿਸਦੀ ਆ, ਹਨਾ, ਕਿਸੇ ਚੀਜ਼ 'ਚ ਤੁਹਾਨੂੰ ਯਾਦ ਆ ਜਾਂਦਾ। ਫੋਰ ਐਗਜ਼ਾਮਪਲ ਜਦੋਂ ਤੁਸੀਂ ਕਿਸੇ ਬੰਦੇ ਨਾਲ ਗੱਲ ਕਰ ਰਹੇ ਹੋ, ਕੋਈ ਨਵੇਂ ਬੰਦੇ ਨਾਲ, ਜਿਹੜੀ ਤੁਹਾਨੂੰ ਫੇਸ ਜਿਹੜਾ ਤੁਹਾਡੇ ਆਪਣੇ ਕਿਸੇ ਫਰੈਂਡ ਜਾਂ ਰਿਲੇਟਿਵ ਵਰਗਾ ਲੱਗਦਾ, ਹਨਾ, ਤੇ ਇਹਦਾ ਮਤਲਬ ਜਦੋਂ ਵੀ ਤੁਸੀਂ ਉਸ ਬੰਦੇ ਨੂੰ ਦੇਖੋਗੇ ਤੁਹਾਨੂੰ ਉਹ ਦੂਸਰਾ ਬੰਦਾ ਜਿਹੜਾ ਯਾਦ ਆ ਜੂਗਾ ਸੇਮ ਸ਼ਕਲ ਜਿਹੜਾ ਤੁਹਾਨੂੰ ਲੱਗਦੀ ਹੈ ਨਾ ਤੇ ਦੂਜੀ ਚੀਜ਼ ਹੈ ਕਈ ਵਾਰ ਕੰਟਰਾਸਟ ਹੋ ਜਾਂਦਾ ਕੁਛ ਦੋ ਚੀਜ਼ਾਂ ਚ ਜਿਵੇਂ ਜਿੱਦਾਂ ਮੈਂ ਕਿਹਾ ਕਿ ਚਾਹ ਜਿਹੜੀ ਆ ਤੁਹਾਨੂੰ ਕਿਸੇ ਇੱਕ ਕੈਫੇ ਦੀ ਸਵਾਦ ਲੱਗੀ ਆ ਕਿਸੇ ਇੱਕ ਦੁਕਾਨ ਦੀ ਦੂਜੀ ਦੀ ਨਹੀਂ ਸਵਾਦ ਲੱਗੀ ਤੇ ਤੁਹਾਨੂੰ ਯਾਦ ਆ ਜਾਂਦਾ ਕਿ ਅੱਛਾ ਇੱਥੇ ਤਾਂ ਸਵਾਦ ਆ ਪਰ ਉੱਥੇ ਸਵਾਦ ਨਹੀਂ ਸੀਗੀ ਸੋ ਇੱਕ ਜਦੋਂ ਆਪਸ ਚ ਕੰਟਰਾਸਟ ਦੋ ਚੀਜ਼ਾਂ ਦੇ ਹੋ ਜਾਂਦਾ ਤਾਂ ਉਹ ਸਾਨੂੰ ਯਾਦ ਰਹਿ ਜਾਂਦੀ ਆ ਤੇ ਤੀਜੀ ਚੀਜ਼ ਜਿਹੜੀ ਹੁੰਦੀ ਆ ਕਿ ਆਪਸ ਚ ਜਿਹੜੀ ਕਿੰਨੀਆਂ ਨੇੜੇ ਆ ਜਿਵੇਂ ਕੋਈ ਪਲੇਸ ਜਾਂ ਟਾਈਮ ਦੀ ਇੱਥੇ ਪਰਟੀਕੁਲਰਲੀ ਅਸੀਂ ਗੱਲ ਕਰਦੇ ਹਾਂ ਕਿ ਜਦੋਂ ਕਿਸੇ ਟਾਈਮ ਦੀ ਅਸੀਂ ਗੱਲ ਚੇਤੇ ਕਰਦੇ ਹਾਂ ਤਾਂ ਸਾਨੂੰ ਪਲੇਸ ਵੀ ਮੋਸਟਲੀ ਯਾਦ ਆ ਜਾਂਦਾ ਕਿ ਇਹ ਗੱਲ ਉੱਥੇ ਹੋਈ ਸੀ ਹਨਾ ਕਿਉਂਕਿ ਆਪਸ ਚ ਜੁੜ ਜਾਂਦੀਆਂ ਜਿਹੜੀਆਂ ਚੀਜ਼ਾਂ ਜਿਵੇਂ ਤੁਸੀਂ ਕੋਈ ਜਿਹੜੀ ਆ ਪਰਟੀਕੁਲਰ ਜਿਹੜਾ ਇਵੈਂਟ ਤੇ ਗਏ ਹੈਗੇ ਆ ਤੁਹਾਨੂੰ ਉੱਥੇ ਕੋਈ ਜਿਹੜੀ ਕੁਛ ਕੁਛ ਯਾਦ ਆ ਗਿਆ ਉੱਥੇ ਦਾ ਤੇ ਤੁਹਾਨੂੰ ਮੋਸਟਲੀ ਚੀਜ਼ਾਂ ਇਕੱਠੀਆਂ ਯਾਦ ਆਊਗੀਆਂ ਕਿਉਂਕਿ ਇਕੱਠੀਆਂ ਉਹ ਹੈਪਨ ਹੋਈਆਂ ਸੀਗੀਆਂ ਹਨਾ ਤੇ ਸੇਮ ਹੀ ਹੁਣ ਜਦੋਂ ਨਿਊਰੋਸਾਇੰਸ ਚ ਅਸੀਂ ਗੱਲ ਕਰਦੇ ਹਾਂ ਅੱਜ ਜਦੋਂ ਅਸੀਂ ਦੇਖਦੇ ਹਾਂ ਅੱਗੇ ਮੈਂ ਗੱਲ ਕਰਦੀ ਕਿਹੜੇ ਕਿਹੜੇ ਬ੍ਰੇਨ ਦੇ ਹਿੱਸੇ ਚ ਜਿਹੜੀਆਂ ਹੁੰਦੀਆਂ ਆਪਣੀਆਂ ਐਕਸਪਲੀਸਿਟ ਤੇ ਇੰਪਲੀਸਿਟ ਮੈਮਰੀ ਸਟੋਰਡ ਬਟ ਜਦੋਂ ਵੀ ਅਸੀਂ ਅੱਜ ਵੀ ਮੈਮਰੀ ਜਦੋਂ ਨਿਊਰੋਸਾਇੰਟਿਸਟ ਦੇਖਦੇ ਤਾਂ ਅਸੀਂ ਵੀ ਇਹ ਪਾਇਆ ਕਿ ਜਿਹੜੀਆਂ ਜਿਹੜੀ ਮੋਸਟਲੀ ਸਾਨੂੰ ਮੈਮਰੀਜ਼ ਉਹ ਯਾਦ ਰਹਿੰਦੀਆਂ ਜਿਹੜੀਆਂ ਜਾਂ ਤਾਂ ਸਾਡੇ ਇਮੋਸ਼ਨਲ ਇਮੋਸ਼ਨਸ ਨਾਲ ਜ਼ਿਆਦਾ ਜੁੜੀਆਂ ਹੋਣ ਜਾਂ ਫਿਰ ਪਲੇਸ ਦੇ ਨਾਲ ਜਿੱਦਾਂ ਮੈਂ ਕਿਹਾ ਕਿ ਕੋਈ ਪਰਟੀਕੁਲਰ ਪਲੇਸ ਦੇ ਨਾਲ ਜੁੜੀਆਂ ਮੈਮਰੀ ਸਾਨੂੰ ਯਾਦ ਰਹਿ ਜਾਂਦੀਆਂ ਔਰ ਸਭ ਤੋਂ ਜਿਹੜਾ ਇੱਕ ਖਾਸ ਕਹਿ ਸਕਦੇ ਤੁਸੀਂ ਇੰਟਰਸਟਿੰਗ ਤਰੀਕਾ ਯਾਦ ਰੱਖਣ ਦਾ ਉਹ ਸਟੋਰੀਜ਼ ਹੁੰਦਾ ਹੈ ਕਿ ਜਦੋਂ ਤੁਸੀਂ ਸਟੋਰੀਜ਼ ਦੀ ਫਾਰਮ ਚ ਕੋਈ ਚੀਜ਼ ਯਾਦ ਰੱਖਦੇ ਨਾ ਇਸੇ ਲਈ ਸਾਨੂੰ ਕੋਈ ਅਗਰ ਮੰਨ ਲਓ ਅਸੀਂ ਕੋਈ ਕੰਪਲੀਕੇਟਡ ਟੋਪਿਕ ਦੇਖ ਰਹੇ ਹਾਂ ਅਗਰ ਅਸੀਂ ਉਹਦੇ ਬਾਰੇ ਬੁੱਕ ਚੋਂ ਪੜ੍ਹ ਰਹੇ ਹਾਂ ਜਾਂ ਕੰਪਿਊਟਰ ਤੋਂ ਪੜ੍ਹ ਰਹੇ ਸਾਨੂੰ ਇੰਨੀ ਯਾਦ ਨਹੀਂ ਰਹਿੰਦੀ ਕੰਪੈਰੇਟਿਵਲੀ ਅਸੀਂ ਮੂਵੀ ਦੇਖੀ ਆ ਉਸੇ ਚੀਜ਼ ਦੇ ਉੱਤੇ ਬੇਸ ਦੇ ਉੱਤੇ ਨਾ ਉਹ ਸਾਨੂੰ ਜ਼ਿਆਦਾ ਯਾਦ ਹੈ ਨਹੀਂ ਕਿਉਂਕਿ ਸਾਡਾ ਜਿਹੜਾ ਬ੍ਰੇਨ ਹੈਗਾ ਉਹ ਜ਼ਿਆਦਾ ਪਰਸੀਵ ਕਰਦਾ ਹੈ ਸਟੋਰੀਜ਼ ਨੂੰ ਇਸ ਲਈ ਤੁਸੀਂ ਦੇਖੋ ਕਿ ਜਿਹੜੇ ਮੈਮਰੀਜ਼ ਜਿਹੜੇ ਐਕਸਪਰਟ ਹੁੰਦੇ ਆ ਮੈਮਰੀ ਐਕਸਪਰਟ ਉਹਨਾਂ ਨੂੰ ਅਸੀਂ ਕਹਿੰਦੇ ਜਿਹੜੇ ਬਹੁਤ ਜ਼ਿਆਦਾ ਚੀਜ਼ਾਂ ਯਾਦ ਰੱਖ ਲੈਂਦੇ ਆ ਜਿੱਦਾਂ ਕਈ ਵਾਰ ਤੁਸੀਂ ਕਿਸੇ ਟੀਵੀ ਸ਼ੋਅ ਚ ਦੇਖਿਆ ਹੋਣਾ ਕਿਸੇ ਨੂੰ ਬੁਲਾਉਂਦੇ ਆ ਜਿਹਨਾਂ ਨੂੰ ਤੁਸੀਂ ਚਾਹੇ 5000 ਨੰਬਰ ਦੇ ਦਿਓ 5000 ਡਿਜਿਟ ਯਾਦ ਕਰ ਲੈਂਦੇ ਆ ਹਨਾ ਉਹ ਤੁਹਾਨੂੰ ਦੱਸ ਦਿੰਦੇ ਆ ਤੋ ਆਪਣਾ ਆਪਣਾ ਇੱਕ ਮੈਥਡ ਹੁੰਦਾ ਕਿਉਂਕਿ ਮੋਸਟਲੀ ਲੋਕ ਉਹ ਕੀ ਕਰਦੇ ਕਿ ਸਟੋਰੀਜ਼ ਦੇ ਫਾਰਮ ਦੇ ਵਿੱਚ ਉਹ ਜਿਹੜੀਆਂ ਚੀਜ਼ਾਂ ਨੂੰ ਨੰਬਰ ਨੂੰ ਕਿਸੇ ਵਰਡ ਦੇ ਵਿੱਚ ਕਨਵਰਟ ਕਰ ਲੈਂਦੇ ਆ ਜਾਂ ਆਪਣੀ ਦਿਮਾਗ ਦੇ ਵਿੱਚ ਕੋਈ ਇੱਕ ਇਮੈਜਿਨਰੀ ਜਿਹੜੀ ਇੱਕ ਜਗ੍ਹਾ ਬਣਾ ਲੈਂਦੇ ਆ ਜਿਹੜੀ ਕਿ ਅੱਗੇ ਫਿਰ ਇੱਕ ਪੁਰਾਣੀ ਜਿਹੜੀ ਇੱਕ ਟੈਕਨੀਕ ਹੈਗੀ ਜਿਹਨੂੰ ਮੈਮਰੀ ਆਫ ਪੈਲਸ ਟੈਕਨੀਕ ਕਿਹਾ ਜਾਂਦਾ ਸੀਗਾ ਸੋਰੀ ਮੈਮਰੀ ਪੈਲਸ ਟੈਕਨੀਕ ਕਿਹਾ ਜਾਂਦਾ ਸੀਗਾ ਜਾਂ ਮੈਥਡ ਆਫ ਲੋਕਾਏ ਵੀ ਕਹਿੰਦੇ ਹਾਂ ਉਹਨੂੰ ਉਹਦੇ ਚ ਕੀ ਹੁੰਦਾ ਸੀ ਕਿ ਜਦੋਂ ਪੁਰਾਣੇ ਟਾਈਮ ਦੇ ਵਿੱਚ ਲੋਕਾਂ ਦੇ ਕੋਲ ਕੋਈ ਟੈਲੀਪ੍ਰੋਮਟਰ ਤਾਂ ਨਹੀਂ ਹੁੰਦੇ ਸੀਗੇ ਜੋ ਵੀ ਭਾਸ਼ਣ ਦੇਣਾ ਸੀ ਜਾਂ ਕੁਛ ਕਰਨਾ ਸੀ ਤਾਂ ਉਹ ਯਾਦ ਕਰ ਲੈਂਦੇ ਹੁੰਦੇ ਸੀ ਉਹਨਾਂ ਨੂੰ ਯਾਦ ਰਹਿ ਜਾਂਦਾ ਹੁੰਦਾ ਸੀ ਤਾਂ ਇੱਕ ਟੈਕਨੀਕ ਇਹ ਸੀ ਕਿ ਉਹ ਡਿਫਰੈਂਟ ਡਿਫਰੈਂਟ ਪਲੇਸਿਸ ਦੇ ਨਾਲ ਜਿਹੜਾ ਆ ਰਿਲੇਟ ਕਰਕੇ ਉਹਨਾਂ ਚੀਜ਼ਾਂ ਨੂੰ ਯਾਦ ਰੱਖਦੇ ਸੀ ਤਾਂ ਉਹਨਾਂ ਨੂੰ ਜਿਹੜੀ ਉਹ ਜਿਹੜੀ ਆ ਯਾਦ ਰਹਿ ਜਾਂਦੀ ਸੀ ਕਿ ਅੱਛਾ ਅਗਰ ਇੱਕ ਘੰਟੇ ਦਾ ਜਿਹੜਾ ਉਹਨਾਂ ਨੇ ਕੋਈ ਭਾਸ਼ਣ ਦੇਣਾ ਤਾਂ ਉਹਨੂੰ ਇੱਕ ਘੰਟੇ ਦਾ ਭਾਸ਼ਣ ਯਾਦ ਰਹਿ ਜਾਂਦਾ ਸੀ ਇੰਨਾ ਜਿਹੜਾ ਉਹਨਾਂ ਨੇ ਬੋਲਣਾ ਸੀ ਔਰ ਇਹ ਹਰ ਇੱਕ ਬੰਦੇ ਦੀ ਅਲੱਗ ਓਬਵੀਅਸਲੀ ਸਪੈਸ਼ਲਿਟੀ ਹੁੰਦੀ ਆ ਕੋਈ ਕਿਸੇ ਤਰ੍ਹਾਂ ਜਿਹੜਾ ਚੀਜ਼ਾਂ ਨੂੰ ਯਾਦ ਰੱਖ ਸਕਦਾ ਕੋਈ ਕਿਸੇ ਤਰ੍ਹਾਂ ਚੀਜ਼ਾਂ ਨੂੰ ਯਾਦ ਰੱਖ ਸਕਦਾ ਆ
0: ਇਹ ਮਤਲਬ ਜਿਵੇਂ ਤੁਸੀਂ ਕੋਈ ਕਿਸੇ ਤਰ੍ਹਾਂ ਨਾਲ ਕੋਈ ਕਿਸੇ ਤਰ੍ਹਾਂ ਨਾਲ ਇਹ ਮੈਮਰੀਜ਼ ਦੀ ਜਦੋਂ ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀ ਮੇਰੇ ਖਿਆਲ ਦੇ ਨਾਲ ਉਹ ਰਹਿ ਗਈ ਸੀਗੀ ਕਿ ਦੇਖੋ ਜੀ ਫਿਲਮਾਂ ਦੇ ਵਿੱਚ ਜਿਵੇਂ ਹੁੰਦਾ ਨਹੀਂ ਹੈਗਾ ਕਿ ਇਹਨਾਂ ਦੇ ਸੱਟ ਵੱਜੀ ਹੈ ਅਤੇ ਭੁੱਲ ਗਏ ਅਤੇ ਇਹਨੂੰ ਉਸ ਥਾਂ 'ਤੇ ਲੈ ਕੇ ਜਾਓ ਇਹਨੂੰ ਫਿਰ ਯਾਦ ਆ ਜੂਗੀ ਉਹ ਸਾਰੀ ਚੀਜ਼ ਇੱਦਾਂ ਰੀਕੰਸਟਰਕਟ ਹੋ ਜਾਂਦੀ ਹੈ ਮੈਮਰੀ
1: ਇੱਦਾਂ ਮਤਲਬ ਹੋ ਸਕਦੀ ਹੈ ਜਿਵੇਂ ਪਲੇਸਿਸ ਜਿੱਦਾਂ ਮੈਂ ਕਿਹਾ ਕਿ ਓਬਵੀਅਸਲੀ ਜੇ ਹੁਣ ਉਹਨਾਂ ਦੀ ਜ਼ਿਆਦਾ ਮਤਲਬ ਕਿ ਬ੍ਰੇਨ ਡੈਮੇਜ ਹੋ ਗਿਆ ਏਰੀਆ ਉਸ ਪਾਰਟ ਦਾ ਫਿਰ ਤਾਂ ਨਹੀਂ ਹੁੰਦੀ ਹੈਗੀ ਨਹੀਂ ਉਹ ਰਿਕਾਲ ਹੁੰਦੀ ਹੈਗੀ ਮੂਵੀਜ਼ ਚ ਤਾਂ ਥੋੜੀ ਹੋਰ ਤਰ੍ਹਾਂ ਦਿਖਾਉਂਦੇ ਆ ਬਟ ਹਾਂਜੀ ਬਟ ਜਿਵੇਂ ਡਿਪੈਂਡ ਕਰਦਾ ਕਿ ਜਿੱਦਾਂ ਇੱਕ ਸਭ ਤੋਂ ਜਿੰਨੀ ਵੀ ਅੱਜ ਜਿਹੜੀ ਅਸੀਂ ਨਿਊਰੋਸਾਇੰਸ ਦੀ ਰਿਸਰਚ ਕਰਦੇ ਹਾਂ ਇਹ ਇੱਕ ਇੱਕ ਪੇਸ਼ੈਂਟ ਸੀਗਾ ਉਹ ਕਾਫੀ ਮਤਲਬ ਫੇਮਸ ਹੈਗਾ ਨਿਊਰੋਸਾਇੰਟਿਸਟ ਉਹਦੇ ਚ ਜਿਹੜਾ ਉਹਦੀ ਐਪੀਲੈਪਸੀ ਦੇ ਕਰਕੇ ਉਹਦੀ ਜਿਹੜਾ ਬ੍ਰੇਨ ਦਾ ਜਿਹੜਾ ਹਿਪੋਕੈਂਪਸ ਦੀ ਅਸੀਂ ਲਾਸਟ ਟਾਈਮ ਗੱਲ ਕੀਤੀ ਸੀ ਉਹ ਰਿਮੂਵ ਕਰ ਦਿੱਤਾ ਸੀਗਾ ਉਹਦੇ ਬ੍ਰੇਨ ਦੇ ਵਿੱਚੋਂ ਤੇ ਹਿਪੋਕੈਂਪਸ ਜਿਹੜਾ ਆ ਉਹ ਵਾਲਾ ਹਿੱਸਾ ਹੁੰਦਾ ਹੈ ਜਿਹੜਾ ਸਾਡੇ ਬ੍ਰੇਨ ਦਾ ਜਿਹੜਾ ਸਾਡੀਆਂ ਐਕਸਪਲੀਸਿਟ ਮੈਮਰੀਜ਼ ਨੂੰ ਸਟੋਰ ਕਰਕੇ ਰੱਖਦਾ ਮਤਲਬ ਜਿਹੜੀ ਸਾਡੀ ਲਾਈਫ ਚ ਇਵੈਂਟਸ ਹੋਏ ਹੁੰਦੇ ਆ ਤੇ ਜਦੋਂ ਉਹ ਬੰਦੇ ਨੂੰ ਬਾਅਦ ਚੋਂ ਜਿੱਦਾਂ ਕਿਉਂਕਿ ਉਹਨੂੰ ਐਜ਼ ਅ ਟੈਸਟ ਜਿਹੜਾ ਉਹਨੂੰ ਆਲਮੋਸਟ 5 decades ਤੱਕ ਉਹ ਆਪਣੀ ਸਰਜਰੀ ਤੋਂ ਬਾਅਦ ਸਾਇੰਟਿਫਿਕ ਰਿਸਰਚ ਦਾ ਜਿਹੜਾ ਹਿੱਸਾ ਰਿਹਾ ਆ ਉਹ ਸਭ ਤੋਂ ਹੈਨਰੀ ਮੁਲੇਸਨ ਕਰਕੇ ਉਹਦਾ ਨਾਮ ਸੀਗਾ ਉਦੋਂ ਉਹਦੀ ਏਜ 27 ਦੀ ਸੀਗੀ ਤੇ ਐਪੀਲੈਪਸੀ ਦੀ ਵਜ੍ਹਾ ਨਾਲ ਉਹਦਾ ਹਿਪੋਕੈਂਪਸ ਰਿਮੂਵ ਕਰ ਦਿੱਤਾ ਸੀਗਾ ਬਟ ਇਹ ਜਦੋਂ ਉਸ ਤੋਂ ਬਾਅਦ ਰਿਮੂਵਲ ਤੋਂ ਬਾਅਦ ਰਿਸਰਚਰਸ ਨੇ ਪਾਇਆ ਕਿ ਉਹਦੀ ਜਿਹੜੇ ਪੁਰਾਣੇ ਇਵੈਂਟਸ ਉਹਦੀ ਲਾਈਫ ਦੇ ਜਿਹੜੇ ਸੀਗੇ ਉਹ ਉਹਨੂੰ ਯਾਦ ਨਹੀਂ ਸੀਗੇ ਹਨਾ, ਔਰ ਈਵਨ ਉਹਨੂੰ ਇਹ ਵੀ ਯਾਦ ਨਹੀਂ ਰਹਿੰਦਾ ਸੀ ਕਿ ਮੈਂ ਜਿਹਨੂੰ ਪੁੱਛਦੇ ਸੀ ਕਿ ਤੂੰ ਅੱਜ ਸਵੇਰੇ ਕੀ ਕੀਤਾ ਸੀ, ਕੀ ਖਾਧਾ ਸੀ, ਜਾਂ ਤੂੰ ਕੱਲ ਕਿੱਥੇ ਸੀਗਾ, ਉਹਨੂੰ ਨਹੀਂ ਯਾਦ ਰਹਿੰਦਾ ਸੀਗਾ। ਔਰ ਜੇ ਉਹਨੂੰ ਫਿਊਚਰ ਇਮੈਜਿਨ ਕਰਨ ਨੂੰ ਕਹਿੰਦੇ ਸੀ ਤਾਂ ਉਹਨੂੰ ਫਿਊਚਰ ਵੀ ਯਾਦ ਨਹੀਂ ਰਹਿੰਦਾ ਸੀਗਾ ਆਪਣਾ, ਕਿ ਮੈਂ ਮਤਲਬ ਉਹ ਸੋਚ ਇਮੈਜਿਨ ਨਹੀਂ ਕਰ ਪਾਉਂਦਾ ਸੀ। ਜੇ ਹੁਣ ਸਾਨੂੰ ਕੋਈ ਕਹੇ ਅਸੀਂ ਇਮੈਜਿਨ ਕਰ ਸਕਦੇ ਹਾਂ ਕਿ ਜੋ ਵੀ ਮੇਰੇ ਜੋ ਵੀ ਮੈਂ ਚਾਹੁੰਦੀ ਹਾਂ ਜਾਂ ਮੇਰੇ ਐਕਸਪੀਰੀਅੰਸ ਜਾਂ ਮੈਨੂੰ ਲੱਗਦਾ ਕਿ ਬੇਸਡ ਔਨ ਮੇਰੀ ਪਾਸਟ ਹਨਾ ਜੋਬ ਜਾਂ ਜੋ ਵੀ ਉਹਨਾਂ ਦੇ ਬੇਸਿਸ ਤੇ ਕੀ ਹੋ ਸਕਦਾ।

0: ਕਰਦੇ ਹਾਂ ਜਾਂ ਜੋ ਅਸੀਂ ਚਾਹੁੰਦੇ ਹਾਂ ਉਹਦੇ ਬੇਸ ਦੇ ਉੱਤੇ ਇਮੈਜਿਨ ਕਰਦੇ ਹਾਂ। ਸੋ ਮੈਮਰੀਜ਼ ਜਿਹੜੀਆਂ ਇਹ ਡਿਪੈਂਡ ਕਰਦਾ ਕਿ ਕਿਹੜਾ ਤੁਹਾਡੇ ਬ੍ਰੇਨ ਦਾ ਹਿੱਸਾ ਜਿਹੜਾ ਇਫੈਕਟ ਹੋਇਆ ਆ ਉਹਦੇ ਅਕੋਰਡਿੰਗ ਕਿ ਤੁਹਾਡੇ ਕੀ ਰਿਜ਼ਲਟ ਜਿਹੜੇ ਆ ਆਊਗੇ।
1: ਓਕੇ ਆਲਰਾਈਟ ਠੀਕ ਹੈ, ਚਲੋ ਆਪਾਂ ਬ੍ਰੇਕ ਲੈ ਲੈਂਦੇ ਹਾਂ, ਫਿਰ ਬ੍ਰੇਕ ਤੋਂ ਬਾਅਦ ਆਪਾਂ ਟੈਕਨੀਕਸ ਦੀ ਵੀ ਗੱਲ ਕਰਦੇ ਅਤੇ ਜਾਣਦੇ ਹਾਂ ਕਿ ਮੈਮਰੀਜ਼ ਕਿਵੇਂ ਡਿਫਾਈਨ ਕਰਦੀਆਂ ਨੇ ਤੁਹਾਨੂੰ, ਤੁਹਾਡੀਆਂ ਕਿਹੜੀਆਂ ਯਾਦਾਂ ਨੇ ਉਹ ਜਿਹੜੀਆਂ ਤੁਹਾਨੂੰ ਡਿਫਾਈਨ ਕਰਦੀਆਂ ਹੈਗੀਆਂ ਨੇ। ਇੱਕ ਬ੍ਰੇਕ ਲੈ ਲਈਏ ਆਪਾਂ।
0: ਹਾਂਜੀ ਬਿਲਕੁਲ।
1: ਸੋ ਇੱਕ ਬ੍ਰੇਕ ਤੋਂ ਬਾਅਦ ਗੱਲ ਕਰਦੇ ਹੈਗੇ ਜੀ, ਰੇਡੀਓ ਹਾਂਜੀ 1674 ਐਮ 'ਤੇ ਪ੍ਰੋਗਰਾਮ ਡੀਪ ਟਾਕ ਸ਼ੋਅ ਚੱਲ ਰਿਹਾ ਜੀ।
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਦਾ ਰੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ?
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: This station is now the ultimate power in the universe.
6: Radio Haji 1674 AM.
1: ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਜੀ, ਔਰ ਮੈਂ ਗੌਤਮ ਕਪਿਲ, ਸੰਦੀਪ ਜੀ ਸਾਡੇ ਨਾਲ ਹੈਗੇ ਨੇ। ਸੰਦੀਪ ਜੀ ਵੈਲਕਮ ਬੈਕ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ, ਔਰ ਹਿੰਦੀ ਫਿਲਮਾਂ ਦੇ ਵਿੱਚ ਜਿੰਨੇ ਗਾਣੇ ਯਾਦਾਂ 'ਤੇ ਬਣੇ ਹੋਏ, ਮੈਨੂੰ ਲੱਗਦਾ ਅੱਜ ਸਾਰਿਆਂ ਦੀ ਤੁਸੀਂ ਆਹੀ ਤਾਹੀ ਫੇਰ ਦੇਣੀ ਹੈ, ਯਾਦੋਂ ਕੇ ਜੋ ਰੁਖੇ ਸੀ। ਅਤੇ ਗੱਲ ਯਾਦਾਂ ਦੀ ਚੱਲ ਰਹੀ ਹੈ। ਅੱਛਾ, ਹੁਣ ਤੱਕ ਐਰਿਸਟੋਟਲ ਦੇ ਆਈਡੀਆ ਆਫ ਐਸੋਸੀਏਸ਼ਨ ਦੀ ਗੱਲ ਕੀਤੀ ਅਸੀਂ, ਅਲੱਗ ਅਲੱਗ ਕਿਸਮ ਦੀਆਂ ਮੈਮਰੀਆਂ ਉਹਨਾਂ ਦੀ ਡੈਫੀਨੇਸ਼ਨਸ ਦੀ ਗੱਲ ਕਰ ਚੁੱਕੇ ਹੈਗੇ। ਕੈਨ ਮੈਮਰੀਜ਼ ਬੀ ਲਰਨਡ, ਇੱਕ ਸਿੰਪਲ ਜਿਹਾ ਸਵਾਲ ਹੈਗਾ, ਇਹਦਾ ਕੋਈ ਜਵਾਬ ਹੈਗਾ ਜਾਂ ਇਹ ਇਹ ਵੈਸੇ ਹੀ ਮੇਰੇ ਦਿਮਾਗ ਦਾ ਫਤੂਰ ਹੈ?
0: ਨਹੀਂ ਨਹੀਂ, ਬਿਲਕੁਲ ਸਹੀ ਹੈ ਕਿ ਅਸੀਂ ਮੈਮਰੀਜ਼ ਲਰਨ ਕਰ ਸਕਦੇ। ਮੈਮਰੀਜ਼ ਮੀਨ ਲਰਨਿੰਗ ਹੈ ਨਾ, ਬਾਰ ਬਾਰ ਉਹੀ ਗੱਲ ਆਉਂਦੀ ਹੈ ਕਿ ਐਕਸਪੀਰੀਅੰਸ ਦੀ, ਨੌਲੇਜ ਦੀ, ਕਿ ਜਦੋਂ ਅਸੀਂ ਕੋਈ ਚੀਜ਼ ਲਰਨ ਕਰਦੇ ਹਾਂ ਜਿਹੜੀ ਸਾਡੇ ਦਿਮਾਗ 'ਚ ਹੈਗੀ ਹੈ, ਤਾਂ ਅਫਕੋਰਸ ਅਸੀਂ ਲਰਨਿੰਗ ਜਿਹੜੀ ਆ, ਜੇ ਕਰੈਕਟ ਟੈਕਨੀਕਸ ਜਿਹੜੀਆਂ ਯੂਜ਼ ਕਰੀਏ ਤਾਂ ਅਸੀਂ ਕਰ ਸਕਦੇ ਹਾਂ। ਇਹਦਾ ਇੱਕ ਹੁੰਦਾ ਕਿ ਜਿਵੇਂ ਫੋਰ ਐਗਜ਼ਾਮਪਲ ਮੈਂ ਐਜ਼ ਅ ਸਟੂਡੈਂਟ ਅਗਰ ਮੈਂ ਗੱਲ ਕਰਾਂ ਕਿ ਅਗਰ ਮੈਂ ਡਿਸਟਰੈਕਸ਼ਨ ਆਪਣੀ ਜਿਹੜੀ ਆ, ਜਦੋਂ ਮੈਂ ਪੜ੍ਹਾਈ ਕਰ ਰਹੀ ਹਾਂ ਤਾਂ ਮੈਂ ਡਿਸਟਰੈਕਸ਼ਨ ਜਿਹੜੀਆਂ ਹਟਾ ਦਾਂ ਆਪਣੇ, ਹੈ ਨਾ, ਮੋਬਾਈਲ ਫੋਨ ਜਾਂ ਕੋਈ ਵੀ ਹੋਰ ਡਿਫਰੈਂਟ ਡਿਸਟਰੈਕਸ਼ਨ, ਡਿਫਰੈਂਟ ਟਾਈਪ ਦੀ ਹੋ ਸਕਦੀ, ਟੀ ਵੀ ਚੱਲ ਰਿਹਾ ਹੋ ਸਕਦਾ, ਉਹਨੂੰ ਬੰਦ ਕਰਦਾ ਤਾਂ ਅਫਕੋਰਸ ਮੈਂ ਇੱਕ ਚੀਜ਼ ਅਤੇ ਇਹ ਸਾਨੂੰ ਲੱਗਦਾ ਹੁੰਦਾ ਕਈ ਵਾਰ ਕਿ ਮਲਟੀ ਟਾਸਕਿੰਗ ਜਦੋਂ ਅਸੀਂ ਇੱਕ ਟਾਈਮ ਦੇ ਉੱਤੇ ਕਰਦੇ ਹਾਂ ਤਾਂ ਅਸੀਂ ਮਤਲਬ ਕਰ ਸਕਦੇ ਹਾਂ, ਇੱਕ ਤੋਂ ਮਲਟੀ ਟਾਸਕਿੰਗ ਕਰ ਸਕਦੇ ਹਾਂ, ਬਟ ਅਗਰ ਤੁਸੀਂ ਰਿਸਰਚ ਦੇ ਅਕੋਰਡਿੰਗ ਦੇਖੋ ਤਾਂ ਜਦੋਂ ਤੁਸੀਂ ਮਲਟੀ ਟਾਸਕ ਕਰਦੇ ਹਾਂ ਤਾਂ ਤੁਹਾਡੀ ਜਿਹੜਾ ਉਨਾ ਜਿਹੜਾ ਬੈਨੀਫਿਸ਼ੀਅਲ ਉਹ ਚੀਜ਼ ਨਹੀਂ ਹੁੰਦੀ ਹੈਗੀ। ਅਗਰ ਤੁਸੀਂ ਗਾਣੇ ਵੀ ਸੁਣ ਰਹੇ ਹੋ ਔਰ ਨਾਲ ਪੜ੍ਹਾਈ ਵੀ ਕਰ ਰਹੇ ਹੋ, ਟੀਵੀ ਵੀ ਦੇਖ ਰਹੇ ਹੋ, ਫੋਨ ਵੀ ਦੇਖ ਰਹੇ ਹੋ, ਨੋਟੀਫਿਕੇਸ਼ਨ ਆਨ ਹੈਗੀਆਂ ਨਾ, ਤੁਹਾਡਾ ਧਿਆਨ ਉੱਧਰ ਵੀ ਜ਼ਿਆਦਾ ਹੁੰਦਾ ਤੇ ਤੁਹਾਨੂੰ ਨਹੀਂ ਚੀਜ਼ਾਂ ਉਹ ਯਾਦ ਰਹਿੰਦੀਆਂ। ਔਰ ਉਸ ਤੋਂ ਇਲਾਵਾ ਜਿਹੜਾ ਐਕਟਿਵ ਟੈਸਟਿੰਗ ਤੁਸੀਂ ਜੇ ਕਰਦੇ ਰਹੋ, ਅਗਰ ਤੁਸੀਂ ਕੋਈ ਚੀਜ਼ ਪਰਟੀਕੁਲਰਲੀ ਐਜ਼ ਅ ਸਟੂਡੈਂਟ, ਫਿਰ ਮੈਂ ਗੱਲ ਕਰੂੰ, ਕੋਈ ਚੈਪਟਰ ਤੁਸੀਂ ਯਾਦ ਕਰਨਾ ਤੁਹਾਨੂੰ ਨਹੀਂ ਯਾਦ ਹੋ ਰਿਹਾ, ਅਗਰ ਤੁਸੀਂ ਚਾਹੁੰਦੇ ਕਿ ਤੁਹਾਨੂੰ ਐਗਜ਼ਾਮ 'ਚ ਜਾ ਕੇ ਨਹੀਂ ਭੁੱਲੇ ਤਾਂ ਉਹਨੂੰ ਬਾਰ ਬਾਰ ਯਾਦ ਕਰਦੇ ਰਹਿਣਾ ਚਾਹੀਦਾ, ਰਾਦਰ ਦੈਨ ਕਿ ਤੁਸੀਂ ਐਗਜ਼ਾਮਸ ਤੋਂ ਪਹਿਲਾਂ ਇੱਕ ਵਾਰੀ ਪੜ੍ਹੋ, ਹੈ ਨਾ, ਜਿੰਨਾ ਤੁਸੀਂ ਯਾਦ, ਕਿਉਂਕਿ ਮੈਮਰੀਜ਼ ਦੀ ਜੋ ਅਸੀਂ ਗੱਲ ਕਰਦੇ ਹਾਂ, ਜਦੋਂ ਅਸੀਂ ਗੱਲ ਕੀਤੀ ਕਿ ਜਦੋਂ ਸੈਨੈਪਸਿਸ ਦੀ ਲਾਸਟ ਟਾਈਮ ਮੈਂ ਗੱਲ ਕੀਤੀ, ਜਿਹੜੇ ਇੱਕ ਨਿਊਰੋਨ ਤੇ ਦੂਸਰੇ ਨਿਊਰੋਨ ਦੇ ਵਿੱਚ ਦਾ ਕਨੈਕਸ਼ਨ ਹੁੰਦਾ, ਉਹੀ ਜਿਹੜਾ ਸਾਨੂੰ ਮੈਮਰੀ ਜਿਹੜਾ ਯਾਦ ਕਰਾਉਂਦਾ, ਹੈ ਨਾ, ਜਿਹੜੀ ਉਹਦੇ ਚ ਪਲਾਸਟੀਸਿਟੀ ਦੀ ਸੀ ਲਾਸਟ ਟਾਈਮ, ਨਿਊਰੋ ਪਲਾਸਟੀਸਿਟੀ ਜਾਂ ਸਨੈਪਟਿਕ ਪਲਾਸਟੀਸਿਟੀ ਦੀ ਗੱਲ ਕੀਤੀ ਸੀ। ਇਹਦਾ ਮਤਲਬ ਹੈ ਕਿ ਜਿੰਨਾ ਤੁਸੀਂ ਆਪਣੇ ਨਿਊਰੋਨਸ ਨੂੰ ਕਿਸੇ ਐਕਟੀਵੇਟ ਕਰਦੇ ਰਹੋਗੇ, ਉਨੀ ਹੀ ਜ਼ਿਆਦਾ ਜਿਹੜੇ ਉਹ ਕਨੈਕਸ਼ਨ ਸਟਰੋਂਗ ਹੁੰਦੇ ਰਹੋਗੇ, ਔਰ ਉਨੀ ਹੀ ਉਹ ਜਿਹੜੀ ਚੀਜ਼ਾਂ ਤੁਹਾਨੂੰ ਯਾਦ ਰਹਿੰਦੀਆਂ। ਇਸ ਲਈ ਅਸੀਂ ਜਿਹੜੀਆਂ ਚੀਜ਼ਾਂ ਨਹੀਂ ਅਸੀਂ ਰਿਕਾਲ ਕਰਦੇ ਹੈਗੇ, ਮੰਨ ਲਓ ਕੋਈ ਗੱਲ ਹੋਈ ਸੀ 20 ਸਾਲ ਪਹਿਲਾਂ, ਸੀ ਉਹ ਭੁੱਲ ਗਿਆ, ਹੈ ਨਾ, ਉਹਨੂੰ ਨਹੀਂ ਯਾਦ ਕੀਤਾ, ਤਾਂ ਸਾਨੂੰ 20 ਸਾਲ ਬਾਅਦ ਇੰਨੀ ਯਾਦ ਨਹੀਂ ਵੀ ਰਹੂਗੀ, ਅਨਲੈਸ ਕਿ ਤੁਹਾਨੂੰ ਕੋਈ ਬਹੁਤ ਮੇਜਰ ਇੰਸੀਡੈਂਟ ਹੋਵੇ ਔਰ ਤੁਹਾਨੂੰ ਉਹ ਗੱਲ ਯਾਦ ਆ ਜਾਵੇ, ਹੈ ਨਾ। ਤੋ

0: ਲਾਈਫ ਮਤਲਬ ਬ੍ਰੇਨ ਚ ਤੁਹਾਡੇ ਨਿਊਰੋਨਸ ਚ ਕਿਸੇ ਪੌਕ ਬੈਕ ਚ ਇੱਕ ਤਰ੍ਹਾਂ ਚਲੇ ਜਾਂਦੀ ਆ, ਤੁਹਾਨੂੰ ਨਹੀਂ ਉਹ ਯਾਦ ਰਹਿੰਦੀ ਹੈਗੀ, ਬਟ ਉਹੀ ਚੀਜ਼ ਨੂੰ ਤੁਸੀਂ ਕੋਈ ਇੰਸੀਡੈਂਟ ਹੋਇਆ ਤੁਸੀਂ ਉਹਨੂੰ ਬਾਰ ਬਾਰ ਯਾਦ ਕਰਦੇ ਰਹੋ। ਜਿਹੜਾ ਇੰਗਲਿਸ਼ ਚ ਇੱਕ ਗੱਲ ਵੀ ਕਹਿੰਦੀ ਯੂਜ਼ ਇਟ ਔਰ ਲੂਜ਼ ਇਟ, ਮਤਲਬ ਕਿ ਜਿਹੜੀ ਛੋਟੀ ਜਿਹੀ ਆਪਾਂ ਕੈਲਕੂਲੇਟਰ ਅੱਗੇ ਯੂਜ ਕਰ ਦਿੰਦੇ ਸੀ, ਅੱਗੇ ਸਾਡਾ ਫਿਰ ਵੀ ਦਿਮਾਗ ਕੰਮ ਕਰ ਜਾਂਦਾ ਹੁੰਦਾ ਸੀ ਕਿ 25+78 ਕਿੰਨੇ ਆ, ਹਨਾ, ਬਟ ਹੁਣ ਅਸੀਂ ਥੋੜਾ ਘੱਟ ਸੋਚਦੇ ਹਾਂ ਉਹਨਾਂ ਚੀਜ਼ਾਂ, ਅਸੀਂ ਸਿੱਧਾ ਕੈਲਕੂਲੇਟਰ ਨੂੰ ਚੱਕਦੇ ਹਾਂ ਤੇ ਸਾਡਾ ਮਾਇੰਡ ਉਹਨਾਂ ਚੀਜ਼ਾਂ ਨੂੰ ਯੂਜ਼ ਨਹੀਂ ਕਰ ਰਿਹਾ। ਤੋ ਅਗਰ ਤੁਸੀਂ ਕਿਸੇ ਪਰਟੀਕੁਲਰ ਚੀਜ਼ ਨੂੰ ਯਾਦ ਰੱਖਣਾ ਹੈਗਾ, ਉਹ ਐਕਟਿਵ ਟੈਸਟਿੰਗ ਤੁਹਾਨੂੰ ਕਰਦੇ ਰਹਿਣਾ ਚਾਹੀਦਾ, ਉਹ ਚੀਜ਼ ਯਾਦ ਕਰਦੇ ਰਹਿਣਾ ਚਾਹੀਦਾ। ਔਰ ਜੇ ਕੋਈ ਚੀਜ਼ ਤੁਸੀਂ ਭੁੱਲਣੀ ਚਾਹੁੰਦੇ ਹੋ ਤਾਂ ਆਫਕੋਰਸ ਉਹਨੂੰ ਯਾਦ ਨਾ ਕਰਨ ਦੀ ਕੋਸ਼ਿਸ਼ ਕਰੋ, ਹਨਾ। ਫਿਰ ਉਸ ਤੋਂ ਬਾਅਦ ਜਿਹੜੀਆਂ ਤੁਸੀਂ ਜਿਹੜੀ ਆ ਸਪੀਕਿੰਗ, ਜਦੋਂ ਤੁਸੀਂ ਜਿਦਾਂ ਮੈਂ ਪਹਿਲੇ ਕਿਹਾ ਕਿ ਸਟੋਰੀਜ਼ ਦੇ ਨਾਲ ਜਾਂ ਇਮੇਜਸ ਦੇ ਨਾਲ ਜਿਹੜੀ ਆ ਤੁਸੀਂ ਕਿਸੇ ਚੀਜ਼ ਨੂੰ ਰਿਲੇਟ ਕਰ ਸਕਦੇ ਆ, ਉਹ ਜਿਹੜੀ ਆ ਇਫੈਕਟ ਹੈਲਪ ਕਰਦੀ ਆ ਲਰਨਿੰਗ ਦੇ ਵਿੱਚ। ਔਰ ਉਸ ਤੋਂ ਇਲਾਵਾ ਐਕਸਰਸਾਈਜ਼ ਜਿਹੜੀ ਹੈਗੀ ਆ ਉਹ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈਗੀ ਆ, ਜਿਹੜੀ ਆ ਜਦੋਂ ਤੁਸੀਂ ਓਲਡ, ਅਗਰ ਤੁਸੀਂ ਆਪਣੀ ਲਾਈਫ ਦੇ ਥਰੂ ਆਊਟ ਐਕਸਰਸਾਈਜ਼ ਪ੍ਰੋਪਰ ਕਰਦੇ ਆ ਤਾਂ ਤੁਸੀਂ ਓਲਡ ਏਜ ਚ ਜਾਂਦੇ ਆ ਤਾਂ ਤੁਹਾਨੂੰ ਡਿਮੈਂਸ਼ੀਆ ਵਰਗੀਆਂ ਪ੍ਰੋਬਲਮਸ ਜਿਹੜੀਆਂ ਉਹ ਘੱਟ ਦੇਖਣ ਨੂੰ ਮਿਲੀਆਂ ਹੈਗੀਆਂ ਰਿਸਰਚ, ਜਦੋਂ ਉਹਨਾਂ ਨੇ ਰਿਸਰਚਸ ਹੋਈਆਂ ਡਿਫਰੈਂਟ ਡਿਫਰੈਂਟ। ਔਰ ਇੱਕ ਹੋਰ ਹੈਗੀ ਕਿ ਲੈਂਗੁਏਜ, ਅਗਰ ਇਹ ਵੀ ਦੇਖਿਆ ਗਿਆ ਕਿ ਜਦੋਂ ਤੁਸੀਂ ਇੱਕ ਤੋਂ ਜ਼ਿਆਦਾ ਲੈਂਗੁਏਜ ਬੋਲਦੇ ਆ, ਮਤਲਬ ਬਾਇਲਿੰਗੁਅਲ ਜਾਂ ਹੋਰ ਵੀ ਲੈਂਗੁਏਜ ਤੁਹਾਨੂੰ ਆਉਂਦੀ ਆ ਨਾ, ਤਾਂ ਉਹਦੇ ਨਾਲ ਤੁਹਾਡੀ ਜਿਹੜੀ ਆ ਡਿਮੈਂਸ਼ੀਆ ਹੋਣ ਦਾ ਜਿਹੜੇ ਚਾਂਸਿਸ ਹੈਗੇ ਉਹ 4 ਸਾਲ ਘੱਟ ਜਾਂਦੇ ਆ ਅਗਰ ਤੁਹਾਨੂੰ 2 ਲੈਂਗੁਏਜਿਸ ਆਉਂਦੀਆਂ ਹੈਗੀਆਂ ਜਾਂ ਇੱਕ ਤੋਂ ਵੱਧ ਕੇ ਲੈਂਗੁਏਜ ਆਉਂਦੀ ਹੈਗੀ। ਸੋ ਕਿਉਂਕਿ ਲੈਂਗੁਏਜ ਜਦੋਂ ਅਸੀਂ ਅਲੱਗ ਅਲੱਗ ਬੋਲਦੇ ਹਾਂ ਤਾਂ ਅਸੀਂ ਉਹੀ ਗੱਲ ਆ ਕਿ ਫਿਰ ਬ੍ਰੇਨ ਦੇ ਨਿਊਰੋਨਸ ਨੂੰ ਅਸੀਂ ਐਕਟੀਵੇਟ ਕਰ ਰਹੇ ਹਾਂ, ਸਾਨੂੰ ਡਿਫਰੈਂਟ ਡਿਫਰੈਂਟ ਲੈਂਗੁਏਜ ਦਾ ਪਤਾ ਹੈਗਾ, ਹਨਾ, ਸਾਨੂੰ ਵਰਡਸ ਦਾ ਪਤਾ ਹੈਗਾ, ਅਸੀਂ ਆਪਣੇ ਬ੍ਰੇਨ ਨੂੰ ਕੰਮ ਲਾਇਆ ਹੈਗਾ। ਤੇ ਉਹ ਇੱਕ ਜਿਹੜਾ ਵੇ ਹੈਗਾ ਇੱਕ ਤੁਸੀਂ ਚੀਜ਼ ਨੂੰ ਜਿਹੜੀ ਆ ਯਾਦ ਕਰ ਸਕਦੇ ਆ। ਉਸ ਤੋਂ ਇਲਾਵਾ ਨੀਂਦ ਜਿਹੜੀ ਹੁੰਦੀ ਆ ਉਹ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈਗੀ ਆ, ਕਿਉਂਕਿ ਨੀਂਦ ਚ ਕਿਹੜੀ ਇਹ ਮੈਂ ਜਿੱਦਾਂ ਬ੍ਰੇਨ ਦੀ ਜਿਹੜੀ ਮੈਮਰੀ ਸੀ ਆਪਾਂ ਗੱਲ ਕੀਤੀ ਸੀ ਸਟੋਰ ਹੁੰਦੀ ਆ, ਉਹ ਐਕਸਪਲੀਸਿਟ ਮੈਂ ਜਦੋਂ ਕਿਹਾ ਸੀ ਹਿਪੋਕੈਂਪਸ ਦੇ ਵਿੱਚ ਸਟੋਰ ਹੁੰਦੀ ਆ, ਅਸੀਂ ਜਦੋਂ ਬ੍ਰੇਨ ਪਾਰਟਸ ਦੀ ਗੱਲ ਕੀਤੀ ਸੀ, ਹਿਪੋਕੈਂਪਸ ਤੇ ਨਿਓਕੋਟੈਕਸ ਐਂਡ ਐਮਿਗਡਾਲਾ ਕਰਕੇ 3 ਜਿਹੜੇ ਪਾਰਟ ਹੁੰਦੇ ਆ ਮੇਜਰ, ਜਿੱਥੇ ਸਟੋਰ ਹੁੰਦੀਆਂ ਸਾਡੀਆਂ ਐਪੀਸੋਡਿਕ ਮੈਮਰੀਜ਼ ਜਾਂ ਫਿਰ ਸਾਡੀ ਫੈਕਟਸ ਜਾਂ ਨੌਲੇਜ ਜਿਹੜੀ ਆ ਸਾਡੀ ਸਟੋਰ ਹੋ ਜਾਂਦੀ ਆ। ਤੇ ਇੱਕ ਤਰ੍ਹਾਂ ਹਿਪੋਕੈਂਪਸ ਐਜ਼ ਅ ਇੰਡੈਕਸ ਕੰਮ ਕਰਦਾ, ਜਿੱਦਾਂ ਤੁਸੀਂ ਆਪਾਂ ਪ੍ਰੈਕਟੀਕਲ ਫਾਈਲਸ ਬਣਾਉਂਦੇ ਹੁੰਦੇ ਸੀ, ਹਨਾ, ਕਿ ਮੋਰੇ ਇੰਡੈਕਸ ਲਿਖਦੇ ਹੁੰਦੇ ਸੀ ਕਿ ਇਸ ਫਾਈਲ ਇਸ ਪੇਜ ਦੇ ਉੱਤੇ ਇਹ ਵਾਲੀ, ਜਾਂ ਬੁੱਕਸ ਦੇ ਵਿੱਚ ਵੀ ਐਵੇਂ ਹੀ ਹੁੰਦਾ। ਸੋ ਇੱਕ ਤਰ੍ਹਾਂ ਜਿਹੜੀ ਜਿਹੜਾ ਤੁਹਾਡਾ ਹਿਪੋਕੈਂਪਸ ਐਜ਼ ਅ ਇੰਡੈਕਸ ਕੰਮ ਕਰਦਾ ਹੈ, ਉਹ ਤੁਸੀਂ ਕੋਈ ਚੀਜ਼ ਯਾਦ ਕਰਨੀ ਹੈਗੀ, ਤੁਹਾਨੂੰ ਕੋਈ ਸਾਲ ਯਾਦ ਆ ਗਿਆ ਤਾਂ ਤੁਹਾਨੂੰ ਉਹ ਮੈਮਰੀ ਵੀ ਜਿਹੜੀ ਆ ਐਕਟੀਵੇਟ ਹੋ ਜਾਂਦੀ ਹਿਪੋਕੈਂਪਸ ਦੇ ਵਿੱਚ। ਔਰ ਜਦੋਂ ਤੁਸੀਂ ਸੌਂਦੇ ਆ ਉਸ ਟਾਈਮ ਦੇ ਉੱਤੇ ਹਿਪੋਕੈਂਪਸ ਔਰ ਨਿਓਕਾਰਟੈਕਸ ਜਿਹੜਾ 2 ਰੀਜਨ ਹੁੰਦੇ ਆ ਮੇਨ, ਇਹ ਐਕਟਿਵ ਹੁੰਦੇ ਆ, ਈਵਨ ਤੁਹਾਡੀ ਡੀਪ ਸਲੀਪ ਦੇ ਵਿੱਚ ਵੀ ਐਕਟਿਵ ਹੁੰਦੇ ਆ। ਤਾਂ ਜਿਹੜੇ ਤੁਸੀਂ ਐਕਸਪੀਰੀਅੰਸ ਚੀਜ਼ਾਂ ਕੀਤੀਆਂ ਹੁੰਦੀਆਂ ਜਿਹੜੀਆਂ ਤੁਹਾਡੇ ਹਿਪੋਕੈਂਪਸ ਚ ਹੁੰਦੀਆਂ ਆ, ਉਹ ਚੀਜ਼ਾਂ ਤੁਹਾਡੇ ਨਿਓਕਾਰਟੈਕਸ ਚ ਮੂਵ ਹੋਣੀਆਂ ਸ਼ੁਰੂ ਹੁੰਦੀਆਂ, ਮਤਲਬ ਇੱਕ ਪਾਰਟ ਤੋਂ ਦੂਸਰੇ ਪਾਰਟ ਤੇ ਬ੍ਰੇਨ ਦੇ ਜਾਣੀਆਂ ਸ਼ੁਰੂ ਹੋ ਜਾਂਦੀਆਂ, ਜਿਹੜਾ ਕਿ ਫਿਰ ਉਹਨਾਂ ਨੂੰ ਜਿਹੜੀਆਂ ਪੱਕੀਆਂ ਕਰਨ ਚ ਹੈਲਪ ਕਰਦਾ ਉਹਨਾਂ ਮੈਮਰੀਜ਼ ਨੂੰ। ਇਸ ਲਈ ਤੁਸੀਂ ਆਪਾਂ ਦੇਖਦੇ ਹਾਂ ਕਿ ਜਦੋਂ ਅਸੀਂ ਸੌਣ ਤੋਂ ਪਹਿਲਾਂ ਕੁਛ ਪੜ੍ਹ ਰਹੇ ਹੁੰਦੇ ਹਾਂ ਜਾਂ ਕੁਛ ਦੇਖ ਰਹੇ ਹੁੰਦੇ ਹਾਂ, ਉਹ ਕਈ ਵਾਰ ਸਾਨੂੰ ਨੀਂਦ ਚ ਵੀ ਉਹ ਚੀਜ਼ਾਂ ਯਾਦ ਆਉਂਦੀਆਂ ਰਹਿੰਦੀਆਂ, ਹਨਾ, ਕਿਉਂਕਿ ਜੋ ਤੁਸੀਂ ਐਕਸਪੀਰੀਅੰਸ ਕੀਤਾ ਹੁੰਦਾ ਉਹ ਚੀਜ਼ਾਂ ਤੁਹਾਨੂੰ ਨੀਂਦ ਦੇ ਵਿੱਚ ਉਹ ਐਕਟੀਵੇਟ ਹੁੰਦੀਆਂ, ਮਤਲਬ ਐਜ਼ ਏ ਕੋਆਰਡੀਨੇਟ ਕਰਦੇ ਆ ਜਿਹੜੇ 2 ਡਿਫਰੈਂਟ ਹਿੱਸੇ ਹੁੰਦੇ ਆ ਬ੍ਰੇਨ ਦੇ। ਤੇ ਲਾਸਟ ਜਿਹੜਾ ਐਮਿਗਡਾਲਾ ਦੀ ਮੈਂ ਗੱਲ ਕੀਤੀ, ਇਮੋਸ਼ਨਲ ਸਿਗਨੀਫਿਕੈਂਸ ਜਿਹੜਾ ਮੈਮਰੀਜ਼ ਨੂੰ ਦਿੰਦਾ ਆ, ਕੋਈ ਵੀ ਮੈਮਰੀ ਤੁਹਾਡੇ ਇਮੋਸ਼ਨਸ ਨਾਲ ਜੁੜੀ ਹੋਈ ਹੈਗੀ ਆ, ਕੋਈ ਤੁਹਾਡੀ ਲਾਈਫ ਦਾ ਕੋਈ ਇੰਸੀਡੈਂਟ ਆ, ਕੋਈ ਫੈਮਿਲੀ ਮੈਂਬਰ ਤੁਹਾਡਾ, ਕਿਸੇ ਦਾ ਬਰਥ ਹੋਇਆ ਜਾਂ ਕਿਸੇ ਦੀ ਡੈਥ ਹੋਈ ਆ, ਉਹ ਚੀਜ਼ਾਂ ਤੁਹਾਨੂੰ ਯਾਦ ਰਹਿੰਦੀਆਂ, ਜਿਹੜੀਆਂ ਐਮਿਗਡਾਲਾ ਇੱਕ ਜਿਹੜਾ ਏਰੀਆ ਹੈਗਾ ਉਹ ਯਾਦ ਰੱਖਦਾ। ਤੋ ਉਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ, ਸਟ੍ਰੈਸ ਇਹ ਵੀ ਦੇਖਿਆ ਗਿਆ ਕਿ ਸਟ੍ਰੈਸ ਔਰ ਫੇਅਰ ਨਾਲ ਰਿਲੇਟਡ ਜਿਹੜੀਆਂ ਚੀਜ਼ਾਂ ਉਹ ਵੀ ਤੁਹਾਨੂੰ ਜ਼ਿਆਦਾ ਯਾਦ ਰਹਿੰਦੀਆਂ ਕੰਪੈਰੇਟਿਵਲੀ ਤੁਹਾਨੂੰ ਜਿਹੜੀਆਂ ਦੂਸਰੀਆਂ ਹੋਰ ਕੋਈ ਚੀਜ਼ਾਂ ਹੋ ਗਈਆਂ। ਮਤਲਬ ਸਟ੍ਰੈਸ ਔਰ ਜਿਹੜਾ ਡਰ ਹੁੰਦਾ ਉਹ ਐਕਟੀਵੇਟ ਕਰਦਾ ਮੈਮਰੀਜ਼ ਨੂੰ, ਜਿਹੜਾ ਸਟਰੋਂਗ ਬਣਾਉਂਦਾ ਹੈਗਾ। ਬਟ ਆਫਕੋਰਸ ਜੇ ਤੁਹਾਨੂੰ ਜ਼ਿਆਦਾ ਸਟ੍ਰੈਸ ਹੁੰਦਾ ਹੈ ਤਾਂ ਉਹ ਤੁਹਾਡੀ ਮੈਮਰੀਜ਼ ਨੂੰ ਇਫੈਕਟ ਵੀ ਕਰਦਾ ਹੈਗਾ, ਰਾਦਰ ਦੈਨ ਮਤਲਬ ਨੈਗੇਟਿਵਲੀ ਵੀ ਇਫੈਕਟ ਕਰਨਾ ਸ਼ੁਰੂ ਕਰ ਦਿੰਦਾ, ਜਿਵੇਂ ਪੋਸਟ ਟਰਮੈਟਿਕ ਡਿਸਆਰਡਰ ਜਿਹੜਾ ਅਸੀਂ ਕਹਿੰਦੇ ਹੁੰਦੇ ਹਾਂ PTSD ਹੋ ਜਾਂਦਾ, ਉਹਦੇ ਨਾਲ ਤੁਹਾਡੀ ਮੈਮਰੀ ਲੋਸ ਹੋਣਾ ਸ਼ੁਰੂ ਹੋ ਜਾਂਦਾ ਹੈ। ਬਟ ਇਹ ਦੇਖਿਆ ਕੁਛ ਹੱਦ ਤੱਕ ਜਿਹੜੀਆਂ ਡਰ ਹੁੰਦਾ ਜਾਂ ਮੈਮਰੀਜ਼ ਜਿਹੜਾ ਡਰ ਹੁੰਦਾ ਔਰ ਸਟ੍ਰੈਸ ਹੁੰਦਾ ਉਹ ਸਾਡੀ ਮੈਮਰੀਜ਼ ਨੂੰ ਇੰਪਰੂਵ ਕਰਦਾ ਹੈ, ਇਸ ਲਈ ਸਾਨੂੰ ਕੁਛ ਨੈਗੇਟਿਵ ਚੀਜ਼ਾਂ ਜਿਹੜੀਆਂ ਉਹ ਜ਼ਿਆਦਾ ਯਾਦ ਰਹਿੰਦੀਆਂ ਕੰਪੈਰੇਟਿਵਲੀ ਹੈਪੀ ਮੂਮੈਂਟਸ ਦੇ। ਔਰ ਇਸ ਤੋਂ ਇਲਾਵਾ ਗ੍ਰੈਟੀਟਿਊਡ, ਜਿਵੇਂ ਅਸੀਂ ਕਹਿੰਦੇ ਰਹਿੰਦੇ ਕਿ ਗ੍ਰੈਟੀਟਿਊਡ ਕਰਦੇ ਰਹਿਣਾ ਚਾਹੀਦਾ। ਉਹ ਇੱਕ ਤਰ੍ਹਾਂ ਆਪਾਂ ਇੱਦਾਂ ਐਗਜ਼ਾਮਪਲ ਲੈ ਲੈਂਦੇ ਹਾਂ ਕਿ ਅਸੀਂ ਕਿਸੇ ਕੱਚੇ ਰਸਤੇ ਤੋਂ ਜਾ ਰਹੇ ਹਾਂ, ਹਨਾ, ਜਿਹੜਾ ਪਹਿਲਾਂ ਮਤਲਬ ਇੱਕ ਐਗਰੀਕਲਚਰ ਫੀਲਡ ਦੇ ਵਿੱਚੋਂ ਜਾ ਰਿਹਾ ਜਾਂ ਫੋਰੈਸਟ ਦੇ ਵਿੱਚੋਂ ਜਾ ਰਿਹਾ, ਬਟ ਹੌਲੀ ਹੌਲੀ ਜਦੋਂ ਰਸਤਾ ਅਸੀਂ ਯੂਜ਼ ਕਰਦੇ ਜਾ ਰਹੇ ਹਾਂ ਤਾਂ ਇੱਕ ਤਰ੍ਹਾਂ ਇੱਕ ਰਸਤਾ ਬਣ ਰਿਹਾ ਪ੍ਰੋਪਰ, ਹਨਾ। ਤਾਂ ਸੇਮ ਵੇ ਬ੍ਰੇਨ ਦੇ ਨਿਊਰੋਨਸ ਕੰਮ ਕਰਦੇ ਆ ਕਿ ਜਦੋਂ ਤੁਸੀਂ ਵਾਰ ਵਾਰ ਉਹਨਾਂ ਚੀਜ਼ਾਂ ਨੂੰ ਯਾਦ ਕਰਦੇ ਰਹਿੰਦੇ ਆ ਤਾਂ ਬ੍ਰੇਨ ਤੁਹਾਡਾ ਉਹ ਤੁਹਾਡੇ ਬ੍ਰੇਨ ਚ ਸਟੋਰਡ ਹੋ ਜਾਂਦੀਆਂ ਚੀਜ਼ਾਂ। ਇਸ ਲਈ ਵਾਰ ਵਾਰ ਕਿਹਾ ਜਾਂਦਾ ਕਿ ਗ੍ਰੈਟੀਟਿਊਡ ਜਿਹੜਾ ਉਹ ਕਰਦੇ ਮਤਲਬ ਕਰਦੇ ਰਹਿਣਾ ਚਾਹੀਦਾ ਕਿ ਜੋ ਸਾਡੇ ਕੋਲ ਚੰਗੀਆਂ ਚੀਜ਼ਾਂ ਹੈਗੀਆਂ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਕੰਪੈਰੇਟਿਵਲੀ, ਕਿ ਜੋ ਸਾਡੇ ਕੋਲ ਨਹੀਂ ਹੈਗਾ ਉਹਨਾਂ ਨੂੰ ਯਾਦ ਕਰਨ ਦੇ ਨਾ।
1: ਰਾਈਟ ਰਾਈਟ। ਇਹ ਕਿੱਦਾਂ ਹੁੰਦਾ ਹੈ ਕਿ ਜਿੱਦਾਂ ਆਪਾਂ ਨੂੰ ਸੁਪਨਿਆਂ ਦੀ ਵੀ ਗੱਲ ਕਰਦੇ ਹੁੰਦੇ ਹਾਂ ਨਾ ਕਿ ਸਵੇਰੇ ਉੱਠ ਕੇ ਕੋਈ ਕੋਈ ਇੱਕ ਸੁਪਨਾ ਯਾਦ ਰਹਿੰਦਾ, ਬਹੁਤੀ ਵਾਰ ਯਾਦ ਨਹੀਂ ਰਹਿੰਦੇ, ਕਈਆਂ ਨੂੰ ਤਾਂ ਬਹੁਤ ਯਾਦ ਰਹਿ ਜਾਂਦੇ ਹੈਗੇ ਨੇ, ਪਰ ਉਹ ਬੜੀ ਵੇਗ ਜਿਹੀ ਮੈਮਰੀ ਹੁੰਦੀ ਹੈ, ਹੈ ਨਾ, ਅਤੇ ਉਹਨਾਂ ਨੂੰ ਆਪਾਂ ਕਿਵੇਂ ਯਾਦ ਰੱਖ ਪਾਉਂਦੇ ਹਾਂ, ਕਿਵੇਂ ਭੁੱਲ ਜਾਂਦੇ। ਮੇਰੇ ਕਹਿਣ ਦਾ ਭਾਵ ਇਹ ਹੈ ਕਿ ਕੋਈ ਸਾਇੰਸ ਵੀ ਹੈਗੀ ਹੈ ਕੰਮ ਕਰਦੀ ਮੈਮਰੀਜ਼ ਦੇ ਬਿਹਾਈਂਡ, ਇਸ ਦੇ ਨਹੀਂ ਸਾਇੰਸ ਬਿਹਾਈਂਡ ਮੈਮਰੀਜ਼।
0: ਹਾਂਜੀ ਬਿਲਕੁਲ। ਜਿੱਦਾਂ ਸਭ ਤੋਂ ਪਹਿਲਾਂ ਤਾਂ ਮੈਂ ਨਿਊਰੋ ਪਲਾਸਟਿਸਿਟੀ ਦੀ ਜਾਂ ਨਿਊਰੋ ਜੈਨੇਸਿਸ ਦੀ ਆਪਾਂ ਗੱਲ ਕਰਦੇ ਹਾਂ, ਮਤਲਬ ਕਿ ਕਿੱਦਾਂ ਸਾਡੇ ਨਿਊਰੋਨ ਬਣਦੇ ਰਹਿੰਦੇ ਆ ਕੁਛ, ਜਾਂ ਪੁਰਾਣੇ ਖਤਮ ਹੁੰਦੇ ਰਹਿੰਦੇ ਆ, ਹਨਾ, ਉਹ ਸਾਰਾ ਕੁਛ ਹੁੰਦਾ ਰਹਿੰਦਾ। ਤੇ ਜਦੋਂ ਅਸੀਂ ਇਹਦੇ ਅਗਰ ਅਸੀਂ ਪ੍ਰੋਸੀਜਰ ਦੀ ਗੱਲ ਕਰਦੇ ਹਾਂ ਤਾਂ ਇੱਕ ਸਭ ਤੋਂ ਪਹਿਲਾਂ ਕਹਿ ਸਕਦੇ ਹਾਂ ਕਿ ਐਨਕੋਡਿੰਗ ਹੁੰਦੀ ਆ, ਮਤਲਬ ਕੋਈ ਜਿਹੜੀ ਸਾਡੇ ਬ੍ਰੇਨ ਨੂੰ ਇਨਫੋਰਮੇਸ਼ਨ ਮਿਲਦੀ ਆ ਬਾਹਰੋਂ, ਹਨਾ, ਕੋਈ ਚੀਜ਼ ਅਸੀਂ ਐਕਸਪੀਰੀਅੰਸ ਕੀਤੀ ਹੈਗੀ ਆ, ਕਿਤੇ ਅਸੀਂ ਜਾ ਰਹੇ ਹੈਗੇ ਆ, ਕੋਈ ਸੀਨਰੀ ਦੇਖ ਰਹੇ ਹਾਂ, ਤਾਂ ਉਹ ਮੇਰੇ ਮਾਇੰਡ ਨੂੰ ਉਹ ਚੀਜ਼ ਇਨਫੋਰਮੇਸ਼ਨ ਜਿਹੜੀ ਆ ਪਹੁੰਚ ਰਹੀ ਆ, ਹਨਾ। ਪਰ ਜਿਹੜਾ ਬ੍ਰੇਨ ਹੁੰਦਾ ਓਬਵੀਅਸਲੀ ਹਰ ਚੀਜ਼ ਨੂੰ ਇੱਕੋ ਜਿਹਾ ਫੋਕਸ ਨਹੀਂ ਕਰਦਾ, ਜਿੱਦਾਂ ਕਿਹਾ ਹੀ ਆ ਕਿ ਜਿਹੜੀਆਂ ਚੀਜ਼ਾਂ ਅਸੀਂ ਯਾਦ ਰੱਖਦੇ ਹਾਂ ਆਪਣੇ ਆਪ ਨੂੰ ਐਕਟੀਵੇਟ ਸਾਡੇ ਨਿਊਰੋਨਸ ਨੂੰ ਕਰਦੇ ਹਾਂ, ਉਹ ਚੀਜ਼ਾਂ ਯਾਦ ਰਹਿੰਦੀਆਂ, ਦੂਜੀਆਂ ਨਹੀਂ ਜਿਹੜੀਆਂ ਯਾਦ ਰਹਿੰਦੀਆਂ, ਹਨਾ। ਪਰ ਜਿਹੜੀ ਚੀਜ਼ ਜਿੱਦਾਂ ਜਿਹਨਾਂ ਨਾਲ ਸਾਡੇ ਇਮੋਸ਼ਨ ਜੁੜੇ ਹੁੰਦੇ ਆ, ਜਾਂ ਜਿਹੜੀ ਸਾਡੀ ਨੌਲੇਜ ਪਹਿਲਾਂ ਐਗਜ਼ਿਸਟਿੰਗ ਨੌਲੇਜ ਹੁੰਦੀ ਆ, ਜਿੱਦਾਂ ਮੈਂ ਰੈਸਟੋਰੈਂਟ ਦੀ ਗੱਲ ਕੀਤੀ ਸੀ, ਮੰਨ ਲਓ ਅਸੀਂ ਰੈਸਟੋਰੈਂਟ ਗਏ ਹਾਂ ਤਾਂ ਸਾਨੂੰ ਜਦੋਂ ਪਤਾ ਹੈ ਕਿ ਅਸੀਂ ਉੱਥੇ ਖਾਣਾ, ਉਹ ਸਾਡੀ ਪ੍ਰੀ ਨੌਲੇਜ ਹੈਗੀ ਆ, ਸਾਨੂੰ ਪਤਾ ਕਿ ਉੱਥੇ ਖਾਂਦੇ ਹੀ ਆ ਲੋਕ, ਤਾਂ ਉਹ ਚੀਜ਼ ਮੇਰੇ ਬ੍ਰੇਨ ਚ ਇਨਕੋਡ ਹੈਗੀ ਆ, ਮਤਲਬ ਕੋਡਿੰਗ ਉਹਦੀ ਹੋਈ ਆ ਮੇਰੇ ਬ੍ਰੇਨ ਚ, ਤਾਂ ਮੈਂ ਆਟੋਮੈਟਿਕਲੀ ਜਾ ਕੇ ਉੱਥੇ ਖਾਣਾ ਖਾਊਂਗੀ, ਤਾਂ ਮੈਨੂੰ ਕੋਈ ਉਹਦੇ ਲਈ ਸੋਚਣਾ ਨਹੀਂ ਪਊਗਾ, ਹਨਾ। ਤੇ ਉਸ ਤੋਂ ਬਾਅਦ ਸੈਕਿੰਡ ਜਿਹੜੀ ਇਹਦੇ ਚ ਪ੍ਰੋਸੈਸ ਆ ਜਾਂਦੀ ਨੂੰ ਕੰਸੋਲੀਡੇਸ਼ਨ ਕਹਿੰਦੇ ਹਾਂ ਅਸੀਂ, ਜਿਹਦਾ ਮਤਲਬ ਕਿ ਜਦੋਂ ਐਕਸਪੀਰੀਅੰਸ ਤੋਂ ਬਾਅਦ ਸਾਡਾ ਜਿਹੜਾ ਬ੍ਰੇਨ ਹੁੰਦਾ ਹੌਲੀ ਹੌਲੀ ਉਸ ਪਰਟੀਕੁਲਰ ਮੈਮਰੀ ਨੂੰ ਸਟੇਬਲ ਕਰਦਾ ਰਹਿੰਦਾ, ਹਨਾ, ਤੇ ਉਹਦੇ ਨਾਲ ਮਤਲਬ ਜਿਹੜਾ ਨਿਊਰੋਨ ਜਿਹੜਾ ਰਿਲੇਟਡ ਹੁੰਦਾ ਹੈ ਉਹ ਹੋਰ ਸਟਰੋਂਗ ਕਨੈਕਸ਼ਨ ਬਣਦੇ ਰਹਿੰਦੇ ਆ। ਜਿੱਦਾਂ ਉਹੀ ਉਹੀ ਮੈਂ ਬਾਰ ਬਾਰ ਉਹ ਗੱਲ ਕਰ ਰਹੀ ਹਾਂ ਕਿ ਜਿਹੜੀ ਚੀਜ਼ ਨੂੰ ਅਸੀਂ ਯਾਦ ਕਰਨਾ ਚਾਹ ਰਹੇ ਹਾਂ ਉਹ ਸਾਡੇ ਬ੍ਰੇਨ ਦੇ ਵਿੱਚ ਕੋਡ ਹੋ ਰਹੀ ਆ, ਔਰ ਉਹਦੀ ਕੰਸੋਲੀਡੇਸ਼ਨ ਮਤਲਬ ਉਹ ਸੋਲਿਡ ਹੁੰਦੀ ਜਾਂਦੀ ਆ ਉਹ ਮੈਮਰੀ, ਕਿਉਂਕਿ ਇੱਕ ਮੈਮਰੀ ਨੂੰ ਤੁਸੀਂ ਯਾਦ ਕਰਦੇ ਰਹਿੰਦੇ। ਕੋਈ ਮੂਵੀ ਤੁਸੀਂ ਬਾਰ ਬਾਰ ਦੇਖੀ ਜਾਓ ਤਾਂ ਉਹ ਤੁਹਾਨੂੰ ਯਾਦ ਰਹਿ ਜਾਂਦੀ ਆ, ਹਨਾ, ਕਾਫੀ ਸਾਲਾਂ ਬਾਅਦ ਵੀ ਤੁਹਾਨੂੰ ਪਤਾ ਹੁੰਦਾ, ਈਵਨ ਡਾਇਲੋਗਸ ਵੀ ਯਾਦ ਰਹਿ ਜਾਂਦੇ ਕਿ ਇੱਥੇ ਇਹ ਵਾਲਾ ਡਾਇਲੋਗ ਜਿਹੜਾ ਬੋਲੂਗੇ, ਹਨਾ। ਸੋ ਇਹਦੇ ਚ ਜਿੱਦਾਂ ਮੈਂ ਪਹਿਲੇ ਦੱਸਿਆ ਕਿ ਸਲੀਪ ਦੀ ਇੰਪੋਰਟੈਂਟ ਰੋਲ ਹੁੰਦਾ ਹੈਗਾ ਇਹਦੇ ਵਿੱਚ ਮੈਮਰੀ ਕੀਪਿੰਗ ਦੇ ਵਿੱਚ, ਔਰ ਐਂਡ ਚ ਜੇ ਐਂਡ ਚ ਕੰਸੋਲੀਡੇਸ਼ਨ ਤੋਂ ਬਾਅਦ ਰੀਕੰਸੋਲੀਡੇਸ਼ਨ ਹੁੰਦੀ ਹੈ। ਇਹਦਾ ਮਤਲਬ ਕਿ ਜਦੋਂ ਤੁਸੀਂ ਕੋਈ ਪੁਰਾਣੀ ਚੀਜ਼ ਯਾਦ ਕਰਦੇ ਆ ਤਾਂ ਉਸ ਟਾਈਮ ਉਹ ਇੱਕ ਐਗਜੈਕਟਲੀ ਜਦੋਂ ਮੈਂ ਪਹਿਲਾਂ ਕਿਹਾ ਕਿ 50% ਮੈਮਰੀਜ਼ ਜਿਹੜੀਆਂ ਇੱਕ ਸਾਲ ਦੇ ਵਿੱਚ ਜਿਹੜੀਆਂ ਫੇਡ ਹੋ ਜਾਂਦੀਆਂ, 50% ਡਿਟੇਲਸ ਇੱਕ ਮੈਮਰੀ ਦੀਆਂ ਜਿਹੜੀਆਂ ਫੇਡ ਹੋ ਜਾਂਦੀਆਂ ਤੁਹਾਡੀਆਂ। ਫੋਰ ਐਗਜ਼ਾਮਪਲ, ਤੁਸੀਂ ਇੱਕ ਸਾਲ ਪਹਿਲਾਂ ਕਿਤੇ ਗਏ ਸੀਗੇ ਤੇ ਤੁਸੀਂ ਉੱਥੇ ਕੀ ਖਾਧਾ ਸੀ, ਕੀ ਪੀਤਾ ਸੀ, ਉਹਦੇ ਚ ਕੀ ਪਾਇਆ ਸੀ, ਉਹ ਤੁਹਾਨੂੰ ਕੁਛ ਡਿਟੇਲਸ ਯਾਦ ਰਹਿਣਗੀਆਂ, 50% ਯਾਦ ਰਹਿਣਗੀਆਂ, 50% ਤੁਸੀਂ ਤੁਹਾਡੇ ਕੋਲ ਜੋ ਵੀ ਐਕਸਪੀਰੀਅੰਸ ਹੈਗਾ ਆ, ਜੋ ਵੀ ਤੁਹਾਡੇ ਕੋਲ ਨੌਲੇਜ ਹੈਗੀ, ਜਦੋਂ ਜੋ ਜਿਸ ਤਰ੍ਹਾਂ ਤੁਹਾਡੇ ਕੋਲ ਕੱਪੜੇ ਪਏ ਹੈਗੇ ਆ ਤੁਸੀਂ ਸੋਚੋਗੇ ਕਿ ਹਾਂ ਮੈਂ ਉਹ ਵਾਲੇ ਕੱਪੜੇ ਪਾਏ ਸੀਗੇ। ਇਹਦੇ ਚ ਇੱਕ ਇੰਪੋਰਟੈਂਟ ਰਿਸਰਚ ਦੀ ਮੈਂ ਗੱਲ ਕਰੂੰਗੀ, 9/11 ਜਦੋਂ ਅਮੈਰੀਕਾ ਦੇ ਵਿੱਚ ਹੋਇਆ ਸੀਗਾ, ਤਾਂ ਉਹਦੇ ਵਿੱਚ ਜਿਹੜਾ ਰਿਸਰਚਰ ਜਿਹੜੇ ਸੀਗੇ ਉਹਨਾਂ ਨੇ ਕੁਛ ਲੋਕਾਂ ਨੂੰ ਜਿੱਦਾਂ ਅਗਲੇ ਦਿਨ ਜਾਂ ਜਿਹੜਾ ਉਹਨਾਂ ਨੂੰ ਬੁਲਾਇਆ ਔਰ ਉਹਨਾਂ ਨੂੰ ਪੁੱਛਿਆ ਕਿ ਇੰਸੀਡੈਂਟ ਕੀ ਹੋਇਆ, ਤੁਸੀਂ ਕਿੱਥੇ ਸੀ ਉਸ ਟਾਈਮ, ਕੀ ਕਰ ਰਹੇ ਸੀ, ਹਨਾ, ਕੀ ਫੀਲ ਕੀਤਾ ਤੁਸੀਂ, ਉਹ ਸਾਰੀ ਚੀਜ਼ਾਂ ਉਹਨਾਂ ਨੇ ਨੋਟ ਕੀਤੀਆਂ। ਔਰ ਜਦੋਂ ਇੱਕ ਸਾਲ ਬਾਅਦ ਉਹਨਾਂ ਨੂੰ ਬੁਲਾਇਆ ਗਿਆ ਤਾਂ ਇੱਕ ਸਾਲ ਬਾਅਦ ਉਹਨਾਂ ਦੀ ਜਿਹੜੀ ਮੈਮਰੀਜ਼ ਉਹਨਾਂ ਨੇ ਦੱਸੀਆਂ ਉਹ ਚੇਂਜ ਸੀਗੀਆਂ, ਉਹ ਮੈਮਰੀਜ਼ ਮਤਲਬ ਕਿ ਕਾਫੀ ਚੀਜ਼ਾਂ ਡਿਟੇਲਸ ਚੇਂਜ ਸੀਗੀਆਂ ਉਹਨਾਂ ਦੀਆਂ ਕਿ ਉਹ ਕਿੱਥੇ ਸੀਗੇ ਔਰ ਕੀ ਕਰ ਰਹੇ ਸੀਗੇ। ਇਸ ਤੋਂ ਇਲਾਵਾ ਕੁਛ ਰਿਸਰਚ ਹੈ, ਜਿਵੇਂ ਇੱਕ ਰਿਸਰਚ ਦੇ ਵਿੱਚ ਸਕੂਲ ਦੇ ਜਿਹੜੇ ਬੱਚੇ ਸੀਗੇ ਉਹਨਾਂ ਨੂੰ ਉਹਨਾਂ ਦੇ ਅੰਦਰ ਫਾਲਸ ਮੈਮਰੀਜ਼ ਜਿਹੜੀਆਂ ਬਣਾਈਆਂ ਗਈਆਂ, ਉਹਨਾਂ ਨੂੰ ਇਹ ਦੱਸਿਆ ਗਿਆ ਕਿ ਤੁਸੀਂ ਕੋਈ ਪਰਟੀਕੁਲਰ ਕ੍ਰਾਈਮ ਕੀਤਾ, ਹਨਾ, ਕਿ ਇਹ ਤੁਸੀਂ ਕਿਸੇ ਟਾਈਮ ਦੇ ਉੱਤੇ ਕ੍ਰਾਈਮ ਕੀਤਾ ਸੀ, ਪਹਿਲਾਂ ਤਾਂ ਓਬਵੀਅਸਲੀ ਉਹ ਮਨਾ ਕਰ ਰਹੇ ਸੀਗੇ, ਬਟ ਜਦੋਂ ਉਹਨਾਂ ਦੇ ਦਿਮਾਗ 'ਚ ਪਾਈ ਇਹ ਚੀਜ਼ ਕਿ ਨਹੀਂ ਤੁਸੀਂ ਇਹ ਕ੍ਰਾਈਮ ਕੀਤਾ ਉਸ ਟਾਈਮ, ਤੁਸੀਂ ਇਹ ਵਾਲੀ ਇਹ ਐਕਟੀਵਿਟੀ ਕੀਤੀ, ਤਾਂ ਜਦੋਂ ਉਹਨਾਂ ਨੇ ਕਾਫੀ ਮਤਲਬ ਸਾਲਾਂ ਬਾਅਦ ਜਿਹੜਾ ਉਹਨਾਂ ਦੀ ਐਨਾਲਿਸਿਸ ਕੀਤਾ ਤਾਂ 70% ਬੱਚੇ ਜਿਹੜੇ ਸੀਗੇ ਉਹ ਉਹਨਾਂ ਨੇ ਬਿਲੀਵ ਕੀਤਾ ਇਸ ਗੱਲ ਦੇ ਉੱਤੇ ਕਿ ਹਾਂ ਅਸੀਂ ਇਹ ਕ੍ਰਾਈਮ ਕੀਤਾ ਸੀ, ਕਿਉਂਕਿ ਉਹ ਫਾਲਸ ਮੈਮਰੀਜ਼ ਜਿਹੜੀਆਂ ਰਿਸਰਚਰਸ ਨੇ ਉਹਨਾਂ ਦੇ ਦਿਮਾਗ 'ਚ ਜਨਰੇਟ ਕੀਤੀਆਂ ਕਿ ਤੁਸੀਂ ਇਹ ਮਤਲਬ ਉਹਨਾਂ ਨੂੰ ਵਿਸ਼ਵਾਸ ਹੋਵੇ ਜਾਂ ਉਹਨਾਂ ਨੂੰ ਕਹੀ ਗਈ, ਜਦੋਂ ਕਹਿੰਦੇ ਹੁੰਦੇ ਕਿ ਝੂਠ ਵਾਰ ਵਾਰ ਬੋਲੀ ਜਾਓ ਸੱਚ ਗੱਲਾਂ ਜਾਂਦਾ ਨਾ, ਤਾਂ ਉਹ ਵਾਲੀ ਚੀਜ਼ ਉਹਨਾਂ ਦੀ ਹੋਈ ਮੈਮਰੀ ਜਿਹੜੀ ਇੱਕ ਉਹਨਾਂ ਦੇ ਉਹਨਾਂ ਨੂੰ ਲੱਗਿਆ ਕਿ ਹਾਂ ਸ਼ਾਇਦ ਸੱਚੀ ਅਸੀਂ ਇਹ ਚੀਜ਼ ਕੀਤੀ ਆ। ਹੁਣ ਜਦੋਂ ਅਸੀਂ ਇਹਦੀ ਗੱਲ ਕਰਦੇ ਹਾਂ ਤਾਂ ਇਹਦਾ ਥੋੜਾ ਜਿਹਾ ਨੁਕਸਾਨ, ਥੋੜਾ ਜਿਹਾ ਨਹੀਂ ਵੈਸੇ ਬਹੁਤ ਨੁਕਸਾਨ ਹੁੰਦਾ ਇਹਦਾ, ਜਦੋਂ ਤੁਸੀਂ ਗੱਲ ਕਰਦੇ ਆ ਆਈ ਵਿਟਨੈਸ ਦੀ, ਕਿਉਂਕਿ ਜਦੋਂ ਅਸੀਂ ਆਈ ਵਿਟਨੈਸ ਨਾ ਕ੍ਰਾਈਮ ਦੀ ਗੱਲ ਕਰਦੇ ਹਾਂ ਤਾਂ ਕਾਫੀ ਇੱਦਾਂ ਦੀਆਂ ਵੀ ਸਟੱਡੀਜ਼ ਹੈਗੀਆਂ ਜਿਹਦੇ ਵਿੱਚ ਲੋਕਾਂ ਨੇ ਗਲਤ ਕਿਸੇ ਇਨਸਾਨ ਨੂੰ ਨਾ ਮਤਲਬ ਸਜ਼ਾ ਦਵਾਤੀ ਕਹਿ ਕੇ ਕਿ ਇਹ ਜਿਹੜਾ ਬੰਦਾ ਸੀ, ਬਟ ਬਾਅਦ ਚ ਡੀ ਐਨ ਏ ਟੈਸਟ ਜਦੋਂ ਹੋਏ ਤਾਂ ਪਤਾ ਚੱਲਿਆ ਕਿ ਇਹ ਵਾਲਾ ਪਰਸਨ ਨਹੀਂ ਸੀਗਾ, ਉਹ ਕੋਈ ਹੋਰ ਪਰਸਨ ਜਿਹੜਾ ਸੀਗਾ। ਤਾਂ ਇਹ ਜਿਹੜੀ ਇੱਕ ਡਰੋਬੈਕ ਤੁਸੀਂ ਕਹਿ ਸਕਦੇ ਇਹਦੀ ਮੈਮਰੀਜ਼ ਦੀ ਹੁੰਦੀ ਹੈ ਨਾ। ਪਰ ਜਿੱਦਾਂ ਉਹਨਾਂ ਨੇ ਕਿਹਾ ਕਿ ਹਰ ਵਾਰ ਜਦੋਂ ਤੁਸੀਂ ਕੋਈ ਪੁਰਾਣੀ ਯਾਦ ਯਾਦ ਕਰਦੇ ਆ ਤਾਂ ਹਰ ਵਾਰੀ ਉਹਦੇ ਚ ਕੋਈ ਚੇਂਜ ਆ ਜਾਂਦਾ, ਜਿਵੇਂ ਇਹਨੂੰ ਇੱਦਾਂ ਸਮਝ ਸਕਦੇ ਕਿ ਜਦੋਂ ਤੁਸੀਂ ਕੰਪਿਊਟਰ ਤੇ ਕੰਮ ਕਰ ਰਹੇ ਆ, ਜਦੋਂ ਤੱਕ ਕੋਈ ਫਾਈਲ ਤੁਹਾਡੀ ਉੱਥੇ ਹੈਗੀ ਆ ਜਿਹੜੀ ਤੁਸੀਂ ਨਹੀਂ ਖੋਲੀ ਹੈਗੀ ਉਦੋਂ ਤੱਕ ਉਹ ਸੇਵ ਪਈ ਆ, ਬਟ ਜਦੋਂ ਤੁਸੀਂ ਉਹ ਖੋਲੀ ਫਾਈਲ ਤਾਂ ਉਹਦੇ ਚ ਤੁਸੀਂ ਕੁਛ ਚੇਂਜਸ ਕਰਤੇ ਤਾਂ ਓਬਵੀਅਸਲੀ ਹੁਣ ਫਾਈਲ ਦੇ ਵਿੱਚ ਡਿਫਰੈਂਟ ਇਨਫੋਰਮੇਸ਼ਨ ਆ ਪਹਿਲਾਂ ਦੇ ਨਾਲੋਂ, ਹਨਾ। ਤੇ ਮੈਮਰੀਜ਼ ਵੀ ਸੇਮ ਵੇ ਹੀ ਕੰਮ ਕਰਦੀ ਹੈਗੀ ਆ ਕਿ ਜਦੋਂ ਵੀ ਤੁਸੀਂ ਮੈਮਰੀ ਨੂੰ ਰਿਕਾਲ ਕਰਦੇ ਆ ਹਰ ਵਾਰ ਤੁਸੀਂ ਕੋਈ ਨਾ ਕੋਈ ਨਵੀਂ ਚੀਜ਼ ਉਹਦੇ ਚ ਐਡ ਕਰਦੇ ਜਾਂਦੇ ਆ। ਸੋ ਜੇ ਮੈਂ ਕਹਿੰਦੀ ਹਾਂ ਕਿ ਜਦੋਂ ਮੈਂ ਸਕੂਲ ਚ ਸੀਗੀ ਕੋਈ ਪਰਟੀਕੁਲਰ ਇਵੈਂਟ ਦੀ ਗੱਲ ਕਰ ਰਹੀ ਹਾਂ ਮੈਂ ਕਿ ਇੱਦਾਂ ਹੋਇਆ ਸੀ, ਈਵਨ ਮੈਨੂੰ ਲੱਗੇਗਾ ਕਿ 100% ਇੱਦਾਂ ਹੀ ਹੋਇਆ ਸੀ, ਬਟ ਮੰਨ ਲਓ ਕੋਈ ਹੋਰ ਪਰਸਨ ਮੇਰੇ ਕੋਲ ਫਰੈਂਡ ਉਸ ਟਾਈਮ ਦੇ ਨਾਲ ਸੀ ਕਿ ਨਹੀਂ ਇੱਦਾਂ ਨਹੀਂ ਹੋਇਆ ਸੀ ਇੱਦਾਂ ਹੋਇਆ ਸੀ, ਹਨਾ। ਤੋ ਉਹ ਜਿਹੜੀਆਂ ਸਾਨੂੰ ਚੀਜ਼ਾਂ ਦੱਸਦੀ ਹੈ ਕਿ ਮੈਮਰੀਜ਼ ਜਿਹੜੀਆਂ ਟਾਈਮ ਦੇ ਨਾਲ ਫੇਡ ਹੁੰਦੀਆਂ ਰਹਿੰਦੀਆਂ।
1: ਓਕੇ ਰਾਈਟ, ਠੀਕ ਹੈ। ਅੱਛਾ ਇੱਕ ਇਹ ਵੀ ਗੱਲ ਹੈਗੀ ਹੈ ਕਿ ਜਿਹੜੀਆਂ ਹੁਣ ਤੁਸੀਂ ਦੱਸੀਆਂ ਕਿ ਟਾਈਮ ਟੂ ਟਾਈਮ ਫੇਡ ਵੀ ਹੁੰਦੀਆਂ ਰਹਿੰਦੀਆਂ ਬੰਦ, ਸਾਰਾ ਕੁਛ ਠੀਕ ਹੈ। ਮੈਂ ਸਟਾਰਟਿੰਗ ਦੇ ਵਿੱਚ ਇੱਕ ਗੱਲ ਵੀ ਕਹੀ ਸੀ ਕਿ ਅਖੀਰ ਦੇ ਵਿੱਚ ਜਾਣ ਤੋਂ ਪਹਿਲਾਂ ਅਸੀਂ ਇੱਕ ਕਲਾਸ ਵੀ ਲਗਾ ਕੇ ਜਾਵਾਂਗੇ, ਉਹ ਇਹ ਕਿ ਮੈਮਰੀਜ਼ ਨੂੰ ਕਿੱਦਾਂ ਬੂਸਟ ਕਰ ਸਕਦੇ ਹੋ ਜਾਂ ਆਪਣੀ ਜਿਹੜੀ ਲਰਨਿੰਗ ਕਪੈਸਿਟੀ ਉਹ ਕਿੱਦਾਂ ਤੁਸੀਂ ਇਨਕਰੀਜ਼ ਕਰ ਸਕਦੇ ਹੈਗੇ। ਉਹ ਦੱਸਣ ਤੋਂ ਪਹਿਲਾਂ ਮੈਨੂੰ ਇੱਕ ਗੱਲ ਇਹ ਜ਼ਰੂਰ ਦੱਸਿਓ ਕਿ ਜਿਵੇਂ ਆਪਾਂ ਚਲੋ ਮਜ਼ਾਕ ਦੇ ਵਿੱਚ ਮੈਂ ਜਦੋਂ ਸ਼ੋਅ ਸ਼ੁਰੂ ਹੋਣਾ ਸੀ ਉਹ ਤੋਂ ਪਹਿਲਾਂ ਇੱਕ ਡਾਇਲੋਗ ਮਾਰ ਰਿਹਾ ਸੀ ਹਿੰਦੀ ਫਿਲਮਾਂ ਦਾ ਕਿ ਇਨਕੀ ਯਾਦਦਾਸ਼ਤ ਚਲੀ ਗਈ ਹੈ, ਅਤੇ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀਗੀ ਕਿ ਉਹਨੂੰ ਫਿਰ ਕੁਛ ਕੁਛ ਚੀਜ਼ਾਂ ਭੁੱਲ ਜਾਂਦੀਆਂ, ਪਰ ਉਹ ਫਿਰ ਬਾਕੀ ਪੁੱਛਦਾ ਮੈਂ ਕੌਣ ਹੂੰ ਮੈਂ ਕਹਾਂ ਹੂੰ। ਅਤੇ ਅੱਗੇ ਬੜਾ ਜੈਨੂਅਨ ਜਿਹਾ ਕੁਸ਼ਚਨ ਆਉਂਦਾ ਹੁੰਦਾ ਸੀਗਾ ਕਿ ਜੇ ਬੰਦਾ ਸਾਰਾ ਕੁਛ ਭੁੱਲ ਹੀ ਗਿਆ ਉਹ ਬੋਲਣਾ ਕਾਹਤੇ ਨਹੀਂ ਭੁੱਲਿਆ ਹੈਗਾ, ਭਾਸ਼ਾ ਜਿਹੜੀ ਹੈਗੀ ਹੈ ਜ਼ੁਬਾਨ ਹੈਗੀ ਹੈ ਉਹ ਕਿੰਨਾ ਕੁ ਇੰਪੋਰਟੈਂਟ ਰੋਲ ਅਦਾ ਕਰਦੀ ਹੈਗੀ ਹੈ। ਅਤੇ ਨਾਲ ਹੀ ਇਹਦੇ ਇਹਨੂੰ ਇਸ ਤਰੀਕੇ ਦੇ ਨਾਲ ਮੈਂ ਕਹਿਣਾ ਚਾਹੁੰਦਾ ਕਿ ਕਈ ਲੋਕ ਜਿਵੇਂ ਤੁਸੀਂ ਦੱਸਿਆ ਕਿ ਕਈ ਮਲਟੀਲਿੰਗੁਅਲ ਹੁੰਦੇ ਨੇ, ਬੜੀਆਂ ਹੀ ਗੱਲਾਂ ਯਾਦ ਹੁੰਦੀਆਂ ਨੇ, ਜੇ ਮਲਟੀਲਿੰਗੁਅਲ ਨੇ ਤਾਂ ਡਿਮੈਂਸ਼ੀਆ ਦੇ ਖਤਰੇ ਘੱਟ ਜਾਂਦੇ ਨੇ। ਮਲਟੀਲਿੰਗੁਅਲ ਜਿਹੜਾ ਹੋਣ ਦੇ ਲਈ ਕਿਹੜੀਆਂ ਟੈਕਨੀਕਸ ਜ਼ਰੂਰੀ ਨੇ, ਅਗੇਨ ਗੱਲ ਉੱਥੇ ਜੁੜ ਜਾਂਦੀ ਹੈ ਕਿ ਐਸੀਆਂ ਕਿਹੜੀਆਂ ਚੀਜ਼ਾਂ ਹੈ ਕਿ ਅਸੀਂ ਆਪਣਾ ਬੂਸਟ ਕਰ ਸਕੀਏ ਉਸ ਲਰਨਿੰਗ ਕਪੈਸਿਟੀ ਨੂੰ।
0: ਹਾਂਜੀ, ਇਹ ਜਿੱਦਾਂ ਮੈਂ ਪਹਿਲਾਂ ਹੀ ਗੱਲ ਕੀਤੀ ਕਿ ਇੱਕ ਤਾਂ ਐਕਸਰਸਾਈਜ਼ ਜਿਹੜੀ ਆ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ, ਸਿਰਫ ਤੁਹਾਡੀ ਬੋਡੀ ਲਈ, ਹੈਲਦੀ ਬੋਡੀ ਲਈ ਜ਼ਰੂਰੀ ਨਹੀਂ ਹੈ, ਹੈਲਦੀ ਮਾਈਂਡ ਲਈ ਵੀ ਜਿਹੜੀ ਆ ਐਕਸਰਸਾਈਜ਼ ਕਾਫੀ ਜ਼ਰੂਰੀ ਹੁੰਦੀ ਆ, ਹਨਾ। ਉਸ ਇਲਾਵਾ ਜਿਹੜੀ ਚੀਜ਼ ਤੁਸੀਂ ਕੋਈ ਜਿੱਦਾਂ ਫੋਰ ਐਗਜ਼ਾਮਪਲ ਮੈਂ ਕੋਈ ਚੀਜ਼ ਨਵੀਂ ਸਿੱਖਣੀ ਆ, ਗੱਡੀ ਚਲਾਉਣੀ ਸਿੱਖਣੀ ਆ, ਜਦੋਂ ਮੈਂ ਨਵੀਂ ਨਵੀਂ ਚਲਾਉਣੀ ਸਿੱਖੀ ਮੈਨੂੰ ਨਹੀਂ ਇੰਨਾ ਪਤਾ ਹੁੰਦਾ ਨਾ, ਪਹਿਲੇ ਟੈਸਟ ਪਹਿਲੇ ਲੈਸਨ ਚ ਮੈਨੂੰ ਨਹੀਂ ਪਤਾ ਹੁੰਦਾ, ਬਟ ਜਦੋਂ ਮੈਨੂੰ ਥੋੜਾ ਐਕਸਪੀਰੀਅੰਸ ਹੋ ਜਾਊਗਾ ਤਾਂ ਮੈਨੂੰ ਬਿਨਾਂ ਇਹ ਸੋਚੇ ਕਿ ਮੈਂ ਕੀ ਕਰਨਾ, ਮੈਨੂੰ ਪਤਾ ਹੋਊਗਾ ਕਿ ਮੈਂ ਕੀ ਕਰਨਾ ਨਾ, ਗੱਡੀ ਕਿਵੇਂ ਚਲਾਉਣੀ ਆ, ਕਿੱਧਰ ਨੂੰ ਜਾਣਾ ਆ। ਕਈ ਵਾਰ ਇੱਦਾਂ ਹੁੰਦੀ ਨਾ ਕਿ ਆਪਾਂ ਕਿਤੇ ਬਾਹਰ ਗਏ ਆ, ਸਾਨੂੰ ਲੱਗਦਾ ਕਿ ਅਸੀਂ ਲੋਕ ਨਹੀਂ ਲਗਾਇਆ ਘਰੇ, ਇੱਥੇ ਮੁੜ ਕੇ ਜਦੋਂ ਆਉਂਦੇ ਆ ਤਾਂ ਅਸੀਂ ਲੋਕ ਲਗਾਇਆ ਹੁੰਦਾ, ਹਨਾ, ਤੇ ਸਾਨੂੰ ਸਾਡੇ ਨੋਟਿਸ ਚ ਵੀ ਨਹੀਂ ਆਉਂਦਾ ਕਿ ਅਸੀਂ ਕਿਹੜਾ ਟਾਈਮ ਲੋਕ ਲਗਾਤਾ, ਕਿਉਂਕਿ ਉਹ ਸਾਡੇ ਮਾਇੰਡ ਚ ਇਨਕੋਡ ਆ, ਉਹ ਚੀਜ਼ ਸਾਨੂੰ ਪਤਾ ਹੈ, ਸਾਡੇ ਅਨਕੋਨਸ਼ੀਅਸ ਮਾਇੰਡ ਚ ਪਈ ਆ ਉਹ ਚੀਜ਼, ਹਨਾ। ਤੇ ਜਿਹੜੀ ਆ ਸਾਨੂੰ ਪਤਾ, ਇੱਕ ਤਾਂ ਇਹ ਮੈਥਡ ਹੈ ਕਿ ਤੁਸੀਂ ਜੇ ਕੋਈ ਚੀਜ਼ ਯਾਦ ਕਰਨੀ, ਤੁਸੀਂ ਕੋਈ ਨਵੀਂ ਹੋਬੀ ਸਿੱਖਣੀ ਆ, ਤਾਂ ਤੁਹਾਨੂੰ ਪ੍ਰੈਕਟਿਸ ਜਿਹੜੀ ਆ ਉਹ ਕਰਨੀ ਪੈਣੀ ਆ ਉਹਦੀ ਬਾਰ ਬਾਰ, ਜਿਹਦੇ ਨਾਲ ਜਿਹੜੀ ਕਨੈਕਸ਼ਨ ਦੀ ਆਪਾਂ ਗੱਲ ਕੀਤੀ ਆ, ਸਨੈਪਸਿਸ ਦੀ ਜਾਂ ਨਿਊਰੋਨਸ ਦੇ ਜਿਹੜੇ ਕਨੈਕਸ਼ਨ ਦੀ ਗੱਲ ਕੀਤੀ ਆ, ਉਹ ਸਟਰੋਂਗ ਹੁੰਦੇ ਜਾਂਦੇ ਜਿੰਨਾ ਤੁਸੀਂ ਜ਼ਿਆਦਾ ਯੂਜ਼ ਕਰਦੇ ਆ। ਆਪਾਂ ਲਾਸਟ ਐਪੀਸੋਡ ਚ ਵੀ ਗੱਲ ਕੀਤੀ ਸੀ ਕਿ ਇੱਦਾਂ ਨਹੀਂ ਹੁੰਦਾ ਕਿ ਪੜ ਪੜ ਕੇ ਦਿਮਾਗ ਘਸ ਜਾਂਦਾ, ਜਿੰਨਾ ਜ਼ਿਆਦਾ ਯੂਜ ਕਰਦੇ ਇੰਨਾ ਘਸ ਜਾਂਦਾ, ਐਵੇਂ ਨਹੀਂ ਹੁੰਦਾ ਹੈਗਾ। ਜਿੰਨਾ ਤੁਸੀਂ ਯਾਦ ਰੱਖਦੇ ਆ ਚੀਜ਼ਾਂ ਨੂੰ, ਉਨਾ ਤੁਹਾਨੂੰ ਜਿਹੜੀਆਂ ਉਹ ਜਿਹੜੀ ਆ ਤੁਹਾਡੀ ਮੈਮਰੀ ਬੂਸਟ ਹੁੰਦੀ ਆ,
1: ਰਾਈਟ।
0: ਔਰ ਉਸ ਤੋਂ ਇਲਾਵਾ ਜਿਹੜੀ ਆ ਆਪਣੀ ਲਰਨਿੰਗ ਨੂੰ ਸਪਰੈਡ ਕਰੋ ਹਨਾ, ਕਿ ਲੌਂਗ ਟਰਮ ਰਿਟੈਂਸ਼ਨ ਦੇ ਲਈ ਜੇ ਤੁਸੀਂ ਮੰਨ ਲਓ ਫੋਰ ਐਗਜ਼ਾਮਪਲ ਸਟੱਡੀ ਕਰ ਰਹੇ ਆ ਤਾਂ ਜਿਹੜੀ ਆ ਸਟੱਡੀ ਸੈਸ਼ਨ ਅਲੱਗ ਅਲੱਗ ਲੈਵਲ ਜਿਹੜਾ ਅਲੱਗ ਅਲੱਗ ਟਾਈਮ ਦੇ ਉੱਤੇ ਕਰੋ, ਬਾਰ ਬਾਰ ਰਿਪੀਟ ਕਰੋ ਚੀਜ਼ਾਂ ਨੂੰ, ਐਗਜ਼ਾਮ ਤੋਂ ਸਿਰਫ ਇੱਕ ਵਾਰ ਪਹਿਲਾਂ ਪੜ੍ਹਨ ਦੀ ਬਜਾਏ ਤੁਸੀਂ ਥਰੂ ਆਊਟ ਸਮੈਸਟਰ ਉਹਨਾਂ ਚੀਜ਼ਾਂ ਨੂੰ ਪੜ੍ਹਦੇ ਰਹੋ ਤਾਂ ਉਹ ਸਟਰੋਂਗ ਹੁੰਦੀ ਰਹਿੰਦੀ ਆ ਤੁਹਾਡੇ ਬ੍ਰੇਨ ਦੇ ਵਿੱਚ, ਉਹ ਚੀਜ਼ਾਂ ਕੋਡ ਹੋ ਜਾਂਦੀਆਂ। ਤੇ ਹਾਂਜੀ, ਤੇ ਲੈਂਗੁਏਜ ਦਾ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਇਹ ਰਿਸਰਚ ਦੇ ਵਿੱਚ ਦੇਖਿਆ ਗਿਆ ਕਿ ਜਿਹੜੇ ਲੋਕਾਂ ਨੂੰ ਇੱਕ ਤੋਂ ਜ਼ਿਆਦਾ ਲੈਂਗੁਏਜਿਸ ਆਉਂਦੀਆਂ ਹੁੰਦੀਆਂ ਤਾਂ ਉਹਨਾਂ ਦੇ ਔਰ ਓਬਵੀਅਸਲੀ ਪ੍ਰੋਪਰਲੀ ਪ੍ਰੈਕਟਿਸ ਕਰਦੇ ਰਹਿੰਦੇ, ਮਤਲਬ ਬੋਲਦੇ ਰਹਿੰਦੇ ਆ, ਆਮ ਤੌਰ ਗੱਲਾਂ ਚ ਯੂਜ਼ ਕਰਦੇ ਆ ਲੈਂਗੁਏਜ, ਹਨਾ, ਜਿਵੇਂ ਅਸੀਂ ਕਰਦੇ ਹਾਂ ਇੱਥੇ, ਹੁਣ ਅਸੀਂ ਇੰਗਲਿਸ਼ ਵੀ ਯੂਜ਼ ਕਰਦੇ, ਪੰਜਾਬੀ ਵੀ ਯੂਜ਼ ਕਰਦੇ ਆ, ਤੇ ਉਹ ਜਿਹੜੀ ਲੈਂਗੁਏਜ ਥੋੜਾ ਜਿਹੜਾ ਰੋਲ ਪਲੇ ਕਰਦੀ ਉਹਦੇ ਤੇ ਕਾਫੀ ਰਿਸਰਚ ਚੱਲ ਰਹੀ ਹੈ। ਔਰ ਇਹ ਦੇਖਿਆ ਗਿਆ ਕਿ ਜਿਵੇਂ ਹੁਣ ਲੈਂਗੁਏਜ ਅਗਰ ਤੁਸੀਂ ਫੋਕਸ ਕਰਦੇ ਜ਼ਿਆਦਾ ਲੈਂਗੁਏਜ ਸਿੱਖਣ ਤੇ ਜਾਂ ਬੋਲਣ ਤੇ ਤਾਂ ਉਹ ਤੁਹਾਡੇ ਡਿਮੈਂਸ਼ੀਆ ਵਰਗੀਆਂ ਪ੍ਰੋਬਲਮਸ ਵੀ ਜਿਹੜੀਆਂ ਉਹ ਰਿਡਿਊਸ ਕਰਦਾ, ਉਹਦੇ ਚਾਂਸਿਸ ਘਟਾਉਂਦਾ ਹੈ।
1: ਓਕੇ, ਠੀਕ ਹੋ ਗਿਆ। ਅੱਛਾ, ਕੋਈ ਗੱਲ ਰਹਿ ਗਈ ਹੋਵੇ ਮੇਰੇ ਤੋਂ ਪੁੱਛਣੀ ਜਾਂ ਤੁਸੀਂ ਆਪਣੇ ਤੌਰ ਤੇ ਜੋੜਨਾ? ਮੇਰੇ ਖਿਆਲ ਦੇ ਨਾਲ ਤੁਸੀਂ ਸੌਣ ਦੀ ਗੱਲ ਕੀਤੀ ਹੋ ਸੀਗੀ ਕਿ ਮੈਮਰੀਜ਼ ਦੇ ਲਈ ਇਹ ਬਹੁਤ ਜ਼ਰੂਰੀ ਹੈਗਾ। ਕੋਈ ਹੋਰ ਕੋਈ ਗੱਲ ਜਿਹੜੀ ਇਸ ਸ਼ੋਅ ਦੇ ਵਿੱਚ ਜੋੜਨੀ ਹੋਵੇ, ਕਿਉਂਕਿ ਹਲੇ ਆਪਣੇ ਕੋਲ ਸਮਾਂ ਹੈ, ਮੈਂ ਚਾਹੁੰਦਾ ਕਿ ਹੋਰ 10 ਕੁ ਮਿੰਟ ਆਪਾਂ ਯੂਜ਼ ਕਰ ਲਈਏ ਕਿਸੇ ਤਰੀਕੇ ਦੇ ਨਾਲ। ਬਚਪਨ ਦੀ ਤੁਸੀਂ ਗੱਲ ਦੱਸੀ ਹੋ ਸੀਗੀ, ਕਿਹੜੀਆਂ ਚੀਜ਼ਾਂ ਅਸੀਂ ਜਿਹੜੀਆਂ ਬਚਪਨ ਦੀਆਂ ਛੇਤੀ ਭੁੱਲ ਜਾਂਦੇ ਹਾਂ, ਇੱਦਾਂ ਦਾ ਵੀ ਕੋਈ ਸਟੱਡੀ ਹੋਈ ਹੈ, ਕੋਈ ਰਿਸਰਚ ਐਨਾਲਿਸਿਸ ਕੋਈ ਹੋਇਆ ਹੋਵੇ ਉਹ ਦੱਸ ਦਿਓ।
0: ਹਾਂਜੀ ਬਿਲਕੁਲ, ਜਿੱਦਾਂ ਆਪਾਂ ਨੂੰ ਆਪਾਂ ਦੇਖਦੇ ਹਾਂ ਡੇਲੀ ਲਾਈਫ ਕੇ, ਮਗਰ ਮੈਂ ਆਪਣੀ ਗੱਲ ਕਰਾਂ ਜਾਂ ਕਿਸੇ ਵੀ ਪਰਸਨ ਦੀ ਆਪਾਂ ਗੱਲ ਕਰੀਏ, ਇਹ ਦੇਖਿਆ ਗਿਆ ਕਿ ਜਿਹੜੀ ਸਾਨੂੰ 3 ਸਾਲ ਦੇ ਜਿਹੜੇ ਸਾਡੇ ਲਾਈਫ ਦੇ ਫਸਟ 3 ਸਾਲ ਹੁੰਦੇ ਆ, ਉਹਦੀਆਂ ਗੱਲਾਂ ਸਾਨੂੰ ਬਹੁਤ ਘੱਟ ਯਾਦ ਰਹਿੰਦੀਆਂ, ਵੇਗਲੀ ਯਾਦ ਰਹਿੰਦੀਆਂ। ਜਦੋਂ ਮੰਨ ਲਓ ਤੁਸੀਂ ਕੋਈ 70 ਜਾਂ 80 ਸਾਲ ਦਾ ਕੋਈ ਪਰਸਨ ਹੈ, ਹਨਾ, ਉਹਨੂੰ ਤੁਸੀਂ ਗੱਲ ਪੁੱਛੋਗੇ ਤਾਂ ਉਹਨੂੰ ਆਪਣੀ ਪਿਛਲੀਆਂ ਜਿਹੜੀ ਮੈਮਰੀਜ਼ ਉਹਦੀਆਂ ਓਬਵੀਅਸਲੀ ਪਿਛਲੇ ਕੁਛ ਸਾਲਾਂ ਦੀਆਂ ਸਟਰੋਂਗ ਹੋ ਗਈਆਂ, ਉਹ ਤੋਂ ਪਿਛਲੇ ਸਾਲਾਂ ਦੀਆਂ ਜਿਹੜੀਆਂ ਥੋੜੀਆਂ ਫੇਡ ਹੋ ਗਈਆਂ, ਔਰ ਬਚਪਨ ਦਾ ਬਹੁਤ ਘੱਟ ਕਿਸੇ ਨੂੰ ਯਾਦ ਹੁੰਦਾ, ਹਨਾ, ਕਿ ਕੀ ਹੋਇਆ ਸੀ। ਇਹਦੀ ਜਿਹੜੀ ਇਹਦੇ ਪਿੱਛੇ ਜਿਹੜਾ ਰੀਜ਼ਨ ਹੈਗਾ ਆ, ਉਹ ਬੇਸਿਕਲੀ ਇਹ ਰੀਜ਼ਨ ਆ ਕਿ ਜਿਹੜੀ ਨਿਊਰੋਜੈਨੇਸਿਸ ਦੀ ਮੈਂ ਗੱਲ ਕੀਤੀ, ਉਹ ਲਾਸਟ ਟਾਈਮ ਵੀ ਆਪਾਂ ਗੱਲ ਕੀਤੀ ਸੀ ਕਿ ਪਹਿਲੇ 3 ਸਾਲ ਜਿਹੜੇ ਆ ਜਦੋਂ ਬੱਚਾ ਪੈਦਾ ਹੀ ਹੁੰਦਾ ਉਸ ਟਾਈਮ ਉਹਦੇ ਜਿਹੜੇ ਆ ਇਹ ਨਿਊਰੋਨ ਦੇ ਕਨੈਕਸ਼ਨ ਜਿਹੜੇ ਆ ਉਹ 1500 ਦੇ ਕਰੀਬ ਹੁੰਦੇ ਆ, ਬਟ ਜਿੱਦਾਂ ਜਦੋਂ 3 ਸਾਲ ਦੀ ਉਮਰ ਚ ਆਉਂਦਾ ਤਾਂ 25000 ਦੇ ਕਰੀਬ ਇੱਕ ਨਿਊਰੋਨ ਦੇ ਕਨੈਕਸ਼ਨ ਜਿਹੜੇ ਹੋ ਜਾਂਦੇ ਆ, ਹਨਾ, ਤੇ ਇਹਦਾ ਮਤਲਬ ਜਿਹੜੇ ਨਿਊਰੋਨਸ ਬਣਦੇ ਰਹਿੰਦੇ ਆ, ਟੁੱਟਦੇ ਰਹਿੰਦੇ ਆ, ਨਿਊਰੋਜੈਨੇਸਿਸ ਜਿਹੜੀ ਪ੍ਰੋਸੈਸ ਹੈਗੀ ਆ ਉਹੀ ਆ ਜਿਹਦੇ ਬੇਸਿਸ ਤੇ ਸਾਡਾ ਦਿਮਾਗ ਕੰਮ ਕਰਦਾ ਕਿਸੇ ਵੀ ਚੀਜ਼ ਨੂੰ ਲੈ ਕੇ, ਚਾਹੇ ਉਹ ਮੈਮਰੀ ਆ, ਚਾਹੇ ਉਹ ਸਾਡੇ ਡ੍ਰੀਮਸ ਆ, ਸਾਡੀ ਨੌਲੇਜ ਆ, ਕੌਨਸ਼ੀਅਸਨੈਸ ਆ, ਸਾਡੀ ਮੂਵਮੈਂਟ ਆ, ਕੋਈ ਵੀ ਚੀਜ਼ ਆ, ਹਨਾ, ਉਹਨਾਂ ਚੀਜ਼ ਬੇਸਿਸ ਕੰਮ ਕਰਦੀ। ਹੁਣ ਕਿਉਂਕਿ ਬਚਪਨ ਦੇ ਵਿੱਚ ਕੀ ਹੁੰਦਾ ਕਿ ਨਵੇਂ ਨਵੇਂ ਨਿਊਰੋਨ ਸਪੀਡ ਦੇ ਨਾਲ ਬਣਦੇ ਰਹਿ ਰਹੇ ਆ, ਜਾ ਰਹੇ ਆ, ਪਰ ਜਿੱਦਾਂ ਜਿੱਦਾਂ ਤੁਸੀਂ ਏਜ ਹੁੰਦੇ ਜਾਂਦੇ ਹੋ ਨਿਊਰੋਨ ਦੇ ਬਣਨ ਦੀ ਜਿਹੜੀ ਆ ਰੇਟ ਵੀ ਘੱਟ ਜਾਂਦਾ ਹੈ, ਔਰ ਪੁਰਾਣੇ ਨਿਊਰੋਨ ਮਰਨੇ ਜ਼ਿਆਦਾ ਰੇਟ ਸ਼ੁਰੂ ਹੋ ਜਾਂਦਾ, ਹਨਾ, ਰਿਪਲੇਸਮੈਂਟ ਘੱਟ ਹੁੰਦੀ ਆ, ਮੇਰੇ ਕਹਿਣ ਦਾ ਮਤਲਬ ਕਿ ਨਿਊਰੋਨਸ ਦੀ। ਹੁਣ ਕਿਉਂਕਿ ਰਿਪਲੇਸਮੈਂਟ ਘੱਟ ਹੁੰਦੀ ਆ ਤਾਂ ਕੋਈ ਪਰਟੀਕੁਲਰ ਮੈਮਰੀ ਦੇ ਨਾਲ ਜਿਹੜੇ ਪਰਟੀਕੁਲਰ ਮੈਮਰੀ ਕਿਸੇ ਨਿਊਰੋਨ ਦੇ ਨਾਲ ਜੁੜੀ ਹੋਗੀ, ਤਾਂ ਜਦੋਂ ਤੱਕ ਉਹ ਨਿਊਰੋਨ ਤੁਹਾਡੇ ਬ੍ਰੇਨ ਚ ਹੈਗਾ ਕੋਈ ਉਹ ਐਕਟੀਵੇਟ ਹੈਗਾ ਆ, ਉਸ ਟਾਈਮ ਤੁਹਾਨੂੰ ਉਹ ਯਾਦ ਰਹਿੰਦੀ ਆ ਮੈਮਰੀ। ਪਰ ਬੱਚਿਆਂ ਦੇ ਕਿਉਂਕਿ ਉਹ ਰਿਪਲੇਸ ਹੁੰਦੇ ਰਹਿੰਦੇ ਆ ਨਿਊਰੋਨਸ, ਇਸ ਦੇ ਕਨੈਕਸ਼ਨ ਨਵੇਂ ਨਵੇਂ ਬਣਦੇ ਰਹਿੰਦੇ ਆ। ਫੋਰ ਐਗਜ਼ਾਮਪਲ ਜਦੋਂ ਬੱਚੇ ਪੈਦਾ ਹੁੰਦੇ ਪਹਿਲਾਂ ਉਹਨਾਂ ਨੂੰ ਕੁਛ ਵੀ ਨਹੀਂ ਪਤਾ ਹੁੰਦਾ, ਹੌਲੀ ਹੌਲੀ ਉਹ ਫੇਸਿਸ ਪਛਾਣਨੇ ਸ਼ੁਰੂ ਕਰਦੇ ਆ, ਹਨਾ, ਜਿੱਦਾਂ ਜਦੋਂ ਦੋ ਤਿੰਨ ਜਾਂ ਚਾਰ ਸਾਲ ਦੇ ਹੁੰਦੇ ਆ ਹੌਲੀ ਹੌਲੀ ਗੇਮਸ ਜਾਂ ਆਪਣੇ ਟੋਇਜ਼ ਪਛਾਣਨੇ ਜਿਹੜੇ ਆ ਉਹ ਸ਼ੁਰੂ ਕਰ ਜਾਂਦੇ ਆ, ਫਿਰ ਹੌਲੀ ਹੌਲੀ ਫੈਕਟਸ ਸਿੱਖਣੇ ਸ਼ੁਰੂ ਕਰ ਜਾਂਦੇ ਆ ਜਾਂ ਐਟੀਕੇਟ ਸਿੱਖਣੇ ਸ਼ੁਰੂ ਕਰ ਲੈਂਦੇ ਆ, ਤਾਂ ਹਰ ਸਟੇਜ ਦੇ ਉੱਤੇ ਡਿਫਰੈਂਟ ਡਿਫਰੈਂਟ ਜਿਹੜਾ ਆ ਪ੍ਰੋਸੈਸ ਜਿਹੜੀ ਉਹ ਵੱਧਦੇ ਅੱਗੇ। ਉਹ ਇਸ ਲਈ ਕਿਉਂਕਿ ਉਹਨਾਂ ਦੇ ਨਿਊਰੋਨ ਜਿਹੜੇ ਆ ਉਹ ਰਿਪਲੇਸ ਹੁੰਦੇ ਜਾਂਦੇ ਆ, ਤੇ ਉਹਨਾਂ ਨੂੰ ਨਵੀਂ ਨਵੀਂ ਨੌਲੇਜ ਮਿਲਦੀ ਜਾਂਦੀ ਆ, ਹਨਾ। ਔਰ ਇਹ ਵੀ ਦੇਖਿਆ ਗਿਆ ਕਿ ਜਿਹੜੇ ਸਭ ਤੋਂ ਵੱਧ ਜਿਹੜੇ ਨਿਊਰੋਨ ਸਾਡੇ ਐਕਟਿਵ ਹੁੰਦੇ ਆ ਜਦੋਂ ਅਸੀਂ ਟੀਨੇਜ ਚ ਹੁੰਦੇ ਆ ਜਾਂ ਫਿਰ ਅਡੋਲਸੈਂਸ ਚ ਹੁੰਦੇ ਆ, ਉਸ ਟਾਈਮ ਦੇ ਉੱਤੇ ਨਿਊਰੋਨ ਸਾਡੇ ਐਕਟਿਵ। ਇਸ ਲਈ ਟੀਨੇਜਰਸ ਜਿਹੜੇ ਹੁੰਦੇ ਆ ਉਹਨਾਂ ਨੂੰ ਜਿਹੜੀ ਨੀਂਦ ਵੀ ਅਗਰ ਅਸੀਂ ਆਪਣੀ 8 ਘੰਟੇ ਦੀ ਨੀਂਦ ਕਰਦੇ, ਟੀਨੇਜਰਸ ਨੂੰ ਐਟਲੀਸਟ 10 ਘੰਟੇ ਦੀ ਜਿਹੜੀ ਆ ਉਹ ਨੀਂਦ ਚਾਹੀਦੀ ਹੁੰਦੀ ਹੈ, ਕਿਉਂਕਿ ਉਸ ਟਾਈਮ ਦੇ ਉੱਤੇ ਉਹਨਾਂ ਦੀ ਬੋਡੀਜ਼ ਦੇ ਵਿੱਚ ਵੀ ਚੇਂਜਸ ਆ ਰਹੇ ਹੁੰਦੇ ਆ, ਔਰ ਨਾਲ ਦੀ ਨਾਲ ਉਹਨਾਂ ਦੀ ਬ੍ਰੇਨ ਦੇ ਵਿੱਚ ਵੀ ਚੇਂਜਸ ਆ ਰਹੇ ਹੁੰਦੇ ਆ, ਹਨਾ, ਉਹਨਾਂ ਦੀ ਸਲੀਪ ਜਿਹੜੀ ਸਲੀਪ ਦੀ ਮੈਂ ਗੱਲ ਕੀਤੀ ਹੈ ਕਿ ਸਲੀਪ ਇੱਕ ਪਾਵਰ ਹਾਊਸ ਤੁਸੀਂ ਕਹਿ ਸਕਦੇ, ਇਸੇ ਲਈ ਅਸੀਂ ਕਹਿੰਦੇ ਕਿ ਜਦੋਂ ਤੁਸੀਂ ਜਿਹੜਾ ਆਪਣੀ ਸਲੀਪ ਪ੍ਰੋਪਰ ਲਓ, ਕਿਉਂਕਿ ਇੱਕ ਕਾਫੀ ਰਿਸਰਚ ਹੋਈ ਆ, ਬਟ ਉਹ ਚ ਇੱਕ ਰਿਸਰਚ ਇੱਕ ਮੁੰਡੇ ਦੇ ਉੱਤੇ ਹੋਈ ਸੀਗੀ ਜਿਹਨੂੰ ਜਿਹੜਾ ਆਲਮੋਸਟ 11 ਦਿਨ ਉਹਨੂੰ ਸਲੀਪ ਡਿਪਰਾਈਵ ਰੱਖਿਆ ਗਿਆ, ਮਤਲਬ ਸੁੱਤਾ ਨੀ। ਸੋ ਹੋਇਆ ਕਿ ਪਹਿਲਾਂ ਜਿਹੜੇ ਪਹਿਲੇ ਦਿਨ ਚ ਜਿਹੜਾ ਉਹ ਹੌਲੀ ਹੌਲੀ ਉਹਦਾ ਜਿਹੜੀ ਫੋਕਸ ਜਿਹੜਾ ਉਹਦਾ ਖਰਾਬ ਹੋਣਾ ਸ਼ੁਰੂ ਹੋ ਗਿਆ, ਫਿਰ ਹੌਲੀ ਹੌਲੀ ਉਹਨੂੰ ਚੀਜ਼ਾਂ ਦੀ ਜਿਹੜੀ ਸੈਂਸ ਭੁੱਲਣੀ ਸ਼ੁਰੂ ਹੋ ਗਈ ਹਨਾ। ਤੋ ਹਾਲਾਂਕਿ ਓਬਵੀਅਸਲੀ ਉਹਦੇ ਬਾਅਦ ਚ ਉਹਨੂੰ ਪ੍ਰੋਪਰ ਰਿਟਰੀਵ ਕਰ ਲਿਆ ਗਿਆ, ਬਟ ਉਸ ਰਿਸਰਚ ਤੋਂ ਸਾਨੂੰ ਇਹ ਪਤਾ ਲੱਗਿਆ ਕਿ ਜਿਹੜੀ ਆ ਸਲੀਪ ਤੁਹਾਡਾ ਇੰਪੋਰਟੈਂਟ ਰੋਲ ਪਲੇ ਕਰਦੀ ਆ, ਤੁਹਾਡੇ ਦਿਮਾਗ ਨੂੰ ਜਿਹੜਾ ਰੈਸਟ ਦੇਣ ਲਈ ਕਹਿ ਸਕਦੇ ਆ ਤੁਸੀਂ, ਜਾਂ ਤੁਹਾਡੀ ਮੈਮਰੀਜ਼ ਨੂੰ ਜਾਂ ਤੁਹਾਡੀ ਨੌਲੇਜ ਨੂੰ ਬਿਲਡਅਪ ਹੋਣ ਲਈ। ਬਟ ਹੁਣ ਇਹਨਾਂ ਸਾਰੀ ਚੀਜ਼ਾਂ ਦਾ ਜਿਹੜਾ ਮੇਰੇ ਖਿਆਲ ਚ ਕੈਂਡ ਜਿਹੜਾ ਕੁਐਸਚਨ ਇਹ ਹੋ ਸਕਦਾ ਕਿ ਜੇ ਮੈਮਰੀ ਸਾਡੀ ਇੰਨੀਆਂ ਫੇਲ ਹੀ ਹੁੰਦੀਆਂ ਨਹੀਂ, ਔਰ ਅਸੀਂ ਕਹਿੰਦੇ ਕਿ ਮੈਮਰੀ ਸਾਨੂੰ ਬਣਾਉਂਦੀਆਂ, ਤਾਂ ਫਿਰ ਮੈਮਰੀਜ਼ ਦਾ ਪਰਪਸ ਕੀ ਆ ਅਗਰ ਅਸੀਂ ਹਿਊਮਨ ਆਪਣੀ ਗੱਲ ਕਰੀਏ, ਐਜ਼ ਅ ਸਪੀਸੀਜ਼ ਗੱਲ ਕਰੀਏ ਹਨਾ।
1: ਜੀ ਜੀ,
0: ਤੇ ਸਪੀਸੀਜ਼ ਇਹ ਐਜ਼ ਅ ਸਪੀਸੀਜ਼ ਇਹ ਇਦਾਂ ਤੁਸੀਂ ਮਤਲਬ ਮੰਨ ਸਕਦੇ ਹਾਂ ਅਸੀਂ ਕਿ ਸਾਨੂੰ ਇਹ ਦੱਸਦੇ ਆ ਕਿ ਕਿਉਂਕਿ ਸਾਡੀ ਨੌਲੇਜ ਦੇ ਬੇਸ ਦੇ ਉੱਤੇ ਸਾਨੂੰ ਇਹ ਪਤਾ ਹੁੰਦਾ ਕਿ ਕੋਈ ਪਰਟੀਕੁਲਰ ਇੰਸੀਡੈਂਟ ਹੋਇਆ ਫੋਰ ਐਗਜ਼ਾਮਪਲ, ਕਿ ਉਹਨੂੰ ਮੈਂ ਕਿੱਦਾਂ ਡੀਲ ਕਰਨਾ। ਫੋਰ ਐਗਜ਼ਾਮਪਲ ਸਾਨੂੰ ਪਤਾ ਹੈ ਕਿ ਅਗਰ ਘਰ ਚ ਕੋਈ ਫਾਇਰ ਅਲਾਰਮ ਸਾਡਾ ਖਰਾਬ ਹੋ ਗਿਆ, ਅਗਰ ਕੱਲ ਨੂੰ ਕੋਈ ਇੰਸੀਡੈਂਟ ਹੋ ਜਾਂਦਾ ਤਾਂ ਉਹਨੂੰ ਕਿੱਦਾਂ ਡੀਲ ਕਰਨਾ, ਉਹ ਸਾਨੂੰ ਪਤਾ ਹੁੰਦਾ ਸਾਡੇ ਐਕਸਪੀਰੀਅੰਸ ਦੇ ਬੇਸ ਤੇ ਜਾਂ ਸਾਨੂੰ ਜੋ ਵੀ ਸਿਖਾਇਆ ਗਿਆ ਉਹਦੇ ਬੇਸ ਦੇ ਉੱਤੇ। ਸੋ ਮੈਮਰੀਜ਼ ਕਿਉਂਕਿ ਪਾਸਟ ਔਰ ਪ੍ਰੈਜੈਂਟ ਔਰ ਫਿਊਚਰ ਨੂੰ ਲੈ ਕੇ ਚੱਲਦੀ ਹੈ, ਔਰ ਤੁਹਾਡੀ ਨੌਲੇਜ ਔਰ ਤੁਹਾਡੇ ਐਕਸਪੀਰੀਅੰਸ ਨੂੰ ਇਕੱਠਾ ਕਰਕੇ ਚੱਲਦੀ ਹੈ, ਸੋ ਮੈਮਰੀ ਜਿਹੜਾ ਇੱਕ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਤੁਹਾਨੂੰ ਇਹ ਡਿਸਾਈਡ ਕਰਨ ਚ ਕਿ ਤੁਹਾਡਾ ਫਿਊਚਰ ਕਿਹੋ ਜਿਹਾ ਹੋਊਗਾ ਹਨਾ। ਫੋਰ ਐਗਜ਼ਾਮਪਲ ਜੇ ਤੁਹਾਡੀ ਕਿਸੇ ਦੀ ਲਾਈਫ ਚ ਕੋਈ ਪਰਸਨਲ ਟ੍ਰੈਜਡੀ ਹੋਈ ਆ ਕੋਈ ਪਿਛਲੇ ਸਾਲਾਂ ਚ ਹਨਾ, ਔਰ ਉਸ ਚੀਜ਼ ਨੂੰ ਜਿਹੜੀ ਆ ਨਹੀਂ ਭੁੱਲ ਪਾ ਰਹੇ, ਦੋ ਪਰਸਨ ਆ ਜਿਹਨਾਂ ਦੀ ਲਾਈਫ ਚ ਕੋਈ ਪਰਸਨਲ ਟ੍ਰੈਜਡੀ ਹੋਈ, ਇੱਕ ਪਰਸਨ ਜਿਹੜਾ ਨਹੀਂ ਭੁੱਲ ਪਾ ਰਿਹਾ ਪਰ ਦੂਸਰਾ ਪਰਸਨ ਜਿਹੜਾ ਉਸ ਚੀਜ਼ ਨੂੰ ਓਵਰਕਮ ਕਰ ਰਿਹਾ ਆ, ਓਬਵੀਅਸਲੀ ਉਹ ਜਿਹੜਾ ਆਪਣੇ ਫਿਊਚਰ ਚ ਜਿਹੜਾ ਆ ਜੋ ਪਲਾਨ ਕਰ ਰਹੇ ਹੈਗੇ ਆ ਉਹਦੇ ਅਕੋਰਡਿੰਗ ਉਹ ਕੰਮ ਕਰ ਸਕਦੇ ਆ। ਜਾਂ ਤੁਹਾਨੂੰ ਜੋਬ ਦੋ ਪਰਸਨ ਨੂੰ ਸੇਮ ਜੋਬ ਨਹੀਂ ਮਿਲੀ ਹਨਾ, ਸੇਮ ਕੁਆਲੀਫਿਕੇਸ਼ਨ ਸੀ, ਇੱਕ ਪਰਸਨ ਹੋਗਾ ਜਿਹੜਾ ਸੋਚੇਗਾ ਕਿ ਮੈਨੂੰ ਜੋਬ ਨਹੀਂ ਮਿਲੀ, ਮੈਨੂੰ ਨਹੀਂ ਮਿਲਣੀ ਹੈਗੀ, ਮੇਰਾ ਕੁਛ ਨਹੀਂ ਹੋ ਸਕਦਾ, ਦੂਸਰਾ ਇਹ ਹੋਗਾ ਜਿਹੜਾ ਸੋਚੂਗਾ ਕਿ ਚਲੋ ਇਹ ਨਹੀਂ ਮਿਲੀ ਸ਼ਾਇਦ ਅਗਲੀ ਮਿਲ ਜੂਗੀ ਹਨਾ, ਜੋ ਵੀ ਕਰਨ। ਤੋ ਡਿਪੈਂਡ ਕਰਦਾ ਕਿ ਤੁਸੀਂ ਕਿਵੇਂ ਪਰਸੀਵ ਕੀਤਾ ਉਹ ਚੀਜ਼ਾਂ ਨੂੰ। ਸੋ ਮੈਮਰੀ ਇੱਥੇ ਤੁਹਾਡਾ ਰੋਲ ਪਲੇ ਕਰਦੀ, ਕਿਉਂਕਿ ਮੈਮਰੀ ਇਜ਼ ਇਟ ਸੈਲਫ ਨੌਲੇਜ ਔਰ ਐਕਸਪੀਰੀਅੰਸ।
1: ਰਾਈਟ, ਡੈਫੀਨੇਟਲੀ। ਹੁਣ ਜੋ ਜਿਹੜੀ ਗੱਲ ਮੈਂ ਸਟਾਰਟਿੰਗ 'ਚ ਕਹੀ ਸੀਗੀ ਕਿ ਜਦੋਂ ਪ੍ਰੋਗਰਾਮ ਮੁੱਕੂਗਾ ਤਾਂ ਫਿਰ ਉਦੋਂ ਤੱਕ ਤੁਹਾਨੂੰ ਜਾਂਦਿਆਂ ਜਾਂਦਿਆਂ ਇਹ ਚੀਜ਼ ਸਮਝ ਆਏਗੀ। ਮੈਮਰੀਜ਼ ਦੇ ਵਿੱਚੋਂ ਨਾ ਇੱਕ ਗੱਲ ਬੜੀ ਵਧੀਆ, ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਇੱਕ ਹੋਰ ਟੌਪਿਕ ਨਿਕਲਿਆ, ਆਪਾਂ ਆਫ ਦੀ ਏਅਰ ਗੱਲ ਉਹਦੇ 'ਤੇ ਡਿਸਕਸ ਕਰਦੇ ਹਾਂ ਅਤੇ ਜੇ ਅਗਲੀ ਵਾਰ ਉਹਦੇ 'ਤੇ ਆਪਾਂ ਚਰਚਾ ਕਰ ਸਕੀਏ। ਪਰ ਮੈਨੂੰ ਬੜਾ ਸੋਹਣਾ ਅੱਜ ਦਾ ਇਹ ਪ੍ਰੋਗਰਾਮ ਲੱਗਿਆ, ਅਤੇ ਸਰੋਤਿਆਂ ਨੂੰ ਵੀ ਅਪੀਲ ਹੈ ਕਿ ਤੁਹਾਡੀ ਕੀ ਫੀਡਬੈਕ ਹੈ 0472-6416-74 ਦੇ ਉੱਤੇ ਆਪਣੀ ਫੀਡਬੈਕ ਜ਼ਰੂਰ ਸਾਡੇ ਨਾਲ ਸਾਂਝੀ ਕਰਿਓ, ਜੋ ਵੀ ਤੁਹਾਡੇ ਮਨ ਦੇ ਵਿੱਚ ਖਿਆਲਾਤ ਹੈਗੇ ਨੇ। ਸੰਦੀਪ ਜੀ, ਥੈਂਕ ਯੂ ਸੋ ਮੱਚ, ਬਹੁਤ ਸ਼ੁਕਰੀਆ ਤੁਹਾਡਾ ਸਾਂਝ ਪਾਉਣ ਦੇ ਲਈ।
0: ਥੈਂਕ ਯੂ।
1: ਸੋ ਇਹ ਸੀਗੇ ਡਾਕਟਰ ਸੰਦੀਪ ਕੌਰ ਸਾਡੇ ਨਾਲ, ਗੱਲ ਬਹੁਤ ਜ਼ਿਆਦਾ ਯਾਦਾਂ ਦੀ ਹੋਈ ਹੈਗੀ ਹੈ, ਅਤੇ ਦਿਓ ਇਜਾਜ਼ਤਾਂ ਅਤੇ ਆਪਣੀਆਂ ਯਾਦਾਂ ਦੇ ਵਿੱਚ ਵਸਾ ਕੇ ਰੱਖਿਓ ਰੇਡੀਓ ਹਾਂਜੀ 1674 AM। ਫਿਲਹਾਲ ਇੰਨਾ ਹੀ, ਧੰਨਵਾਦ।

0: is now the ultimate power in the universe.
1: Radio Haji 1674.
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
6: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
7: ਜੋ ਹੁਕਮ ਮੇਰੀ ਸਰਕਾਰ।
6: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
7: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰਸਟੰਚ।
6: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
7: ਆਹੋ ਜੀ ਆਹੋ,
6: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
0: This station is now the ultimate power in the universe.
1: Radio Haji 1674.
8: Hi, this is Ayushman Khurana and you're listening to Radio Haji

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਰੇਡੀਓ ਹਾਂਜੀ 1674 ਐ ਮਾਸ ਕਰਦੇ ਆ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਏਗਾ ਤੇ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ ਕੱਲ ਦੇ ਗੁੱਸੇ ਗਲੇ ਪਰੇਸ਼ਾਨੀਆਂ ਜੋ ਵੀ ਵੀਕਐਂਡ ਦਾ ਬੋਝ ਆ ਉਹ ਇੱਕ ਪਾਸੇ ਰੱਖ ਕੇ ਤੇ ਆਪਾਂ ਹੱਸੀ ਹਸਾਈਏ ਅੱਜ ਦੇ ਹਫ਼ਤੇ ਦੇ ਸਫ਼ਰ ਨੂੰ ਥੋੜਾ ਜਿਹਾ ਹੋਰ ਆਪਾਂ ਵਧੀਆ ਬਣਾਈਏ ਤੇ ਮੇਰੇ ਨਾਲ ਪਹੁੰਚ ਚੁੱਕੇ ਨੇ ਯਸ਼ਪ੍ਰੀਤ
1: ਹਾਂਜੀ ਬਿਲਕੁਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇੱਕ ਵਾਰੀ ਮੇਰੇ ਵੱਲੋਂ ਵੀ ਯਾਨੀ ਯਸ਼ਪ੍ਰੀਤ ਵੱਲੋਂ ਵੀ ਬਿਲਕੁਲ ਦਿਨ ਦੀ ਸ਼ੁਰੂਆਤ ਜਦੋਂ ਆਪਾਂ ਹੱਸ ਕੇ ਕਰਦੇ ਹਾਂ ਨਾ ਤੇ ਦਿਨ ਬੜਾ ਹੀ ਸੋਹਣਾ ਜਾਂਦਾ ਹੈ ਤੇ ਜਦੋਂ ਸ਼ੁਰੂਆਤ ਬੱਚਿਆਂ ਦੇ ਹਾਸੇ ਠੱਠੇ ਨਾਲ ਹੋਏ ਤੇ ਫਿਰ ਕਿਆ ਹੀ ਬਾਤ ਆ ਤੇ ਆਓ ਬਿਨਾਂ ਕਿਸੇ ਵੇਟ ਦੇ ਕਰਦੇ ਹਾਂ ਬੱਚਿਆਂ ਨੂੰ ਰੈਡੀ ਤੇ ਕਰਦੇ ਸੁਣਦੇ ਹਾਂ ਉਹਨਾਂ ਤੋਂ ਜੋਕਸ ਬੁਝਾਰਤ ਤੇ ਬੜਾ ਕੁਛ
0: ਬਿਲਕੁਲ ਜਿਵੇਂ ਨਜਾਇਜ਼ ਆਪਾਂ ਹੱਸਦੇ ਬੁਰੇ ਲੱਗਦੇ ਹਾਂ ਤੇ ਜਦੋਂ ਬੱਚੇ ਹਸਾਉਣ ਲਈ ਆਉਣ ਨਾਲ ਹੱਸਣ ਲਈ ਹੋਣ ਤੇ ਫਿਰ ਸਾਨੂੰ ਇੱਕ ਰੀਜ਼ਨ ਮਿਲ ਜਾਂਦਾ ਆਪਾਂ ਆਓ ਫਿਰ ਇਹ ਰੀਜ਼ਨ ਨਾਲ ਆਪਾਂ ਪਿਆਰਾ ਜਿਹਾ ਰੀਜ਼ਨ ਜੋੜਦੇ ਹਾਂ ਤੇ ਹੱਸਦੇ ਹਾਂ ਤੇ ਜਸਟੀ ਸਭ ਤੋਂ ਪਹਿਲਾਂ ਸਾਡੇ ਨਾਲ ਆ ਤੇਗ ਸਤਿ ਸ਼੍ਰੀ ਅਕਾਲ ਤੇਗ ਤੁਸੀਂ ਆਉਂਦੇ ਰਹੋ ਉਸ ਤੋਂ ਬਾਅਦ ਮੰਨਤ ਫਤਿਹ ਤੁਸੀਂ ਰੈਡੀ ਰਹੋ
1: ਘਰ
0: ਚ ਕੀ ਕਹਿੰਦੇ ਹੁੰਦੇ ਕਿਹਦੇ ਵਾਂਗੂ ਗੱਲਾਂ ਕਰਦੀ ਹੈ ਤੇ ਕੀ ਸੁਣਾਓਗੇ ਫਿਰ
2: ਅੱਜ ਮੈਂ ਸੁਣਾਉਂਗੀ ਇੱਕ ਬੁਝਾਰਤ
1: ਹਾਂਜੀ
2: ਕਿਹੜੀ ਚੀਜ਼ ਹੁੰਦੀ ਹੈ ਜਿਹਦੇ ਕੋਲ ਦੰਦ ਹੁੰਦੇ ਨੇ ਪਰ ਵੱਢਦੀ ਨਹੀਂ ਹੈਗੀ
0: ਅੱਛਾ ਦੰਦ ਹੁੰਦੇ ਪਰ ਵੱਢਦੀ ਨਹੀਂ ਆ
2: ਹਾਂਜੀ
0: ਦੰਦ ਹੁੰਦੇ ਨੇ ਪਰ ਵੱਢਦੀ ਨਹੀਂ ਆ ਓਕੇ ਕਿਹੜੀ ਚੀਜ਼ ਆ ਦੱਸੋ ਵੀ ਕਿਹੜੀ ਚੀਜ਼
1: ਹੈ ਓਹੋ
0: ਕਿਹੜੀ ਚੀਜ਼ ਆ
1: ਸਵੇਰੇ ਸਵੇਰੇ ਹੀ ਚੱਕਰਾਂ ਚ
0: ਨਕਲੀ ਦੰਦ ਨਕਲੀ ਦੰਦ
2: ਹਾਂ
0: ਨਕਲੀ ਦੰਦ
2: ਨਹੀਂ
0: ਹਾਂ
1: ਕੋਈ ਚੀਜ਼ ਹੈ ਉਹ ਹੈ ਨਾ
0: ਹੈ
1: ਹਿੰਟ ਦੋ ਥੋੜਾ ਜਿਹਾ
2: ਹਿੰਟ
1: ਇਨੀ ਦੇਰ ਚ ਸੁਖਿੰਦਰ ਆਂਟੀ ਉੱਠ ਜੇ
2: ਸਾਰੇ ਯੂਜ਼ ਕਰਦੇ ਹੁੰਦੇ ਨੇ ਸਵੇਰੇ ਸਵੇਰੇ
1: ਬ੍ਰਸ਼ ਨਹੀਂ ਕਈ ਵਾਰੀ ਬੱਚਿਆਂ ਦੇ ਕੰਘੀ ਕਰੋ ਰੋਂਦੇ ਨੇ ਬੱਚੇ
0: ਨਹੀਂ ਬ੍ਰਸ਼ ਦੇ ਦੰਦ ਥੋੜੀ ਹੁੰਦੇ ਆ ਕੰਘੀ ਦੇ ਦੰਦ ਹੁੰਦੇ ਆ
1: ਵਾਹ
0: ਬੁਝਾਰਤ ਲੈ ਕੇ ਆਂਦੀ ਆ
2: ਆਪਾਂ ਨੇ ਕੱਲ ਪੰਜਾਬੀ ਸਕੂਲ ਗਏ ਸੀ ਪਰ ਟੀਚਰ ਨਵੀਂ ਮਿਲੀ ਸੀ
0: ਅੱਛਾ ਨਵੇਂ ਟੀਚਰ ਮਿਲੇ ਓਕੇ ਓਕੇ
2: ਹਾਂਜੀ ਜਦੋਂ ਆਪਾਂ ਸਾਰੇ ਨੂੰ ਆਉਂਦਾ ਸੀ ਪਰ ਕੰਨਾ ਤੱਕ ਪਰ ਕੰਨਾ ਫੇਰ ਤੱਕ ਪਹੁੰਚਾਤਾ
0: ਸਾਰੇ ਇੰਟੈਲੀਜੈਂਟ ਬੱਚੇ
2: ਹਾਂਜੀ
0: ਥੈਂਕ ਯੂ ਤੁਹਾਡੀਆਂ ਛੁੱਟੀਆਂ ਵਧੀਆ ਵਧੀਆ ਰਹਿ ਗਈਆਂ ਅੱਜ ਸਕੂਲ ਜਾ ਰਹੇ ਹੋ ਵਾਪਸ ਓਕੇ ਗੁੱਡ ਚਲੋ ਤੁਹਾਡਾ ਦਿਨ ਵਧੀਆ ਵਧੀਆ ਰਹੇ ਸਕੂਲ ਵਾਪਸੀ ਵਧੀਆ ਵਧੀਆ ਹੋਵੇ ਖੂਬ ਇੰਜੋਏ ਕਰੋ ਥੈਂਕ ਯੂ ਪੁੱਤਰ
2: ਥੈਂਕ
0: ਯੂ ਬਾਏ ਬਾਏ ਤੇ ਨੈਕਸਟ ਸਾਡੇ ਨਾਲ ਹੈ ਮੰਨਤ ਤੇ ਫਤਿਹ ਤੇ ਉਸ ਤੋਂ ਬਾਅਦ ਫਿਰ ਸ਼੍ਰੇਆ ਤੁਸੀਂ ਰੈਡੀ ਰਹੋ ਸਤਿ ਸ਼੍ਰੀ ਅਕਾਲ ਮੰਨਤ ਫਤਿਹ ਕੀ ਹਾਲ ਹੈ
1: ਸਤਿ ਸ਼੍ਰੀ ਅਕਾਲ ਮੰਨਤ ਫਤਿਹ
3: ਸਤਿ
0: ਸ਼੍ਰੀ ਅਕਾਲ
1: ਅੰਕਲ ਜੀ
0: ਅੱਜ ਦੀ ਬੁਝਾਰਤ ਤੇ ਤੁਹਾਡੇ ਮੰਮਾ ਨੂੰ ਵੀ ਆਉਂਦੀ ਸੀ ਮੰਨਤ ਪਾਪਾ ਨੂੰ ਐਮ ਏ ਪਾਸ ਕੁੜੀ ਮਿਲ ਗਈ
1: ਫਿਰ ਫਤਿਹ ਨੇ ਤੇ ਪੀ ਐਚ ਡੀ ਵਾਲੀ ਲੱਭ ਲਈ
0: ਯੇ ਤੁਹਾਡੀਆਂ ਛੁੱਟੀਆਂ ਵਧੀਆ ਰਹੀਆਂ?
2: ਹਾਂਜੀ।
0: ਓਕੇ, ਤੇ ਅੱਜ ਜਾ ਰਹੇ ਹੋ ਵਾਪਸ?
2: ਹਾਂਜੀ, ਇੱਕ ਚੀਜ਼ ਮੈਨੂੰ ਜਮਾ ਨੀ ਪਸੰਦ ਸੀਗੀ ਛੁੱਟੀਆਂ ਦੀ।
0: ਕਿਹੜੀ?
1: ਕੀ ਮੰਨਤ ਨੇ ਮੈਨੂੰ ਸਲਾਹ ਦੇ ਦਿੱਤੀ ਕਿ ਉੱਥੇ ਬਰਫ ਹੈ ਨੀ, ਟਾਈਮ ਵੇਸਟ, ਮਨੀ ਵੇਸਟ, ਤੇ ਨਾ ਹੀ ਜਾਇਓ। ਫਿਰ ਮੈਂ, ਅਸੀਂ ਨਹੀਂ ਗਏ,
0: ਨਹੀਂ ਗਏ,
1: ਨਹੀਂ ਗਏ।
0: ਮੰਨਤ ਤੂੰ ਪੈਸੇ ਬਚਾਤੇ,
1: ਹੁਣ ਕੀ ਜਾਣਾ, ਹੁਣ ਤੇ ਸਾਰਿਆਂ ਨੇ ਫੋਟੋਆਂ ਪਾਉਣ,
0: ਹੁਣ ਤੇ ਬੱਚੇ ਵਾਪਸ ਸਕੂਲ ਚੱਲ ਗਏ ਨੀ,
1: ਐਂ ਬਿਮਾਰ ਕਰੀਏ ਵਾਪਸ,
0: ਹੁਣ ਕਿਹਨੇ ਜਾਣਾ? ਹੁਣ ਤੇ ਤੁਹਾਡੀ ਮੰਨ ਲਈ ਸਾਰਿਆਂ।
1: ਜਬ ਕਿਹੜੀ ਚੀਜ਼ ਬੈਸਟ ਹੋਈ ਤੁਹਾਡੀ ਛੁੱਟੀਆਂ ਦੇ ਵਿੱਚ? ਸਭ ਤੋਂ ਬੈਸਟ
2: ਬੈਸਟ ਹੋਈ ਕੱਲ ਸੀ, ਮੈਨੂੰ ਇੱਕ ਟੋਪੀ ਮਿਲੀ।
1: ਇੱਕ ਟੋਪੀ ਮਿਲੀ? ਅੱਛਾ,
0: ਕਿਹੜੀ? ਵੂਲਨ?
2: ਕੈਲਵਿਨ ਕਲੀਨ ਦੀ ਸੀ।
0: ਅੱਛਾ, ਪਾ ਦਿਓ ਫਿਰ ਕੇ,
1: ਚੰਗੇ ਬ੍ਰਾਂਡ ਨੇ,
0: ਪਾ ਦੇ ਟੋਪੀ ਫਿਰ ਕੇ। ਮੰਨਤ ਪੂਰੀ ਸ਼ਕੀਨੋ ਆ, ਪੂਰੀਆਂ ਚੀਜ਼ਾਂ ਰੱਖਦੀ ਹੈ, ਫੈਸ਼ਨ ਫੈਸ਼ਨ ਵਾਲੀਆਂ।
1: ਇਹ ਤੇ ਹੈ,
0: ਨੇਲ ਪੋਲਿਸ਼ ਲਾਈ ਹੁੰਦੀ ਹੈ, ਨੇ ਪੂਰੀ ਪਰਸ ਪੁਰਸ ਪਾਇਆ ਹੁੰਦਾ ਵਾ ਸਾਈਡ ਤੇ, ਇਹਦੀ ਪਛਾਣ ਹੀ ਨਹੀਂ ਜਾਂਦੀ।
1: ਮੈਨੂੰ ਤਾਂ ਜੈਲਸ ਬਹੁਤ ਆ, ਮੈਂ
2: ਉਹਨਾਂ ਦਾ ਸ਼ੋਅ ਦੇਖਣ ਜਾ, ਹੋਪਫੁਲੀ ਅਸੀਂ ਜਾਣਾ ਹੋਵੇ, ਤੇ ਕਿਉਂਕਿ ਅਸੀਂ ਪਿਛਲੇ ਸਾਲ ਵੀ ਗਏ ਸੀਗਾ।
0: ਤੁਸੀਂ ਬਾਬਾ ਸਮਝ ਰੱਖਦੇ ਹੋ ਤੁਸੀਂ। ਹੈ,
1: ਮੈਨੂੰ ਤਾਂ ਇੰਨਾ ਜੈਲਸ ਫੀਲ ਕਰਾਇਆ ਮੰਨਤ ਫਤਿਹ ਨੇ।
0: ਹੈ ਮੰਨਤ,
1: ਮੈਂ ਛੁੱਟੀ ਮਾਰ ਲਈ, ਤੁਸੀਂ ਤੇ ਬਾਜੀ ਮਾਰ ਲਈ ਹੈ ਮੰਨਤ।
0: ਓ ਮੰਨਤ, ਫਿਰ ਖਿਆਲ ਰੱਖਦੀ ਨਾ ਚਾਰ ਸ਼ਫੇਰੇ, ਪਰਸ ਚ ਪਾਈ ਫਿਰਦੀ ਸਾਰਾ ਹਿਸਾਬ ਤਾਬ ਲਿਖ ਕੇ ਕੁੜੀ।
1: ਯੈਸ,
0: ਕੀ ਸੁਣਾਓਗੇ ਫਿਰ?
1: ਕੀ ਅੱਜ ਖਾਸ?
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਹਾਂਜੀ,
2: ਨਾਲੇ ਚੁਟਕਲੇ ਸੁਣਾਉਣ ਤੋਂ ਪਹਿਲਾਂ ਤੁਹਾਨੂੰ ਮੈਂ ਕੁਛ ਦੱਸਣਾ।
1: ਅੱਛਾ,
2: ਦੇਖ ਲਓ, ਮੈਂ ਇੰਨੀ ਵੱਡੀ ਹੋ ਗਈ ਹਾਂ ਹੁਣ ਪ੍ਰੈਪ ਤੋਂ ਲੈ ਕੇ ਹੁਣ ਪ੍ਰਾਇਮਰੀ ਸਕੂਲ ਤੱਕ, ਕਿ ਹੁਣ ਸਾਡਾ ਜਿਹੜਾ ਡਿਜੀਟਲ ਟੈਕਨੋਲੋਜੀ ਦਾ ਕੋਰਸ ਸੀਗਾ ਪ੍ਰਾਇਮਰੀ ਸਕੂਲ ਦਾ, ਉਹ ਸਾਰਾ ਖਤਮ ਹੋ ਗਿਆ ਹੁਣ। ਬਾਕੀ ਪ੍ਰਾਇਮਰੀ ਸਕੂਲ ਦੇ ਲਈ ਫਿਰ ਅਸੀਂ ਹੁਣ ਪ੍ਰਾਇਮਰੀ ਸਕੂਲ ਚ ਉਹਦੇ ਬਾਰੇ ਸਿੱਖਣਾ ਨੀ, ਕਿਵੇਂ ਹੁਣ ਸੇਫਟੀ ਵਗੈਰਾ ਆਨਲਾਈਨ ਜਿਵੇਂ ਹੁੰਦੀ ਆ।
0: ਹਾਂ, ਉਹ ਵੱਡੀ ਹੋ ਗਈ ਨਾ ਮੰਨਤ। ਚੱਲ ਖੇੜਾ ਛੁੱਟਾ, ਇੱਕ ਸਬਜੈਕਟ ਤੇ ਮੁੱਕਿਆ। ਕੀ ਸੁਣਾਓਗੇ ਫਿਰ?
2: ਮੈਂ ਤਾਂ ਸੋਚ ਚਾਹੁੰਦੀ ਹਾਂ ਕਿ ਮੈਥ ਦਾ ਵੀ ਖਤਮ ਹੋਏ ਫਿਰ ਇੰਗਲਿਸ਼ ਕਿੰਨੀ ਹੋਵੇ।
0: ਮੈਂ ਤਾਂ ਕਹਿੰਦਾ ਇੰਗਲਿਸ਼ ਵੀ ਖਤਮ ਹੋਵੇ ਤੇ ਕੱਲੀਆਂ ਕੱਲੀਆਂ ਪੋਇਮਾਂ ਪਾਇਮਾਂ ਜਿਹੀਆਂ ਮੰਨਤ ਲਿਖੇ, ਕਹਾਣੀਆਂ ਲਿਖੇ,
1: ਬਸ ਹੈ ਨਾ।
2: ਉਹੀ ਤਾਂ ਅਸੀਂ ਕਰਦੇ ਇੰਗਲਿਸ਼ ਚੋਂ ਤਾਂ।
1: ਮੈਥ ਦਾ ਤੇ ਜਦੋਂ ਮੈਂ ਵੀ 12th ਦੇ ਬਾਅਦ ਮੈਂ ਸਤਿ ਸ਼੍ਰੀ ਅਕਾਲ ਬੁਲਾਈ ਸੀ, ਹੁਣ ਕਦੇ ਨੀ ਤੁਹਾਨੂੰ ਵੇਖਣਾ ਬਣ ਕੇ।
0: ਚੱਲ ਸੁਣਾ ਫਿਰ ਪੁੱਤ, ਪਿੱਛੇ ਲਾਈਨ ਬੜੀ ਲੰਮੀ ਆ।
1: ਬਾਕੀ ਬਹੁਤ ਬੱਚੇ ਸਾਰੇ ਦੇ ਸਕੂਲ ਹੈ।
2: ਜਵੈਲਰ ਟੀਨਾ ਨੂੰ, ਤੁਸੀਂ ਰੋਜ਼ ਆ ਜਾਂਦੇ ਹੋ ਪਰ ਤੁਸੀਂ ਕੁਛ ਲੈਂਦੇ ਹੈ ਨੀ, ਗਹਿਣੇ ਗੁਣੇ ਦੇਖ ਕੇ ਆਈ ਚਲ ਜਾਂਦੇ ਹੋ। ਟੀਨਾ, ਮੈਂ ਲੈਂਦੇ ਤਾਂ ਹੈ ਬਸ ਤੁਹਾਡਾ ਧਿਆਨ ਨੀ ਹੁੰਦਾ। ਜਵੈਲਰ
1: ਹੱਥ ਦੀ ਸਫਾਈ
0: ਤੂੰ ਨਜ਼ਾਬ ਚੁੱਕ ਕੇ ਲੈ ਜਾਂਦੀ ਕੁੜੀ। ਪਰ ਜਵੈਲਰ ਇੱਦਾਂ ਨੀ ਜਾਣ ਦਿੰਦੇ ਮੰਨਤ।
1: ਇੱਥੇ ਤੇ ਬਾਰੇ ਸ਼ਟਰ ਸ਼ੁਟਰ ਲਾਏ ਹੁੰਦੇ।
0: ਹਾਂ,
1: ਪਤੇ
2: ਉਹਦੇ ਨਾਲ ਵੀ ਗੱਲ ਕਰ।
0: ਹਾਂਜੀ,
2: ਕੀਤਾ
0: ਫਿਰ ਇੰਜੋਏ ਬਰਫਾਂ ਤੇ?
2: ਹਾਂਜੀ,
0: ਗੁੱਡ ਗੁੱਡ ਗੁੱਡ, ਫਤਿਹ ਤੇ ਖੂਬ ਇੰਜੋਏ ਕਰਦਾ
1: ਭਾਵੇਂ ਪਾਈਆ ਬਰਫ ਹੋਵੇ ਢੇਰ।
0: ਫਤਿਹ ਤੇ ਪੱਗ ਵੀ ਬੰਨਦਾ ਹੁਣ, ਵੇਖਿਆ ਫਤਿਹ ਪੱਗ ਬੰਨ ਕੇ ਠੰਡ ਨੀ ਨਾ ਲੱਗਦੀ, ਸਿਰ ਕਿੱਡਾ ਨਿੱਘਾ ਰਹਿੰਦਾ।
1: ਇਹ ਸੋਹਣਾ ਹੀ ਬੜਾ ਲੱਗ ਰਿਹਾ ਸੀ ਪੱਗ ਬੰਨ ਕੇ,
0: ਕੰਨ ਵੀ ਪੀੜ ਹੁੰਦੇ ਆ।
2: ਬਾਵੇਂ ਨੀ,
0: ਹਾਂ ਹੌਲੀ ਹੌਲੀ ਹਟ ਜਾਣੇ ਆ।
2: ਹੁਣ ਮੈਂ ਪੱਗ ਬੰਨਣ ਲੱਗ ਜਾਣੀ ਆ ਤੇ ਫਿਰ ਪਾਪਾ ਵੀ ਬੰਨਣ ਲੱਗ ਜਾਣਗੇ ਕਿ ਮੈਂ ਚਾਹੁੰਦਾ ਪਾਪਾ ਬੰਨਣ ਲੱਗ ਜਾਣ।
0: ਵੈਰੀ ਨਾਈਸ, ਵੈਰੀ ਨਾਈਸ, ਤੇ ਬੜਾ ਬੀਬਾ ਬੰਦਾ ਜਾਂਦਾ ਯਾਰ, ਤੈਨੂੰ ਇੰਨਾ ਮਜ਼ਾ ਆਇਆ ਪੱਗ ਬੰਨ ਕੇ? ਗੁੱਡ ਗੁੱਡ ਗੁੱਡ,
2: ਹਾਂਜੀ
0: ਗੁੱਡ। ਫਿਰ ਨਾਲੇ ਗਜ਼ਿਲੀਅਨ ਹਟ ਜਾਏਗਾ ਫਿਰ। ਸਰਦਾਰ ਬੰਦਾ ਏਦਾਂ ਫਾਈਨ ਦਿੰਦਾ, ਚੰਗਾ ਲੱਗਦਾ।
2: ਵੈਸੇ ਵੀ ਅਸੀਂ ਲੌਂਗ ਕੋਟ ਇੱਕ ਮੰਗਾਇਆ ਸੀਗਾ ਕੱਲ।
0: ਓਏ ਹੋਏ ਬੱਲੇ,
1: ਇਹਨਾਂ ਦੀ ਸ਼ੋਪਿੰਗ ਹੈ ਨਹੀਂ ਮੁੱਕਦੀ।
0: ਮੰਮੀ ਤੇ ਤੁਹਾਡੇ ਲਈ ਲੱਡੂ ਵੱਟਦੀ ਹੈ ਬਸ। ਹੈਂ, ਕੀ ਸੁਣਾਓਗੇ ਫਿਰ?
2: ਅੱਜ ਮੈਂ ਸੁਣਾਉਂਗਾ ਇੱਕ ਬਜਰਤ।
1: ਹਾਂਜੀ, ਲੱਗਦਾ ਆਪ ਬਣਾ ਰਹੇ ਹੁਣੇ।
2: ਮੈਂ ਚਿੱਟਾ ਵਾਂ ਪਰ ਦੁੱਧ ਨਹੀਂ, ਮੈਂ ਬਲਕ ਖਾਨਾ ਪਰ ਸੱਪ ਨਹੀਂ।
0: ਆਹਾਂ, ਮੈਂ ਚਿੱਟਾ ਪਰ ਦੁੱਧ ਨਹੀਂ,
1: ਮੈਂ ਵਲ ਖਾਂਦਾ
0: ਵਲ ਖਾਨਾ ਪਰ ਸੱਪ ਨਹੀਂ।
1: ਇਹ ਤੇ ਮੈਨੂੰ ਇਦਾਂ ਲੱਗ ਰਿਹਾ ਜਿਵੇਂ ਐਗਜ਼ਾਮ ਦੇ ਵਿੱਚ ਹੁੰਦਾ ਨਾ, ਇਹਦਾ ਆਨਸਰ ਤੇ ਆਂਦਾ ਹੈ ਆਂਦਾ ਹੈ ਪਰ ਆ ਨਹੀਂ ਰਿਹਾ।
0: ਓਹੋ ਯਾਰ, ਕੋਈ ਹਿੰਟ ਹੁੰਟ ਦੇ ਦੇ, ਔਖਾ ਬੜਾ ਵਾ।
2: ਨਾ ਕੋਈ ਹਿੰਟ ਨਹੀਂ ਆ, ਨਾ
0: ਕੋਈ ਹਿੰਟ ਨਹੀਂ ਆ। ਫਿਰ ਆਪਾਂ ਕੈਂਡਲ ਖਾ ਲਈਏ?
2: ਨਹੀਂ।
0: ਹਾਂ,
1: ਕੈਂਡਲ ਕਿੱਥੇ ਵਾਲ ਖਾਂਦੀ ਹੈ?
0: ਤੂੰ ਕਹਿ ਚ ਗਿਆ ਸੀ ਵਾਲ ਖਾ ਕੇ ਇੱਦਾਂ ਇੱਦਾਂ ਠਾਣ ਹੁੰਦੀ ਆ, ਜਦੋਂ ਥੱਲੇ ਨੂੰ ਚੋਂਦੀ ਵਾਲ ਖਾ ਕੇ
1: ਐਂ ਡਿੱਗ ਵੀ ਜਾਂਦੀ ਹੈ ਕਈ ਵਾਰੀ,
0: ਸਪੈਸ਼ਲੀ ਦੀਵਾਲੀ ਤੇ ਜਿਹੜੀਆਂ ਆਉਂਦੀਆਂ
1: ਉਹ ਤੇ ਮਾਲ ਨਰਿਸ਼ਡ ਲੱਗਦੀ।
0: ਆਹੋ ਯਾਰ, ਆਂਟੀ ਉਹ ਕਿੱਥੇ ਗਈਆਂ ਜੇ? ਹਾਰ ਗਈ ਯਾਰ
1: ਆਂਟੀ ਦੇ,
0: ਆਂਟੀਆਂ ਨੂੰ ਵੀ ਨਹੀਂ ਆਉਂਦਾ ਅੱਜ ਤੇ।
2: ਠੀਕ ਆ, ਆਨਸਰ ਹੈਗਾ
0: ਬੱਦਲ।
2: ਹਾਂਜੀ, ਤੇ ਕਿਹਨੇ ਕਿਹਨੇ ਵਿਆਹੀ?
0: ਤੁਹਾਡੇ ਮੰਮਾ ਨੇ। ਪਤਾ ਨਹੀਂ ਤੁਹਾਡੇ ਮੰਮਾ ਨੇ ਆਨਸਰ ਭੇਜਿਆ ਯਾਰ, ਆਈ ਡੋਂਟ ਨੋ।
1: ਇਹ ਮੈਨੂੰ ਲੱਗਦਾ ਮੰਨਤ ਨੇ ਆਪਣੀ ਵਾਚ ਤੋਂ ਕੱਢਤਾ ਮੈਸੇਜ।
0: ਹਾਂ, ਹੁਣ
1: ਸਾਡੀ ਥੋੜੀ ਨਾ ਗਲਤੀ ਹੈ,
0: ਹੁਣ ਨਹੀਂ ਕਰਦਾ ਫਾਈਨ।
1: ਤੁਸੀਂ ਆਪ ਕਹਿ ਕੇ ਲੈਂਦੇ ਹੋ। ਥੈਂਕ ਯੂ, ਹੈਵ ਅ ਨਾਈਸ ਡੇ।
0: ਜਿਹਨੇ ਆਨਸਰ ਦਿੱਤਾ ਉਹਨੂੰ ਹੈ ਨਾ,
1: ਤੁਸੀਂ ਦਿੱਤਾ?
0: ਮੈਂ ਥੋੜੀ, ਮੈਂ ਤਾਂ ਪੜ੍ਹ ਕੇ ਦੱਸਿਆ ਬਸ। ਚਲੋ ਠੀਕ ਆ, ਠੀਕ ਆ, ਫਿਰ ਮੈਂ ਆਪੇ ਦੱਸਿਆ। ਥੈਂਕ ਯੂ, ਥੈਂਕ ਯੂ, ਥੈਂਕ ਯੂ। ਬੜਾ ਇੱਕ ਪਤਾ ਬੰਦਾ ਤੇ ਕਿਸੇ ਪਾਸੇ ਮਤਲਬ ਬਹਿਣ ਹੀ ਨੀ ਦਿੰਦਾ ਗੱਲ ਨੂੰ। ਥੈਂਕ ਯੂ, ਸਤਿ ਸ਼੍ਰੀ ਅਕਾਲ ਸ਼੍ਰੇਆ, ਤੁਸੀਂ ਆਉਣੇ ਰਹੋ।
1: ਜਿਹੜਾ
0: ਇੱਦਾਂ ਬੋਲਦਾ ਨਾ ਉਹਨੂੰ ਤੇ ਓਦਾਂ ਹੀ ਕੋਈ ਫਰਾਕ ਲੈ ਦਿੰਦਾ।
1: ਅੱਜ ਤੇ ਸ਼੍ਰੇਆ ਐਕਸਾਈਟਮੈਂਟ ਹੀ ਬੜੀ ਹੋਣੀ, ਸਕੂਲ ਸਟਾਰਟ ਹੋ ਰਿਹਾ।
2: ਹਾਂਜੀ, ਸਕੂਲ ਸਟਾਰਟ ਹੋ ਗਈ, ਬੱਲੇ ਬੱਲੇ ਸ਼ਵਾ
0: ਸ਼ਵਾ। ਅੱਜ ਤੇ ਨਿਆਣਿਆਂ ਦੀਆਂ ਨਾ ਗੱਲਾਂ ਹੀ ਵੱਖਰੀਆਂ ਵਾ। ਇੱਕ ਬੇਨਤੀ ਹੈ ਜੀ, ਜੇ ਤੁਸੀਂ ਸੁਣ ਰਹੇ ਹੋ ਤੇ ਮਾਫੀ ਚਾਹੁੰਦੇ ਹਾਂ, ਵਟਸਐਪ ਕਾਲ ਨਹੀਂ ਆਪਾਂ ਲੈ ਪਾਵਾਂਗੇ, ਤੁਹਾਨੂੰ ਰੈਗੂਲਰ ਕਾਲ ਹੀ ਕਰਨੀ ਪਊਗੀ, ਪਰ ਉਹਦੇ ਲਈ ਵੀ ਥੋੜ੍ਹਾ ਜਿਹਾ ਇੰਤਜ਼ਾਰ ਕਰੋ, ਹਲੇ ਲਾਈਨਾਂ ਸਾਰੀਆਂ ਬਿਜ਼ੀ ਨੇ ਤੇ ਮੈਂ ਨਹੀਂ ਤੁਹਾਡੀ ਕਾਲ ਪਿੱਕ ਕਰ ਪਾਊਂਗਾ। ਹਾਂਜੀ ਸ਼੍ਰੇਆ, ਕੀ ਸੁਣਾਓਗੇ ਪੁੱਤ? ਹਾਂਜੀ ਹਾਂਜੀ ਹਾਂਜੀ ਹਾਂਜੀ,
2: ਮੈਂ ਤੇ ਬਿੱਲੀ ਨੇ ਆਈਸਕ੍ਰੀਮ ਖਾਧੀ ਚੋਰੀ ਚੋਰੀ, ਮੰਮੀ ਦੇਖ ਲਿਆ।
0: ਅੱਛਾ,
2: ਅੱਛਾ,
0: ਫੂਟੀ ਵੇਖ ਕੇ ਆਏ ਹੋ, ਤੁਹਾਡੀ ਕਿਹੜੀ
2: ਫੇਵਰੇਟ?
0: ਕਿਹੜੀ ਫੇਵਰੇਟ ਟੀਮ ਤੁਹਾਡੀ?
2: ਮੈਬਲ।
0: ਮੈਲਬਨ ਕਿਹੜੀ ਮੈਲਬਨ ਦੀ ਕਿਹੜੀ ਟੀਮ ਨਾਰਥ ਮੈਲਬਨ
2: ਮੈਲਬਨ
0: ਅੱਛਾ ਜਿਹੜੀ ਮੈਲਬਨ ਆ ਮੈਲਬਨ ਦੀਆਂ ਕਿੰਨੀਆਂ ਟੀਮਾਂ ਨੇ ਜਿਹੜੀ ਮੈਲਬਨ ਆ ਜਿਹਦਾ ਨਾਂ ਉਹ
2: ਹਾਂਜੀ
0: ਓਕੇ ਤੇ ਕਿਹਦੇ ਨਾਲ ਹੀ ਮੈਚ
2: ਰਿਚਮੈਨ
0: ਰਿਚਮੈਂਡ ਵੀ ਤੇ ਮੈਲਬਨ ਦੀ ਆ ਮਾਨੂ ਬਿੱਲੀ ਕੀ ਹਾਲ ਆ ਕੀ ਕਰਦੇ ਸੀ ਹਾਂ ਚਾਹ ਪੀ ਆਏ ਭਾਜੀ ਤੁਸੀਂ ਸੁਣਾਓ ਤੁਸੀਂ ਕੀ ਖਾ ਕੇ ਆਏ ਹੋ ਬੱਲੇ ਬੱਲੇ ਬੱਲੇ ਇੰਨਾ ਕੁਛ
1: ਬੋਡੀ ਬਣ ਰਹੀ ਹੈ ਨਿਊਟ੍ਰੀਗੇਨ ਖਾ ਕੇ
0: ਕੀ ਸੁਣਾਓਗੇ ਫਿਰ
1: ਹਾਂਜੀ
2: ਬੁਜਾਰਟ
0: ਓਕੇ ਕਿਹੜੀ
2: ਬਜੀਰਤ
0: ਹਾਂਜੀ ਬਜੀਰਤ ਹਾਂਜੀ
2: ਕਿਹੜੀ ਚੀਜ਼ੇ ਕਿਹੜੀ ਸਾਰੇ ਪਾਸੇ ਜਾਂਦੀ ਸਾਰੇ ਪਾਸੇ
1: ਸਾਰੇ ਪਾਸੇ ਅੱਛਾ
0: ਕਿਹੜੀ ਚੀਜ਼ ਜਿਹੜੀ ਸਾਰੇ ਪਾਸੇ ਜਾਂਦੀ ਆ
2: ਹਾਂਜੀ
0: ਸਾਰੇ ਪਾਸੇ ਜਾਂਦੀ ਆ ਓ ਓ ਸਾਰੇ ਹੀ ਪਾਸੇ ਜਾਂਦੀ ਆ ਬਹੁਤ ਨਹੀਂ ਹੈ ਵੀਰਾ
2: ਕੀ ਕਿਹਾ ਸੀ
0: ਸਾਰੇ ਹੀ ਪਾਸੇ ਜਾਂਦੀ ਆ ਯਾਰ ਇਹ ਕਿਹੜੀ ਚੀਜ਼ ਹੋ ਗਈ ਇਹ ਦੌੜ ਦੌੜ ਕੇ ਜਾਂਦੀ ਆ ਹੈ
2: ਹਾਂਜੀ
0: ਨਜ਼ਰ ਹਵਾ
1: ਹਵਾ ਹੋ ਸਕਦੀ ਆ
2: ਹਾਂਜੀ
0: ਓਕੇ ਹਾਂਜੀ ਕੀ ਜੀ ਪਹਿਲਾਂ ਮੰਮੀ ਵੱਲ ਵੇਖਣਾ ਪੈਂਦਾ ਥੈਂਕ ਯੂ ਵੀਰਾ ਜੀ
1: ਥੈਂਕ ਯੂ
2: ਇੱਕ ਬੋਲ ਹੈ ਜੀ ਬੋਲ
0: ਉਹ ਕੱਲ ਸੁਣਾਓ ਉਹ ਕੱਲ ਯੁਵਰਾਜ ਸਤਿ ਸ੍ਰੀ ਅਕਾਲ ਯੁਵਰਾਜ
3: ਸਤਿ ਸ੍ਰੀ ਅਕਾਲ ਅੰਕਲ ਜੀ ਤੇ ਯਸ਼ਦੀਪ ਜੀ
0: ਸਤਿ ਸ੍ਰੀ ਅਕਾਲ
1: ਕੀ ਹਾਲ ਚਾਲ ਹੈ
3: ਮੇਰਾ ਠੀਕ ਹੈ ਤੁਹਾਡਾ ਕੀ ਹਾਲ ਆ
1: ਸਾਡਾ ਵੀ ਵਧੀਆ ਤੁਹਾਡੇ ਤਾਂ ਪੱਕਾ ਹੀ ਨਹੀਂ ਸ਼ੁਰੂ ਹੋਏ ਹੋਣੇ ਸਕੂਲ
0: ਨਹੀਂ
3: ਹੋ ਗਏ ਮੇਰੇ ਪਿਛਲੇ ਵੀਕ ਹੋ ਗਏ ਸੀ
1: ਫੋਰ ਅ ਚੇਂਜ
0: ਇਹਨਾਂ ਦੇ ਤੇ ਨਜ਼ਾਰੇ ਆ ਤੇ
1: ਹਾਂਜੀ
3: ਹਾਂਜੀ
1: ਕੀ ਸੁਣਾਓਗੇ
3: ਇੱਕ ਚੁਟਕਲਾ
1: ਹਾਂਜੀ
3: ਬਸ 'ਚ ਇੱਕ ਟਿਕਟਰ ਹੁੰਦਾ ਕੰਡਕਟਰ ਤੇ ਇੱਕ ਪਹਿਲਵਾਨ ਚੜ੍ਹਦਾ ਤੇ ਕੰਡਕਟਰ ਕਹਿੰਦਾ ਚਲੋ ਮੈਨੂੰ ਟਿਕਟ ਦੋ ਕਿੱਥੇ ਤੱਕ ਜਾਣਾ ਤੁਸੀਂ ਤੇ ਪਹਿਲਵਾਨ ਕਹਿੰਦਾ ਨਹੀਂ ਨਹੀਂ ਆਪਾਂ ਨੂੰ ਟਿਕਟ ਦੀ ਨੀ ਲੋੜ ਤੇ ਕੰਡਕਟਰ ਹੁੰਦਾ ਸੁੱਕਾ ਜਿਹਾ ਤੇ ਪਹਿਲਵਾਨ ਇੰਨਾ ਸਟਰੋਂਗ ਤੇ ਕੰਡਕਟਰ ਡਰ ਜਾਂਦਾ ਕਹਿੰਦਾ ਚਲ ਕੋਈ ਨੀ ਤੇ ਪਹਿਲਵਾਨ ਆਏ ਆਉਂਦਾ ਹੀ ਰਹਿੰਦਾ ਹਰ ਰੋਜ਼ ਚੜ ਜਾਂਦਾ ਤੇ ਹਰ ਰੋਜ਼ ਆਈ ਕਹਿੰਦਾ ਵੀ ਆਪਾਂ ਟਿਕਟ ਦੀ ਲੋੜ ਨੀ ਤੇ ਕੰਡਕਟਰ ਕਹਿੰਦਾ ਵੀ ਇਹਦਾ ਕੁਛ ਕਰਨਾ ਪੈਣਾ ਤੇ ਫਿਰ ਉਹ ਜਿਮ ਲੱਗ ਜਾਂਦਾ ਤਿੰਨ ਮਹੀਨੇ ਬਾਅਦ ਵਧੀਆ ਵਧੀਆ ਬੋਡੀ ਬਣਾ ਕੇ ਫਿਰ ਆਉਂਦਾ ਤੇ ਪਹਿਲਵਾਨ ਚੜਦਾ ਮਾਰਨਿੰਗ ਚ ਤੇ ਕੰਡਕਟਰ ਪੁੱਛਦਾ ਟਿਕਟ ਦੋ ਤੇ ਪਹਿਲਵਾਨ ਕਹਿੰਦਾ ਨਹੀਂ ਨਹੀਂ ਆਪਾਂ ਟਿਕਟ ਦੀ ਲੋੜ ਨੀ ਕੰਡਕਟਰ ਕਹਿੰਦਾ ਨਹੀਂ ਨਹੀਂ ਅੱਜ ਤਾਂ ਟਿਕਟ ਲੈਣੀ ਪਊਗੀ ਤੁਸੀਂ ਦੱਸੋ ਕਿੱਥੇ ਜਾਣਾ ਤੇ ਪਹਿਲਵਾਨ ਕਹਿੰਦਾ ਮੈਨੂੰ ਟਿਕਟ ਦੀ ਕੀ ਲੋੜ ਆ ਮੇਰੇ ਕੋਲ ਤਾਂ ਪਾਸ ਹੈਗਾ
0: ਚਲੋ ਵਧੀਆ ਇਸੇ ਬਹਾਨੇ ਤੇ ਨਵੇਂ ਨੇ ਚ ਸਰੀਰ ਬਣ ਗਿਆ
1: ਥੈਂਕ ਯੂ
0: ਥੈਂਕ ਯੂ ਯਸ਼ਕਾ
3: ਥੈਂਕ ਯੂ ਯੂ ਵੀ ਵਿਸ਼ ਨਾਓ
0: ਹਾਂਜੀ
2: ਸਤਿ
0: ਸ੍ਰੀ ਅਕਾਲ ਜੀ ਕੀ ਹਾਲ ਨੇ
2: ਮੇਰਾ ਠੀਕ ਆ, ਤੁਹਾਡਾ ਕੀ ਹਾਲ ਆ?
0: ਹਾਂਜੀ ਆਪਾਂ ਵੀ ਠੀਕ ਆ ਭਾਜੀ।
1: ਹੋ ਗਏ ਰੈਡੀ ਸਕੂਲ ਲਈ?
2: ਹਾਂਜੀ, ਤੇ ਮੈਂ ਕੱਲ ਇੱਕ ਬਰਥਡੇ ਪਾਰਟੀ ਤੇ ਗਿਆ ਸੀ, ਮੇਰੇ ਪਾਪਾ ਦੇ ਦੋਸਤ ਦੀ ਬਰਥਡੇ ਪਾਰਟੀ ਸੀਗੀ, ਫਿਰ ਉਹਨਾਂ ਨੇ ਮੇਰੀ ਪਾਪਾ ਨੂੰ ਤੇ ਮੈਨੂੰ, ਮੇਰੀ ਦੀਦੀ ਨੂੰ ਤੇ ਮੰਮਾ ਨੂੰ ਵੀ ਬੁਲਾਇਆ ਸੀ ਤੇ ਮਾਮੂ ਨੂੰ ਵੀ ਬੁਲਾਇਆ ਸੀ, ਇਸ ਲਈ ਆਪਾਂ ਸਾਰੇ ਗਏ ਸੀਗੇ ਤੇ ਮੈਂ ਤੇ ਮੇਰੀ ਦੀਦੀ ਨੇ ਉੱਥੇ ਇੱਕ ਭੰਗੜਾ ਦੀ ਪਰਫੋਰਮੈਂਸ ਵੀ ਕੀਤੀ।
0: ਗੁੱਡ ਗੁੱਡ ਗੁੱਡ। ਫਿਰ ਟਰਨ ਗਿਫਟ ਵੀ ਮਿਲਿਆ ਫਿਰ?
2: ਨਹੀਂ ਹਾਂ
0: ਨਹੀਂ ਯਾਰ, ਇਹ ਕਿਹੜੀ ਪਾਰਟੀ ਹੋਈ ਫਿਰ?
1: ਉਹ ਤੇ ਅੰਕਲ ਦਾ ਬਰਥਡੇ ਸੀ ਨਾ, ਹੁਣ ਉਹ ਕੀ ਰਿਟਰਨ ਗਿਫਟ ਦੇਣਗੇ?
0: ਆ ਤਾਂ ਅੰਕਲ ਹੋਰ ਵੱਡਾ ਦਿੰਦੇ ਗਿਫਟ।
2: ਨਹੀਂ, ਦੋ ਬਰਥਡੇ ਸੀਗੇ, ਇੱਕ ਅੰਕਲ ਦਾ ਸੀ 50th ਤੇ ਇੱਕ ਉਹਨਾਂ ਦੇ ਬੇਟੇ ਦਾ ਸੀ।
0: ਦੇਖਿਆ ਨਿਕਲ ਆਈ ਨਾ ਵਿੱਚੋਂ ਗੱਲ ਕੋਈ ਨਾ ਕੋਈ। ਕੀ ਸੁਣਾਓਗੇ?
1: ਹਾਂਜੀ,
2: ਇੱਕ ਚੁਟਕਲਾ।
1: ਓਕੇ।
2: ਇੱਕ ਵਾਰੀ ਇੱਕ ਬੱਚੀ ਬਹੁਤ ਸ਼ਰਾਰਤੀ ਹੁੰਦੀ ਹੈ ਤੇ ਪਾਪਾ ਨੂੰ ਪੁੱਛਦੀ ਆ ਵੀ ਪਾਪਾ ਤੁਹਾਡੇ ਇੰਨੇ ਵਾਲ ਚਿੱਟੇ ਕਿਉਂ ਆ? ਤੇ ਫਿਰ ਉਹਦੇ ਪਾਪਾ ਉਹਨੂੰ ਚੁੱਪ ਕਰਾਉਣ ਲਈ ਮਜ਼ਾਕ ਕਰਦਾ ਵੀ ਮੇਰੇ ਜਦੋਂ ਵੀ ਤੂੰ ਇੱਕ ਸ਼ਰਾਰਤ ਕਰਦੀ ਆ ਮੇਰਾ ਇੱਕ ਵਾਲ ਚਿੱਟਾ ਹੋ ਜਾਂਦਾ। ਤੇ ਫਿਰ ਬੱਚੀ ਕਹਿੰਦੀ ਅੱਛਾ ਹੁਣ ਮੈਨੂੰ ਪਤਾ ਲੱਗਿਆ ਵੀ ਦਾਦੀ ਦੇ ਸਾਰੇ ਵਾਲ ਚਿੱਟੇ
1: ਕਿਉਂ ਆ?
0: ਵਾਹ ਵਾਹ, ਪੰਗਾ ਲੈਣਾ।
1: ਥੈਂਕ ਯੂ ਯੁਵਰਾਜ, ਹੈਵ ਅ ਨਾਈਸ ਡੇ।
0: ਥੈਂਕ ਯੂ, ਥੈਂਕ ਯੂ ਯੁਵਰਾਜ। ਤੇ ਨੈਕਸਟ ਅਨਾਹ, ਤੁਸੀਂ ਆਉਣੇ ਰਹੋ।
2: ਆਵਾਜ਼
0: ਖਰਾਬ ਹੋ ਗਈ ਪੁੱਤ, ਦੁਬਾਰਾ ਬੋਲਿਓ।
2: ਮੈਂ ਰੋਟੀ ਖਾਦੀ ਤੇ ਦੁੱਧ ਪੀਤਾ ਨਾਲ।
0: ਅੱਛਾ, ਰੋਟੀ ਦੇ ਨਾਲ ਦੁੱਧ, ਓਏ ਕੀ ਪਾਇਆ ਦੁੱਧ ਚ?
2: ਕੇਸਰ ਤੇ ਸ਼ੱਕਰ।
0: ਓਏ ਓਏ ਹੋਏ ਹੋਏ ਹੋਏ ਹੋਏ ਹੋਏ,
1: ਵਾਹ।
0: ਸਵੇਰੇ ਸਵੇਰੇ ਕੇਸਰ ਨਾਲ ਤੇ ਫਿਰ ਠੰਡਾ ਲੱਗਣੋਂ ਅੜ ਗਈ ਹੈ।
2: ਮੈਂ ਤੇ ਮੇਰੀ ਦੀਦੀ ਨੇ ਅੱਜ ਤੁਹਾਨੂੰ ਕੁਝ ਸੁਣਾਣਾ ਹੈ।
0: ਓਕੇ, ਹਾਂਜੀ ਹਾਂਜੀ, ਪਲੀਜ਼। ਸਤਿ
2: ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
0: ਸਤਿ ਸ਼੍ਰੀ ਅਕਾਲ।
1: ਤੁਹਾਡਾ ਕੀ ਨਾਮ
4: ਹੈ? ਹਰਗੁਨ ਕੌਰ।
1: ਸਤਿ ਸ਼੍ਰੀ ਅਕਾਲ ਹਰਗੁਨ।
0: ਅੱਜ ਤੇ ਟਾਈਮ ਨਾਲ ਹੀ ਉੱਠਣਾ ਪੈ ਗਿਆ ਹਰਗੁਨ। ਉਹ ਰਜਾਈ ਰਜਾਈ ਮਿਸ ਕਰਦੀ ਹੋਣੀ ਆ। ਅੱਜ ਉੱਠ ਕੇ ਇਦਾਂ ਨੀ ਲੱਗਾ ਵੀ ਐਵੇਂ ਨੀ ਸੀ ਉੱਠੀਦਾ ਨਾ, ਉੱਠੀ ਪੈਂਦੇ। ਚੰਗੀ ਗੱਲ, ਅੱਜ ਤੇ ਚੰਗਾ ਹੀ ਕੀਤਾ। ਜਦੋਂ ਬੰਦਾ ਉੱਠ ਪੈਂਦਾ ਨਾ ਫਿਰ ਪੜੇ ਪਰੇ ਪਈ ਰਜਾਈ ਤੇ ਗੁੱਸਾ ਜਿਹਾ ਚੜਦਾ ਰਹਿੰਦਾ। ਕੀ ਸੁਣਾਓਗੇ ਫਿਰ ਅੱਜ? ਕੀ ਲਿਆ ਦੋਵੇਂ ਭੈਣਾਂ?
4: ਸਪੈਸ਼ਲ ਆ ਕੁਛ।
0: ਓਕੇ, ਸਪੈਸ਼ਲ, ਸੁਪਰ ਸਪੈਸ਼ਲ
4: ਸੌਂਗ ਰੇਡੀਓ। ਹਾਂਜੀ, 1674 AM ਸਮਾਂ ਹੋ ਚੁੱਕਾ ਹੈ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ, ਗਿਲੇ, ਪਰੇਸ਼ਾਨੀਆਂ, ਜੋ ਵੀ ਮਨ ਦੇ ਉੱਤੇ ਬੋਝ ਆ ਸਾਰਾ ਕੁਝ ਇੱਕ ਪਾਸੇ ਰੱਖ ਕੇ ਹੱਸਣ ਦਾ, ਹਸਾਉਣ ਦਾ ਤੇ ਚੁਟਕਲੇ ਸੁਣਨ ਸੁਣਾਉਣ ਦਾ ਸਮਾਂ ਹੋ ਚੁੱਕਾ ਹੈ। ਅਤੇ ਆਓ ਫਿਰ ਆਪਾਂ ਬੱਚਿਆਂ ਦੇ ਕੋਲੋਂ ਚੁਟਕਲੇ ਤੇ ਬੁਝਾਰਤਾਂ ਸੁਣਦੇ ਹਾਂ ਤੇ ਹੱਸਦੇ ਹਾਂ ਤੇ ਅੱਜ ਦੇ ਦਿਨ ਨੂੰ ਆਪਾਂ ਥੋੜਾ ਜਿਹਾ ਹੋਰ ਵਧੀਆ ਬਣਾਉਂਦੇ ਹਾਂ। ਹੱਸ ਹੱਸ ਕੇ ਠੰਡ ਵੀ ਆਪਾਂ ਦੂਰ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਉੱਠ ਗਏ ਹੋਗੇ, ਸਾਡੇ ਨਾਲ ਜੁੜ ਚੁੱਕੇ ਹੋਗੇ ਤੇ ਹੱਸਣ ਦੇ ਲਈ ਤਿਆਰ ਬੈਠੇ ਹੋਗੇ। ਵਾਅਦਾ ਕਰਦੇ ਹਾਂ ਕਿ ਆਪਾਂ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ ਤੇ ਤੁਸੀਂ ਵੀ ਜ਼ਰੂਰ ਹੱਸਿਓ। ਚੁਟਕਲਾ ਨਵਾਂ ਹੋਵੇ, ਪੁਰਾਣਾ ਹੋਵੇ, ਪਹਿਲਾਂ ਸੁਣਿਆ ਹੋਵੇ, ਕੋਈ ਫਰਕ ਨਹੀਂ ਪੈਂਦਾ। ਤੇ ਫਰਕ ਪੈਂਦਾ ਹੈ ਕਿ ਆਪਾਂ ਹੱਸਣਾ ਹੈ ਕਿ ਨਹੀਂ ਹੱਸਣਾ। ਤੇ ਸਵੇਰੇ ਸਵੇਰੇ ਜ਼ਰੂਰ ਭਾਈ ਹੱਸ ਲਿਆ ਕਰੋ। ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਰਣਜੋਤ ਅੰਕਲ ਜੀ ਤੇ ਯਾ ਸ਼ਾਂਤੀ ਜੀ।
1: ਵਾਹ, ਵੈਰੀ ਨਾਈਸ,
0: ਵੈਰੀ ਨਾਈਸ ਅਰਗੁਨ। ਥੈਂਕ ਯੂ। ਤੂੰ ਤੇ ਕੁੜੀਏ ਸਾਡੇ ਨਾਲੋਂ ਵੀ ਬਿਹਤਰ ਆਰਜੇ ਬਣ ਗਈ ਤੂੰ ਤੇ।
1: ਅੰਕਲ ਦੀ ਸਕ੍ਰਿਪਟ ਲੈ ਲਈ
0: ਤੂੰ ਤੇ, ਸਾਡੇ ਨਾਲੋਂ ਵੀ ਵਧੀਆ ਕਰਤਾ।
1: ਬਹੁਤ ਸੋਹਣਾ,
0: ਵੈਰੀ ਇੰਟੈਲੀਜੈਂਟ।
4: ਥੈਂਕ ਯੂ।
1: ਕਿੰਨੇ ਸਾਲ ਦੇ ਹੋ ਤੁਸੀਂ?
4: ਮੈਂ 13।
1: ਓ ਓਕੇ,
0: ਰੈਡੀਮੇਡ ਹੀ ਆ। ਥੈਂਕ ਯੂ, ਤੁਸੀਂ ਇੱਥੇ ਆ ਕੇ ਕਰਿਓ ਜਦੋਂ ਛੁੱਟੀਆਂ ਹੋਣਗੀਆਂ ਨੈਕਸਟ ਵੀਕ।
1: ਕਿੰਨਾ ਸੋਹਣਾ ਬੋਲਿਆ।
0: ਚਲੋ ਵੈਰੀ ਨਾਈਸ, ਥੈਂਕ ਯੂ ਪੁੱਤ, ਥੈਂਕ ਯੂ
4: ਥੈਂਕ ਯੂ। ਸਾਡੇ ਨਾਲ ਸਭ ਤੋਂ ਪਹਿਲਾਂ ਜੁੜ ਚੁੱਕੇ ਨੇ ਅਨਾਹਤ, ਅਨਾਹਤ ਤੁਸੀਂ ਆਉਂਦੇ ਰਹੋ।
2: ਸਤਿ ਸ਼੍ਰੀ ਅਕਾਲ ਦੀਦੀ ਜੀ, ਮੈਂ ਠੀਕ ਹਾਂ, ਤੁਸੀਂ ਦੱਸੋ? ਮੈਂ ਵੀ ਵਧੀਆ। ਕੀ ਲੈ ਕੇ ਆਇਓ ਅੱਜ? ਫਿਰ
1: ਆਪਾਂ ਚਾਹ ਚੂ ਪੀ ਕੇ ਆਉਂਦੇ।
0: ਹਾਂਜੀ ਅੱਗੇ।
4: ਅੱਜ ਦਾ ਵਿਚਾਰ,
2: ਮੂਰਖ ਬਣਨ ਦੇ ਦੋ ਤਰੀਕੇ ਹਨ, ਝੂਠ ਨੂੰ ਸੱਚ ਮੰਨ ਕੇ ਚੱਲਣਾ ਤੇ ਸੱਚ ਨੂੰ ਸੱਚ ਮੰਨਣ ਤੋਂ ਮੁੱਕਰ ਜਾਣਾ। ਇਸਦਾ ਮੀਨਿੰਗ ਹੈ ਕਿ ਕੁਝ ਲੋਕ ਝੂਠ ਨੂੰ ਸੱਚ ਮੰਨ ਕੇ ਚੱਲਦੇ ਹਨ ਕਿਉਂਕਿ ਉਹ ਸੱਚਾਈ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ ਤੇ ਇਸ ਕਰਕੇ ਉਹ ਮੂਰਖ ਬਣ ਜਾਂਦੇ ਹਨ।
0: ਹਾਂਜੀ ਆਰਜੀ ਜੀ ਦੱਸੋ,
1: ਸਾਡੀ ਤੇ ਤੁਸੀਂ ਛੁੱਟੀ ਕਰਾਤੀ ਹੈ,
0: ਅਸੀਂ ਤਾਂ ਵਰਕ ਫਰੋਮ ਹੋਮ ਤੇ ਆ।
1: ਥੈਂਕ ਯੂ।
0: ਆ ਆ ਕੀਤਾ ਤੁਸੀਂ ਆਪਣਾ ਹਰਗੁਣ ਵਰਕ ਫਰੋਮ ਹੋਮ ਆਇਆ, ਘਰੇ ਕਰ ਲਾਂਗੇ ਆਪਾਂ। ਥੈਂਕ ਯੂ ਪੁੱਤ, ਤੁਸੀਂ ਬਹੁਤ ਸੋਹਣਾ ਕੀਤਾ। ਆਸੀਸ ਕੌਰ ਰਜਾਈ ਤੋਂ ਬਿਨਾ।
2: ਸਤਿ
0: ਸ਼੍ਰੀ ਅਕਾਲ
1: ਆਸੀਸ ਕੌਰ ਜੀ, ਕੀ ਹਾਲ ਚਾਲ ਹੈ?
2: ਮੈਂ ਠੀਕ ਹਾਂ, ਤੁਸੀਂ ਕਿਵੇਂ ਹੋ?
0: ਵਧੀਆ
1: ਵਧੀਆ। ਅੱਜ ਤੇ ਐਕਸਾਈਟਮੈਂਟ ਅਲੱਗ ਹੀ ਹੋਣਾ ਹੈ ਨਾ?
2: ਮੈਨੂੰ ਮੈਂ ਬਹੁਤ ਐਕਸਾਈਟਡ ਲੱਗੂਗੀ ਇਹ ਦਿਨ ਨਿਊ ਟਰਮ ਦਾ, ਫਿਰ ਮੇਰਾ ਹਾਫ ਹੋਰ ਰਹਿ ਗਿਆ ਸਕੂਲ ਕਰਨ ਲਈ, ਫਿਰ ਛੁੱਟੀਆਂ ਹੋਣਗੀਆਂ, ਫਿਰ ਅਸੀਂ ਇੰਡੀਆ ਜਾਵਾਂਗੇ।
1: ਹੁਣੇ ਤੇ ਛੁੱਟੀਆਂ ਮੁੱਕੀਆਂ, ਫਿਰ ਛੁੱਟੀਆਂ ਹੋਣਗੀਆਂ।
2: ਬੈਸਟ ਵੀ ਮੈਂ ਰੇਡੀਓ ਤੇ ਗੱਲ ਕਰ ਸਕਦੀ।
0: ਓ ਵਾਹ ਵਾਹ ਵਾਹ, ਥੈਂਕ ਯੂ ਥੈਂਕ ਯੂ। ਹੋਰ ਤੁਹਾਡੀ ਰਜਾਈ ਦਾ ਕੀ ਹਾਲ ਹੈ?
2: ਮੈਂ ਰਜਾਈ ਤੇ ਬੈਠੀ।
0: ਅੰਨੀ ਉਦਾਂ ਕੀ ਹਾਲ ਤੁਹਾਡੀ ਰਜਾਈ ਦਾ?
1: ਸੈਡ ਹੋਣੀ ਹੁਣ ਤੇ ਰਜਾਈ।
2: ਠੀਕ ਹੈ
0: ਠੀਕ ਹੈ ਤੁਹਾਡੀ? ਹਾਂ
2: ਯੈਸ।
0: ਸੈਡ ਤੇ ਨਹੀਂ ਆ?
2: ਨਹੀਂ।
0: ਹਾਂ ਨਿੱਗੀ ਤੇ ਨਹੀਂ ਆ?
2: ਨਿੱਗੀ ਆ।
0: ਉਹ ਭਾਵੇਂ ਠੰਡੀ ਹੋ ਗਈ ਹੋਵੇ, ਤੁਸੀਂ ਨਿਕਲ ਆਏ ਹੋ ਨਾ।
1: ਓਹੋ
0: ਹੈ
1: ਹਾਂਜੀ।
0: ਓਏ
2: ਨਹੀਂ, ਜਰਾਈ ਹਮੇਸ਼ਾ ਗਰਮ ਹੁੰਦੀ, ਉਹ ਠੰਡੀ ਨਹੀਂ ਹੁੰਦੀ।
1: ਅੱਛਾ ਜਰਾਈ ਹਮੇਸ਼ਾ।
0: ਅੱਛਾ ਗਰਮੀ ਹੁੰਦੀ ਆ, ਓਕੇ। ਤੇ ਉਹ ਭਾਵੇਂ ਸਰਾਣੇ ਨਾਲ ਲੜ ਪਏ ਮਗਰੋਂ?
2: ਰਜਾਈ
0: ਵੈਸੇ ਕੱਲੀ ਰਹਿ ਗਈ?
1: ਤੁਸੀਂ ਵੀ ਉੱਠੋ।
2: ਨਹੀਂ, ਸਰਾਣੇ ਵੀ ਬੈਡ ਤੇ ਆ, ਸਰਾਣੇ ਵੀ ਰਜਾਈ ਦੇ ਕੋਲ ਹੈ।
0: ਅੱਛਾ ਉੱਤੇ ਰੱਖੇ ਆ? ਓਕੇ ਓਕੇ।
1: ਕੁਛ ਇੱਕ ਟੈਡੀ ਬੀਅਰ ਵੀ ਹੋਣੇ
0: ਫਿਰ ਕੀ ਕੀਤਾ?
1: 6:30 ਰਾਤ ਸੀਗੀ ਨਾ,
2: ਅਸੀਂ ਪਹਿਲਾਂ ਉੱਠ ਕੇ ਦੀਵੀ ਦਾ ਤੇ ਨਾਨਾ ਜੀ ਸੌ ਰਹੇ ਸੀ, ਪਾਪਾ ਜੌਬ ਗਏ, ਮੰਮਾ ਨਹਾ ਰਹੇ ਸੀ, ਮੈਂ ਉੱਠੀ ਸੀ।
0: ਅੱਛਾ ਫਿਰ ਤੁਸੀਂ ਕੀ ਕੀਤਾ ਉੱਠ ਕੇ?
2: ਮਤਲਬ ਮੈਂ ਅੱਜ 3rd person ਉੱਠੀ ਸੀ। ਨੋਰਮਲੀ ਮੈਂ ਦੀਵਰ ਤੋਂ ਪਹਿਲਾਂ ਉੱਠਦੀ, ਬਟ ਅੱਜ ਮੈਂ ਉਹ ਤੋਂ ਪਹਿਲਾਂ ਉੱਠੀ। ਨੋਰਮਲੀ ਮੈਂ ਦੀਵਰ ਤੋਂ ਬਾਅਦ ਉੱਠਦੀ।
0: ਅੱਜ ਤਾਂ ਫਸਟ ਆ ਗਏ ਤੁਸੀਂ।
2: ਹਾਂਜੀ।
0: ਅੱਜ ਫਿਰ ਕੀ ਕੀ ਮਿਲੂਗਾ ਅੱਜ ਫਿਰ? ਕੀ ਮਿਲੂਗਾ ਅੱਜ ਫਿਰ ਮੰਮਾ ਕੋਲੋਂ? ਪਹਿਲਾਂ ਉੱਠ ਪਏ ਤੁਸੀਂ।
2: ਉਹਨਾਂ ਨੇ ਕੁਛ ਨਹੀਂ ਦੇਣਾ, ਬਸ
0: ਕੋਈ ਸੁਪਨਾ ਤੇ ਨੀ ਆਇਆ ਉੱਠਣ ਲੱਗਿਆ?
2: ਨਹੀਂ।
0: ਵੀ ਮੈਂ ਸਕੂਲ ਗਈ ਆ, ਉਹ ਬੈਗ ਬੜਾ ਭਾਰਾ ਵਾ, ਤੇ ਮੈਡਮ ਨੇ ਕਿਹਾ ਵਾਹ ਅਸੀਸ ਤੂੰ ਤੇ ਭਾਰਾ ਬੈਗ ਚੁੱਕਣ ਲੱਗ ਪਈ ਐ
2: ਨੋ
0: ਇਦਾਂ ਦਾ ਨਹੀਂ ਕੁਝ ਹੋਇਆ
2: ਨਹੀਂ ਇਹਨੂੰ ਕੋਈ ਸੁਪਨਾ ਨਹੀਂ ਆਇਆ
0: ਅੱਛਾ ਓਹੋ
2: ਮੈਂ ਕਹਾਂ ਕਿ ਵਾਹਿਗੁਰੂ ਕਰਦੇ ਮੈਨੂੰ ਸੁਪਨੇ ਹੀ ਨਹੀਂ ਆਉਂਦੇ
0: ਓ ਪਰ ਨਾਈਸ ਨਾਈਸ ਸੁਪਨੇ ਤੇ ਆ ਜਾਣੇ ਚਾਹੀਦੇ ਆ
2: ਨਾਈਸ ਵੀ ਨਹੀਂ ਆਉਂਦੇ ਬੈਡ ਵੀ ਨਹੀਂ ਆਉਂਦੇ
0: ਆਹਾ
1: ਅੱਛਾ
0: ਸਾਰੇ ਬੱਚੇ ਕਰਿਆ ਕਰਨ ਹੈ ਨਾ
2: ਹਾਂਜੀ ਤੁਸੀਂ ਉਹਨਾਂ ਨੂੰ ਦੱਸ ਸਕਦੇ ਹੋ
0: ਗੁੱਡ ਤੁਸੀਂ ਦੱਸ ਹੀ ਦਿੱਤਾ ਕਿ ਕੋਰਾ ਜੰਮੇ ਹਾਂ ਕਿੱਥੇ ਸੱਪ ਲੱਭਦੇ ਇੰਨੀ ਠੰਡ ਚ
2: ਹਰੇ ਹਰੇ ਕਾ ਉੱਤੇ ਸੱਪ ਫੁੱਕਾ ਮਾਰਦਾ ਹਰੇ ਹਰੇ ਕਾ ਉੱਤੇ ਸੱਪ ਫੁੱਕਾ ਮਾਰਦਾ ਭੱਜੋ ਵੀ ਰੋਵੇ ਬਾਪੂ ਕੱਲਾ ਮੱਝਾਂ ਚਾਰਦਾ ਭੱਜੋ ਵੀ ਰੋਵੇ ਬਾਪੂ ਕੱਲਾ ਮੱਝਾਂ ਚਾਰਦਾ ਬੱਲੇ ਬੱਲੇ ਬੱਲੇ ਬੱਲੇ ਬੱਲੇ ਚੱਗ ਬਰਨ ਜੀ ਯਸ ਪਿਤਾ ਜੀ ਥੋੜੇ ਦਿਨ ਪਹਿਲਾਂ ਆਏ ਸੀ ਤੇ ਫਿਰ ਅੱਜ ਉਹ ਮੇਰੇ ਨਾਲ ਆਏ ਮੰਮਾ ਨਾਲ ਆਏ ਸੀ ਤਾਂ ਉਹ ਮੈਨੂੰ ਛੱਡ ਸਕਦੇ ਮੰਮਾ ਨਾਲ
1: ਓਕੇ ਇਹ ਤੇ ਬਹੁਤ ਵਧੀਆ ਗੱਲ ਹੈ
0: ਇਹਦਾ ਕੀ ਮਤਲਬ ਹੋਇਆ
2: ਮਤਲਬ ਨਥਿੰਗ
1: ਤੁਸੀਂ ਕਿਹਾ ਕਿ ਲਾਸਟ ਗੱਲ ਹੈ ਤਾਂ ਅਸੀਂ
0: ਇਹਦਾ ਮਤਲਬ ਇਹ ਹੋਇਆ ਵੀ ਚੀਂ ਚੀਂ ਕਰਨ ਵਾਲੀ ਹੋ ਗਈ ਤੇਰੀ ਸਤਿ
2: ਸ਼੍ਰੀ
0: ਅਕਾਲ ਐਸ਼ਲੀ ਨਹੀਂ ਹੈ
1: ਇਹ ਸਰਦਾਰ ਜੀ
2: ਹਾਂਜੀ
1: ਹਾਂਜੀ
0: ਸਰਦਾਰ ਜੀ ਇਹ ਨਾ ਆਂਟੀ ਕੋ ਪਛਾਣੇ ਨਹੀਂ ਜਾਂਦੇ ਤੁਸੀਂ ਟ੍ਰਿਕ ਕਰ ਦਿੰਦੇ ਤੁਸੀਂ ਟ੍ਰਿਕ ਕਰ ਦਿੰਦੇ ਜੇ
1: ਮੈਂ ਕਈ ਵਾਰੀ ਇੰਨਾ ਢਿੱਲਾ ਢਿੱਲਾ ਐਸ਼ਲੀ ਨਹੀਂ ਬੋਲਦੀ
0: ਨਹੀਂ ਹੈ ਅਸੀਂ ਉਹ ਤੋਂ ਵੀ ਢਿੱਲੇ ਆ
2: ਕੱਲ ਨੂੰ ਸਨੋ ਗਏ ਸੀ
0: ਅੱਛਾ
2: ਬੈਰੋ ਰੈਟ ਗਏ ਸੀ
0: ਓਕੇ ਤੇ ਫਨ ਸੀ
2: ਤੇ ਅਸੀਂ ਗਏ ਉੱਥੇ ਅਸੀਂ ਖੇਡੇ ਉੱਥੇ ਤੇ ਉੱਥੇ ਬਬਲ ਸੀ ਤੇ ਸਨੋ ਸੀ ਫੇਕ
0: ਤੇ ਫਿਰ ਫਨ ਹੋਇਆ ਤੁਹਾਡਾ
2: ਹਾਂਜੀ
0: ਓਕੇ ਖੂਬ ਇੰਜੋਏ ਕੀਤਾ
2: ਮੈਂ
0: ਅੱਛਾ ਮੈਂ ਓਕੇ
2: ਠੰਡ ਬੜੀ ਸੀ
0: ਸੈਂਟਾ ਮਿਲਿਆ ਸੀ
2: ਹਾਂਜੀ
0: ਗੁੱਡ ਉੱਥੇ ਤੇ ਬਹੁਤ ਫਨ ਹੁੰਦਾ ਨਾ
2: ਹਾਂਜੀ
0: ਕਿੰਨੇ ਕੁ ਲੋਕ ਸੀ
2: ਥੋੜੀ
0: ਹੈ ਥੋੜੇ ਹੀ ਉਹ ਗਲੀ ਗਲੀ ਜੀ ਤੇ ਭਰੀ ਹੁੰਦੀ ਸਾਰੀ ਉਹ ਤੇ ਸਾਰੀ ਗਲੀ ਭੜੀ ਭਰੀ ਹੁੰਦੀ ਆ
2: ਅੱਛਾ
0: ਮੀਂਹ ਪੈਂਦਾ ਸੀ ਗੋਰੇ ਮਿਲੇ ਸੀ ਗੋਰੇ ਮਿਲੇ ਸੀ?
2: ਹਾਂ ਜੀ।
0: ਓਕੇ, ਕੀ ਕਹਿੰਦੇ ਸੀ?
1: ਸਰਦਾਰ ਜੀ ਬੱਲੇ ਬੱਲੇ
2: ਸਾਡੇ ਨਾਲ ਫੋਟੋ ਖਿੱਚੋ।
0: ਅੱਛਾ, ਉਹ ਕਹਿੰਦੇ ਫੋਟੋ ਖਿੱਚੋ ਸਾਡੇ ਨਾਲ। ਓਹੋ,
2: ਹਾਂਜੀ।
0: ਤੇ ਤੁਸੀਂ ਕੋਟ ਪਾ ਕੇ ਗਏ ਸੀ ਉਦਾਂ ਹੀ?
2: ਮੈਂ ਪੈਂਟ ਪਾ ਕੇ ਗਏ, ਜੈਕਟ ਪਾ ਕੇ ਗਏ ਤੇ ਗਲਵਸ ਪਾ ਕੇ ਗਏ।
0: ਓਕੇ, ਕੈਂਟ ਵਾਲੀ ਟੌਰ ਕੱਢ ਕੇ ਗਏ ਹਨਾ?
2: ਹਾਂਜੀ।
0: ਮੁਛ ਖੜੀ ਕੀਤੀ ਕਿ ਨਹੀਂ? ਦਾੜੀ ਤੇਲ ਲਾਇਆ ਸੀ?
2: ਨਹੀਂ।
0: ਦਾੜੀ ਸੈੱਟ ਨਹੀਂ ਕੀਤੀ?
2: ਨਹੀਂ।
0: ਉਹ ਜਾਓ ਸਰਦਾਰ ਜੀ, ਦਾੜੀ ਦੂੜੀ ਸੈੱਟ ਕਰਕੇ ਜਾਣਾ ਸੀ।
2: ਹਾਂਜੀ
0: ਹਾਂਜੀ।
1: ਨੈਕਸਟ ਟਾਈਮ
0: ਕੀ ਸੁਣਾਓਗੇ ਫਿਰ?
2: ਇੱਕ ਬੁਝਾਵਤ।
1: ਹਾਂਜੀ ਹਾਂਜੀ।
2: ਇੱਕ ਨਿੱਕਾ ਜਿਹਾ ਕਾਕਾ ਕਾਰ ਦਾ ਰਾਖਾ।
0: ਇਹ ਤੇ ਵੀਰਾ ਹੀ ਆ, ਜਦੋਂ ਸਾਰੇ ਜਾਣੇ ਜਾਂਦੇ ਵੀਰਾ ਵਾ ਇਹਨੂੰ, ਜਦੋਂ ਸਾਰੇ ਜਾਣੇ ਜਾਂਦੇ ਸਰਦਾਰ ਜੀ ਨੂੰ ਘਰ ਛੱਡ ਜਾਂਦੇ।
1: ਇਹ ਤੇ ਈਜ਼ੀ ਸੀ।
2: ਹਾਂਜੀ
0: ਹਾਂਜੀ
1: ਹਾਂਜੀ।
0: ਠੀਕ ਹੋ ਗਈ ਫਿਰ?
2: ਹਾਂਜੀ
0: ਬਸ ਠੀਕ ਆ ਫਿਰ।
2: ਜਿੰਦਾਬਾਦ।
1: ਸ਼ਾਬਾਸ਼ ਸ਼ਾਬਾਸ਼।
0: ਜੋ ਤੁਸੀਂ ਕਹਿਤਾ ਠੀਕ ਆ।
1: ਦੀਦੀਆਂ ਕਿੱਥੇ ਸਰਦਾਰ ਜੀ ਦੀ?
2: ਗੱਡੀ ਚ।
0: ਓਕੇ
1: ਓਕੇ,
0: ਕਿਹੜੀ ਦੀਦੀ ਨਾਲ ਗੱਲ ਕਰਾਓਗੇ?
2: ਵੱਡੀ ਦੀ ਐਕਚੁਅਲੀ ਛੋਟੀ ਦੀਦੀ।
0: ਕਿਹੜੀ ਲੜਦੀ ਹੈ ਜ਼ਿਆਦਾ? ਅੱਜ ਕਿਹੜੀ ਲੜੀ ਹੈ? ਹਾਂ ਸਤਿ ਸ਼੍ਰੀ ਅਕਾਲ
2: ਅੰਕਲ ਜੀ ਤੇ ਅੰਟੀ ਜੀ।
0: ਸਤਿ ਸ਼੍ਰੀ ਅਕਾਲ, ਕੀ ਹਾਲ ਹੈ? ਠੀਕ ਹੈ, ਠੰਡ ਤੇ ਲੱਗਦੀ? ਸਕੂਲੇ ਪਹੁੰਚ ਗਏ। ਓਕੇ ਓਕੇ, ਠੰਡ ਤੇ ਨਹੀਂ ਆ? ਓ, ਤੁਹਾਨੂੰ ਪਤਾ ਅੱਜ ਨਾ ਸਵੇਰੇ ਇੱਕ ਕੁੜੀ ਨੂੰ ਇੰਨੀ ਠੰਡ ਲੱਗੀ, ਉਹਦੀ ਗੁੱਤ ਤੇ ਖੜੀ ਹੋ ਗਈ ਤਾਂ ਨੂੰ। ਠੰਡ ਦੇ ਨਾਲ ਠੰਡ ਬੜੀ ਸੀ ਨਾ,
2: ਠੰਡ ਇੰਨੀ ਜ਼ਿਆਦੀ ਵੀ ਨਹੀਂ ਹੈਗੀ,
0: ਪਰ ਉਹਨੂੰ ਜ਼ਿਆਦੀ ਲੱਗੀ ਨਾ ਉਹਦੀ ਗੁੱਤ ਨੂੰ। ਉਹ ਤੁਹਾਡੇ ਤੋਂ ਅੱਧਾ ਘੰਟਾ ਪਹਿਲਾਂ ਗਈ ਹੈ ਸਕੂਲ।
2: ਦਾਦਾ ਨੇ ਜੁੱਲਾ ਪਾਇਆ।
0: ਜੁੱਲਾ ਪਾਇਆ? ਅੱਛਾ,
2: ਮੰਮਾ ਨੇ ਕੋਟ ਪਾਇਆ।
0: ਓਕੇ, ਤੇ ਤੁਸੀਂ ਕੀ ਪਾਇਆ?
2: ਜੈਕਟ, ਜਿਹੜੀ ਸਕੂਲੇ ਵਾਲੀ ਹੈਗੀ।
0: ਅੱਛਾ, ਸਕੂਲੇ ਵਾਲੀ ਜੈਕਟ। ਓਕੇ ਨਾਈਸ। ਅੱਜ ਤੇ ਫਿਰ ਸੋਹਣੇ ਬਣ ਕੇ ਚੱਲੇ ਹੋ ਤੁਸੀਂ?
2: ਅੱਛਾ, ਮੰਮਾ ਨੇ ਕੋਟ ਪਾਇਆ ਮੋਟਾ।
0: ਅੱਛਾ, ਮੰਮਾ ਨੇ ਕੋਟ ਪਾਇਆ। ਓਕੇ ਓਕੇ, ਤੁਸੀਂ ਵੀ ਕੋਟ ਪਾ ਕੇ ਜਾਇਆ ਕਰੋ ਹੋ ਮੋਟਾ।
2: ਆਰਟੀਫਿਸ਼ੀਅਲ
0: ਸਨੋ ਹੈ ਨਾ?
2: ਹਾਂਜੀ, ਬਿਕਾਜ਼ ਰੀਅਲ ਸਨੋ ਵੀ ਨਹੀਂ ਹੈਗੀ।
1: ਅੱਜ ਤੇ ਹੁਣ ਤੇ ਅਸਲੀ ਜਗ੍ਹਾ ਤੇ ਵੀ ਨਕਲੀ ਕਰੀ ਜਾ ਰਹੇ, ਇੱਥੇ ਤੇ ਠੀਕ ਹੈ।
0: ਨਹੀਂ, ਉਹ ਦੂਸਰੇ ਪੈਂਦੇ ਨੇ ਜਿਹੜੀ ਬੈਲਟ ਚ ਨਾ, ਹੋਰ ਵੀ ਜਾਣਾ ਕਿਸੇ ਨੇ ਤੇ ਇੱਥੇ
2: ਕ੍ਰਿਸਮਸ ਬੱਚਾ ਵੀ ਸੀ।
0: ਹਾਂਜੀ, ਬੱਚਾ ਵੀ ਹੁੰਦਾ ਤੇ ਇੱਥੇ ਕ੍ਰਿਸਮਸ ਮਨਾਉਂਦੇ ਆ ਜੁਲਾਈ ਦੇ ਵਿੱਚ।
2: ਨਲਕਾ ਵੀ।
0: ਅੱਛਾ, ਨਲਕਾ ਵੀ, ਪਾਣੀ ਵੀ ਕੱਢਦਾ ਸੀ?
2: ਹਾਂਜੀ।
0: ਤੇ
2: ਅਸੀਂ ਉਹਦੇ ਨਾਲ ਹੱਥ ਧੋਤੇ।
0: ਅੱਛਾ, ਨਲਕੇ ਨਾਲ ਕੇ ਪਾਣੀ ਨਾਲ?
2: ਪਾਣੀ ਨਾਲ, ਜਿਹੜਾ ਨਲਕੇ ਨਾਲ ਸੀ ਜਿਹੜੇ ਥੱਲੇ ਕਿਰਦੇ।
0: ਓਕੇ ਓਕੇ,
2: ਕਿਹੜੇ ਆ?
0: ਤੇ ਤੁਸੀਂ ਤਾਂ ਪਰ ਦਸਤਾਨੇ ਪਾ ਕੇ ਗਏ ਸੀ।

0: ਗੱਲ ਕਰ ਲਓ। ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਪੁੱਤਰ, ਥੈਂਕ ਯੂ। ਹੈਲੋ ਵੱਡੀ ਦੀਦੀ।
0: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
1: ਸਤਿ ਸ਼੍ਰੀ ਅਕਾਲ,
2: ਕੀ ਹਾਲ ਚਾਲ ਨੇ?
0: ਮੇਰਾ ਠੀਕ ਆ, ਤੁਹਾਡਾ ਕੀ ਹਾਲ ਹੈ?
1: ਸਾਡਾ ਠੀਕ ਆ।
2: ਕੀ ਲੈ ਕੇ ਜਾ ਰਹੇ ਹੋ ਅੱਜ ਲੰਚ ਚ?
1: ਪਿੰਡੀ
0: ਰੋਟੀ, ਲੱਛਾ ਪਰੌਂਠਾ।
1: ਪਿੰਡੀ ਨਾਲ?
0: ਨਹੀਂ,
1: ਹਾਂ
0: ਸੁੱਕੀ
1: ਸੁੱਕੀ ਨਾਲ, ਉਹ ਲੂਣ ਜਵੈਣ।
0: ਹਾਂਜੀ।
1: ਓ ਗੁੱਡ ਗੁੱਡ ਗੁੱਡ ਗੁੱਡ ਗੁੱਡ,
2: ਵੈਰੀ ਨਾਈਸ।
1: ਤੇਰਾ ਪਿੰਡੀ ਦਾ ਕੀ ਹਾਲ ਹੈ?
0: ਕਿਤੇ
1: ਸਾੜੀ ਨਾ ਜਾਵੇ।
0: ਨਹੀਂ ਸਰਦੀ,
1: ਓਹਨੂੰ ਸਗੋਂ ਫ੍ਰੀਜ਼ਰ ਚ ਰੱਖੋ।
0: ਨਹੀਂ
2: ਕਰ ਦੋ,
1: ਪਿੰਡੀ ਆਸ ਆਰਾਮ ਦੋੜੀ।
0: ਵਿਆਹ ਤੋਂ ਪਹਿਲਾਂ ਰਿਲੈਕਸ ਕਰਦੀ, ਫਿਰ ਜੋ ਵਿਆਹ ਹੋਊਗਾ ਉਹਨੇ ਸਾਰੇ ਕੰਮ ਕਰਨੇ।
2: ਬੜੀ ਟੈਨਸ਼ਨ ਆ ਪੈਂਦੀ।
1: ਅੱਛਾ, ਪਿੰਡੀ ਕੰਮ ਕਰੂਗੀ ਸਾਰੇ? ਹਾਂ
0: ਹਾਂਜੀ, ਬਿਕੋਜ਼ ਅਮਰੂਦ ਨਹੀਂ ਕੁਛ ਕਰੂਗਾ।
1: ਹਾਓ, ਅੱਛਾ,
0: ਬਿਕੋਜ਼ ਸਾਰੇ ਘਰ ਵਾਲੇ ਏਦਾਂ ਹੀ ਹੁੰਦੇ।
2: ਇਹ ਸਕ੍ਰਿਪਟ ਮੰਮਾ ਨੇ ਬਣਾ ਕੇ ਦਿੱਤੀ?
0: ਨਹੀਂ, ਹਾਂਜੀ,
2: ਆਈ ਮੀਨ ਹਾਂਜੀ।
1: ਅੱਛਾ, ਘਰ ਵਾਲੇ ਕੁਛ ਨੀ ਕਰਦੇ?
2: ਸਾਰਾ ਕੰਮ ਮੰਮੀਆਂ ਕਰਦੀਆਂ ਨਾ।
0: ਘਰ ਵਾਲੇ ਲੇਜ਼ੀ ਹੁੰਦੇ, ਫੋਨ ਦੇਖਦੇ ਰੋਜ਼, ਸੁੱਤੇ ਹੁੰਦੇ।
1: ਓਹੋ,
2: ਹਫਤਾ ਹਫਤਾ ਟਰੱਕ ਐਵੇਂ ਚਲਾਉਂਦੇ ਕੋਈ?
1: ਤੇ ਟਰੱਕ ਕੌਣ ਚਲਾਉਂਦਾ ਫਿਰ?
0: ਡੈਡਾ।
1: ਅੱਛਾ, ਫਿਰ ਘਰ ਵਾਲੇ ਕੌਣ ਹੁੰਦੇ ਆ?
2: ਫੋਨ ਕੌਣ ਚਲਾਉਂਦਾ?
1: ਫੋਨ ਚਲਾਉਣ ਵਾਲੇ ਘਰ ਵਾਲੇ ਕਿਹੜੇ ਹੁੰਦੇ ਆ?
0: ਮੁੱਛੇ ਨੂੰ ਵੱਟ ਦੇਣਾ।
1: ਤੁਸੀਂ ਨਾ ਛੱਡਿਆ ਕਰੋ ਕੋਈ ਗੱਲ ਦਾ। ਤੇਰੀ ਚੀ ਚੀ ਕਰ ਦੇਣੀ ਪਾਪਾ ਨੇ?
0: ਨਹੀਂ
1: ਕਰਦੇ। ਥੈਂਕ ਯੂ ਪੁੱਤ, ਕੀ ਸੁਣਾਓਗੇ?
0: ਡੈਡਾ ਬਹੁਤ ਜ਼ਿਆਦਾ ਟਾਈਮ ਲਾਂਦੇ ਕੱਪੜੇ ਪਾਉਣ,
1: ਤਿਆਰ ਹੋਣ ਨੂੰ,
0: ਤਿਆਰ ਹੋਣ ਲਈ। ਹਾਂਜੀ, ਤੇ ਮੰਮਾ ਚੱਟ 2 ਮਿੰਟ ਲਾਂਦੇ, ਡੈਡਾ 5 ਮਿੰਟ ਲਾਂਦੇ।
2: ਅੱਜ ਕੁਛ ਲੈਣਾ ਮੰਮਾ ਤੋਂ?
1: ਤੁਸੀਂ ਕਿੰਨਾ ਚਿਰ ਲਾਉਂਦੇ ਹੋ?
0: 2 ਮਿੰਟਸ 2 ਮਿੰਟਸ,
1: ਓਕੇ।
2: ਮੈਗੀ ਤੋਂ ਵੀ ਜਲਦੀ।
1: ਵੈਰੀ ਕੁਇਕ।
0: ਹਾਂਜੀ,
1: 2 ਮਿੰਟਸ ਤੇ ਤੁਸੀਂ ਉੱਠਦੇ ਵੀ ਨਹੀਂ ਹੋਣੇ ਆਵਾਜ਼ ਦਿੱਤੇ ਆ।
0: ਓ, ਮੈਂ 5 ਮਿੰਟਸ ਲਾਂਦੇ।
2: ਬੜੀ ਚਲਾ ਕੇ।
0: ਤੇ ਮੈਂ ਇੱਕ ਬੁਜਾਰਤ ਸੁਣਾਣੀ।
2: ਹਾਂਜੀ ਹਾਂਜੀ।
0: ਕਿਹੜੀ ਚੀਜ਼ ਹੈ ਜਿਹੜੀ ਤੁਸੀਂ ਕਹਿੰਦੇ ਆਊਗੀ ਆਊਗੀ ਪਰ ਕਦੀ ਵੀ ਨਹੀਂ ਆਉਂਦੀ?
1: ਅੱਛਾ, ਆਊਗੀ ਆਊਗੀ ਪਰ ਕਦੀ ਵੀ ਨਹੀਂ ਆਉਂਦੀ।
0: ਹਾਂਜੀ।
1: ਇਹ ਕਿਹੜੀ ਚੀਜ਼ ਆ ਵੀ ਆਊਗੀ ਆਊਗੀ ਤੇ ਕਦੀ ਵੀ ਨਹੀਂ ਆਉਂਦੀ?
2: ਲੋਟਰੀ।
1: ਮਾਇਆ ਹੀ ਹੋ ਸਕਦੀ। ਆਊਗੀ ਆਊਗੀ ਪਰ ਕਦੀ ਵੀ ਨਹੀਂ ਆਉਂਦੀ। ਯਾਦ ਆਤੀ ਹੈ ਮਗਰ ਆਤੀ ਨਹੀਂ। ਕੌਣ ਹੀਰੋਇਨ? ਆਤੀ ਨਹੀਂ,
2: ਬਸ ਗਾਣਾ ਯਾਦ।
1: ਇਹਦੇ ਉੱਤੇ ਗਾਣਾ ਵੀ ਹੈਗਾ ਪਤਾ?
0: ਨਹੀਂ,
1: ਮੈਨੂੰ ਨਹੀਂ ਪਤਾ। ਡੈਡਾ ਨੂੰ ਪਤਾ
0: ਹੋਣਾ
1: ਨਾ?
2: ਪੁਰਾਣੇ
0: ਵਾਲੇ ਸੁਣਦੇ,
1: ਪੁਰਾਣੇ ਵਾਲੇ ਸਹੇਲੀਆਂ
0: ਵਾਲੇ।
1: ਅੱਛਾ,

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Radio Hanji, 1674 AM.
4: Hun thode modde naal modda mila ke thodi tarakki di raah nu hor vi saukha ate surakhit banaun da vaada karda hai Verybee Toyota.
5: Jithe hai Toyota di best technology, best customer service ate best Google reviews. Thodi zarurat anusaar Pritpal Singh tuhanu help karange thodi apni Toyota choose karan layi jo ne ik dahake ton Verybee Toyota de naal.
4: Best deal layi call karo 0431-465-186 te 212-216 Old G Long Road, Hoppers Crossing. Verybee Toyota, the smart choice.

ਅੱਜ ਸਵੇਰ ਦੇ ਖਬਰਾਂ ਦੇ ਬੁਲੇਟਿਨ 'ਚ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ ਕਿ ਅਮਰੀਕਾ ਦੇ ਸੈਨੇਟਰ ਲਿੰਡਸੇ ਗ੍ਰਾਹਮ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ, ਉਹਨਾਂ ਦਾ ਦੇਹਾਂਤ ਹੋ ਗਿਆ। ਦੱਸ ਦਈਏ ਕਿ ਗ੍ਰਾਹਮ ਨੂੰ ਈਰਾਨ ਦਾ ਸਭ ਤੋਂ ਵੱਡਾ ਦੁਸ਼ਮਣ ਅਤੇ ਇਜ਼ਰਾਈਲ ਦਾ ਸਭ ਤੋਂ ਵੱਡਾ ਹਮਾਇਤੀ ਮੰਨਿਆ ਜਾਂਦਾ ਸੀ। ਅਮਰੀਕਾ ਦੇ ਰਿਪਬਲਿਕਨ ਸੈਨੇਟਰ ਅਤੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਕਰੀਬ ਸਹਿਯੋਗੀ ਲਿੰਡਸੇ ਗ੍ਰਾਹਮ ਦਾ ਸ਼ਨੀਵਾਰ ਦੇ ਦਿਨ 71 ਸਾਲ ਦੀ ਉਮਰ 'ਚ ਦੇਹਾਂਤ ਹੋਇਆ ਸੀ। ਪਰ ਉਸ ਖਬਰ ਤੋਂ ਅੱਗੇ ਚੱਲ ਕੇ ਹੁਣ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਈਰਾਨ ਦੇ ਮੀਡੀਆ ਔਰ ਉੱਥੋਂ ਦੀ ਸਰਕਾਰ ਦੇ ਹਮਾਇਤਕਾਰਾਂ ਦੀ ਤਰਫ ਤੋਂ ਲਿੰਡਸੇ ਗ੍ਰਾਹਮ ਦੀ ਮੌਤ ਦੇ ਉੱਤੇ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਹੈ। ਲਿੰਡਸੇ ਦੇ ਦੇਹਾਂਤ ਦੀ ਪੁਸ਼ਟੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਤਰਫ ਤੋਂ ਉਹਨਾਂ ਦੇ ਦਫ਼ਤਰ ਦੇ ਹਵਾਲੇ ਦੇ ਨਾਲ ਕਰ ਦਿੱਤੀ ਗਈ ਸੀ, ਜਿੱਥੇ ਇੱਕ ਲੰਮੀ ਚੱਲੀ ਆ ਰਹੀ ਬਿਮਾਰੀ ਨੂੰ ਉਸਦੀ ਵਜ੍ਹਾ ਦੱਸਿਆ ਗਿਆ। ਪਰ ਇਰਾਨੀ ਮੀਡੀਆ ਨੇ ਰਿਪੋਰਟਾਂ ਦੇ ਵਿੱਚ ਉਹਨਾਂ ਦਾ ਮਜ਼ਾਕ ਉਡਾਇਆ। ਕਈ ਥਾਵਾਂ 'ਤੇ ਉਹਨਾਂ ਦੀ ਮੌਤ ਨੂੰ ਇਜ਼ਰਾਈਲੀ ਸਰਕਾਰ ਦੇ ਲਈ ਇੱਕ ਵੱਡਾ ਝਟਕਾ ਵੀ ਦੱਸਿਆ। ਇੱਥੋਂ ਤੱਕ ਕਿ ਇਰਾਨ ਦੇ ਸਰਕਾਰੀ ਨਿਊਜ਼ ਚੈਨਲ IRINN ਨੇ ਸਭ ਤੋਂ ਜ਼ਿਆਦਾ ਜਸ਼ਨ ਵਾਲਾ ਰੁੱਖ ਅਪਣਾਇਆ ਹੋਇਆ। ਐਂਕਰ ਨੇ ਕਿਹਾ ਕਿ ਜੰਗ ਦੇ ਹਮਾਇਤੀ ਅਤੇ ਈਰਾਨ ਦੇ ਵਿਰੋਧੀ ਅਮਰੀਕੀ ਸੈਨੇਟਰ ਦੁਨੀਆ ਛੱਡ ਕੇ ਚਲੇ ਗਏ ਨੇ। ਇਸ ਦੇ ਉੱਤੇ ਈਰਾਨ ਭਰ ਦੇ ਲੋਕਾਂ ਨੂੰ ਵਧਾਈ। ਕੱਟੜਪੰਥੀ ਅਤੇ ਸਿਆਸਤ ਦੇ ਨਾਲ ਜੁੜੇ ਟਿੱਪਣੀਕਾਰ ਫੁਆਦ ਆਜ਼ਾਦੀ ਨੇ ਅਰਧ ਸਰਕਾਰੀ ਨਿਊਜ਼ ਏਜੰਸੀ ISNA ਦੇ ਹਵਾਲੇ ਦੇ ਨਾਲ ਜਿਓਨਿਜ਼ਮ ਦੀ ਵਿਚਾਰਧਾਰਾ ਵਾਲੇ ਅਮਰੀਕੀ ਕਾਂਗਰਸ ਦੇ ਵਿੱਚ ਇਸ ਸਭ ਤੋਂ ਕੱਟੜ ਜਿਹੜਾ ਸਿਆਸਤਦਾਨ ਆ ਉਸਦੀ ਮੌਤ ਦੇ ਉੱਤੇ ਇਸ ਨੂੰ ਇਜ਼ਰਾਈਲ ਦੇ ਲਈ ਇੱਕ ਵੱਡਾ ਝਟਕਾ ਦੱਸਿਆ। ਈਰਾਨੀ ਮੀਡੀਆ ਦੀਆਂ ਜ਼ਿਆਦਾਤਰ ਰਿਪੋਰਟਾਂ ਦੇ ਵਿੱਚ ਗ੍ਰਾਹਮ ਦੀ ਮੌਤ ਨੂੰ ਸਿਰਫ ਇੱਕ ਵੱਡੇ ਅਮਰੀਕੀ ਨੇਤਾ ਦਾ ਦੇਹਾਂਤ ਹੀ ਨਹੀਂ ਦੱਸਿਆ ਗਿਆ। ਇਸ ਦੇ ਚੱਲਦਿਆਂ ਈਰਾਨ ਦੇ ਖਿਲਾਫ ਫੌਜੀ ਕਾਰਵਾਈ ਦੀ ਖੁੱਲ੍ਹ ਕੇ ਵਕਾਲਤ ਕਰਨ ਵਾਲੇ ਸਭ ਤੋਂ ਮੁਖਰ, ਸਭ ਤੋਂ ਬੇਧੜਕ ਨੇਤਾ ਦੀ ਮੌਤ ਦੇ ਉੱਤੇ ਜਸ਼ਨ ਵੀ ਮਨਾਏ ਜਾ ਰਹੇ ਨੇ। ਦੱਸ ਦਈਏ ਕਿ ਟਰੰਪ ਦੇ ਸਭ ਤੋਂ ਹਮਾਇਤੀ ਸੀ ਰਿਪਬਲਿਕਨ ਸੈਨੇਟਰ ਲਿੰਡਸੇ ਗ੍ਰਾਹਮ ਕਾਫੀ ਸਹਿਯੋਗੀ ਸੀ। ਅਚਾਨਕ ਇੱਕ ਲੰਮੀ ਬਿਮਾਰੀ ਤੋਂ ਬਾਅਦ ਉਹਨਾਂ ਦਾ ਦੇਹਾਂਤ ਹੋਇਆ, ਪਰ ਉਹ 2002 ਦੇ ਵਿੱਚ ਸੈਨੇਟ ਦੇ ਲਈ ਚੁਣੇ ਗਏ ਸੀ। ਸਾਊਥ ਕੈਰੋਲੀਨਾ ਤੋਂ ਉਹ ਸੈਨੇਟਰ ਚੁਣ ਕੇ ਆਉਂਦੇ ਸੀ। ਵਿਦੇਸ਼ ਨੀਤੀ ਦੇ ਮਾਮਲਿਆਂ ਦੇ ਵਿੱਚ ਤਾਂ ਉਹਨਾਂ ਨੂੰ ਅਮਰੀਕਾ ਦੇ ਸਭ ਤੋਂ ਪ੍ਰਭਾਵਸ਼ਾਲੀ ਆਵਾਜ਼ਾਂ ਦੇ ਵਿੱਚੋਂ ਇੱਕ ਗਿਣਿਆ ਜਾਂਦਾ ਸੀ। ਅਕਸਰ ਵਿਦੇਸ਼ਾਂ ਦੇ ਵਿੱਚ ਅਮਰੀਕੀ ਫੌਜੀ ਦਖਲ ਅੰਦਾਜ਼ੀ ਦੇ ਲਈ ਸਭ ਤੋਂ ਪਹਿਲਾਂ ਆਵਾਜ਼ ਚੁੱਕਣ ਵਾਲੇ ਉਹੀ ਹੁੰਦੇ ਸੀ। ਡੋਨਲਡ ਟਰੰਪ ਨੇ ਗ੍ਰਾਹਮ ਨੂੰ ਸੱਚਾ ਅਮਰੀਕੀ ਦੇਸ਼ ਭਗਤ ਦੱਸਿਆ ਅਤੇ ਉਹਨਾਂ ਦੀ ਕਮੀ ਹਮੇਸ਼ਾ ਮਹਿਸੂਸ ਕੀਤੀ ਜਾਏਗੀ, ਇੰਜ ਵੀ ਦੱਸਿਆ। ਗ੍ਰਾਹਮ ਦੇ ਹਵਾਲੇ ਦੇ ਨਾਲ ਉਹਨਾਂ ਦੇ ਦਫ਼ਤਰੀ ਬੁਲਾਰੇ ਨੇ ਦੱਸਿਆ ਕਿ ਮੈਡੀਕਲ ਜਾਂਚ ਤੋਂ ਪਤਾ ਚੱਲਦਾ ਕਿ ਉਹਨਾਂ ਦੀ ਮੌਤ ਦਿਲ ਦੀ ਇੱਕ ਅਹਿਮ ਜਿਹੜੀ ਨਾੜੀ ਹੈ, ਮਹਾਧਮਨੀ ਜਿਹਨੂੰ ਕਿਹਾ ਜਾਂਦਾ, ਐਓਰਟਾ, ਉਸਦੇ ਫਟਣ ਦੇ ਨਾਲ ਹੋਈ ਹੈ। ਗ੍ਰਾਹਮ ਹਾਲੀਆ ਦਿਨਾਂ ਦੇ ਵਿੱਚ ਯੂਕਰੇਨ ਦੀ ਰਾਜਧਾਨੀ ਕੀਵ ਤੋਂ ਪਰਤੇ ਵੀ ਸੀ। ਉਹਨਾਂ ਨੇ ਸ਼ੁੱਕਰਵਾਰ ਦੇ ਦਿਨ ਯੂਕਰੇਨ ਦੇ ਰਾਸ਼ਟਰਪਤੀ ਵੋਲਦਮੀਰ ਜ਼ੇਲੈਂਸਕੀ ਦੇ ਨਾਲ ਮੁਲਾਕਾਤ ਵੀ ਕੀਤੀ ਸੀ। ਉਹਨਾਂ ਦੀ ਯਾਤਰਾ ਤੋਂ ਪਹਿਲਾਂ ਉਹਨਾਂ ਦੀ ਸਿਹਤ ਸੰਬੰਧੀ ਕਿਸੇ ਵੀ ਸਮੱਸਿਆ ਦੀ ਕੋਈ ਜਾਣਕਾਰੀ ਮੀਡੀਆ 'ਚ ਕਦੇ ਸਾਂਝੀ ਨਹੀਂ ਸੀ ਕੀਤੀ ਗਈ। ਪਰ ਟਰੰਪ ਨੇ NBC ਨਿਊਜ਼ ਨੂੰ ਕਿਹਾ ਕਿ ਮੌਤ ਤੋਂ ਕੁਝ ਘੰਟੇ ਪਹਿਲਾਂ ਉਹਨਾਂ ਦੀ ਗ੍ਰਾਹਮ ਦੇ ਨਾਲ ਗੱਲਬਾਤ ਹੋਈ ਵੀ ਸੀ, ਬਲਕਿ ਉਹਨਾਂ ਦੀ ਆਵਾਜ਼ ਠੀਕ ਲੱਗ ਰਹੀ ਸੀ। ਉਹ ਥੋੜ੍ਹੇ ਥੱਕੇ ਹੋਏ ਜ਼ਰੂਰ ਲੱਗ ਰਹੇ ਸੀ, ਕਈ ਮਾਇਨਿਆਂ ਦੇ ਵਿੱਚ ਉਹ ਮਜ਼ਬੂਤ ਇਨਸਾਨ ਸੀ। ਉਹਨਾਂ ਨੂੰ ਲੱਗਦਾ ਹੈ ਕਿ ਉਹ ਆਪਣੇ ਵਿਰੋਧ ਹੋਣ ਦੇ ਬਾਵਜੂਦ ਡਟੇ ਰਹਿੰਦੇ ਸੀ। ਗ੍ਰਾਹਮ ਪਹਿਲਾਂ ਡੋਨਲਡ ਟਰੰਪ ਦੇ ਵੱਡੇ ਆਲੋਚਕ ਵੀ ਹੁੰਦੇ ਸੀ। ਹਮੇਸ਼ਾ ਤੋਂ ਇਹ ਦੋਸਤੀ ਏਦਾਂ ਦੀ ਨਹੀਂ ਸੀ। 2015 ਦੇ ਵਿੱਚ ਉਹਨਾਂ ਨੇ ਟਰੰਪ ਨੂੰ ਨਸਲੀ ਭੇਦਭਾਵ ਭੜਕਾਉਣ ਵਾਲਾ ਇੱਕ ਵਿਅਕਤੀ ਦੱਸਿਆ ਸੀ। 2016 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਗ੍ਰਾਹਮ ਨੇ ਕਿਹਾ ਸੀ ਕਿ ਜੇਕਰ ਮੈਂ ਟਰੰਪ ਨੂੰ ਉਮੀਦਵਾਰ ਬਣਾਇਆ ਜਾਂ ਅਸੀਂ ਉਮੀਦਵਾਰ ਦੇ ਤੌਰ ਦੇ ਉੱਤੇ ਉਸਨੂੰ ਜਿਤਾਇਆ ਤਾਂ ਇਹ ਸਾਡੀ ਸਭ ਤੋਂ ਵੱਡੀ ਹਾਰ ਹੋਏਗੀ ਔਰ ਇਸ ਦੇ ਜ਼ਿੰਮੇਦਾਰ ਅਸੀਂ ਖੁਦ ਹੋਵਾਂਗੇ। ਪਰ 2021 ਦੇ ਵਿੱਚ ਅਮਰੀਕੀ ਪਾਰਲੀਮੈਂਟ ਦੇ ਉੱਤੇ ਹੋਏ ਦੰਗਿਆਂ ਦੇ ਮਾਮਲੇ 'ਚ ਵੀ ਗ੍ਰਾਹਮ ਨੇ ਸੈਨੇਟ ਦੇ ਵਿੱਚ ਕਿਹਾ ਸੀ ਕਿ ਟਰੰਪ ਅਤੇ ਮੈਂ ਲੰਮਾ ਸਫ਼ਰ ਤੈਅ ਕੀਤਾ, ਮੈਨੂੰ ਅਫਸੋਸ ਹੈ ਕਿ ਇਸਦਾ ਅੰਤ ਇਸ ਤਰੀਕੇ ਦੇ ਨਾਲ ਹੋ ਰਿਹਾ, ਮੈਂ ਹੁਣ ਉਹਨਾਂ ਦੇ ਹੱਥ ਨਾਲ ਨਹੀਂ ਹਾਂ, ਥੱਕ ਚੁੱਕਿਆ ਹਾਂ। 2021 ਦੇ ਵਿੱਚ ਜਦੋਂ ਟਰੰਪ ਦੇ ਖਿਲਾਫ ਮਹਾਂਦੋਸ਼ ਦਾ ਮੁਕੱਦਮਾ ਹੋਇਆ ਤਾਂ ਉਹਨਾਂ ਨੇ ਇਸ ਦੇ ਵਿੱਚ ਵੋਟ ਵੀ ਦਿੱਤੀ ਸੀ, ਬਲਕਿ ਟਰੰਪ ਦੇ ਖਿਲਾਫ ਭੁਗਤੇ ਸੀ। 2024 ਦੇ ਵਿੱਚ ਰਾਸ਼ਟਰਪਤੀ ਚੋਣਾਂ ਦੇ ਅੰਦਰ ਉਹਨਾਂ ਨੇ ਟਰੰਪ ਦੀ ਹਮਾਇਤ ਕਰਨੀ ਸ਼ੁਰੂ ਕਰ ਦਿੱਤੀ। ਮੌਸਮ ਬਦਲ ਗਿਆ, ਨਜ਼ਾਕਤ ਬਦਲ ਗਈ, ਨਜ਼ਾਰੇ ਬਦਲ ਗਏ। ਗ੍ਰਾਹਮ ਨੇ ਟਰੰਪ ਦੀ ਹਮਾਇਤ ਦੇ ਵਿੱਚ ਕਈ ਵਜੂਹਾਂ ਦੱਸੀਆਂ। ਇਸ ਦੇ ਵਿੱਚ ਅਮਰੀਕਾ ਦੀ ਜਿਹੜੀ ਐਕਸਟ੍ਰੀਮਿਜ਼ਮ ਸਰਕਾਰ ਹੈ ਔਰ ਈਰਾਨ ਦੇ ਖਿਲਾਫ ਫੌਜੀ ਨੀਤੀਆਂ ਨੇ ਉਸ ਨੂੰ ਕਾਫੀ ਮਹੱਤਵਪੂਰਨ ਦੱਸਿਆ ਜਾਂਦਾ ਸੀ। ਕਿਹਾ ਗਿਆ ਕਿ ਟਰੰਪ ਨੇ ਉਹਨਾਂ ਨੂੰ ਹਮਾਇਤ ਦੇ ਵਿੱਚ ਲਿਆ ਜਾਂ ਭਰੋਸੇ ਦੇ ਵਿੱਚ ਲਿਆ ਕਿ ਉਹਨਾਂ ਦੇ ਆਉਂਦਿਆਂ ਹੀ ਈਰਾਨ ਦੇ ਉੱਤੇ ਉਹ ਕਦਮ ਚੁੱਕਣਗੇ। 2023 ਦੇ ਵਿੱਚ ਗ੍ਰਾਹਮ ਨੇ BBC ਦੇ ਨਾਲ ਇੱਕ ਇੰਟਰਵਿਊ ਦੇ ਵਿੱਚ ਇਹ ਵੀ ਕਿਹਾ ਸੀ ਕਿ ਡੋਨਲਡ ਟਰੰਪ ਦਾ ਇੱਕ ਡਾਰਕ ਸਾਈਡ ਵੀ ਹੈ। ਉਹ ਇਹ ਹੈ ਕਿ ਉਹ ਬੇਸ਼ੱਕ ਬਹੁਤ ਚੰਗੇ ਰਾਸ਼ਟਰਪਤੀ ਰਹੇ ਨੇ, ਮੈਂ ਉਹਨਾਂ ਦੇ ਨਾਲ ਰਿਹਾ, ਮੈਂ ਦੇਖਿਆ, ਪਰ ਉਹ ਆਪਣੀ ਗੱਲ ਤੋਂ ਕਦੇ ਉਹਨਾਂ ਦੀ ਗੱਲ ਦਾ ਸਿਰਫ ਉਹਨਾਂ ਨੂੰ ਹੀ ਪਤਾ ਲੱਗਦਾ। ਲਿੰਡਸੇ ਗ੍ਰਾਹਮ ਵਿਦੇਸ਼ ਨੀਤੀ ਦੇ ਵਿੱਚ ਸਖ਼ਤ ਰੁੱਖ ਰੱਖਣ ਵਾਲੇ ਮੰਨੇ ਜਾਂਦੇ ਸੀ। ਜਿਹੜੀ ਗੱਲ ਕਹਿ ਦਿੱਤੀ ਉਸ ਦੇ ਉੱਤੇ ਉਹ ਟਿਕਦੇ ਸੀ, ਸਿਵਾਏ ਕਿ ਸਿਰਫ ਟਰੰਪ ਦੇ ਉੱਤੇ ਆਪਣੇ ਸਟੈਂਡ ਤੋਂ ਇਲਾਵਾ। ਪਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਉਹਨਾਂ ਨੂੰ ਇਸ ਖ਼ਬਰ ਤੋਂ ਦੁੱਖ ਦਾ ਇਜ਼ਹਾਰ ਹੋਇਆ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਐਤਵਾਰ ਦੇ ਦਿਨ ਕਿਹਾ ਕਿ ਲਿੰਡਸੇ ਸਮਝਦੇ ਸੀ ਕਿ ਇਜ਼ਰਾਈਲ ਤੇ ਅਮਰੀਕਾ ਦੀ ਸੁਰੱਖਿਆ ਇੱਕ ਦੂਜੇ ਦੇ ਨਾਲ ਜੁੜੀ ਹੋਈ ਆ ਔਰ ਉਹ ਉਹਨਾਂ ਦੇ ਰੂਪ ਦੇ ਵਿੱਚ ਇਜ਼ਰਾਈਲ ਨੇ ਆਪਣੇ ਸਭ ਤੋਂ ਵੱਡੇ ਦੋਸਤ ਨੂੰ ਗੁਆ ਦਿੱਤਾ ਹੈ। ਗ੍ਰਾਮ ਨੇ 2001 ਦੇ ਵਿੱਚ 11 ਸਪਤੰਬਰ ਯਾਨੀ 9/11 ਦੇ ਦਿਨ ਅੱਤਵਾਦੀ ਹਮਲਿਆਂ ਤੋਂ ਬਾਅਦ ਇਰਾਕ ਦੇ ਖਿਲਾਫ ਫੌਜੀ ਕਾਰਵਾਈ ਕਰਨ ਦੇ ਹੱਕ ਦੇ ਵਿੱਚ ਵੋਟ ਦਿੱਤੀ ਸੀ। ਫਿਰ 2021 ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਅਮਰੀਕੀ ਫੌਜ ਦੀ ਵਾਪਸੀ ਦੀ ਵੀ ਉਹਨਾਂ ਨੇ ਵਿਰੋਧਤਾ ਕੀਤੀ ਸੀ ਔਰ ਹੁਣ ਇਰਾਨ ਦੇ ਖਿਲਾਫ ਹਮਲਿਆਂ ਦੇ ਵਿੱਚ ਵੀ ਉਹਨਾਂ ਨੇ ਹੀ ਹਮਾਇਤ ਕੀਤੀ ਸੀ। ਉਧਰ ਇਰਾਨ ਨੇ ਖਾੜੀ ਦੇਸ਼ਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਨੇ ਇਰਾਨ ਦੇ ਖਿਲਾਫ ਕਿਸੇ ਵੀ ਫੌਜੀ ਕਾਰਵਾਈ ਦੇ ਵਿੱਚ ਸਹਿਯੋਗ ਦਿੱਤਾ ਤਾਂ ਆਪਣੀ ਜ਼ਮੀਨ ਦਾ ਇਸਤੇਮਾਲ ਕਰਨ ਦੇ ਲਈ ਅਮਰੀਕਾ ਨੂੰ ਸਾਥ ਦਿੱਤਾ ਤਾਂ ਇਸ ਦੇ ਜ਼ਿੰਮੇਦਾਰ ਉਹ ਖੁਦ ਹੋਣ। ਬੀਬੀਸੀ ਫਾਰਸੀ ਦੀ ਸੇਵਾ ਦੇ ਮੁਤਾਬਕ ਅਮਰੀਕਾ ਦੀ ਤਰਫ ਤੋਂ ਹੋਏ ਤਾਜ਼ਾ ਹਮਲਿਆਂ ਤੋਂ ਬਾਅਦ ਇਰਾਨ ਦੇ ਵਿਦੇਸ਼ ਮੰਤਰਾਲੇ ਦੀ ਤਰਫ ਤੋਂ ਸੋਮਵਾਰ ਦੇ ਦਿਨ ਯਾਨੀ ਅੱਜ ਦੇ ਦਿਨ ਇਹ ਚੇਤਾਵਨੀ ਜਾਰੀ ਕਰ ਦਿੱਤੀ ਗਈ। ਇਰਾਨ ਦੇ ਸਰਕਾਰੀ ਮੀਡੀਆ ਦੇ ਵਿੱਚ ਜਾਰੀ ਬਿਆਨ ਦੇ ਮੁਤਾਬਕ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਜੰਗਬੰਦੀ ਦੇ ਸਮਝੌਤੇ ਦੇ ਉੱਤੇ ਹਸਤਾਖਰ ਹੋਇਆ ਹਾਲੇ ਸਿਰਫ 25 ਦਿਨ ਹੀ ਹੋਏ ਨੇ ਪਰ ਅਮਰੀਕਾ ਨੇ ਖੁੱਲ੍ਹੇ ਤੌਰ ਦੇ ਉੱਤੇ ਸਮਝੌਤੇ ਦੀਆਂ ਲਗਭਗ ਸਾਰੀਆਂ ਸ਼ਰਤਾਂ ਦਾ ਉਲੰਘਨ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਅਮਰੀਕੀ ਹਵਾਈ ਹਮਲਿਆਂ ਦੇ ਵਿੱਚ ਇਰਾਨ ਦੇ ਟਰਾਂਸਪੋਰਟ ਨੈਟਵਰਕ ਨੂੰ ਮੱਛੀ ਫੜਨ ਵਾਲੀਆਂ ਕਿਸ਼ਤੀਆਂ ਨੂੰ ਮਾਲਵਾਹਕ ਜਹਾਜ਼ਾਂ ਨੂੰ ਮੌਸਮ ਵਿਭਾਗ ਦੀਆਂ ਇਮਾਰਤਾਂ ਨੂੰ ਤੇ ਹੋਰਨਾਂ ਸਰਕਾਰੀ ਸਹੂਲਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਜੋ ਕਿ ਕਿਸੇ ਵੀ ਹੱਦ ਤੱਕ ਜੰਗ ਦਾ ਤਾਂ ਕੋਈ ਹਿੱਸਾ ਨਹੀਂ ਹੋ ਸਕਦੇ। ਮੰਤਰਾਲੇ ਨੇ ਇਸ ਦੇ ਉੱਤੇ ਗੰਭੀਰ ਜੰਗ ਭੜਕਾਉਣ ਦਾ ਦੋਸ਼ ਲਗਾਉਂਦੇ ਹੋਇਆਂ ਅਮਰੀਕਾ ਦੇ ਨਾਲ ਨਾਲ ਗੁਆਂਢੀ ਆਪਣੇ ਦੇਸ਼ਾਂ ਨੂੰ ਵੀ ਚੇਤਾਵਨੀ ਦੇ ਛੱਡੀ ਹੈ। ਉਹਨਾਂ ਕਿਹਾ ਕਿ ਗੁਆਂਢੀ ਦੇਸ਼ਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਕੌਮਾਂਤਰੀ ਕਾਨੂੰਨਾਂ ਦੇ ਤਹਿਤ ਹਮਲਾ ਕਰਨ ਵਾਲੇ ਕਿਸੇ ਵੀ ਦੇਸ਼ ਨੂੰ ਆਪਣੀ ਜ਼ਮੀਨ ਫੌਜੀ ਟਿਕਾਣਿਆਂ ਦਾ ਇਸਤੇਮਾਲ ਕਰਨ ਦੇ ਲਈ ਨਾ ਦੇਣ। ਇਰਾਨ ਨੇ ਕਿਹਾ ਕਿ ਉਹਨਾਂ ਦੇ ਖਿਲਾਫ ਹਮਲਿਆਂ ਦੇ ਵਿੱਚ ਸ਼ਾਮਲ ਹੋਣ ਵਾਲੀ ਹਰ ਥਾਂ ਦੇ ਉੱਤੇ ਕਾਰਵਾਈ ਕੀਤੀ ਜਾਏਗੀ। ਖੈਰ ਉੱਥੇ ਕੌਮਾਂਤਰੀ ਖਬਰਾਂ ਦੇ ਵਿੱਚ ਇੱਕ ਖਬਰ ਜਾਣ ਤੋਂ ਪਹਿਲਾਂ ਜਿਹੜੀਆਂ ਕੌਮਾਂਤਰੀ ਖਬਰਾਂ 'ਚ ਇੱਕ ਖਬਰ ਇਜ਼ਰਾਈਲ ਦੇ ਨਾਲ ਵੀ ਜੁੜੀ ਹੋਈ ਹੈ ਜਿੱਥੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਸਿਆਸੀ ਜ਼ਿੰਦਗੀ ਦੇ ਸਭ ਤੋਂ ਅਹਿਮ ਚੋਣਾਂ ਦੀ ਤਰੀਕ ਨੇੜੇ ਆ ਰਹੀ ਹੈ। ਇਜ਼ਰਾਈਲ ਦੇ ਵਿੱਚ ਇਸ ਸਾਲ 27 ਅਕਤੂਬਰ ਨੂੰ ਚੋਣਾਂ ਹੋਣ ਜਾ ਰਹੀਆਂ। ਇਹ ਚੋਣਾਂ ਸਿਰਫ ਸਰਕਾਰ ਚੁਣਨ ਦੇ ਲਈ ਨਹੀਂ ਬਲਕਿ ਜਨਤਾ ਦਾ ਫੈਸਲਾ ਜਾਣਨ ਦੇ ਲਈ ਵੀ ਕਾਫੀ ਅਹਿਮ ਮੰਨੀਆਂ ਜਾ ਰਹੀਆਂ। ਉਹ ਜਨਤਾ ਜਿਹੜੀ ਇਜ਼ਰਾਈਲ ਦੇ ਵਿੱਚ ਹੈ ਕੀ ਉਹ ਬੈਂਜਾਮਿਨ ਨੇਤਨਯਾਹੂ ਦੇ ਇਸ ਫੈਸਲੇ ਦੇ ਨਾਲ ਸਹਿਮਤ ਨੇ ਕਿ ਉਹਨਾਂ ਨੇ ਗਜ਼ਾ 'ਚ ਜੋ ਕੀਤਾ ਹਮਾਸ ਦੇ ਖਿਲਾਫ ਕਹਿ ਕੇ ਜਾਂ ਲੈਬਨਾਨ ਦੇ ਵਿੱਚ ਜੋ ਕੀਤਾ ਹਿਜ਼ਬੁੱਲਾ ਦੇ ਖਿਲਾਫ ਕਹਿ ਕੇ ਜਾਂ ਇੱਥੋਂ ਤੱਕ ਕਿ ਇਰਾਨ ਦੇ ਵਿੱਚ ਵੀ ਜੋ ਕੀਤਾ ਕੀ ਨੇਤਨਯਾਹੂ ਦੀਆਂ ਸਾਰੀਆਂ ਰਣਨੀਤੀਆਂ ਸਹੀ ਸੀ ਜਾਂ ਨਹੀਂ ਕਿ ਸੁਰੱਖਿਆ ਦੇ ਨਾਮ ਦੇ ਉੱਤੇ ਉਹਨਾਂ ਨੂੰ ਇੱਕ ਵਾਰ ਫਿਰ ਤੋਂ ਮੌਕਾ ਦਿੱਤਾ ਜਾਏ ਜਨਤਾ ਸੱਤਾ ਬਦਲ ਸਕਦੀ ਹੈ ਕਿ ਨਹੀਂ ਇਹ ਵੀ ਦੇਖਣਾ ਹੋਏਗਾ। ਇਜ਼ਰਾਈਲ ਦੀ ਪਾਰਲੀਮੈਂਟ ਨੇ ਐਲਾਨ ਕੀਤਾ ਹੈ ਕਿ ਦੇਸ਼ ਦੇ ਵਿੱਚ ਆਮ ਚੋਣਾਂ 27 ਅਕਤੂਬਰ ਨੂੰ ਹੋਣਗੀਆਂ ਔਰ ਇਹ ਇਜ਼ਰਾਈਲੀ ਕਾਨੂੰਨ ਦੇ ਤਹਿਤ ਤੈਅ ਕੀਤੀ ਗਈ ਆਖਰੀ ਤਾਰੀਖ ਹੈ। ਇਰਾਨ ਦੀ ਪਾਰਲੀਮੈਂਟ ਯਾਨੀ ਕਿ ਨੈਸਟ ਦਾ ਮੌਜੂਦਾ ਕਾਰਜਕਾਲ 17 ਜੁਲਾਈ ਨੂੰ ਖਤਮ ਹੋ ਰਿਹਾ ਜਿਸ ਦੇ ਤਹਿਤ ਸੱਤਾਧਾਰੀ ਗਠਜੋੜ ਦਹਾਕਿਆਂ ਦੇ ਵਿੱਚ ਪਹਿਲੀ ਵਾਰ ਆਪਣਾ ਪੂਰਾ 4 ਸਾਲਾਂ ਦਾ ਕਾਰਜਕਾਲ ਕਰ ਸਕਿਆ। 4 ਸਾਲ ਦਾ ਹੀ ਹੁੰਦਾ ਭਾਰਤ ਦੇ ਵਿੱਚ 5 ਦਾ, ਆਸਟ੍ਰੇਲੀਆ ਦੇ ਵਿੱਚ ਵੀ ਫੈਡਰਲ ਸਰਕਾਰ 4 ਸਾਲ ਦਾ ਕਾਰਜਕਾਲ ਪੂਰਾ ਕਰਦੀ ਹੈ। 76 ਸਾਲ ਦੇ ਨੇਤਨਯਾਹੂ ਪਹਿਲਾਂ ਤੋਂ ਹੀ ਦੇਸ਼ ਦੇ ਸਭ ਤੋਂ ਲੰਮੇ ਸਮੇਂ ਤੱਕ ਸੇਵਾ ਕਰਨ ਵਾਲੇ ਪ੍ਰਧਾਨ ਮੰਤਰੀ ਬਣ ਚੁੱਕੇ ਨੇ। ਹਾਲਾਂਕਿ ਲਗਾਤਾਰ ਤਾਂ ਨਹੀਂ ਪਰ ਉਹ ਕਈ ਵਾਰ ਪ੍ਰਧਾਨ ਮੰਤਰੀ ਬਣੇ ਨੇ। ਜੰਗ ਦੇ ਵਿੱਚ ਇਜ਼ਰਾਈਲ ਦੇ ਉਲਝਣ ਦੇ ਚੱਲਦਿਆਂ ਜੇਰੂਸਲਮ ਦੀ ਹਿਬਰੂ ਯੂਨੀਵਰਸਿਟੀ ਨੇ ਇੱਕ ਸਰਵੇ ਦੇ ਵਿੱਚ ਇਹ ਵੀ ਦਾਅਵਾ ਕੀਤਾ ਸੀ ਕਿ ਜ਼ਿਆਦਾਤਰ ਇਜ਼ਰਾਈਲੀ ਵੋਟਰਾਂ ਨੇ 92% ਦੇ ਵੋਟਰਾਂ ਨੇ ਮੰਨਿਆ ਕਿ ਇਰਾਨ ਨੇ ਮਿਡਲ ਈਸਟ ਦੀ ਜੰਗ ਜਿੱਤ ਲਈ ਹੈ ਔਰ ਇਹ ਇਜ਼ਰਾਈਲ ਦੇ ਸੱਤਾਧਾਰੀ ਧਿਰ ਦੇ ਹੱਕ ਦੇ ਵਿੱਚ ਨਹੀਂ ਜਾਂਦਾ। ਸਰਵੇ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮਾਰਚ ਮਹੀਨੇ ਦੀ ਸ਼ੁਰੂਆਤ 'ਚ ਪ੍ਰਧਾਨ ਮੰਤਰੀ ਅਹੁਦੇ ਦੇ ਲਈ ਨੇਤਨਯਾਹੂ ਦੀ ਹਮਾਇਤ 'ਚ 40% ਵੋਟ ਸੀ ਜੋ ਕਿ ਜੂਨ ਮਹੀਨੇ ਤੱਕ ਜਾਂਦਿਆਂ ਜਾਂਦਿਆਂ 29% ਤੱਕ ਹੀ ਰਹਿ ਗਈ। ਯਾਨੀ ਜੰਗ ਦੇ ਬਾਅਦ ਬਹੁਤ ਵੱਡੀ ਗਿਰਾਵਟ ਹੋਈ ਹੈ। ਹਿਜ਼ਬੁੱਲਾ ਅਤੇ ਇਰਾਨ ਦੇ ਖਿਲਾਫ ਜੰਗ ਦੇ ਵਿੱਚ ਨੇਤਨਯਾਹੂ ਦਾ ਸਿਆਸੀ ਜਿਹੜਾ ਕੱਦ ਆ ਉਹ ਘਟਿਆ ਹੈ। ਇਸ ਤੋਂ ਇਲਾਵਾ 7 ਅਕਤੂਬਰ 2023 ਦੇ ਹਮਾਸ ਹਮਲੇ ਦੇ ਦਰਮਿਆਨ ਸੁਰੱਖਿਆ ਦੇ ਵਿੱਚ ਜਿਹੜੀ ਚੂਕ ਹੋਈ ਸੀ ਉਸ ਨੂੰ ਲੈ ਕੇ ਵੀ ਇਜ਼ਰਾਈਲੀ ਲੋਕਾਂ ਦੇ ਵਿੱਚ ਨਾਰਾਜ਼ਗੀ ਹੈ। ਨੇਤਨਯਾਹੂ ਦੀ ਸਾਖ ਦੇ ਉੱਤੇ ਇਸ ਦਾ ਅਸਰ ਪੈ ਰਿਹਾ। ਭ੍ਰਿਸ਼ਟਾਚਾਰ ਵੀ ਇੱਕ ਸਥਾਨਕ ਸਮਾਜ ਦੇ ਵਿੱਚ ਬਹੁਤ ਵੱਡਾ ਮੁੱਦਾ ਹੈ। ਵੱਡੇ ਪੱਧਰ ਦੇ ਉੱਤੇ ਭ੍ਰਿਸ਼ਟਾਚਾਰ ਇਜ਼ਰਾਈਲ ਦੇ ਵਿੱਚ ਫੈਲਿਆ ਹੋਇਆ ਔਰ ਇਸ ਨੂੰ ਕੌਣ ਖਤਮ ਕਰੇਗਾ ਇਸ ਦਾ ਵੀ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ। ਉੱਥੇ ਹੀ ਥਾਈਲੈਂਡ ਤੋਂ ਇੱਕ ਖਬਰ ਜ਼ਰੂਰ ਸਾਂਝੀ ਕਰਨੀ ਪੈਂਦੀ ਹੈ ਜਿੱਥੇ ਥਾਈਲੈਂਡ ਦੇ ਵਿੱਚ ਬੈਂਕੋਂਗ ਦੇ ਅੰਦਰ ਲੱਗੀ ਅੱਗ ਦੇ ਚੱਲਦਿਆਂ ਬਾਰ ਦੇ ਅੰਦਰ ਲੱਗੀ ਜਿਹੜੀ ਅੱਗ ਹੈ ਉਸ ਦੇ ਵਿੱਚ ਹੁਣ ਤੱਕ 27 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। 60 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਚੁੱਕੇ ਨੇ। ਬੈਂਕੋਂਗ ਦੇ ਚਾਚੁਕ ਇਲਾਕੇ ਦੇ ਵਿੱਚ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਇਹ ਭਿਆਨਕ ਅੱਗ ਲੱਗਣ ਦੇ ਚੱਲਦਿਆਂ ਹਾਲੇ ਵੀ ਕਈ ਲੋਕਾਂ ਦੇ ਗਾਇਬ ਹੋਣ ਦੀ ਸ਼ੰਕਾ ਦੱਸੀ ਜਾ ਰਹੀ ਹੈ। ਫਾਇਰ ਬ੍ਰਿਗੇਡ ਨੇ ਐਤਵਾਰ ਅੱਧੀ ਰਾਤ ਤੋਂ ਬਾਅਦ ਅੱਗ ਲੱਗਣ ਦੀ ਸੂਚਨਾ ਹਾਸਲ ਹੁੰਦਿਆਂ ਹੀ ਉੱਥੇ ਪਹੁੰਚ ਕੇ ਅੱਗ ਬੁਝਾਉਣ ਦੇ ਕੰਮ ਨੂੰ ਸ਼ੁਰੂ ਕੀਤਾ।
ਇਸ ਦੇ ਲਈ ਬਾਰ ਦੇ ਮੇਨ ਗੇਟ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਕੁਝ ਲੋਕਾਂ ਨੂੰ ਬਚਾ ਵੀ ਲਿਆ ਗਿਆ ਪਰ ਬਹੁਤੇ ਲੋਕ ਇਸ ਅੱਗ ਦੇ ਵਿੱਚ ਇਸ ਭਿਆਨਕ ਅੱਗ ਦੇ ਵਿੱਚ ਜਲ ਉੱਠੇ ਘਟਨਾ ਵਾਲੀ ਥਾਂ ਦੇ ਉੱਤੇ ਪਹੁੰਚੇ ਥਾਈਲੈਂਡ ਦੇ ਪ੍ਰਧਾਨ ਮੰਤਰੀ ਅਨੁਤਿਨ ਚਰਨੋਵਰਕਾਲ ਨੇ ਦੱਸਿਆ ਹੈ ਕਿ ਹੁਣ ਤੱਕ 27 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਅੱਗ ਲੱਗਣ ਦੀ ਘਟਨਾ ਦੇ ਕਾਰਨਾਂ ਦਾ ਪਤਾ ਕੀਤਾ ਜਾ ਰਿਹਾ ਹੈ ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਵਿੱਚ ਜੰਮੂ ਕਸ਼ਮੀਰ ਸੂਬੇ ਦੇ ਅੰਦਰ ਪੀਪਲਸ ਡੈਮੋਕਰੇਟਿਕ ਪਾਰਟੀ ਯਾਨੀ PDP ਦੀ ਨੇਤਾ ਇਲਤਜ਼ਾ ਮੁਫਤੀ ਜਿਹੜੇ ਕਿ ਇਸ ਵਕਤ ਮਹਿਬੂਬਾ ਮੁਫਤੀ ਦੀ ਇਸ ਵਕਤ ਕੀ ਹਮੇਸ਼ਾ ਤੋਂ ਹੀ ਉਹਨਾਂ ਦੀ ਧੀ ਨੇ ਉਹਨਾਂ ਨੇ ਆਪਣੀ ਮਾਂ ਦੇ ਹਵਾਲੇ ਦੇ ਨਾਲ ਦਾਅਵਾ ਕੀਤਾ ਕਿ ਉਹਨਾਂ ਦੇ ਪਰਿਵਾਰ ਨੂੰ ਮਦਰਸ ਡੇ ਤੋਂ ਪਹਿਲਾਂ ਘਰ ਦੇ ਵਿੱਚ ਨਜ਼ਰਬੰਦ ਕਰ ਲਿਆ ਗਿਆ ਇਸ ਮਾਮਲੇ ਦੇ ਵਿੱਚ ਪੁਲਿਸ ਤੇ ਪ੍ਰਸ਼ਾਸਨ ਦੀ ਤਰਫ ਤੋਂ ਹਾਲੇ ਤੱਕ ਕੋਈ ਟਿੱਪਣੀ ਨਹੀਂ ਦਿੱਤੀ ਗਈ ਹੈ ਪਰ ਭਾਰਤ ਦੇ ਕਈ ਅਖਬਾਰਾਂ ਤੇ ਟੀਵੀ ਚੈਨਲਾਂ ਦੇ ਉੱਤੇ ਇਹ ਸੁਰਖੀ ਆਈ ਜ਼ਰੂਰ ਹੈ ਕਿ ਮਹਿਬੂਬਾ ਮੁਫਤੀ ਨੂੰ ਘਰ ਦੇ ਵਿੱਚ ਹੀ ਮਾਫ ਕਰਨਾ ਮਦਰਸ ਡੇ ਕਹਿ ਹੋ ਗਿਆ ਮਾਰਟੀਅਰਸ ਡੇ ਯਾਨੀ ਕਿ ਸ਼ਹੀਦ ਦਿਹਾੜਾ ਜੰਮੂ ਕਸ਼ਮੀਰ ਦੇ ਵਿੱਚ ਮਨਾਇਆ ਜਾਂਦਾ ਜੰਮੂ ਕਸ਼ਮੀਰ ਪੁਲਿਸ ਪਹਿਲਾਂ ਤੋਂ ਹੀ ਜਾਣਦੀ ਹੈ ਕਿ ਉੱਥੇ ਸਥਿਤੀ ਨਾਜ਼ੁਕ ਹੋ ਸਕਦੀ ਹੈ ਇਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸ ਦਈਏ ਕਿ 13 ਜੁਲਾਈ ਜੰਮੂ ਕਸ਼ਮੀਰ ਦੇ ਵਿੱਚ ਮਾਰਟੀਅਰਸ ਡੇ ਯਾਨੀ ਕਿ ਸ਼ਹੀਦੀ ਦਿਹਾੜੇ ਦੇ ਤੌਰ ਦੇ ਉੱਤੇ ਇਸ ਕਰਕੇ ਮਨਾਇਆ ਜਾਂਦਾ ਕਿਉਂਕਿ ਇਸ ਦਿਨ ਸਾਲ 1931 ਦੇ ਵਿੱਚ ਸ਼੍ਰੀਨਗਰ ਦੀ ਕੇਂਦਰੀ ਜੇਲ੍ਹ ਦੇ ਬਾਹਰ ਡੋਗਰਾ ਫੌਜ਼ ਦੀ ਗੋਲੀਬਾਰੀ ਦੇ ਵਿੱਚ ਮਾਰੇ ਗਏ 22 ਲੋਕਾਂ ਨੂੰ ਯਾਦ ਕੀਤਾ ਜਾਂਦਾ ਹੈ ਪੁਲਿਸ ਦੇ ਮੁਤਾਬਕ ਫਿਲਹਾਲ ਪੁਲਿਸ ਇਸ ਇਲਾਕੇ ਦੇ ਵਿੱਚ ਸਥਿਤੀ ਦੇ ਉੱਤੇ ਕਾਬੂ ਪਾਉਣ ਦੇ ਲਈ ਹਰ ਸੰਭਵ ਯਤਨ ਕਰ ਰਹੀ ਹੈ ਪਰ ਇਲਤਜ਼ਾ ਮੁਫਤੀ ਦੇ ਇਸ ਬਿਆਨ ਦੇ ਉੱਤੇ ਹਾਲੇ ਤੱਕ ਭਾਜਪਾ ਜਾਂ ਸੱਤਾਧਾਰੀ ਧਿਰ ਦੀ ਤਰਫ ਤੋਂ ਕੋਈ ਵੀ ਟਿੱਪਣੀ ਸਾਹਮਣੇ ਨਹੀਂ ਆਈ ਹੈ ਉੱਥੇ ਅਗਲੀ ਖਬਰ ਅਯੋਧਿਆ ਮਾਮਲੇ ਦੇ ਨਾਲ ਜੁੜੀ ਹੋਈ ਜਿੱਥੇ ਰਾਮ ਮੰਦਰ ਚੋਰੀ ਚੜਾਵੇ ਦਾ ਜਿਹੜਾ ਮਾਮਲਾ ਉਸ ਨੂੰ ਲੈ ਕੇ 4 ਪਟੀਸ਼ਨਾਂ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ 4 ਪਟੀਸ਼ਨਾਂ ਅਲੱਗ ਅਲੱਗ ਸੁਪਰੀਮ ਕੋਰਟ ਦੇ ਵਿੱਚ ਦਾਖਲ ਕੀਤੀਆਂ ਹੋਈਆਂ ਸੀ ਉਹਨਾਂ ਦੀ ਅੱਜ ਸੁਣਵਾਈ ਕੀਤੀ ਜਾਣੀ ਹੈ ਇਸ ਮਾਮਲੇ 'ਚ ਹਿੰਦੂ ਧਰਮ ਪਰਿਸ਼ਦ ਦੀ ਵੀ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਲੱਗੀ ਹੈ ਮੰਗ ਕੀਤੀ ਗਈ ਹੈ ਕਿ ਕੋਰਟ ਤੋਂ ਕਿ ਚੰਦਾ ਚੋਰੀ ਦੀ ਜਾਂਚ ਸੁਤੰਤਰ ਤਰੀਕੇ ਦੇ ਨਾਲ ਕੀਤੀ ਜਾਵੇ CJI ਯਾਨੀ ਚੀਫ ਜਸਟਿਸ ਆਫ ਇੰਡੀਆ ਸੂਰਿਆਕਾਂਤ ਦੀ ਬੈਂਚ ਕੁੱਲ 4 ਪਟੀਸ਼ਨਾਂ ਦੇ ਉੱਤੇ ਜਦੋਂ ਸੁਣਵਾਈ ਕਰੇਗੀ ਇਹਨਾਂ ਦੇ ਵਿੱਚੋਂ ਇੱਕ ਦੇ ਉੱਤੇ CBI ਦੀ ਜਾਂਚ ਦੀ ਮੰਗ ਹੈ ਇਸ ਤੋਂ ਇਲਾਵਾ ਸਬੂਤਾਂ ਨੂੰ ਸੁਰੱਖਿਅਤ ਰੱਖਣ ਦੀ ਤੇ ਮੰਦਰ ਟਰੱਸਟ ਦੇ ਨਾਲ ਵਿੱਤੀ ਲੈਣ ਦੇਣ ਦੀ ਫੋਰੈਂਸਿਕ ਆਡਿਟ ਕਰਨ ਦੀ ਵੀ ਮੰਗ ਨੂੰ ਲੈ ਕੇ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਉੱਥੇ ਰਾਮ ਮੰਦਰ ਮਸਲੇ ਦੇ ਉੱਤੇ ਇਸ ਵਕਤ ਸਿਆਸਤ ਦਾ ਪੂਰੇ ਭਾਰਤ ਦੇ ਵਿੱਚ ਫੈਲੀ ਹੋਈ ਹੈ ਪਰ ਕਾਂਗਰਸ ਪਾਰਟੀ ਨੇ ਅਯੋਧਿਆ ਦੇ ਵਿੱਚ ਰਾਮ ਮੰਦਰ ਦੇ ਲਈ ਦਾਨ ਦੀ ਕਥਿਤ ਦੁਰਵਰਤੋਂ ਦੇ ਉੱਤੇ ਪ੍ਰਧਾਨ ਮੰਤਰੀ ਮੋਦੀ ਦੀ ਚੁੱਪੀ ਦੇ ਉੱਤੇ ਸਵਾਲ ਖੜੇ ਕੀਤੇ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਦੇਸ਼ਾਂ ਵਿਦੇਸ਼ਾਂ ਦੇ ਦੌਰੇ ਕੱਟ ਰਹੇ ਨੇ ਇਸ ਮਸਲੇ ਦੇ ਉੱਤੇ ਇੱਕ ਵੀ ਸ਼ਬਦ ਨਹੀਂ ਕਹਿ ਰਹੇ ਭਾਜਪਾ ਤੇ RSS ਨੂੰ ਵਿਸ਼ਵਾਸ ਤੇ ਵਿਸ਼ਵਾਸਘਾਤ ਦੇ ਲਈ ਭਾਰਤ ਕਦੇ ਵੀ ਮਾਫ਼ ਨਹੀਂ ਕਰੇਗਾ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਸੁਤੰਤਰ ਜਾਂਚ ਫੋਰੈਂਸਿਕ ਆਡਿਟ ਜਵਾਬਦੇਹੀ ਤੈਅ ਕਰਨ ਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਵਾਲੀਆਂ ਸਾਰੀਆਂ ਪਟੀਸ਼ਨਾਂ ਦੀ ਜਿੱਥੇ ਜਿਸ ਦਿਨ ਸੁਣਵਾਈ ਹੋਣ ਜਾ ਰਹੀ ਹੈ ਉਸੇ ਦਿਨ ਇਸ ਮੰਗ ਨੂੰ ਦੁਹਰਾਇਆ ਵੀ ਹੈ ਤੇ ਇਸ ਮੰਗ ਨੂੰ ਅੱਗੇ ਰੱਖਿਆ ਵੀ ਹੈ ਤੇ ਕਿਹਾ ਹੈ ਕਿ ਦਾਨ ਚੋਰੀ ਆਸਥਾ ਦੇ ਨਾਲ ਵਿਸ਼ਵਾਸਘਾਤ ਹੈ ਉਹਨਾਂ ਕਿਹਾ ਕਿ ਭਗਵਾਨ ਸ਼੍ਰੀ ਰਾਮ ਮੰਦਰ ਦਾਨ ਚੋਰੀ ਘੁਟਾਲੇ ਦਾ ਪਰਦਾਫਾਸ਼ ਹੋਇਆ ਇੱਕ ਮਹੀਨੇ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੁਣ ਤਾਂ ਮੋਦੀ ਜੀ ਕੁਛ ਬੋਲੋ ਹਰ ਚੀਜ਼ ਦਾ ਸਹਿਰਾ ਲੈਂਦੇ ਹੋ ਜਵਾਬਦੇਹੀ ਦੇ ਨਾਂ ਦੇ ਉੱਤੇ ਚੁੱਪੀ ਧਰ ਜਾਂਦੇ ਹੋ ਉਹਨਾਂ ਕਿਹਾ ਕਿ ਰਾਮ ਮੰਦਰ ਦੇ ਨਾਂ ਦੇ ਉੱਤੇ ਰਾਜਨੀਤੀ ਕਰਨ ਵਾਲਿਆਂ ਦਾ ਹਰ ਰੋਜ਼ ਨਵੇਂ ਨਵੇਂ ਤੱਥਾਂ ਦੇ ਨਾਲ ਪਰਦਾਫਾਸ਼ ਹੋ ਰਿਹਾ ਭੇਟਾ ਚੋਰੀ ਮਾਮਲੇ ਦੇ ਵਿੱਚ ਜਾਂਚ ਦੇ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਯਾਨੀ SIT ਵੀ ਮੰਨ ਰਹੀ ਹੈ ਕਿ ਰੋਜ਼ਾਨਾ ਲੱਖਾਂ ਰੁਪਏ ਗਾਇਬ ਹੋ ਵੀ ਰਹੇ ਨੇ ਸਬੂਤ ਕਿੰਨੇ ਗਾਇਬ ਹੋ ਜਾਣਗੇ ਜਦ ਤੱਕ ਇਸ ਦੀ ਕੋਈ ਸੁਤੰਤਰ ਜਾਂਚ ਹੋਏਗੀ ਇਸ ਦੇ ਬਾਰੇ ਵੀ ਪੁੱਛਿਆ ਜਾ ਰਿਹਾ ਇਹ ਪੁੱਛਿਆ ਜਾ ਰਿਹਾ ਕਿ ਪ੍ਰਧਾਨ ਮੰਤਰੀ ਦੇਸ਼ ਜਾਣਨਾ ਚਾਹੁੰਦਾ ਹੈ ਕਿ ਚੁੱਪੀ ਕਿਉਂ ਹੈ ਮੋਦੀ ਦੀ ਸਰਪ੍ਰਸਤੀ ਹੇਠ ਭਾਜਪਾ RSS ਵੱਲੋਂ ਯੋਜਨਾਬੱਧ ਤਰੀਕੇ ਦੇ ਨਾਲ ਆਸਥਾ ਦੇ ਨਾਮ ਦੇ ਉੱਤੇ ਦੇਸ਼ ਦੇ ਨਾਲ ਇਹ ਵਿਸ਼ਵਾਸਘਾਤ ਕਿਉਂ ਕੀਤਾ ਗਿਆ ਕਾਂਗਰਸ ਦੀ ਤਰਫ ਤੋਂ ਹੁਣ ਸੱਤਾਧਾਰੀ ਧਿਰ ਦੇ ਖਿਲਾਫ ਤਿੱਖੇ ਹਮਲੇ ਸ਼ੁਰੂ ਕਰ ਦਿੱਤੇ ਗਏ ਪੰਜਾਬ ਦੇ ਵਿੱਚ ਮੌਨਸੂਨ ਨੇ ਇੱਕ ਵਾਰ ਫਿਰ ਤੋਂ ਰਫ਼ਤਾਰ ਫੜ ਲਈ ਹੈ ਸੂਬੇ ਦੇ ਵਿੱਚ ਅੱਜ ਸਵੇਰ ਤੋਂ ਹੀ ਕਈ ਇਲਾਕਿਆਂ 'ਚ ਬੱਦਲ ਛਾਏ ਹੋਏ ਨੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਰਹੀ ਹੈ ਇਸ ਦਰਮਿਆਨ 7 ਜ਼ਿਲ੍ਹਿਆਂ ਦੇ ਵਿੱਚ ਮੌਸਮ ਖਰਾਬ ਰਹਿਣ ਦਾ ਅਲਰਟ ਵੀ ਜਾਰੀ ਕੀਤਾ ਗਿਆ ਕਪੂਰਥਲਾ ਤਰਨ ਤਾਰਨ ਜਲੰਧਰ ਹੁਸ਼ਿਆਰਪੁਰ ਅੰਮ੍ਰਿਤਸਰ ਗੁਰਦਾਸਪੁਰ ਤੇ ਪਠਾਨਕੋਟ 'ਚ ਆਸਮਾਨੀ ਬਿਜਲੀ ਚਮਕਣ ਦੇ ਨਾਲ ਨਾਲ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲਣ ਤੇ ਯੈਲੋ ਅਲਰਟ ਦਾ ਖਦਸ਼ਾ ਵੀ ਮੌਸਮ ਮਹਿਕਮੇ ਦੀ ਤਰਫ ਤੋਂ ਜਾਰੀ ਕੀਤਾ ਗਿਆ ਦੱਸਣਯੋਗ ਹੈ ਕਿ 1 ਜੁਲਾਈ ਤੋਂ ਲੈ ਕੇ 11 ਜੁਲਾਈ ਦੇ ਵਿਚਕਾਰ ਪੰਜਾਬ ਦੇ ਅੰਦਰ 52 ਮਿਲੀਮੀਟਰ ਵੀ ਪੈ ਚੁੱਕਿਆ ਜੋ ਕਿ ਆਮ ਤੌਰ ਦੇ ਉੱਤੇ ਜੁਲਾਈ ਮਹੀਨੇ ਦੇ ਨਾਲੋਂ 6% ਜ਼ਿਆਦਾ ਦੀ ਔਸਤ ਹੈ ਮੌਸਮ ਮਹਿਕਮੇ ਮੁਤਾਬਕ ਪੰਜਾਬ ਦੇ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ ਪਿਛਲੇ ਦਿਨ ਦੇ ਮੁਕਾਬਲੇ ਅੱਧਾ ਕੁ ਡਿਗਰੀ ਸੈਲਸੀਅਸ ਹੋਰ ਘਟਿਆ
ਪਰ ਆਮ ਦੇ ਆਸ ਪਾਸ ਹੀ ਰਿਹਾ। ਸੂਬੇ ਚ ਵੱਧ ਤੋਂ ਵੱਧ ਤਾਪਮਾਨ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਹਾਲੇ ਵੀ 40.5 ਡਿਗਰੀ ਸੈਲਸੀਅਸ ਨੋਟ ਕੀਤਾ ਗਿਆ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਸਭ ਤੋਂ ਪਹਿਲਾਂ ਆਸਟ੍ਰੇਲੀਆ ਦੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਵਿੱਚ ਕਲਾ ਜਗਤ ਦੇ ਨਾਲ ਜੁੜੀ ਇੱਕ ਸੋਗ ਦੀ ਖਬਰ। ਹਾਲਾਂਕਿ ਇਹ ਨਿਊਜ਼ੀਲੈਂਡ ਤੋਂ ਖਬਰ ਨਹੀਂ ਹੈ, ਇਹ ਹਾਲੀਵੁੱਡ ਤੋਂ ਖਬਰ ਹੈ। ਅਦਾਕਾਰ ਸੈਮ ਨੀਲ, ਜਿਹੜੇ ਕਿ ਵੈਸੇ ਤਾਂ ਨਿਊਜ਼ੀਲੈਂਡ ਦੇ ਵਿੱਚ ਪੈਦਾ ਹੋਏ ਸੀ ਪਰ ਹਾਲੀਵੁੱਡ ਦੇ ਵਿੱਚ ਜੁਰਾਸਿਕ ਪਾਰਕ ਤੇ ਹੋਰ ਬਹੁਤ ਸਾਰੀਆਂ ਫਿਲਮਾਂ ਦੇ ਲਈ ਉਹਨਾਂ ਨੂੰ ਜਾਣਿਆ ਜਾਂਦਾ, 78 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ। ਇੱਕ ਸੋਸ਼ਲ ਮੀਡੀਆ ਖਾਤਾ ਜਿਹੜਾ ਉਹਨਾਂ ਦੇ ਨਾਮ ਤੋਂ ਹੀ ਚੱਲਦਾ ਹੈ, ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਜ਼ਰੀਏ ਹੋ ਸਕਦਾ ਇਸ ਤੋਂ ਇਹ ਖਬਰ ਸਾਂਝੀ ਕੀਤੀ ਗਈ ਹੋਵੇ। ਦੱਸਿਆ ਗਿਆ ਹੈ ਕਿ ਉਹ ਕੈਂਸਰ ਫਰੀ ਤਾਂ ਹੋ ਗਏ ਸੀ, ਕੈਂਸਰ ਮੁਕਤ ਤਾਂ ਹੋ ਗਏ ਸੀ ਪਰ ਬਾਵਜੂਦ ਇਸ ਦੇ ਉਹਨਾਂ ਦੀ ਮੌਤ ਹੋਈ ਹੈ। ਹਾਲੇ ਹੋਰ ਕਾਰਨਾਂ ਦਾ ਪਤਾ ਲੱਗੇਗਾ ਪਰ ਨੀਲ, ਜਿਨ੍ਹਾਂ ਨੇ 1977 ਦੇ ਵਿੱਚ ਸਲੀਪਿੰਗ ਡੋਗਸ ਨਾਮ ਦੀ ਫਿਲਮ ਤੋਂ ਚੰਗੀ ਪ੍ਰਸਿੱਧੀ ਜਿਹੜੀ ਖੱਟੀ ਸੀ, ਉਸ ਤੋਂ ਬਾਅਦ ਮਾਈ ਬ੍ਰਿਲੀਅੰਟ ਕਰੀਅਰ, ਜੁਰਾਸਿਕ ਪਾਰਕ, ਦਿ ਪਿਆਨੋ, ਦਿ ਡਿਸ਼, ਪੋਜ਼ੈਸ਼ਨ ਵਰਗੀਆਂ ਕਈ ਫਿਲਮਾਂ ਦੇ ਵਿੱਚ ਉਹ ਦਿਖ ਚੁੱਕੇ ਨੇ। ਉੱਥੇ ਇੱਕ ਹੋਰ ਮੰਦਭਾਗੀ ਖਬਰ ਪਿਛਲੇ ਦਿਨਾਂ ਦੇ ਵਿੱਚ ਸਾਡੇ ਦਰਮਿਆਨ ਸਾਹਮਣੇ ਆਈ ਸੀ। ਕੈਂਸਰ ਦੀ ਜਦੋਂ ਗੱਲ ਤੁਰਦੀ ਹੈ ਤਾਂ ਕੈਂਸਰ ਦੇ ਉੱਤੇ ਖੋਜ ਕਰਨ ਵਾਲੇ ਪ੍ਰੋਫੈਸਰ ਰਿਚਰਡ ਸਕਾਲਰ ਦੇ ਦੇਹਾਂਤ ਤੋਂ ਬਾਅਦ ਹੁਣ ਉਹਨਾਂ ਨੂੰ ਅੰਤਮ ਵਿਦਾਇਗੀ ਉਹਨਾਂ ਦੇ ਪਰਿਵਾਰ, ਸ਼ਹਿਰ, ਦੇਸ਼, ਦੁਨੀਆਂ ਦੀ ਤਰਫ ਤੋਂ ਦਿੱਤੀ ਗਈ। ਦੱਸ ਦਈਏ ਕਿ ਦੁਨੀਆਂ ਦੇ ਵਿੱਚ ਇਸ ਕਿਸਮ ਦੀ ਮਿਸਾਲ ਕਦੇ ਦੇਖਣ ਨੂੰ ਨਹੀਂ ਮਿਲੀ। ਕੈਂਸਰ ਦੇ ਨਾਲ ਜੂਝਦਿਆਂ ਹੋਇਆਂ ਕੈਂਸਰ ਦੇ ਉੱਤੇ ਹੀ ਖੋਜ ਕਰਨ ਵਾਲੇ ਪ੍ਰੋਫੈਸਰ ਰਿਚਰਡ ਸਕਾਲਰ ਨੇ ਆਪਣੀ ਬਣਾਈ ਹੋਈ ਤਕਨੀਕ ਆਪਣੇ ਉੱਤੇ ਹੀ ਇਸਤੇਮਾਲ ਕੀਤੀ। ਹਾਲਾਂਕਿ ਉਹ ਕਿੰਨੀ ਕਾਰਗਰ ਹੋਈ ਕਿੰਨੀ ਨਹੀਂ ਭਵਿੱਖ ਦੇ ਵਿੱਚ ਇਸ ਦੇ ਜਵਾਬ ਮਿਲਣਗੇ, ਪਰ ਇਸ ਨਾਮੁਰਾਦ ਬਿਮਾਰੀ ਦੇ ਨਾਲ ਲੜਦਿਆਂ ਹੋਇਆਂ, ਜਿਹੜਾ ਗਲਾਈਬੋਸਟੋਮਾ ਨਾਮ ਦੀ ਇੱਕ ਬਿਮਾਰੀ ਸੀ, ਇੱਕ ਕਿਸਮ ਦਾ ਇਹ ਬ੍ਰੇਨ ਕੈਂਸਰ ਹੁੰਦਾ, ਉਹਨਾਂ ਦੀ 59 ਸਾਲ ਦੀ ਉਮਰ ਦੇ ਵਿੱਚ ਬੀਤੀ 7 ਜੂਨ ਨੂੰ ਮੌਤ ਹੋ ਗਈ ਸੀ। 3 ਸਾਲ ਉਹਨਾਂ ਨੇ ਇਸ ਨਾਮੁਰਾਦ ਬਿਮਾਰੀ ਦੇ ਨਾਲ ਜੰਗ ਵੀ ਲੜੀ ਸੀ। ਅੱਜ ਦੇ ਦਿਨ ਸਿਡਨੀ ਓਪੇਰਾ ਹਾਊਸ ਦੇ ਵਿੱਚ ਦੇਸ਼ ਭਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ਦੱਸ ਦਈਏ ਕਿ ਆਸਟ੍ਰੇਲੀਅਨ ਆਰਡਰ ਦੇ ਅਵਾਰਡ ਦੇ ਨਾਲ, ਆਸਟ੍ਰੇਲੀਅਨ ਆਫ ਦੀ ਈਅਰ ਅਵਾਰਡ ਦੇ ਨਾਲ ਸਨਮਾਨਿਤ ਕੀਤੇ ਗਏ ਪ੍ਰੋਫੈਸਰ ਰਿਚਰਡ ਨੂੰ ਇਸ ਮਾਮਲੇ ਦੇ ਵਿੱਚ ਮੋਹਰੀ ਮੰਨਿਆ ਜਾਂਦਾ ਸੀ ਕਿ ਜਿਹੜੀ ਖੋਜ ਖਾਸ ਤੌਰ ਦੇ ਉੱਤੇ ਉਹਨਾਂ ਨੇ ਕੀਤੀ ਹੈ ਕੈਂਸਰ ਦੇ ਖੇਤਰ 'ਚ, ਉਸਦਾ ਕਦੇ ਵੀ ਦੇਣਾ ਨਹੀਂ ਦਿੱਤਾ ਜਾ ਸਕੇਗਾ। ਗਵਰਨਰ ਜਨਰਲ ਸੈਮ ਮੌਸਤੀਨ, ਦੇਸ਼ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼, NSW ਦੇ ਪ੍ਰੀਮੀਅਰ ਕ੍ਰਿਸ ਮਿੰਸ ਅਤੇ ਹੋਰ ਬਹੁਤ ਸਾਰੀਆਂ ਡਿਗਨੀਟਰੀਜ਼, ਯਾਨੀ ਮਾਣਮੱਤੀਆਂ ਸ਼ਖਸੀਅਤਾਂ ਅੱਜ ਦੇ ਦਿਨ ਓਪੇਰਾ ਹਾਊਸ ਦੇ ਵਿੱਚ ਮੌਜੂਦ ਰਹੀਆਂ ਅਤੇ ਜਿੱਥੇ ਪ੍ਰੋਫੈਸਰ ਰਿਚਰਡ ਨੂੰ ਇਹ ਅੰਤਮ ਵਿਦਾਇਗੀ ਦਿੱਤੀ ਗਈ। ਲਾਈਵ ਪਰਫੋਰਮੈਂਸਿਸ ਵੀ ਕੀਤੀਆਂ ਗਈਆਂ। ਇੱਕ ਐਸੀ ਸ਼ਾਨਦਾਰ ਵਿਦਾਇਗੀ ਉਹਨਾਂ ਨੂੰ ਦਿੱਤੀ ਗਈ ਹੈ ਜਿਸ ਕਿਸਮ ਦਾ ਸ਼ਾਨਦਾਰ ਜੀਵਨ ਉਹਨਾਂ ਨੇ ਆਸਟ੍ਰੇਲੀਆ 'ਚ ਬਤੀਤ ਕੀਤਾ। ਆਸਟ੍ਰੇਲੀਆ ਹੀ ਨਹੀਂ ਬਲਕਿ ਦੁਨੀਆ ਭਰ ਨੂੰ ਉਹਨਾਂ ਨੇ ਆਪਣੀ ਖੋਜ ਦੇ ਜ਼ਰੀਏ ਜਿਹੜੀਆਂ ਤਕਨੀਕ ਦਿੱਤੀਆਂ ਨੇ, ਜਿਸ ਕਿਸਮ ਦੇ ਖੋਜ ਪੱਤਰ ਦਿੱਤੇ ਨੇ ਔਰ ਜੋ ਜਿਸ ਕਿਸਮ ਦੀ ਰਿਸਰਚ ਉਹ ਕਰਕੇ ਗਏ ਨੇ, ਉਸ ਦਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਵਿਗਿਆਨੀ ਫਾਇਦਾ ਚੱਕਣਗੇ। ਦੱਸ ਦਈਏ ਕਿ ਪ੍ਰੋਫੈਸਰ ਸਕਾਇਲਰ, ਉਹਨਾਂ ਦੇ 3 ਬੱਚੇ ਮੈਥਿਊ, ਐਮਿਲੀ ਅਤੇ ਲੂਸੀ ਵੀ ਉਸ ਵਕਤ ਮੌਜੂਦ ਸੀ। ਹਾਲਾਂਕਿ ਤਿੰਨੇ ਇੱਕ ਗਮਜ਼ੁਦਾ ਅੰਦਾਜ਼ ਦੇ ਵਿੱਚ ਨਜ਼ਰ ਆਏ ਔਰ ਉਹਨਾਂ ਕਿਹਾ ਕਿ ਉਹ ਸੁਭਾਗੇ ਨੇ ਕਿ ਪ੍ਰੋਫੈਸਰ ਸਕਾਇਲਰ ਉਹਨਾਂ ਦੇ ਪਿਤਾ ਸੀ। ਵੈਸੇ ਇਸ ਮਾਮਲੇ ਦੇ ਵਿੱਚ ਬੜੀ ਵਾਰ ਅਸੀਂ ਤੁਹਾਡੇ ਨਾਲ ਖਬਰਾਂ ਅਤੇ ਹੋਰ ਜਾਣਕਾਰੀਆਂ ਸਾਂਝੀਆਂ ਕਰ ਚੁੱਕੇ ਹਾਂ। ਇੱਕ ਪੂਰਾ ਦਾ ਪੂਰਾ ਇਨਸਾਈਟ ਰਿਪੋਰਟ ਦਾ ਐਪੀਸੋਡ ਕੈਂਸਰ ਦੇ ਉੱਤੇ ਪ੍ਰੋਫੈਸਰ ਸਕਾਇਲਰ ਦੇ ਹਵਾਲੇ ਦੇ ਨਾਲ, ਉਹਨਾਂ ਦੀ ਜ਼ਿੰਦਗੀ ਦੇ ਹਵਾਲੇ ਦੇ ਨਾਲ ਵੀ ਤੁਹਾਡੇ ਨਾਲ ਸਾਂਝਾ ਕੀਤਾ ਸੀ। ਉੱਥੇ ਯਹੂਦੀ ਭਾਈਚਾਰੇ ਦੀ ਤਰਫ ਤੋਂ ਆਸਟ੍ਰੇਲੀਆ ਦੇ ਵਿੱਚ ਜਿਹੜਾ ਇੱਕ ਰਾਇਲ ਕਮਿਸ਼ਨ ਬਿਠਾਇਆ ਗਿਆ, ਰਾਇਲ ਕਮਿਸ਼ਨ ਔਨ ਐਂਟੀ ਸੈਮੇਟਿਜ਼ਮ, ਉਹਨਾਂ ਨੂੰ ਅੱਜ ਦੇ ਦਿਨ ਗਵਾਹੀਆਂ ਦਿੱਤੀਆਂ ਗਈਆਂ, ਕੱਲ੍ਹ ਦੇ ਦਿਨ ਵੀ ਦਿੱਤੀਆਂ ਗਈਆਂ ਗਵਾਹੀਆਂ ਦਿੱਤੀਆਂ। ਆਸਟ੍ਰੇਲੀਅਨ ਯੂਨੀਵਰਸਿਟੀਆਂ ਅਲੱਗ ਅਲੱਗ ਸਿੱਖਿਆ ਅਦਾਰਿਆਂ ਦੇ ਵਿੱਚ ਪੜ੍ਹਦੇ ਅਤੇ ਪੜ੍ਹਾਉਂਦੇ ਯਹੂਦੀ ਭਾਈਚਾਰੇ ਦੇ ਨਾਲ ਜੁੜੇ ਲੋਕਾਂ ਦੀ ਤਰਫ ਤੋਂ। ਵਿਦਿਆਰਥੀਆਂ ਨੇ ਕਿਹਾ ਕਿ ਉਹਨਾਂ ਦੇ ਕੰਨਾਂ ਦੇ ਵਿੱਚ ਵੀ ਕਿਸੇ ਨਾ ਕਿਸੇ ਕਿਸਮ ਦੇ ਨਸਲੀ ਵਿਤਕਰੇ ਜਿਹੜੇ ਨੇ ਉਹਨਾਂ ਤੱਕ ਪਹੁੰਚਦੇ ਰਹਿੰਦੇ ਨੇ। ਅਧਿਆਪਕਾਂ ਨੇ ਵੀ ਕਿਹਾ ਕਿ ਉਹਨਾਂ ਨੂੰ ਵੀ ਇਸ ਕਿਸਮ ਦੇ ਨਾਲ ਕੋਈ ਨਾ ਕੋਈ ਘਟਨਾ ਦਾ ਨਿੱਤ ਦਿਹਾੜੇ ਸਾਹਮਣਾ ਕਰਨਾ ਹੀ ਪੈਂਦਾ। ਯਹੂਦੀ ਭਾਈਚਾਰਾ ਆਸਟ੍ਰੇਲੀਆ ਦੇ ਵਿੱਚ ਕਿੰਨਾ ਤੰਗ ਹੈ। ਹਾਲਾਂਕਿ ਦੂਸਰੇ ਭਾਈਚਾਰਿਆਂ ਦੇ ਉੱਤੇ ਅੱਜ ਤੱਕ ਕਦੇ ਕੋਈ ਰਾਇਲ ਕਮਿਸ਼ਨ ਨਹੀਂ ਬਣਿਆ ਅਤੇ ਨਾ ਹੀ ਇਸ ਕਿਸਮ ਦੀ ਕਦੇ ਕੋਈ ਗੱਲ ਹੋਈ ਹੈ, ਪਰ ਫਿਰ ਵੀ ਬੰਡਾਈ ਦੇ ਵਿੱਚ ਹੋਏ ਹਮਲੇ ਤੋਂ ਬਾਅਦ ਇਸ ਦੀ ਲੋੜ ਬਹੁਤ ਜ਼ਿਆਦਾ ਮਹਿਸੂਸ ਕੀਤੀ ਜਾਣ ਲੱਗ ਪਈ ਸੀ। ਕਿਹਾ ਜਾ ਰਿਹਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਯਹੂਦੀ ਭਾਈਚਾਰੇ ਦੇ ਨਾਲ ਕਿਸ ਕਿਸਮ ਦਾ ਵਰਤਾਰਾ ਹੋ ਰਿਹਾ, ਇਸ ਨੂੰ ਲੈ ਕੇ ਅਲੱਗ ਅਲੱਗ ਆਸਟ੍ਰੇਲੀਅਨ ਅਦਾਰਿਆਂ ਤੋਂ, ਸਿੱਖਿਆਵਿਦਾਂ ਤੋਂ, ਵਿਦਵਾਨਾਂ ਤੋਂ, ਸਮਾਜ ਦੇ ਅਲੱਗ ਅਲੱਗ ਖੇਤਰ ਦੇ ਲੋਕਾਂ ਤੋਂ ਪੁੱਛਿਆ ਜਾ ਰਿਹਾ। ਰਾਇਲ ਕਮਿਸ਼ਨ ਦੀ ਇਹ ਰਿਪੋਰਟ ਸਾਲ ਦੇ ਅਖੀਰ ਤੱਕ ਸਰਕਾਰ ਤੱਕ ਪੁੱਜਦੀ ਕੀਤੀ ਜਾਏਗੀ।
ਪਿਛਲੇ ਕੁਝ ਹਫ਼ਤਿਆਂ ਪਹਿਲਾਂ ਇੱਕ ਖਬਰ ਸਵੇਰ ਦੇ ਬੁਲੇਟਿਨ 'ਚ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਆਕਸ਼ਨ ਕਲੀਅਰੈਂਸ ਰੇਟ ਜਿਹੜੀ ਆਸਟ੍ਰੇਲੀਆ 'ਚ ਉਹ ਘਟੀ ਹੈ, ਖਾਸ ਤੌਰ ਦੇ ਉੱਤੇ ਸਿਡਨੀ ਮੈਲਬਨ ਦੋ ਸ਼ਹਿਰਾਂ ਦੇ ਵਿੱਚ। ਚੰਗੀ ਖਬਰ ਇਹ ਹੈ ਕਿ ਇੱਕ ਵਾਰ ਫਿਰ ਤੋਂ ਆਕਸ਼ਨ ਕਲੀਅਰੈਂਸ ਰੇਟ 50% ਔਰ ਆਪਣੇ ਉਸ ਮਾਰਕ ਤੋਂ ਵਾਪਸ ਫਿਰ ਉਸ ਪੱਧਰ ਦੇ ਉੱਤੇ ਚਲੀ ਗਈ। ਹਾਲੇ ਵੀ ਇਹ 6 ਸਾਲਾਂ ਦੇ ਆਪਣੇ ਹੇਠਲੇ ਪੱਧਰ 'ਤੇ ਹੀ ਹੈ, ਪਰ ਜੂਨ ਮਹੀਨੇ ਦੇ ਵਿੱਚ ਤਾਂ ਇਹ 47.4% ਦੇ ਉੱਤੇ ਚਲੀ ਗਈ ਸੀ ਜਦੋਂ 1900 ਘਰਾਂ ਦੀ ਸੇਲ ਦੇ ਲਈ ਬੋਲੀ ਲੱਗੀ ਅਤੇ 47% ਘਰ ਹੀ ਬੋਲੀ ਦੇ ਵਿੱਚ ਸਿਰੇ ਚੜ੍ਹ ਸਕੇ। ਯਾਨੀ ਕਿ ਬੋਲੀ ਜਦੋਂ ਆਸਟ੍ਰੇਲੀਅਨ ਘਰਾਂ ਦੀ ਲੱਗਦੀ ਹੈ ਤਾਂ ਕਿੰਨੇ ਲੋਕ ਉਸ ਬੋਲੀ ਨੂੰ ਸਿਰੇ ਚੜ੍ਹਾਉਂਦੇ ਨੇ। ਪਿਛਲੇ 6 ਸਾਲਾਂ ਦੇ ਵਿੱਚ ਇਹ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਹੈ। ਸਿਡਨੀ ਦੇ ਵਿੱਚ ਰਿਕਾਰਡ ਬੋਲੀ ਜਿਹੜੀ ਇਸ ਪਿਛਲੇ ਹਫ਼ਤੇ ਲੱਗੀ ਹੈ ਉਹ 57% ਹੋਈ ਹੈ। 452 ਆਕਸ਼ਨ ਦੇ ਉੱਤੇ ਘਰ ਗਏ ਨੇ। ਮੈਲਬਨ ਦੇ ਵਿੱਚ 585 ਘਰ ਆਕਸ਼ਨ ਦੇ ਉੱਤੇ ਗਏ ਨੇ ਔਰ 56.2% ਬੋਲੀ ਸਿਰੇ ਚੜ੍ਹੀ ਹੈ, ਯਾਨੀ ਕਿ ਇੰਨੇ ਘਰ ਉਹਨਾਂ ਦੇ ਵਿੱਚੋਂ ਵਿਕੇ ਨੇ। ਖੇਡ ਜਗਤ ਦੇ ਨਾਲ ਜੁੜੀ ਖਬਰ ਦੀ ਸਾਂਝ ਪਾਈਏ। ਭਾਰਤ ਅਤੇ ਇੰਗਲੈਂਡ ਦੀ ਮਹਿਲਾਵਾਂ ਦਾ ਜਿਹੜਾ ਕ੍ਰਿਕਟ ਟੂਰਨਾਮੈਂਟ ਆ ਉਹ ਇਸ ਵਕਤ ਚੱਲ ਰਿਹਾ। ਪਹਿਲਾਂ ਜਿਹੜੇ ਹੁਣ ਭਾਰਤ ਦੀ ਟੀਮ ਜਿਹੜੀ ਇੰਗਲੈਂਡ ਦੌਰੇ ਦੇ ਉੱਤੇ ਗਈ ਹੋਈ ਹੈ, ਇਕਲੌਤਾ ਟੈਸਟ ਉੱਥੇ ਲਾਰਡਸ ਦੇ ਵਿੱਚ ਖੇਡ ਰਹੀ ਹੈ। ਇਸ ਟੈਸਟ ਦੇ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਹੋਇਆਂ ਭਾਰਤ ਦੀ ਟੀਮ ਦੀ ਤਰਫ ਤੋਂ ਪਹਿਲੀ ਪਾਰੀ ਦੇ ਵਿੱਚ 285 ਅਤੇ ਦੂਸਰੀ ਪਾਰੀ ਦੇ ਵਿੱਚ 341 ਦੌੜਾਂ ਬਣਾਈਆਂ ਗਈਆਂ ਸੀ। ਇੰਗਲੈਂਡ ਦੀ ਤਰਫ ਤੋਂ ਪਹਿਲੀ ਪਾਰੀ ਦੇ ਵਿੱਚ 170 ਦੌੜਾਂ ਬਣਾ ਲਈਆਂ ਗਈਆਂ ਸੀ, ਪਰ ਫਿਰ ਭਾਰਤ ਦੀ ਚੰਗੀ ਗੇਂਦਬਾਜ਼ੀ ਦੀ ਬਦੌਲਤ, ਜਾਂ ਇੰਝ ਕਹਿ ਲਈਏ ਕਿ ਨਫੀਤੁਲੀ ਗੇਂਦਬਾਜ਼ੀ, ਖਾਸ ਤੌਰ ਦੇ ਉੱਤੇ ਕ੍ਰਾਂਤੀ ਗੌੜ ਦੀਆਂ 5 ਵਿਕਟਾਂ, ਇਸ ਤੋਂ ਇਲਾਵਾ ਸਿਆਤੀ ਦੀਆਂ 2 ਅਤੇ ਜਿਹੜੀ ਸਨੇਹ ਰਾਣਾ ਸੀ ਉਸ ਦੀਆਂ 2 ਵਿਕਟਾਂ ਦੀ ਬਦੌਲਤ ਭਾਰਤ ਨੇ ਇੰਗਲੈਂਡ ਨੂੰ ਛੇਤੀ ਇਕੱਠਾ ਕਰ ਦਿੱਤਾ ਸੀ 60 ਓਵਰ ਦੇ ਅੰਦਰ ਅੰਦਰ। ਉਸ ਤੋਂ ਬਾਅਦ ਭਾਰਤ ਨੇ ਵੱਡਾ ਸਕੋਰ 341 ਦਾ ਖੜਾ ਕਰਕੇ ਇੱਕ ਚੰਗਾ ਟੀਚਾ ਜਿਹੜਾ ਇੰਗਲੈਂਡ ਦੇ ਸਾਹਮਣੇ ਰੱਖਿਆ ਸੀ। ਹਾਲ ਫਿਲਹਾਲ ਇੰਗਲੈਂਡ ਦੀ ਟੀਮ ਦੂਜੀ ਪਾਰੀ ਦੇ ਵਿੱਚ ਵੀ ਲੜਖੜਾ ਰਹੀ ਹੈ। 40 ਓਵਰ ਦਾ ਮੈਚ ਮੁੱਕ ਚੁੱਕਿਆ ਜਦੋਂ ਲਾਈਵ ਖਬਰਾਂ ਪੜ੍ਹ ਰਹੇ ਹਾਂ ਔਰ 6 ਵਿਕਟਾਂ ਇੰਗਲੈਂਡ ਹੁਣ ਗਵਾ ਚੁੱਕਿਆ। 130 ਦੌੜਾਂ ਹੀ ਬਣਾਈਆਂ ਨੇ, ਯਾਨੀ ਹਾਲੇ ਵੀ ਇੰਗਲੈਂਡ 327 ਦੌੜਾਂ ਦੀ ਦਰਕਾਰ ਰੱਖ ਰਿਹਾ ਇਸ ਮੈਚ ਨੂੰ ਜਿੱਤਣ ਦੇ ਲਈ, ਜਦਕਿ ਇਸ ਮੈਚ ਦੇ ਵਿੱਚ ਹੁਣ ਹਾਲ ਫਿਲਹਾਲ ਕੋਈ ਸੰਭਾਵਨਾ ਇੰਗਲੈਂਡ ਦੇ ਲਈ ਵਾਪਸੀ ਦੀ ਨਜ਼ਰ ਨਹੀਂ ਆਉਂਦੀ। ਅਜਿਹਾ ਨਹੀਂ ਹੈ ਕਿ ਮੈਚ ਮੁੱਕ ਚੱਲਿਆ, ਹਾਲੇ ਕੱਲ੍ਹ ਦਾ ਦਿਨ ਵੀ ਬਾਕੀ ਹੈ, ਪਰ 457 ਦੌੜਾਂ ਦਾ ਟੀਚਾ ਦੂਜੀ ਪਾਰੀ ਦੇ ਵਿੱਚ ਭਾਰਤ ਦੀ ਤਰਫ ਤੋਂ ਜਿਹੜਾ ਇੰਗਲੈਂਡ ਨੂੰ ਦਿੱਤਾ ਗਿਆ ਸੀ ਉਹ ਕਾਫੀ ਵੱਡਾ ਸੀ। ਦੂਜੀ ਪਾਰੀ ਦੇ ਵਿੱਚ ਵੀ ਸਾਰੀਆਂ ਗੇਂਦਬਾਜ਼ੀ ਦੀ ਜਿਹੜੀ ਭਾਰਤ ਦੀ ਟੀਮ ਹੈ ਚੰਗਾ ਪ੍ਰਦਰਸ਼ਨ ਕੀਤਾ ਜਾ ਰਿਹਾ। ਕ੍ਰਾਂਤੀ ਗੌੜ ਨੇ ਦੂਜੀ ਪਾਰੀ 'ਚ ਵੀ 2 ਵਿਕਟਾਂ ਹਾਸਲ ਕੀਤੀਆਂ, ਸਨੇਹ ਰਾਣਾ ਅਤੇ ਸਿਆਲੀ ਨੇ ਵੀ ਇਸ ਪਾਰੀ ਦੇ ਵਿੱਚ 2-2 ਵਿਕਟਾਂ ਹੁਣ ਤੱਕ ਹਾਸਲ ਕਰ ਲਈਆਂ ਨੇ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਸਾਡੀ ਵੈਬਸਾਈਟ ਔਰ ਜਿਹੜੀ ਮੋਬਾਈਲ ਐਪ ਹੈ ਇਸ ਤੋਂ ਜਾਰੀ ਰਹਿਣਗੇ। ਫ੍ਰੀਕੁਐਂਸੀ ਤੋਂ ਵੀ ਤੁਸੀਂ ਰੇਡੀਓ ਨੂੰ ਸੁਣਦੇ ਰਹੋ। ਧੰਨਵਾਦ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi man, I'm Saiko Mirbai from Manipur, I'm a Commonwealth champion, gold medalist. Sunte rahiye radio, Hanji.
3: Bale bale bale.
2: Bale bale bale.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Hanji Hanji, yo hai Hanji Hanji.
4: Hanji Radio.
5: Jo bhi hath is dastar nu paya, unnu la dena hai dastar.
6: Mera cousin aaya Punjab to.
5: ਪੰਜਾਬ ਦੇ ਵਿੱਚ ਵੀ ਸਮਾਂ ਤੇ ਹਾਲਾਤ ਸਾਡੇ ਖਿਲਾਫ ਨੇ ਤੇ ਇੱਥੇ ਵੀ
7: ਹਾਲਾਤ ਸੁਖਾਲੇ ਹੋਏ ਤਾਂ ਵਾਪਸ ਵੀ ਜਾਇਆ ਜਾ ਸਕਦਾ।
5: ਕਹਿੰਦੇ ਨੇ ਜੰਮਣ ਵਾਲੀ ਤੇ ਮਰਨ ਵਾਲੀ ਥਾਂ ਜੇ ਇੱਕ ਹੋਵੇ ਤਾਂ ਰੂਹ ਤੇ ਕੋਈ ਕਰਜ਼ਦਾਰੀ ਨਹੀਂ ਰਹਿੰਦੀ। ਹੁਣ ਤਾਂ ਪਤਾ ਨਹੀਂ ਕਿੱਥੇ ਮਰਨਾ।
6: ਆਫੀਸ਼ੀਅਲ ਜੌਬਸ ਇੱਥੇ ਵਾਈਟ ਸਕਿਨ ਲਈ ਆ, ਸਾਡੇ ਲਈ ਤਾਂ ਛੋਟੇ ਮੋਟੇ ਬਿਜ਼ਨਸ ਆ ਜਾਂ ਫਿਰ ਲੇਬਰ ਆ।
7: ਪਰ ਇਹਦੇ ਖਿਲਾਫ ਫਿਰ ਖੜਨਾ ਚਾਹੀਦਾ ਨਾ।
6: ਜੇ ਪਤਾ ਹੋਵੇ ਹਾਰ ਹੋ ਗਈਆਂ ਤਾਂ ਉੱਥੇ ਲੜਨ ਦਾ ਕੋਈ ਫਾਇਦਾ ਨਹੀਂ ਹੁੰਦਾ।
5: ਬ੍ਰਦਰ, ਜਿਹੜੀਆਂ ਕੌਮਾਂ ਆਪਣੀ ਹੋਂਦ ਲਈ ਲੜਨੋਂ ਹਟ ਜਾਂਦੀਆਂ ਨੇ ਨਾ, ਉਹ ਕੌਮਾਂ ਦਾ ਵਜੂਦ ਖਤਮ ਹੋ ਜਾਂਦਾ।
8: They have slavery in their blood. We have kingship in ours.
9: Create humiliation. Create terror.
10: Identified.
11: It's just Indian blood. No need to worry.
12: ਇਨਾਂ ਨੂੰ ਸਾਡੀ ਜਾਨ ਦੀ ਕੁੱਤੇ ਜਿੰਨੀ ਕਦਰ ਨਹੀਂ। ਦਿਲ ਚੋਂ ਡਰ ਕੱਢਣਾ ਪੈਣਾ ਤੇ ਸਿਰਾਂ ਤੇ ਦਸਤਾਰਾਂ ਸਜਾਉਣੀਆਂ ਪੈਣੀਆਂ।
13: ਅਸੀਂ ਹਥਿਆਰ ਸਾਡੀ ਹੋਂਦ ਲਈ ਤੇ ਜ਼ਾਲਮ ਦੇ ਵਿਰੋਧ ਚ ਚੱਕੇ ਆ। ਸ਼ੇਰੇ ਪੰਜਾਬ,
14: ਤੈਨੂੰ ਰਿਸ਼ਤਿਆਂ ਦਾ ਮੋਹ ਹੁੰਦਾ ਨਾ ਤਾਂ ਤੇਰੇ ਹੱਥ ਚ ਬੰਦੂਕ ਕਿਤਾਬਾਂ ਹੁੰਦੀਆਂ। ਵੱਡਾ ਤਾਂ ਪੁੱਠੇ ਰਾਹ ਤੁਰਿਆ ਸੀ, ਹੁਣ ਤੂੰ ਵੀ ਉਸ ਰਾਹ ਤੇ ਤੁਰ ਪੈ।
15: ਜਿਸ ਰਾਹ ਤੇ ਉਹ ਚੱਲ ਰਿਹਾ ਨਾ, ਉਸ ਰਾਹ ਤੇ ਚੱਲਣ ਵਾਲੇ ਬੰਦਿਆਂ ਦੇ ਸਾਹ ਬਹੁਤ ਘੱਟ ਹੁੰਦੇ ਨੇ।
16: ਡੈਡ, ਸਾਹ ਚਾਹੇ ਘੱਟ ਵੀ ਹੋਣ ਪਰ ਹੋਣੇ ਮਨਮਰਜ਼ੀ ਦੇ ਚਾਹੀਦੇ ਨੇ।
14: ਸਾਹਮਣੇ ਬੰਦੇ ਹੋਣ ਨਾ ਤਾਂ ਬਹਿ ਕੇ ਮਸਲੇ ਹੱਲ ਹੋ ਜਾਂਦੇ ਨੇ। ਜੇ ਹੋਣ ਹੀ ਡੰਗਰ, ਫਿਰ ਡੰਗਰਾਂ ਨਾਲ ਡੰਗਰ ਹੋਣਾ ਪੈਂਦਾ। ਤੈਨੂੰ ਮੇਰੀ ਸੌਂ ਹੈ, ਇਹਨਾਂ ਨੂੰ ਛੱਡੀ ਨਾ।

0: ਇਹ ਇੱਕ ਸਿੰਘ ਦਾ ਪੁੱਤ ਆ, ਦਸਤਾਰ ਸਜਾਊਗਾ ਵੀ ਤੇ ਦਸਤਾਰ ਲਈ ਲੜੂਗਾ ਵੀ।
1: ਸੋ ਦੋਸਤੋ, ਇਹ ਟ੍ਰੇਲਰ ਸੁਣ ਰਹੇ ਸੀ ਤੁਸੀਂ ਦਸਤਾਰ ਫਿਲਮ ਦਾ। ਦਸਤਾਰ ਫਿਲਮ 17 ਤਰੀਕ ਨੂੰ ਰਿਲੀਜ਼ ਹੋਣੀ ਆ। ਇਸ ਸਮੇਂ ਪ੍ਰਮੋਸ਼ਨ ਪੂਰੀ ਜ਼ੋਰਾਂ ਸ਼ੋਰਾਂ ਦੇ ਉੱਤੇ ਆ, ਅਤੇ ਜਿਹੜੇ ਤਰੀਕੇ ਦੇ ਨਾਲ ਪ੍ਰਮੋਸ਼ਨ ਕੀਤੀ ਜਾ ਰਹੀ ਆ, ਲੱਗਦਾ ਹੈ ਕਿ ਫਿਲਮ ਕਾਫੀ ਪ੍ਰੋਮਿਸਿੰਗ ਆ। ਟ੍ਰੇਲਰ ਦੱਸ ਰਹੇ ਨੇ, ਗਾਣੇ ਦੱਸ ਰਹੇ ਨੇ, ਪੂਰੀ ਮਿਹਨਤ ਲਾਈ ਗਈ ਆ ਟੀਮ ਦੇ ਵੱਲੋਂ। ਖੁਦ ਤਰਸੇਮ ਜੱਸੜ ਜੀ ਇੱਥੇ ਆਸਟ੍ਰੇਲੀਆ ਦੇ ਵਿੱਚ ਇਸ ਟਾਈਮ ਪ੍ਰਮੋਸ਼ਨ ਦੇ ਲਈ ਟੂਰ ਦੇ ਉੱਤੇ ਨੇ, ਅਤੇ ਅੱਜ ਰੇਡੀਓ ਹਾਂਜੀ ਦੇ ਵਿਹੜੇ ਆਏ ਨੇ, ਅਤੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਆਪਾਂ ਜਾਣਾਂਗੇ ਇਸ ਫਿਲਮ ਦੇ ਬਾਰੇ, ਇਹਨਾਂ ਦੇ ਫਿਲਮੀ ਸਫ਼ਰ ਦੇ ਬਾਰੇ, ਅਤੇ ਹੋਰ ਬਹੁਤ ਸਾਰਾ ਕੁਛ। ਭਾਈ ਸਵਾਗਤ ਤੁਹਾਡਾ।
2: ਥੈਂਕ ਯੂ ਬਾਈ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜੀ।
1: ਸਾਰਿਆਂ ਵੱਲੋਂ ਸਤਿ ਸ਼੍ਰੀ ਅਕਾਲ। ਆਸਟ੍ਰੇਲੀਆ ਦੇ ਨਾਲ ਬੜਾ ਗਾੜਾ ਨਾਤਾ ਹੁਣ ਇੱਦਾਂ ਲੱਗਦਾ ਵੀ ਜਿੱਦਾਂ ਆਪਣਾ ਆਪਣਾ ਜਿਹਾ, ਤੁਸੀਂ ਸਾਨੂੰ ਉੱਪਰੇ ਨਹੀਂ ਲੱਗਦੇ ਹੁਣ।
2: ਹੁਣ ਕਈ ਵਾਰ ਆ ਗਏ ਜੀ ਹੁਣ ਇੱਥੇ, ਅਤੇ ਹੁਣ ਥੋੜ੍ਹੇ ਸਮੇਂ ਬਾਅਦ ਗੇੜਾ ਲੱਗ ਜਾਂਦਾ ਫਿਲਮ ਦੇ ਸਿਲਸਿਲੇ 'ਚ, ਕਦੇ ਟੂਰ ਦੇ ਸਿਲਸਿਲੇ 'ਚ।
1: ਕਦੀ ਕੀ ਫਰਕ ਲੱਗਦਾ ਭਾਈ ਜਦੋਂ ਆਪਾਂ ਟੂਰ ਕਰਨ ਆਉਂਦੇ ਹਾਂ, ਗਾਉਣ ਆਉਂਦੇ ਹਾਂ, ਅਤੇ ਉਦੋਂ ਇੱਕ ਅਲੱਗ ਮਾਹੌਲ ਬਣਦਾ ਵਾ ਸ਼ਹਿਰ ਦੇ ਵਿੱਚ, ਜਦੋਂ ਆਪਾਂ ਪ੍ਰਮੋਸ਼ਨ ਲਈ ਆਉਂਦੇ ਹਾਂ ਉਦੋਂ ਇੱਕ ਅਲੱਗ ਤੁਸੀਂ ਮਹਿਸੂਸ ਕਰਦੇ ਹੋ ਕੁਛ ਵੱਖਰਾ
2: ਹੁੰਦਾ ਜੀ? ਉਦੋਂ ਤੁਸੀਂ ਮੋਰ ਲਾਈਕ ਤੁਹਾਡਾ ਲਾਈਵ ਸ਼ੋਅ ਵੱਲ ਧਿਆਨ ਹੁੰਦਾ, ਤੁਸੀਂ ਸਾਰੇ ਸ਼ਹਿਰਾਂ ਦੇ ਵਿੱਚ ਜਾਣਾ ਹੁੰਦਾ। ਜਦੋਂ ਫਿਲਮ ਦਾ ਪ੍ਰਮੋਸ਼ਨਲ ਟੂਰ ਹੁੰਦਾ ਜੀ, ਦਿਨ ਬਹੁਤ ਘੱਟ ਹੁੰਦੇ ਆ ਤੁਹਾਡੇ ਕੋਲ। ਹੁਣ ਮੈਂ ਸਿਰਫ 4 ਦਿਨ ਲਈ ਆਇਆ, ਅਤੇ 4 ਦਿਨਾਂ ਦੇ ਵਿੱਚ ਸਿਡਨੀ ਵੀ ਜਾਣਾ ਅਤੇ ਮੈਲਬਨ ਵੀ। ਅੱਜ ਹੁਣ ਸਾਡਾ ਲਾਸਟ ਦਿਨ ਆ, ਕੱਲ੍ਹ ਆਏ ਸੀਗੇ ਹਜੇ, ਪਰਸੋਂ ਰਾਤੀ ਆਏ ਸੀ, ਅਤੇ ਕੱਲ੍ਹ ਦਾ ਦਿਨ ਸੀਗਾ ਜੀ। ਕੱਲ੍ਹ ਪ੍ਰੀਮੀਅਰ ਸੀਗਾ, ਵਰਲਡ ਪ੍ਰੀਮੀਅਰ ਇੱਥੇ ਮੈਲਬਨ 'ਚ ਕੀਤਾ, ਅਤੇ ਅੱਜ ਹੁਣ ਸਿਡਨੀ ਚਲੇ ਜਾਣਾ, ਕੱਲ੍ਹ ਨੂੰ ਸਿਡਨੀ ਪ੍ਰੀਮੀਅਰ ਅਤੇ ਪਰਸੋਂ ਨੂੰ ਅਸੀਂ ਉੱਡ ਜਾਣਾ। ਸੋ ਇਹ ਹੁੰਦਾ, ਇਹਦੇ ਵਿੱਚ ਸ਼ੋਰਟ ਟ੍ਰਿਪ ਹੁੰਦਾ, ਤੁਹਾਨੂੰ ਓਨਾ ਸਮਾਂ ਨਹੀਂ ਮਿਲਦਾ। ਜਦੋਂ ਸ਼ੋਜ਼ ਲਈ ਆਈਦਾ ਤਾਂ ਮਹੀਨਾ ਡੇਢ ਮਹੀਨਾ ਹੁੰਦਾ, ਤਾਂ ਤੁਸੀਂ ਸਾਰਾ ਆਸਟ੍ਰੇਲੀਆ ਘੁੰਮਦੇ ਵੀ ਹੋ, ਸਮਾਂ ਵੀ ਹੁੰਦਾ ਥੋੜ੍ਹਾ ਜ਼ਿਆਦਾ ਘੁੰਮਣ ਲਈ, ਵਿਚਾਰਨ ਲਈ, ਲਿਖਣ ਲਈ। ਇਹਦੇ ਵਿੱਚ ਪ੍ਰਮੋਸ਼ਨ ਦੇ ਵਿੱਚ ਮੋਰ ਲਾਈਕ ਤੁਸੀਂ ਪ੍ਰਮੋਸ਼ਨ 'ਚ ਇਨਵੋਲਵ ਹੁੰਦੇ ਹੋ, ਇੰਟਰਵਿਊ ਦੇ ਵਿੱਚ ਇਨਵੋਲਵ ਹੁੰਦੇ ਹੋ, ਸੋ ਇਹਦੇ 'ਚ ਭੱਜ ਨੱਠ ਜ਼ਿਆਦੇ ਆ।
1: ਅੱਛਾ, ਫਿਲਮਾਂ ਦੀ ਪ੍ਰਮੋਸ਼ਨ ਕਰਨੀ ਇੱਕ ਭੱਜ ਨੱਠ ਆ, ਫਿਰ ਜਦੋਂ ਤੁਸੀਂ ਸ਼ੂਟ 'ਤੇ ਹੁੰਦੇ ਹੋ ਉਦੋਂ ਵੀ ਰਾਤਾਂ ਜਾਗ ਜਾਗ ਕੇ ਫਿਲਮ ਬਣਾਉਣੀ ਕਰਨੀ, ਨਾਲ ਸ਼ੋਅ ਵੀ ਚੱਲਣੇ, ਇਹ ਸਾਰਾ ਕੁਛ ਬਹੁਤ ਜ਼ਿਆਦਾ ਹੈਕਟਿਕ ਨਹੀਂ ਹੋ ਜਾਂਦਾ?
2: ਹੋ ਜਾਂਦਾ ਬਈ, ਪਰ ਉਹਨੂੰ ਇੰਜੋਏ ਕਰੀਦਾ। ਮੈਂ ਜੇ ਸੱਚੀ ਪੁੱਛੋ, ਮੈਂ ਪ੍ਰਮੋਸ਼ਨ ਵਾਲਾ ਪਾਰਟ ਥੋੜ੍ਹਾ ਘੱਟ ਇੰਜੋਏ ਕਰਦਾ, ਮੇਕਿੰਗ ਵਾਲਾ ਪਾਰਟ ਬਹੁਤ ਇੰਜੋਏ ਕਰਦਾ। ਉਦੋਂ ਚਾਹੇ ਤੁਹਾਨੂੰ 12 ਘੰਟੇ 18 ਘੰਟੇ ਜਿੰਨੇ ਮਰਜ਼ੀ ਵੀ ਕਰਨਾ ਪੈਂਦਾ, ਸ਼ੂਟ ਕਰਨਾ ਪੈਂਦਾ, ਉਹਨੂੰ ਇੰਜੋਏ ਕਰਦੇ ਹਾਂ, ਕਿਉਂਕਿ ਉਹ ਇੱਕ ਕ੍ਰੀਏਟਿਵ ਵਰਕ ਆ ਬਈ, ਹੈ ਨਾ। ਜਿਹੜਾ ਬੰਦਾ ਤੁਸੀਂ ਕ੍ਰੀਏਟਿਵ, ਤੁਹਾਡੀ ਇਹ ਜੋਬ ਆ, ਤੁਸੀਂ ਇਹਦੇ ਵਿੱਚ ਕ੍ਰੀਏਟਿਵਿਟੀ ਕਰਦੇ ਹੋ, ਹੈ ਨਾ, ਤੁਹਾਡੇ ਲਈ ਇਹ ਇੰਟਰਸਟਿੰਗ ਆ, ਹੈ ਨਾ, ਕਿਉਂਕਿ ਤੁਸੀਂ ਉਹਦੇ ਵਿੱਚ ਹਰ ਰੋਜ਼ ਨਵਾਂ, ਕਿੰਨੇ ਦਰਸ਼ਕ ਸੁਣਨ ਲਈ ਹੁੰਦੇ ਆ, ਬੇਤਾਬ ਹੁੰਦੇ ਆ, ਵੀ ਤੁਸੀਂ ਬੋਲੋਗੇ, ਗੱਲਾਂ ਦੱਸੋਗੇ, ਕੁਛ ਨਵਾਂ ਲੈ ਕੇ ਆਓਗੇ, ਕੋਈ ਗੱਲ ਕਰੋਗੇ, ਤੁਹਾਡੀ ਇਹ ਕ੍ਰੀਏਟੀਵਿਟੀ ਆ। ਹੁਣ ਸਾਡੇ ਲਈ ਜਦੋਂ ਅਸੀਂ ਕ੍ਰੀਏਟੀਵਿਟੀ ਕਰਨੀ ਆ, ਅਸੀਂ ਕਰਨੀ ਆ ਕੈਮਰੇ ਦੇ ਅੱਗੇ ਜਦੋਂ ਫਿਲਮ ਬਣਾਉਣੀ ਆ, ਜਿਹੜੀ ਉਹ ਕ੍ਰੀਏਟੀਵਿਟੀ ਆ, ਉਹ ਹੈਗੀ ਆ ਪੂਰਾ, ਮਤਲਬ ਫਨ ਪਾਰਟ ਜਿਹਦੇ ਵਿੱਚ ਕਹਿੰਦੇ ਆ ਵੀ ਉਹ, ਚਾਹੇ ਥਕਾਵਟ ਵੀ ਆ ਉਹ 'ਚ ਵੀ ਆਨੰਦ ਆਉਂਦਾ। ਜਿਹੜਾ ਪ੍ਰਮੋਸ਼ਨ ਵਾਲਾ ਪਾਰਟ ਹੋ ਜਾਂਦਾ, ਇਹ ਤੋਂ ਮੈਂ ਢਿੱਲਾ ਰਿਹਾ ਪਿਛਲੇ ਬਹੁਤ ਸਮੇਂ ਤੋਂ, ਅਤੇ ਮੈਂ ਨਹੀਂ ਹੁੰਦਾ, ਮੈਨੂੰ ਇਹ ਹੁੰਦਾ ਵੀ ਨਾ ਕਰਿਆ ਜਾਵੇ ਜ਼ਿਆਦਾ, ਕਿਉਂਕਿ ਸਿਰਫ ਗੱਲ ਇੰਨੀ ਕੁ ਹੁੰਦੀ ਆ, ਗੱਲ ਹੋਰ ਕੋਈ ਨਹੀਂ ਹੈਗਾ। ਇਹ ਜਰਨੀ ਦਾ ਇੱਕ ਹਿੱਸਾ ਹੁਣ ਬਣ ਚੁੱਕਿਆ, ਬਹੁਤ ਜ਼ਿਆਦਾ ਹਰੇਕ ਬੰਦਾ ਬਿਜ਼ੀ ਆ, ਸੋਸ਼ਲ ਮੀਡੀਆ ਦਾ ਸਮਾਂ ਆ ਗਿਆ, ਪਰ ਆਪਦੀ ਚੀਜ਼ ਨੂੰ ਆਪ ਹੀ ਬੜਾ ਚੰਗਾ ਕਹੀ ਜਾਣਾ, ਆਪਦੀ ਚੀਜ਼ ਬਾਰੇ ਆਪ ਬਹੁਤ ਬੋਲੀ ਜਾਣਾ, ਉਹ ਥੋੜ੍ਹਾ ਜਿਹਾ ਉੱਥੇ ਥੋੜ੍ਹਾ ਜਿਹਾ ਜੱਕ ਜਾਈਦਾ, ਹੈ ਨਾ। ਵੀ ਅਗਲਾ ਕਹਿੰਦਾ, ਹਰੇਕ ਹੀ ਆਪਣੀ ਨੂੰ ਤਾਂ ਕਹਿੰਦਾ ਹੀ ਹੁੰਦਾ, ਕਹਿਣਾ ਬਣਦਾ ਵੀ ਆ, ਪਰ ਉਹ ਔਖਾ ਲੱਗਦਾ ਵਾਰ ਵਾਰ, ਹਰ ਵਾਰ ਹਰ ਵਾਰ ਕਹਿਣਾ, ਹੈ ਨਾ, ਹਰੇਕ ਚੀਜ਼
1: ਇਸ ਵਾਰੀ ਕੁਛ ਵੱਖਰਾ ਆ ਫਿਰ ਕਹਿਣਾ,
2: ਅਤੇ ਜਦੋਂ ਕਿ ਵੱਖਰਾ ਕਰੀਦਾ ਵੀ ਆ, ਹੈ ਨਾ। ਅਤੇ ਫਿਰ ਮੈਨੂੰ ਲੱਗਦਾ ਹੁੰਦਾ ਵੀ ਮੋਰ ਲਾਈਕ ਹੌਲੀ ਹੌਲੀ, ਚਲੋ ਆਡੀਅੰਸ ਦਾ ਇੱਕ ਨਾ ਟਰੱਸਟ ਬਣਨਾ ਚਾਹੀਦਾ ਸਿਨੇਮੇ ਦੇ ਵਿੱਚ ਫਿਲਮਾਂ ਦੇ ਵਿੱਚ, ਹੈ ਨਾ, ਵੀ ਕਿਹਨੇ ਬਣਾਈ ਆ, ਕਿਹੜੇ ਬੰਦੇ ਦਾ ਕੀ ਕੈਟਾਲੋਗ ਆ। ਜੇ ਆਪਾਂ ਉਹ ਸਿਨੇਮੇ ਦੇ ਟਰੱਸਟ ਦੇ ਬੇਸਿਸ 'ਤੇ ਜਾਵਾਂਗੇ, ਇੱਕ ਕੁਆਲਿਟੀ ਟ੍ਰੇਲਰ ਦੇ ਬੇਸਿਸ 'ਤੇ ਜਾਵਾਂਗੇ, ਉਹ ਜ਼ਿਆਦਾ ਵਧੀਆ, ਕਿਉਂਕਿ ਪ੍ਰਮੋਸ਼ਨ ਤਾਂ ਕਈ ਵਾਰ ਜਿਹੜੀ ਫਿਲਮ ਨਹੀਂ ਵੀ ਵਧੀਆ ਉਹਦੀ ਵੀ ਬਹੁਤ ਜ਼ਿਆਦਾ ਹੋਈ ਹੁੰਦੀ ਹੈ,
1: ਬਿਲਕੁਲ ਉਹਦੀ ਜ਼ਿਆਦਾ ਹੋ ਜਾਂਦੀ ਹੈ,
2: ਉਹਦੀ ਕਈ ਵਾਰ ਜ਼ਿਆਦਾ ਹੋ ਜਾਂਦੀ ਹੈ। ਸੋ ਪ੍ਰਮੋਸ਼ਨ ਕਈ ਵਾਰ ਵਰਕ ਵੀ ਕਰ ਜਾਂਦੀ ਆ, ਉਹਦੇ ਨੰਬਰਸ ਵੀ ਆ ਜਾਂਦੇ ਆ, ਫਿਰ ਕਈ ਵਾਰ ਮਾੜੀ ਐਗਜ਼ਾਮਪਲ ਵੀ ਸੈੱਟ ਹੋ ਜਾਂਦੀ ਆ, ਫਿਰ ਕਈ ਵਾਰ ਚੰਗੀ ਫਿਲਮ ਬਣਾਉਣ ਵਾਲੇ ਬੰਦੇ ਦਾ ਦਿਲ ਵੀ ਟੁੱਟ ਜਾਂਦਾ ਵੀ ਯਾਰ ਜਦੋਂ ਕੰਮ ਹੀ ਇਕੱਲਾ ਪ੍ਰਮੋਸ਼ਨ ਅਤੇ ਐਡਵਰਟੀਜ਼ਮੈਂਟ ਦਾ ਰਹਿ ਗਿਆ ਤਾਂ ਫਿਰ ਕੀ ਹੋਊਗਾ, ਹੈ ਨਾ। ਫਿਰ ਉਹਦੇ ਨਾਲ ਕੁਆਲਿਟੀ ਗਿਰਦੀ ਆ, ਫਿਰ ਹੌਲੀ ਹੌਲੀ ਆਡੀਅੰਸ ਦਾ ਟਰੱਸਟ, ਕਹਿੰਦੇ ਹੁੰਦੇ ਆ ਇੱਕ ਮਾੜੀ ਫਿਲਮ ਜਦੋਂ ਸੁਪਰ ਹਿੱਟ ਹੋ ਜਾਵੇ ਨਾ, ਉਹ ਕਈ ਚੰਗੀਆਂ ਨੂੰ ਫਲੋਪ ਕਰ ਜਾਂਦੀ ਆ, ਅਤੇ ਜੇ ਇੱਕ ਚੰਗੀ ਹਿੱਟ ਹੋ ਜਾਵੇ ਤਾਂ ਉਹ ਕਈ ਚੰਗੀਆਂ ਨਵੀਆਂ ਦੇ ਬੀਜ ਲਾ ਜਾਂਦੀ ਆ।
1: ਸਹੀ ਗੱਲ ਹੈ, ਸਹੀ ਗੱਲ ਹੈ, ਇੱਕ ਫਿਰ ਲੋਕਾਂ ਨੂੰ ਸਿਨੇਮਿਆਂ ਤੱਕ ਉਹ ਖਿੱਚ ਕੇ ਲੈ ਜਾਂਦੀ ਆ। ਅੱਛਾ, ਇਸ ਵਾਰੀ ਮੈਂ ਅੱਗੇ ਦਰਸ਼ਨ ਦਿਦਾਰੇ ਹੁੰਦੇ ਰਹਿੰਦੇ ਆ, ਟੂਰ ਬਾਰੇ ਵੀ ਹੋਰ ਕਈ ਚੀਜ਼ਾਂ ਬਾਰੇ ਮੈਂ ਕੁਛ ਇੱਕ ਸੱਜਣ ਹੁੰਦੇ ਆ ਉਹਨਾਂ ਦਾ ਜਿਹੜਾ ਬੋਡੀ ਲੈਂਗੁਏਜ ਆ ਉਹਨਾਂ ਦਾ ਫੇਸ ਰੀਡਿੰਗ ਉਹ ਤੋਂ ਕੁਛ ਇੱਕ ਚੀਜ਼ਾਂ ਝਲਕਦੀਆਂ ਹੁੰਦੀਆਂ ਇਸ ਵਾਰੀ ਬੜੇ ਰਿਲੈਕਸ ਜੇ ਹੋ ਤੁਸੀਂ
2: ਸਮੇਂ ਨਾਲ ਫਰਕ ਪੈ ਗਿਆ ਬਾਈ ਹੁਣ ਕਹਿ ਲਓ ਮੋਰ ਲਾਈਕ ਇੱਕ ਕਰੈਕਟਰ ਮੈਂ ਇੱਦਾਂ ਦੇ ਕਰ ਲਏ ਆ ਹੁਣ ਹੈ ਨਹੀਂ ਬਾਹਲੀ ਦੌੜ ਭੱਜ ਜੀ ਰਹੀ ਕੋਈ ਨਾ ਕੁਛ ਕਿਸੇ ਨੂੰ ਬਾਹਲਾ ਦਿਖਾਉਣਾ ਨਾ ਜਿਤਾਉਣਾ ਨਾ ਸਮਝਾਉਣਾ ਹੁਣ ਠੀਕ ਆ ਜੋ ਹੈਗਾ ਵਧੀਆ ਜਿਹਨੇ ਤੁਹਾਡੇ ਨਾਲ ਆ ਉਹ ਵੀ ਤੁਹਾਡੇ ਨਾਲ ਆ ਜਿਹੜਾ ਪਿਆਰ ਕਰਦਾ ਉਹ ਵੀ ਭਲਾ ਜਿਹੜਾ ਨਹੀਂ ਹੈਗਾ ਉਹ ਵੀ ਚੰਗਾ ਹਰੇਕ ਦੀ ਸੋਲ ਦੀ ਆਪਣੀ ਜਰਨੀ ਆ ਹੁਣ ਹੋ ਸਕਦਾ ਤੁਸੀਂ ਇਹ ਗੱਲ ਨੋਟ ਕੀਤੀ ਆ ਵੀਰੇ ਕਿਉਂਕਿ ਆਪਾਂ ਪਹਿਲਾਂ ਵੀ ਬਹੁਤ ਵਾਰ ਮਿਲੇ ਹਾਂ
1: ਨਿਸ਼ਾਦ ਇਹ ਚੀਜ਼ ਇਸ ਕਰਕੇ ਵੀ ਜਦੋਂ ਤੁਹਾਨੂੰ ਲੱਗਦਾ ਹੁੰਦਾ ਤੁਹਾਡੇ ਆਪਣੇ ਪ੍ਰੋਡਕਟ ਦੇ ਉੱਤੇ ਤੁਹਾਨੂੰ ਲੱਗ ਰਿਹਾ ਹੁੰਦਾ ਵੀ ਆਪਾਂ ਕੁਛ ਵਧੀਆ ਕੀਤਾ ਇਸ ਵਾਰੀ ਲੋਕਾਂ ਨੂੰ ਦੇਣ ਦੇ ਲਈ ਸ਼ਾਇਦ ਉਹ ਵੀ ਇੱਕ ਜਾਂ ਕੱਲ੍ਹ ਤੁਸੀਂ ਫਿਲਮ ਵਿਖਾਈ ਆ ਲੋਕਾਂ ਨੂੰ
2: ਜੀ
1: ਉੱਥੋਂ ਉਹਨਾਂ ਕੋਲ ਰਿਵਿਊ ਲਏ ਆ ਉਹ ਵੀ ਇੱਕ ਫੈਕਟਰ ਹੋ ਸਕਦਾ
2: ਬਿਲਕੁਲ ਬਾਈ 100% ਸਹੀ ਹੋ ਤੁਸੀਂ ਇਸ ਗੱਲ ਦੇ ਵਿੱਚ ਜਦੋਂ ਆਪਾਂ ਰਿਜ਼ਲਟ ਆ ਜਾਂਦਾ ਆਪਣਾ ਹੈ ਨਾ ਜਿਵੇਂ ਜਦੋਂ ਆਪਾਂ ਫਿਰ ਰਿਜ਼ਲਟ ਤੋਂ ਬਾਅਦ ਰਿਲੈਕਸ ਹੋ ਜਾਈਦਾ ਇੰਨਾ ਕੁ ਜ਼ਰੂਰ ਹੈਗਾ ਵੀ ਕੱਲ੍ਹ ਜਦੋਂ ਫਿਲਮ ਦੇਖੀ ਇੱਥੇ ਸਾਰੀ ਆਡੀਅੰਸ ਦੇ ਵਿੱਚ ਦੇਖੀ ਆ ਉਹਨਾਂ ਦੇ ਚਿਹਰੇ ਰੀਡ ਕੀਤੇ ਆ ਉਹਨਾਂ ਦੀ ਫੇਸ ਰੀਡਿੰਗ ਕੀਤੀ ਆ ਉਹਨਾਂ ਦੇ ਮਿਲਣ ਦੇ ਤਰੀਕੇ ਨੇ ਦੱਸਿਆ ਵੀ ਉਹਨਾਂ ਨੂੰ ਕਿੰਨੀ ਪਸੰਦ ਆਈ ਆ ਕਿਉਂਕਿ ਕਈ ਵਾਰ ਲਫ਼ਜ਼ਾਂ ਦੇ ਵਿੱਚੋਂ ਚੀਜ਼ ਓਨੀ ਨਹੀਂ ਤੁਸੀਂ ਸਮਝ ਪਾਉਂਦੇ ਕਿਉਂਕਿ ਲਫ਼ਜ਼ ਤਾਂ ਉਹੀ ਨੇ ਵੀ ਬਾਈ ਬਹੁਤ ਵਧੀਆ ਬਹੁਤ ਇੰਜੋਏ ਕੀਤਾ ਪਰ ਸਿਰਫ ਉਹ ਕਹਿਣ ਦੇ ਹਾਵ ਭਾਵ ਨੇ ਜਿਹੜੇ ਤੁਹਾਨੂੰ ਹੋਰ ਜ਼ਿਆਦਾ ਉਹਨਾਂ ਦੀ ਡੂੰਘਾਈ ਅਤੇ ਗੰਭੀਰਤਾ ਦੱਸਦੇ ਆ ਉਹ ਚੀਜ਼ ਹੈਗੀ ਆ ਜੀ ਮਾਲਕ ਦਾ ਸ਼ੁਕਰ ਆ ਇੱਕ ਤਾਂ ਇਹ ਆ ਵੀ ਉਹਨੇ ਆਪਦੀ ਮੇਰੀ ਫਿਲਮ ਕਰੀਅਰ ਦੀ ਜਰਨੀ ਦੇ ਵਿੱਚ ਬੜੀਆਂ ਸੋਹਣੀਆਂ ਫਿਲਮਾਂ ਬੜੇ ਵਧੀਆ ਕੰਟੈਂਟ ਹਿੱਸੇ ਆ ਗਏ ਆ ਉਹ ਚੀਜ਼ ਦਾ ਇੱਕ ਸਕੂਨ ਆ ਇੱਕ ਇਹ ਫਿਲਮ ਦਾ ਵੀ ਹੁਣ ਕੱਲ੍ਹ ਜਦੋਂ ਥੀਏਟਰ ਦੇ ਵਿੱਚ ਦੇਖੀ ਆ ਤਾਂ ਡੈਫੀਨੇਟਲੀ ਉਹਦਾ ਬਾਈ ਆਰਾਮ ਹੈਗਾ
1: ਅੱਛਾ ਬੜੇ ਅਲੱਗ ਅਲੱਗ ਤੁਸੀਂ ਕੰਸੈਪਟ ਲੈ ਕੇ ਆਉਂਦੇ ਹੋ ਅਤੇ ਹਰ ਇੱਕ ਕੰਸੈਪਟ ਵੈਲਿਊਬਲ ਆ ਪੰਜਾਬੀ ਲੋਕ ਜਦੋਂ ਸੁਣਦੇ ਆ ਤੁਹਾਡਾ ਪੋਸਟਰ ਵਹਿੰਦੇ ਅਤੇ ਉਹਨਾਂ ਨੂੰ ਉਦੋਂ ਹੀ ਇੱਕ ਮੈਸੇਜ ਮਿਲ ਜਾਂਦਾ ਵੀ ਇਸ ਵਾਰੀ ਕੁਛ ਵੱਖਰਾ ਵੇਖਣ ਨੂੰ ਮਿਲੂਗਾ ਵੱਖਰਾ ਉਹ ਇਤਿਹਾਸ ਦੇ ਵਿੱਚੋਂ ਵੱਖਰਾ ਤੁਹਾਡੀ ਆਪਣੀ ਬੋਲੀ ਦੇ ਲਈ ਆਪਣੇ ਸੱਭਿਆਚਾਰ ਦੇ ਲਈ ਆਪਣੇ ਧਰਮ ਦੇ ਪੱਖੋਂ ਕਈ ਚੀਜ਼ਾਂ ਸਿੱਖਣ ਕਰਨ ਵਾਲੀਆਂ ਮਿਲਣਗੀਆਂ ਸੋ ਇਹ ਕਿੱਦਾਂ ਕੰਸੈਪਟ ਕਿੱਦਾਂ ਧਿਆਨ ਦੇ ਵਿੱਚ ਆਉਂਦੇ ਨੇ ਕਿੱਦਾਂ ਚੁਣਦੇ ਹੋ
2: ਦੇਖੋ ਬਈ ਆਪਾਂ ਪਹਿਲਾਂ ਸੋਚਦੇ ਹੁੰਦੇ ਹਾਂ ਵੀ ਯਾਰ ਮੈਂ ਜਿਵੇਂ ਕੋਈ ਵੀ ਆਪਾਂ ਬਿਜ਼ਨਸ ਖੋਲ੍ਹਦੇ ਹਾਂ ਨਾ ਆਪਾਂ ਉਹ ਬਿਜ਼ਨਸ ਦੇ ਆਪਦੇ ਇੱਕ ਐਟੀਕੇਟਸ ਜਾਂ ਕਹਿ ਦਈਏ ਜਾਂ ਵਰਕ ਐਥਿਕਸ ਆਪਾਂ ਇੱਕ ਸੋਚੇ ਹੁੰਦੇ ਨੇ ਯਾਰ ਵੀ ਮੈਂ ਇਹੋ ਜਿਹਾ ਬੰਦਾ ਮੈਂ ਇਹੋ ਜਿਹਾ ਕੰਮ ਕਰ ਸਕਦਾ ਜਾਂ ਆਪਾਂ ਇੱਕ ਹੱਟੀ ਖੋਲ੍ਹੀ ਆ ਵੀ ਮੈਂ ਆਹ ਹੱਟੀ ਦੇ ਵਿੱਚ ਯਾਰ ਮੇਰਾ ਆਹ ਅਸੂਲ ਰੱਖਣਾ ਕਈਆਂ ਦਾ ਜਿਵੇਂ ਹੁੰਦਾ ਵੀ ਕਈ ਜਿਹੜੇ ਕੁੱਕ ਕਰਦੇ ਆ ਕਹਿੰਦੇ ਯਾਰ ਅਸੀਂ ਦੇਸੀ ਘਿਓ 'ਚ ਬਣਾਉਣਾ ਬਾਈ ਜਾਂ ਇਹ ਕੰਮ ਸ਼ੁਰੂ ਕੀਤਾ ਅਸੀਂ ਦੇਸੀ ਘਿਓ 'ਚ ਬਣਾ ਕੇ ਦੇਣਾ ਵਾ ਅਤੇ ਆਪਣੇ ਵੱਲੋਂ ਪਿਓਰਟੀ 'ਤੇ ਧਿਆਨ ਰੱਖਣਾ ਵਾ ਕਈ ਹੱਟੀਆਂ ਇੱਦਾਂ ਦੀਆਂ ਬਣਦੀਆਂ ਹੈ ਨਾ ਅਤੇ ਕਈ ਵਾਰ ਇਹ ਹੁੰਦਾ ਬਿਜ਼ਨਸ ਰਨ ਕਰਨ ਲਈ ਅਗਲਾ ਕਹਿੰਦਾ ਯਾਰ ਬਿਜ਼ਨਸ ਚੱਲਣਾ ਚਾਹੀਦਾ ਜੋ ਚੱਲਦਾ ਉਹਨੂੰ ਚਲਾਓ ਹੈ ਨਾ ਸੋ ਮੈਨੂੰ ਲੱਗਦਾ ਉਹ ਹੁੰਦਾ ਜਦੋਂ ਉਹਦਾ ਕੰਮ ਸ਼ੁਰੂ ਕੀਤਾ ਉਦੋਂ ਦਾ ਇਹ ਸੋਚਿਆ ਹੋਇਆ ਅਸੀਂ ਉਹੀ ਦੇਸੀ ਘਿਓ ਦੇ ਤੜਕੇ ਵਾਲੀ ਗੱਲ ਆ ਇਹ ਮੰਨਿਆ ਹੋਇਆ ਵੀ ਯਾਰ ਜਿਹੜੀ ਚੀਜ਼ ਦੇਣੀ ਆ ਆਪਣੇ ਵੱਲੋਂ ਪਿਓਰ ਦੇਣ ਦੀ ਕੋਸ਼ਿਸ਼ ਕਰਨੀ ਆ ਦੇਖੋ ਬਾਈ ਜੀ ਪਰਫੈਕਸ਼ਨ ਕੁਛ ਨਹੀਂ ਹੈਗੀ ਹੈ ਨਾ ਮੈਂ ਨਹੀਂ ਕਹਿੰਦਾ ਅਸੀਂ ਬਹੁਤ ਪਰਫੈਕਟ ਫਿਲਮਾਂ ਬਣਾਈਆਂ ਨੇ ਜਾਂ ਬਣਾਵਾਂਗੇ ਅਸੀਂ ਕੋਸ਼ਿਸ਼ ਕੀਤੀ ਆ ਅਸੀਂ ਹਮੇਸ਼ਾ ਕੋਸ਼ਿਸ਼ ਕੀਤੀ ਆ ਚਾਹੇ ਉਹ ਕਿਸੇ ਵੀ ਫਿਲਮ ਦੇ ਰੂਪ 'ਚ ਚਾਹੇ ਰੱਬ ਦਾ ਰੇਡੀਓ ਸੀ ਚਾਹੇ ਮਸਤਾਨੇ ਸੀ ਚਾਹੇ ਗੁਰੂ ਨਾਨਕ ਜਹਾਜ਼ ਸੀ ਚਾਹੇ ਹੁਣ ਰੱਬ ਦਾ ਰੇਡੀਓ 3 ਸੀ ਸਾਡੇ ਵੱਲੋਂ ਇਹ ਕੋਸ਼ਿਸ਼ ਆ ਜੀ ਵੀ ਅਸੀਂ ਉਹ ਕੰਟੈਂਟ ਲੈ ਕੇ ਆਈਏ ਜਿਹੜਾ ਪੰਜਾਬ ਨੂੰ ਰੀਪ੍ਰਜੈਂਟ ਕਰਦਾ ਹੋਵੇ ਅਤੇ ਉਹਦੀ ਮੇਕਿੰਗ ਦੇ ਵਿੱਚ ਮੈਂ ਇੰਨਾ ਕਹਿੰਦਾ ਵੀ ਅਸੀਂ ਇਮਾਨਦਾਰੀ ਨਾਲ ਪੂਰਾ ਸਮਾਂ ਉਹਦੇ ਵਿੱਚ ਖੁੱਭੇ ਹੁੰਦੇ ਹਾਂ ਉੱਥੇ ਕੋਈ ਵੀ ਹੋਰ ਚੀਜ਼ ਨਹੀਂ ਸੁੱਝਦੀ ਹੁੰਦੀ ਸੋ ਉਹ ਚੀਜ਼ ਹੈਗੀ ਆ ਜੀ ਵੀ ਆਪਣੇ ਵੱਲੋਂ ਆਪਣੀ ਜਿਹੜਾ ਪਰਮਾਤਮਾ ਨੇ ਕਿਰਤ ਦਿੱਤੀ ਆ ਉਹਦੇ ਵਿੱਚ ਕੋਸ਼ਿਸ਼ ਆ ਵੀ ਆਪਣੇ ਵੱਲੋਂ ਚੰਗਾ ਯੋਗਦਾਨ ਪਾ ਦਈਏ ਬਸ
1: ਬਹੁਤ ਵਧੀਆ ਜੀ ਇਹਦੇ ਨਾਲ ਨਾਲ ਇੱਕ ਹੋਰ ਚੀਜ਼ ਦਾ ਸਿਰਾ ਤੁਹਾਨੂੰ ਜਾਂਦਾ ਤੁਹਾਡੇ ਟਾਈਟਲ ਬੜੇ ਵਧੀਆ ਹੁੰਦੇ ਆ ਵੀ ਫਿਲਮਾਂ ਦੇ ਰੱਬ ਦਾ ਰੇਡੀਓ ਬੜਾ ਪਹਿਲੀ ਵਾਰੀ ਸੁਣਨ ਦੇ ਵਿੱਚ ਬੜਾ ਵੱਖਰਾ ਜਿਹਾ ਬੜਾ ਵਧੀਆ ਜਿਹਾ ਲੱਗਾ ਹੈ ਕਿ ਹੁਣ ਚਲੋ ਸਾਰੀਆਂ ਫਿਲਮਾਂ ਦੇ ਤੁਹਾਡੇ ਟਾਈਟਲ ਬੜੇ ਕਮਾਲ ਦੇ ਆ ਹੁਣ ਦਸਤਾਰ ਤੁਸੀਂ ਟਾਈਟਲ ਬੜੇ ਵਧੀਆ ਹਰ ਇੱਕ ਦੇ ਕਹੀਏ ਆਪਾਂ ਕਿ ਦਿਲ ਤੋਂ ਇੱਕ ਲੱਗਣ ਵਾਲੀ ਗੱਲ ਆ ਬੰਦਾ ਧਿਆਨ ਦਿੰਦਾ ਵਾ ਉਸ ਚੀਜ਼ 'ਤੇ ਕੌਣ ਪਿੱਕ ਕੌਣ ਕਰਦਾ ਤੁਹਾਡੇ ਆਈਡੀਆ
2: ਤਾਂ ਆਪਣੇ ਪ੍ਰੋਡਕਸ਼ਨ ਹਾਊਸ ਤੋਂ ਨੇ ਫਿਲਮਾਂ ਕੀਤੀਆਂ ਬਾਈ ਉਹ ਤਾਂ ਡੈਫੀਨੇਟਲੀ 100% ਸਾਡੀ ਟੀਮ ਦੇ ਆਪਦਾ ਮੇਰਾ ਸੁਝਾਅ ਹੁੰਦਾ ਹੈ ਨਾ ਪਰ ਦਸਤਾਰ ਦਾ ਮੈਂ ਸਾਰਾ ਕ੍ਰੈਡਿਟ ਵਾਈਟ ਹਿੱਲ ਨੂੰ ਦਊਂਗਾ ਕਿਉਂਕਿ ਮੈਨੂੰ ਇਹ ਟਾਈਟਲ ਤੋਂ ਹੀ ਇਹਨਾਂ ਨੇ ਅਪਰੋਚ ਕੀਤੀ ਸੀ ਜਦੋਂ ਮੈਨੂੰ ਕਾਲ ਆਈ ਸੀ ਕਹਿੰਦੇ ਬਾਈ ਵੀ ਆਪਾਂ ਫਿਲਮ ਕਰਨੀ ਆ ਇਕੱਠਿਆਂ ਨੇ ਸਾਡੀ ਗੱਲ ਉਦੋਂ ਗੁਰੂ ਨਾਨਕ ਜਹਾਜ਼ ਦਾ ਸਾਡਾ ਕੰਮ ਚੱਲ ਰਿਹਾ ਸੀਗਾ ਸ਼ੂਟ ਚੱਲ ਰਿਹਾ ਸੀ ਉਦੋਂ ਦੀ ਗੱਲ ਆ ਮੈਂ ਕਿਹਾ ਬਾਈ ਵੀ ਹਜੇ ਇਹਦੋਂ ਡਨ ਕਰਕੇ ਫਿਰ ਅੱਗੇ ਆਪਾਂ ਕਰਾਂਗੇ ਆਪਾਂ ਕਰਾਂਗੇ ਜ਼ਰੂਰ ਕਹਿੰਦੇ ਬਾਈ ਤੁਸੀਂ ਡੈਫੀਨੇਟਲੀ ਕਰੋਗੇ ਤੁਸੀਂ ਜਵਾਬ ਦੇ ਹੀ ਨਹੀਂ ਸਕਦੇ ਤੁਹਾਨੂੰ ਜਦ ਟਾਈਟਲ ਦੱਸਣਾ ਮੈਂ ਕਿਹਾ ਵੀ ਕੀ ਟਾਈਟਲ ਆ ਕਹਿੰਦੇ ਦਸਤਾਰ ਮੈਂ ਕਿਹਾ ਬਾਈ ਤੁਸੀਂ ਇੱਦਾਂ ਦਾ ਟਾਈਟਲ ਦੱਸਿਆ ਜਿਹੜਾ ਤੁਸੀਂ ਇਹ ਦੇਖੋ ਬਾਈ ਵੀ ਹਜੇ ਤੱਕ ਪੰਜਾਬੀ ਦੇ ਵਿੱਚ ਦਸਤਾਰ ਆਪਣੇ ਲਈ ਕਿੱਡਾ ਵੱਡਾ ਟਾਈਟਲ ਵੀ ਆ, ਆਪਣੇ ਲਈ ਮਾਣ ਵੀ ਆ ਤੇ ਆਪਣੀ ਆਈਡੈਂਟੀ ਵੀ ਆ। ਵੀ ਇਹ ਮੈਂ ਕਿਹਾ ਵੀ ਸਾਡੇ ਕਦੇ ਦਿਮਾਗ 'ਚ ਕਿਉਂ ਨਹੀਂ ਆਈ ਇਹ ਚੀਜ਼, ਹੈ ਨਾ, ਵੀ ਅਸੀਂ ਜਦੋਂ ਇੱਕ ਦੋ ਵਾਰ ਸੋਚਿਆ ਹੈ ਨਾ, ਤਾਂ ਮਤਲਬ ਵੀ ਇਹ ਚੀਜ਼ ਸਾਡੇ ਇਹ ਟਾਈਟਲ ਜਾਂ ਚੀਜ਼, ਮੈਂ ਵੀ ਸਭ ਤੋਂ ਪਹਿਲਾਂ ਤੁਹਾਨੂੰ ਇਹ ਬਈ ਸ਼ਾਬਾਸ਼ ਆ ਵੀ ਤੁਸੀਂ ਐਡਾ ਵੱਡਾ ਨਾਮ, ਹੈ ਨਾ, ਜਿਹਦੇ 'ਤੇ ਫਿਲਮ ਬਣਨੀ ਜ਼ਰੂਰੀ ਸੀ ਵੀ ਉਹ ਤੁਸੀਂ ਦਿੱਤੀ। ਦੂਜਾ ਤੁਹਾਡਾ ਧੰਨਵਾਦ ਆ ਵੀ ਤੁਸੀਂ ਮੇਰੇ 'ਤੇ ਮਾਣ ਕਰਕੇ ਮੈਨੂੰ ਅਪਰੋਚ ਕੀਤਾ, ਅਤੇ ਇਹਦਾ ਕ੍ਰੈਡਿਟ ਇਹਨਾਂ ਦਾ ਬਾਈ। ਬਾਕੀ ਟਾਈਟਲ ਅਸੀਂ ਰਾਈਟਰ ਨਾਲ, ਸਾਡੀ ਆਪਦੀ ਜਦੋਂ ਪ੍ਰੋਡਕਸ਼ਨ ਹਾਊਸ ਦੀ ਟੀਮ ਬੈਠਦੀ ਆ ਸਲਾਹ ਨਾਲ ਫਿਰ ਰੱਖੇ ਜਾਂਦੇ ਆ।
1: ਅੱਛਾ, ਇਹਦੀ ਇੱਕ ਟੈਗ ਲਾਈਨ ਵੀ ਆ, ਅੜੇ ਸੋ ਚੜੇ
2: ਜੀ।
1: ਮੈਂ ਜਦੋਂ ਤੁਹਾਡਾ ਪੋਸਟਰ ਵੇਖਿਆ ਤਾਂ ਮੈਨੂੰ ਲੱਗਿਆ ਯਾਰ ਦਸਤਾਰ ਮੈਨੂੰ ਬਹੁਤ ਸੋਹਣਾ ਲੱਗਾ ਟਾਈਟਲ, ਪਰ ਜਦੋਂ ਉਹ ਮੈਂ ਪੜ੍ਹਿਆ ਮੈਨੂੰ ਲੱਗਦਾ ਯਾਰ ਇਹ ਇਟ ਸੈਲਫ ਇੱਕ ਉੱਤੋਂ ਵੀ ਹੈਵੀ ਇੱਕ ਟਾਈਟਲ ਆ, ਮਤਲਬ ਉਹ ਵੀ ਇੱਕ ਕਮਾਲ ਦੀ ਚੀਜ਼ ਨਾਲ। ਤਾਂ ਉਹ ਚਲੋ ਆਪਾਂ ਜਦੋਂ ਟ੍ਰੇਲਰ ਵੇਖਿਆ ਤਾਂ ਉਹ ਚੀਜ਼ ਉਹਦੇ 'ਚ ਉਹ ਸਾਰੀ ਕਲੀਅਰ ਨਜ਼ਰ ਆਉਂਦੀ ਹੈ। ਉਸ ਟਾਈਟਲ 'ਤੇ ਵੀ ਕੁਛ ਅੱਗੇ ਹੋ ਜੇ,
2: ਦੇਖੋ ਤੁਹਾਡਾ ਆਈਡੀਆ ਬਹੁਤ ਵਧੀਆ ਇਹ, ਕਿਉਂਕਿ ਟਾਈਟਲ ਉਹ ਬਹੁਤ ਵੱਡਾ, ਨੋ ਡਾਊਟ ਬਹੁਤ ਵੱਡਾ ਟਾਈਟਲ ਆ, ਅਤੇ ਦੇਖੋ ਜੇ ਹਿੱਸੇ ਹੋਈ ਜ਼ਰੂਰ ਸੋਚਾਂਗੇ, ਪਰ ਟਾਈਟਲ ਬਹੁਤ ਵੱਡਾ ਬਾਈ।
1: ਅੱਛਾ, ਇਹ ਵੀ ਸੁਣ 'ਚ ਆ ਰਿਹਾ ਵੀ ਪੈਸੇ ਵੀ ਕਾਫੀ ਵਾਈਟਲ ਦੇ ਵੱਲੋਂ ਤੁਹਾਡੇ ਵੱਲੋਂ ਕਾਫੀ ਖਰਚ ਦਿੱਤੇ ਗਏ ਨੇ ਫਿਲਮ
2: ਜੀ, ਬਹੁਤ ਜ਼ਿਆਦਾ, ਮਤਲਬ ਇਹਦੀ ਪ੍ਰੋਡਕਸ਼ਨ ਦੇ ਉੱਤੇ ਬਾਈ ਬਹੁਤ ਬਜਟ ਲੱਗਿਆ। ਵਾਈਟ ਹਿੱਲ ਦੀ ਸੋ ਫਾਰ ਜੋ ਮੈਨੂੰ ਸਨੀ ਬਾਈ ਹੁਣੀ ਆਪ ਦੱਸਦੇ ਆ, ਇਹਨਾਂ ਦੀ ਸੋ ਫਾਰ ਹਜੇ ਤੱਕ ਦੀ ਸਭ ਤੋਂ ਵੱਧ ਪ੍ਰੋਡਕਸ਼ਨ ਬਜਟ ਵਾਲੀ ਫਿਲਮ ਇਹਨਾਂ ਵੱਲੋਂ ਹੈਗੀ ਆ, ਕਿਉਂਕਿ ਯੂਕੇ ਦੇ ਵਿੱਚ ਪੀਰੀਅਡ ਦਿਖਾਉਣਾ ਸੀਗਾ, ਉਹ ਤੋਂ ਬਾਅਦ ਐਕਸ਼ਨ ਬਹੁਤ ਟਾਈਮ ਕੰਜ਼ਿਊਮਿੰਗ ਹੁੰਦਾ, ਤੁਹਾਨੂੰ ਪਤਾ ਐਕਸ਼ਨ ਦੇ ਵਿੱਚ ਟਾਈਮ ਵੀ ਜ਼ਿਆਦਾ ਲੱਗਦਾ। ਹੁਣ ਇਹਦੇ ਫਿਰ ਉੱਥੇ ਦੇ ਕਾਫੀ ਦਿਨ ਦਾ ਸ਼ੂਟ ਆ, ਉਹ ਤੋਂ ਬਾਅਦ ਇੰਡੀਆ ਵਾਲਾ ਵੀ ਪਾਰਟ ਆ, ਪਰ ਇਹਦੀ ਪ੍ਰੋਡਕਸ਼ਨ 'ਤੇ ਖਾਸ ਧਿਆਨ ਵੀ ਦਿੱਤਾ ਗਿਆ ਵੀ ਚਲੋ ਥੋੜ੍ਹਾ ਜਿਹਾ ਲੱਗੇ ਵੀ ਹਾਂ ਯਾਰ ਥੋੜ੍ਹਾ ਜ਼ਿਆਦਾ ਐਕਸਟਰਾ ਐਫਰਟ ਲਾਏ ਨੇ ਪੰਜਾਬੀ ਸਿਨੇਮੇ ਦੇ ਵਿੱਚ, ਕਿਉਂਕਿ ਉਹੀ ਚੀਜ਼ਾਂ ਆਡੀਅੰਸ ਨੂੰ ਡੇ ਬਾਈ ਡੇ ਸਪੈਸ਼ਲੀ ਯੰਗਸਟਰਸ ਨੂੰ ਉਹ ਚੀਜ਼ਾਂ ਹੀ ਜੁੜਨਗੀਆਂ। ਉਹ ਹੁਣ ਨੈੱਟਫਲਿਕਸ ਦੇਖਦੇ ਨੇ, ਐਮਾਜ਼ੋਨ ਦੇਖਦੇ ਨੇ, ਜਾਂ ਹੋਰ ਵੀ ਓ ਟੀ ਟੀ ਪਲੇਟਫਾਰਮ ਦੇਖਦੇ ਨੇ, ਉਹਦੇ 'ਤੇ ਉਹਨਾਂ ਨੂੰ ਮੇਕਿੰਗ ਦੇਖਣ ਦਾ ਜਿਹੜਾ ਨਜ਼ਰੀਆ ਉਹਨਾਂ ਦਾ ਕਾਫੀ ਚੇਂਜ ਹੋਇਆ ਹੋਇਆ। ਸੋ ਟਰਾਈ ਆ ਇਹੀ ਵੀ ਮੇਕਿੰਗ ਦੇ ਵਿੱਚ ਵਧੀਆ ਕਰੀਏ। ਸੋ ਕਾਫੀ ਜ਼ਿਆਦਾ ਇਨਵੈਸਟਮੈਂਟ ਇਹਦੇ ਬਾਈ ਡੈਫੀਨੇਟਲੀ ਹੋਈ ਆ, ਬਹੁਤ ਮਹਿੰਗਾ ਪ੍ਰੋਜੈਕਟ ਆ, ਅਤੇ ਜਿਹਦਾ ਮੈਂ ਕਹਿਣਾ ਹੁੰਦਾ ਵੀ ਇਹਦਾ ਤਾਂ ਬ੍ਰੇਕ ਈਵਨ ਏ 50,000 'ਤੇ ਜਾ ਕੇ ਹੋਣਾ।
1: ਵੈਸੇ ਆਮ ਨੋਰਮਲ ਇੱਕ ਐਵਰੇਜ ਫਿਲਮ 'ਤੇ ਪੰਜਾਬੀ 'ਤੇ ਕਿੰਨੇ ਕੁ ਲੱਗ ਜਾਂਦੇ ਆ ਜੇ ਤੁਸੀਂ ਪੁਰਾਣਾ ਬਣਾਓ, ਤਾਂ ਇਹਦੇ 'ਤੇ ਕਿੰਨੇ ਕੁ ਵੱਧ ਲੱਗੇ ਆ?
2: ਇਹ ਤਾਂ ਬਾਈ ਆਲਮੋਸਟ ਇੱਕ ਰੈਗੂਲਰ ਫਿਲਮ ਨਾਲੋਂ ਟ੍ਰਿਪਲ ਜਾਂ 4 ਗੁਣਾ ਬਜਟ ਲੱਗਿਆ ਹੈ,
1: ਕਿਉਂਕਿ
2: ਐਵਰੇਜ ਮੂਵੀ ਜਿਹੜੀ ਹੈਗੀ ਆ ਪੰਜਾਬੀ ਦੀ, ਆਪਾਂ ਇੱਕ ਐਵਰੇਜ ਪ੍ਰੋਡਕਸ਼ਨ ਦੀ ਗੱਲ ਕਰਦਾ, ਮੈਂ ਆਰਟਿਸਟ ਕੋਸਟ ਦੀ ਨਹੀਂ ਗੱਲ ਕਰੂੰਗਾ, ਕਿਉਂਕਿ ਹਰੇਕ ਆਰਟਿਸਟ ਵੇਰੀ ਕਰਦਾ ਹੈ ਨਾ, ਉਹ ਵੱਖਰੀ ਆ। ਇੱਕ ਐਵਰੇਜ ਪੰਜਾਬੀ ਪ੍ਰੋਡਕਸ਼ਨ ਮੂਵੀ ਜੀ ਮੇਰੇ ਹਿਸਾਬ ਨਾਲ, ਜੋ ਜਿੰਨਾ ਕੁ ਮੈਨੂੰ ਐਕਸਪੀਰੀਅੰਸ ਆ ਜੀ, 3-4 ਤੋਂ ਸਟਾਰਟ ਹੋ ਕੇ ਜੀ 5-7 ਤੱਕ ਤੁਸੀਂ ਮੈਕਸੀਮਮ ਲਾ ਲਓ ਜੀ, ਅਤੇ ਇਹਦੇ ਵਿੱਚ ਚਲੋ ਤੁਸੀਂ ਟ੍ਰਿਪਲ ਲੱਗਿਆ ਹੋਇਆ ਜੀ ਇਕੱਲੀ ਪ੍ਰੋਡਕਸ਼ਨ ਵਾਲਾ। ਸੋ ਇਹ ਮੰਨ ਲਓ 3 ਪੰਜਾਬੀ ਫਿਲਮਾਂ ਰਿਲੀਜ਼ ਹੋ ਰਹੀਆਂ ਨੇ 17 ਨੂੰ, ਇਹ ਸਮਝ ਲਓ।
1: ਵਾਹ ਵਾਹ, ਸੋ ਇੱਕ ਹੀ ਦਸਤਾਰ ਇੱਕ ਹੀ ਸਰਦਾਰ, ਅਤੇ ਇਹਦੇ ਵਿੱਚ ਤਾਂ ਮਤਲਬ ਇੰਨੇ ਸਰਦਾਰ ਨੇ ਤਾਂ ਫਿਰ ਮਹਿੰਗੀ ਤਾਂ ਹੋਣੀ ਹੀ। ਅੱਛਾ, ਜਿਹੜਾ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਇਹ ਕੁਛ ਸੱਚੀਆਂ ਵਾਪਰੀਆਂ ਹੋਈਆਂ ਉੱਥੇ ਘਟਨਾਵਾਂ, ਉਹਨਾਂ ਦੇ ਉੱਤੇ ਅਧਾਰਿਤ ਹੈ, ਕੁਛ ਐਸੇ ਕੁਛ ਟਰੂ ਇਵੈਂਟਸ ਕੁਛ ਦੱਸਣਾ ਚਾਹੋਗੇ ਕਿਹੜੇ, ਕਿਉਂਕਿ ਬਹੁਤ ਕੁਛ ਉਦੋਂ 19 ਦਿਨੀ ਕਹਿੰਦੇ ਵਾਪਰਿਆ।
2: ਹਾਂਜੀ, ਇੱਕ ਤਾਂ ਮੈਂ ਜਿਨ੍ਹਾਂ ਨੇ ਹਜੇ ਨਹੀਂ ਦੇਖਿਆ ਹੈਗਾ ਟ੍ਰੇਲਰ, ਤੁਸੀਂ ਟ੍ਰੇਲਰ ਜ਼ਰੂਰ ਦੇਖੋ ਜੀ, ਅਤੇ ਉਹ ਤੋਂ ਬਾਅਦ ਮੈਂ ਆਪਣੇ ਇੰਸਟਾਗ੍ਰਾਮ 'ਤੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਨਾ ਅਸੀਂ ਡਾਕੂਮੈਂਟਰੀ ਸ਼ੇਅਰ ਕੀਤੀ ਹੋਈ ਹੈ ਇੱਕ, ਉਹ ਡਾਕੂਮੈਂਟਰੀ ਦੇ ਵਿੱਚ ਨਾ ਪੀਰੀਅਡ ਦਿਖਾਇਆ ਹੋਇਆ ਬਾਈ ਜੀ, ਉਹਦੇ ਵਿੱਚ ਨਾ ਜਿਹੜਾ 80s ਦਾ ਟਾਈਮ ਸੀਗਾ, 80s ਦਾ 90s ਦਾ ਜਿਹੜਾ ਇਹ ਟਾਈਮ ਪੀਰੀਅਡ ਸੀਗਾ, ਉਦੋਂ ਯੂਕੇ ਦੇ ਵਿੱਚ ਬੜੇ ਇੰਸੀਡੈਂਟ ਹੋਏ ਨੇ ਇੱਦਾਂ ਦੇ, ਉੱਥੇ ਮਰਡਰ ਤੱਕ ਹੋਏ ਆਪਣੇ ਮੁੰਡਿਆਂ ਦੇ। ਸੋ ਉਹ ਇਵੈਂਟਸ ਨੂੰ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਉਹ ਇਵੈਂਟਸ ਕੀ ਹੋਏ ਸੀ ਸਾਡੇ ਨਾਲ, ਉਹਦੀ ਅਵੇਅਰਨੈਸ ਆਵੇ, ਅਤੇ ਉਹ ਤੋਂ ਬਾਅਦ ਕੀ ਹੋਇਆ ਸੀ, ਕਿਵੇਂ ਮੁੰਡਿਆਂ ਨੇ ਆਪਣਿਆਂ ਨੇ ਸਟੈਂਡ ਲਏ ਸੀ, ਕਿਵੇਂ ਇੱਕ ਗਰੁੱਪ ਖੜ੍ਹਾ ਹੋਇਆ ਸੀ, ਉਹ ਚੀਜ਼ ਦਿਖਾਉਣ ਦੀ ਇਹਦੇ ਵਿੱਚ ਕੋਸ਼ਿਸ਼ ਕੀਤੀ ਗਈ ਹੈ ਜੀ।
1: ਸੋ ਉਹਦੇ 'ਚ ਤੁਸੀਂ ਪਰਸਨਲੀ ਜਿੱਦਾਂ ਆਪਾਂ ਉਹਦੇ 'ਚ ਵੇਖਦੇ ਹਾਂ ਤੁਹਾਡੀ ਵੀਡੀਓ 'ਚ, ਹੁਣ ਉਹਨਾਂ ਲੋਕਾਂ ਨੂੰ ਤੁਸੀਂ ਅਫਕੋਰਸ ਮਿਲੇ ਵੀ ਹੋ ਗਏ, ਉਹਨਾਂ ਨਾਲ ਗੱਲਾਂ ਬਾਤਾਂ ਵੀ ਕੀਤੀਆਂ, ਸਾਰਾ ਕੁਛ ਤਾਂ ਆਪਾਂ ਕਹਿ ਲਈਏ ਕਿ ਫਿਲਮ ਦੇ ਵਿੱਚ ਨਹੀਂ ਵਿਖਾ ਸਕਦੇ ਹੁੰਦੇ, ਕੀ ਕੀ ਦੱਸਦੇ ਰਹੋ, ਕੀ ਮਾਹੌਲ ਸੀ ਉਹ ਕਿੱਦਾਂ?
2: ਮਾਹੌਲ ਬਈ ਬੜਾ ਮਤਲਬ ਰੇਸਿਜ਼ਮ ਨਾ ਆਪਣੇ ਆਸਟ੍ਰੇਲੀਆ ਵੀ ਬਹੁਤ ਫੇਸ ਕੀਤਾ, ਇੱਥੇ ਵੀ ਆਪਣੇ ਮੁੰਡਿਆਂ ਨੇ ਟੈਕਸੀ ਵਾਲਿਆਂ ਨੇ ਬਹੁਤ ਫੇਸ ਕੀਤਾ, ਮੈਂ ਸਕੂਲ ਗਾਣੇ ਦੇ ਵਿੱਚੋਂ ਪਾਠ ਪਾਇਆ ਵੀ ਸੀ
1: ਟੈਕਸੀ।
2: ਹਾਂਜੀ, ਸੋ ਰੇਸਿਜ਼ਮ ਸਾਰੇ ਕਿਤੇ ਬਈ ਹੈਗਾ, ਅਤੇ ਜਿੰਨਾ ਆਪਾਂ ਪਿਛਲੇ ਸਮੇਂ 'ਚ ਨੂੰ ਜਾਈ ਜਾਂਦੇ ਹਾਂ ਉਦੋਂ ਰੇਸਿਜ਼ਮ ਜ਼ਿਆਦਾ ਸੀ। ਇੱਕ ਤਾਂ ਉਦੋਂ ਸੋਸ਼ਲ ਮੀਡੀਆ ਨਹੀਂ ਸੀ, ਕੋਈ ਵੀ ਕੈਮਰਾ ਕੱਢ ਕੇ ਵੀਡੀਓ ਨਹੀਂ ਸੀ ਬਣਾ ਸਕਦਾ, ਹੁਣ ਇਹ ਚੀਜ਼ ਦਾ ਬਹੁਤ ਸਹਾਰਾ ਵੀ, ਕਿਉਂਕਿ ਜੇ ਤੁਸੀਂ ਕਿਤੇ ਵੀ ਕੁਛ ਮਾੜਾ ਚੰਗਾ ਕਰ ਰਹੇ ਹੋ ਤਾਂ ਤੁਹਾਨੂੰ ਪਤਾ ਨਹੀਂ ਵੀ ਕਿੱਥੇ ਰਿਕਾਰਡ ਹੋ ਰਿਹਾ, ਅਤੇ ਉਹ ਰਿਕਾਰਡ ਹੋ ਕੇ ਐਵੀਡੈਂਸ ਦੇ ਰੂਪ ਦੇ ਵਿੱਚ ਕੋਰਟ 'ਚ ਵੀ ਲੱਗ ਜਾਂਦਾ, ਠੀਕ ਹੈ ਜੀ। ਸੋ ਹੁਣ ਤਾਂ ਇੱਕ ਫਿਰ ਵੀ ਇੱਕ ਡਰ ਜਿਹਾ ਹੋ ਗਿਆ ਸਾਰਿਆਂ ਨੂੰ ਵੀ ਹਾਂ ਯਾਰ ਠੀਕ ਹੈ,
1: ਸੁਣਵਾਈ ਵੀ ਚਲੋ ਪਹਿਲਾਂ ਨਾਲੋਂ ਹੋ ਗਈ,
2: ਹਿਊਮਨ ਰਾਈਟਸ ਦਾ ਫਰਕ ਪੈ ਗਿਆ, ਸੁਣਵਾਈ ਦਾ ਫਰਕ ਪੈ ਗਿਆ, ਉਹ ਚੀਜ਼ਾਂ ਦਾ ਡੇ ਬਾਈ ਡੇ ਇੰਪਰੂਵ ਕਰ ਰਹੇ ਹਾਂ, ਪਰ ਉਦੋਂ ਜਦੋਂ ਇਹ ਚੀਜ਼ਾਂ ਨਹੀਂ ਸੀਗੀਆਂ ਨਾ ਬਾਈ, ਉਦੋਂ ਤਾਂ ਇੱਕ ਤਾਂ ਸੀਗੇ ਆਪਾਂ ਘੱਟ, ਇੱਕ ਉਦੋਂ ਦਸਤਾਰ ਨੂੰ ਬਹੁਤ ਜ਼ਿਆਦਾ ਚੈਲੇਂਜ ਸੀਗੇ
1: ਜੀ,
2: ਉਹਨਾਂ ਨੂੰ ਦੇਖਣ ਸਾਰ ਔਖਾ ਲੱਗਦਾ ਸੀ, ਇਕੱਲੀ ਦਸਤਾਰ ਨੂੰ ਨਹੀਂ ਆਪਣੀ ਹੋਲ ਇੰਡੀਅਨ ਕਮਿਊਨਿਟੀ ਲਈ ਬਹੁਤ ਔਖਾ ਸੀਗਾ, ਕਿਉਂਕਿ ਰੰਗ ਦਾ ਭੇਦ ਤਾਂ ਇਹਨਾਂ ਦੇ ਦਿਮਾਗ 'ਚ ਹੁੰਦਾ ਸੀ। ਇੱਕ ਯੂਕੇ ਵੈਸੇ ਵੀ ਬ੍ਰਿਟਿਸ਼ਰਸ ਨੂੰ ਥੋੜ੍ਹਾ ਜਿਹਾ ਜ਼ਿਆਦਾ ਉਹ ਹਾਈ ਹੈਡਡ ਹੈਗੇ ਆ, ਕਿਉਂਕਿ ਵੀ ਅਸੀਂ ਸਾਰਿਆਂ 'ਤੇ ਰੂਲ ਕੀਤਾ ਹੋਇਆ। ਉਹ ਉਦੋਂ ਟਾਈਮ ਦੇ ਵਿੱਚ ਕਦੇ ਉਹਨਾਂ ਨੇ ਖਾਣੇ 'ਤੇ ਥੁੱਕ ਜਾਣਾ, ਕਦੇ ਧੱਕੇ ਮਾਰ ਜਾਣੇ, ਕਦੇ ਮਤਲਬ ਉੱਦਾਂ ਬੋਲ ਕੇ ਗਾਲਾਂ ਕੱਢ ਕੇ ਜਲੂਸ ਕੱਢ ਦੇਣਾ, ਹੈ ਨਾ, ਇਹ ਸਾਰੀਆਂ ਚੀਜ਼ਾਂ ਉਦੋਂ ਹੋਈਆਂ ਨੇ ਜੀ। ਉਹ ਤੋਂ ਬਾਅਦ ਫਿਰ ਇੱਕ ਮੁੰਡਾ ਸੀਗਾ, ਉਹਦਾ ਮਰਡਰ ਵੀ ਹੋ ਗਿਆ। ਉਹਦਾ ਮਰਡਰ ਹੋਣ ਤੋਂ ਬਾਅਦ ਜਦੋਂ ਇੱਕ ਪੁਲਿਸ ਵਾਲੇ ਦੀ ਸਟੇਟਮੈਂਟ ਆ ਰਹੀ ਆ ਵੀ ਜਸਟ ਐਨ ਇੰਡੀਅਨ ਬਲੱਡ, ਨੋ ਨੀਡ ਟੂ ਵਰੀ, ਤੇ ਮਰੇ ਤੋਂ ਬਾਅਦ ਤੇ ਇੱਕ ਪੋਲੀਟੀਕਲ ਬੰਦਾ ਸਟੇਟਮੈਂਟ ਦੇ ਰਿਹਾ ਕਿ ਵਨ ਹੈਜ਼ ਗੋਨ ਮਿਲੀਅਨਸ ਟੂ ਗੋ, ਮਰੇ ਤੋਂ ਬਾਅਦ ਇਹ ਸਟੇਟਮੈਂਟ ਦੇ ਰਹੇ ਆ ਓਫੀਸ਼ੀਅਲ ਪੋਲੀਟੀਕਲ ਬੰਦੇ। ਸੋ ਇੱਥੋਂ ਆਪਾਂ ਇਹ ਹਿਸਾਬ ਲਾ ਸਕਦੇ ਹਾਂ ਵੀ ਕਿਸ ਹੱਦ ਤੱਕ ਬੁਰਾ ਹਾਲ ਸੀਗਾ, ਅਤੇ ਉਦੋਂ ਸਾਡੇ ਬਜ਼ੁਰਗਾਂ ਨੇ ਜੇ ਉਦੋਂ ਵੀ ਪੱਗਾਂ ਬੰਨ੍ਹ ਕੇ ਰੱਖੀਆਂ ਤਾਂ ਉਹਨਾਂ ਨੇ ਕਿਹੜੇ ਹਾਲਾਤਾਂ 'ਚੋਂ ਵੀ ਲੰਘ ਕੇ ਪੱਗ ਨਹੀਂ ਛੱਡੀ,
1: ਸੰਭਾਲ ਕੇ ਰੱਖੀ।
2: ਉਹਨਾਂ ਦਾ ਕਿੰਨਾ ਜ਼ਿਆਦਾ ਉਹਨਾਂ ਲਈ ਉਹਦਾ ਪਿਆਰ ਸੀ, ਕਿੰਨਾ ਜ਼ਿਆਦਾ ਸਤਿਕਾਰ ਸੀ। ਨਹੀਂ ਐਸੇ ਹਾਲਾਤਾਂ ਦੇ ਵਿੱਚ ਕਈ ਵਾਰ ਆਪਾਂ ਥੋੜ੍ਹੇ ਜਿਹੇ ਚੈਲੇਂਜਸ ਤੋਂ ਬਾਅਦ ਹੀ ਡੋਲ ਜਾਂਦੇ ਹਾਂ ਵੀ ਯਾਰ ਕਾਹਨੂੰ ਪੰਗਿਆਂ 'ਚ ਪੈਣਾ, ਛੱਡ ਪਰੇ, ਆਪਾਂ ਥੋੜ੍ਹਾ ਜਿਹਾ ਇਹਨਾਂ ਵਰਗੇ ਹੀ ਹੋ ਜਾਂਦੇ ਹਾਂ, ਹੈ ਨਾ। ਜਦੋਂ ਕਿ ਉਹ ਵੀ ਹਾਲਾਤ ਹੁੰਦੇ ਆ, ਹਰੇਕ ਦੇ ਆਪਣੇ ਹਾਲਾਤ ਨੇ, ਹਰੇਕ ਦੇ ਆਪਣੇ ਤੌਰ ਤਰੀਕੇ ਆ, ਇਹਦਾ ਮਤਲਬ ਇਹ ਨਹੀਂ ਹੈਗਾ ਵੀ ਕਿਸੇ ਦੇ ਦਿਲ 'ਚ ਦਸਤਾਰ ਲਈ ਸਤਿਕਾਰ ਘੱਟ ਆ ਜਿਹੜਾ ਨਹੀਂ ਸਜਾ ਰਿਹਾ। ਕਈ ਵਾਰ ਉਹ ਇਸ ਕਰਕੇ ਨਹੀਂ ਸਜਾ ਰਿਹਾ ਹੁੰਦਾ, ਉਹਨੂੰ ਰਿਸਪੋਂਸੀਬਿਲਟੀ ਤੋਂ ਡਰ ਲੱਗਦਾ, ਉਹ ਆਪਣੇ ਆਪ ਨੂੰ ਛੋਟਾ ਸਮਝਦਾ। ਅਗਲਾ ਕਹਿੰਦਾ ਯਾਰ ਮੈਂ ਹਜੇ ਇੰਨੇ ਜੋਗਾ ਹੋਇਆ ਨਹੀਂ ਕਿ ਮੈਂ ਦਸਤਾਰ ਸਜਾ ਲਵਾਂ, ਯਾਰ ਕਮਿਊਨਿਟੀ ਦੀ ਰੀਪ੍ਰਜੈਂਟਿੰਗ, ਮੈਂ ਰੀਪ੍ਰਜੈਂਟੇਟਿਵ ਬਣ ਜਾਣਾ ਵਾਂ, ਕਿਤੇ ਵੀ ਖੜੂੰਗਾ ਮੇਰੇ ਵੱਲ ਦੇਖਣਗੇ, ਮੈਂ ਹਜੇ ਉਹਨੇ ਜੋਗਾ ਹੈ ਨਹੀਂ ਸ਼ਾਇਦ, ਮੇਰਾ ਕਿਰਦਾਰ ਜਦੋਂ ਓਡਾ ਹੋ ਗਿਆ ਫਿਰ ਮੈਂ ਡੈਫੀਨੇਟਲੀ ਸਜਾਊਂ। ਸੋ ਉਹਦਾ ਇੱਕ ਸਤਿਕਾਰ ਅਲੱਗ ਚੀਜ਼ ਆ, ਪਰ ਜਿਨ੍ਹਾਂ ਨੇ ਉਹ ਸਮੇਂ ਦੇ ਔਖੇ ਸਮੇਂ ਦੇ ਵਿੱਚ ਸਾਂਭੀ ਆ, ਉਹਨਾਂ ਦਾ ਸਤਿਕਾਰ ਬਹੁਤ ਜ਼ਿਆਦਾ ਆ। ਸੋ ਉਹਨਾਂ ਕਰਕੇ ਹੀ ਹੌਲੀ ਹੌਲੀ ਹੌਲੀ ਹੌਲੀ ਅੱਜ ਆਪਾਂ ਇੱਥੇ ਤੱਕ ਪਹੁੰਚੇ ਹਾਂ। ਸੋ ਇਹ ਇਵੈਂਟਸ ਇਹਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਫਿਲਮ ਮਤਲਬ ਇੰਨੀ ਕੁ ਕਮਾਲ ਦੀ ਬਣੀ ਹੋਈ ਆ, ਜਦੋਂ ਹੁਣ ਕੱਲ੍ਹ ਅਸੀਂ ਸਾਰਿਆਂ ਨੇ ਦੇਖੀ ਵੀ ਆ, ਅਤੇ ਮੈਨੂੰ ਨਹੀਂ ਲੱਗਦਾ ਵੀ ਫਿਲਮ ਦੇ ਵਿੱਚ ਕੋਈ ਸਾਨੂੰ ਆਵਾਜ਼ ਵੀ ਸੁਣੀ, ਕਿਸੇ ਬੰਦੇ ਨੂੰ ਗੱਲ ਕਰਨ ਦਾ ਵੀ ਕਿਸੇ ਨੂੰ ਟਾਈਮ ਮਿਲਿਆ ਜਾਂ ਕਿਸੇ ਨੇ ਫੋਨ ਕੱਢਿਆ ਹੋਵੇ। ਸਾਰੇ ਜਾਣੇ ਇਨਕਲੂਡਿੰਗ ਮੀ, ਮੇਰੇ ਨਾਲ ਵੀ ਜਿੰਨੇ ਬੈਠੇ ਸੀ ਸਾਡੇ ਭਰਾ, ਉਹ ਵੀ ਬਸ ਇੱਦਾਂ ਹੀ ਸੀ, ਸਾਰਿਆਂ ਦੇ ਮੂੰਹ ਉੱਪਰ ਨੂੰ ਸੀਗੇ ਅਤੇ ਚੱਲ ਰਿਹਾ ਸੀ ਬਸ, ਅਤੇ 2.5 ਘੰਟੇ ਪਤਾ ਨਹੀਂ ਲੱਗਿਆ ਸਾਨੂੰ ਕਦੋਂ ਲੰਘੇ। ਨਹੀਂ ਜਦੋਂ ਕਿ ਹੁਣ ਆਪਣੇ ਸਮੇਂ ਦੇ, ਅੱਜ ਦੇ ਸਮੇਂ ਦੇ ਵਿੱਚ 2 ਘੰਟੇ 5-7 ਮਿੰਟ ਦੀ ਫਿਲਮ ਜਾਂ 2 ਘੰਟੇ ਦੀ ਹੁੰਦੀ, ਅਸੀਂ ਆਪ ਇੰਨੀ ਕੀ ਹੀ ਬਣਾਉਂਦੇ ਹਾਂ।
1: ਬਿਲਕੁਲ,
2: ਮੈਂ ਇਹਨਾਂ ਨੂੰ ਕਿਹਾ ਵੀ, ਮੈਂ ਕਿਹਾ ਯਾਰ ਬਾਈ ਵੀ ਮੈਨੂੰ ਲੈਂਥੀ ਲੱਗਦੀ ਆ, ਹੈ ਨਾ, ਅਸੀਂ ਪੂਰੀ ਕੱਟ ਕਰ ਕਰਕੇ ਵੀ ਸਾਡੇ ਕੋਲੋਂ 2 ਘੰਟੇ 20 ਮਿੰਟ ਦੀ ਫਿਲਮ 2:25 ਮੰਨ ਲਓ ਇਨਕਲੂਡਿੰਗ ਸਕਰੋਲ ਆਪਾਂ 2.5 ਘੰਟੇ ਕਹਿ ਸਕਦੇ ਹਾਂ ਜੀ, ਸਟਾਰਟ ਟੂ ਐਂਡ, ਅਤੇ ਮੈਂ ਕਿਹਾ ਬਈ ਜ਼ਿਆਦਾ ਲੱਗਦੀ ਆ। ਪਰ ਕੱਲ੍ਹ ਮੈਂ ਜਦੋਂ ਸਾਰੀ ਇਕੱਠੀ ਦੇਖੀ, ਕਿਉਂਕਿ ਪਹਿਲਾਂ ਆਪਾਂ ਐਡੀਟਿੰਗ 'ਤੇ ਅੱਧੀ ਕੁ ਫਿਲਮ ਦੇਖਦੇ ਹਾਂ, ਇੱਦਾਂ ਦੇਖਦੇ ਹਾਂ, ਥੀਏਟਰ ਐਕਸਪੀਰੀਅੰਸ ਤੁਹਾਨੂੰ ਐਕਚੁਅਲ ਦੱਸਦਾ ਵੀ ਫਿਲਮ ਕੀ ਬਣੀ ਆ, ਅਤੇ ਕੱਲ੍ਹ ਜਦੋਂ ਦੇਖੀ ਮੈਂ ਇਹਨੂੰ ਕਿਹਾ, ਮੈਂ ਕਿਹਾ ਬਈ ਸਮੇਂ ਦਾ ਸੱਚੀ ਨਹੀਂ ਪਤਾ ਲੱਗਿਆ, ਕਿਸੇ ਨੂੰ ਵੀ ਨਹੀਂ ਪਤਾ ਲੱਗਿਆ, ਕਿਉਂਕਿ ਇਸ ਤਾਂ ਇਨਫੋਰਮੇਸ਼ਨ ਵੀ ਨਹੀਂ ਹੁੰਦਾ। ਬਾਥਰੂਮ ਜਾਣ ਵੇਲੇ ਵੀ ਇੱਕ ਸੀਨ ਮਿਸ ਹੋ ਗਿਆ, ਉਹ ਵੀ ਐਂ ਲੱਗਦਾ ਸੀ ਵੀ ਯਾਰ ਕਾਹਨੂੰ ਮਿਸ ਕਿਉਂ
1: ਮਿਸ ਕੀਤਾ
2: ਜੀ।
1: ਦੁਬਾਰਾ ਵੇਖਣ ਦੀ ਇੱਕ ਚਾਹਤ ਹੁੰਦੀ ਹੈ,
2: ਮੈਂ ਹੁਣ ਕੱਲ੍ਹ ਨੂੰ ਦੇਖਣੀ ਦੁਬਾਰਾ ਸਿੱਖਣੀ।
1: ਹਾਂਜੀ, ਜਦੋਂ ਆਪਣਾ ਹੀ ਕੰਮ ਤੁਸੀਂ ਵੇਂਦੇ ਹੋ,
2: ਹਾਂਜੀ,
1: ਕਦੀ ਇੱਦਾਂ ਮਹਿਸੂਸ ਹੁੰਦਾ ਵੀ ਉਹ ਕੁਛ ਕੋਈ ਹੋ ਰਿਹਾ ਸ਼ਾਇਦ ਜਿਹੜਾ ਉੱਥੇ ਪਲੇ ਕਰ ਰਿਹਾ, ਭਾਵੇਂ ਤੁਸੀਂ ਆਪ ਹੀ ਹੋ?
2: ਲੱਗਦਾ ਹੁੰਦਾ ਬਾਈ,
1: ਹੁੰਦਾ ਇੱਦਾਂ ਮਹਿਸੂਸ?
2: ਲੱਗਦਾ ਹੁੰਦਾ, ਹਾਂਜੀ ਲੱਗਦਾ ਹੁੰਦਾ, ਉਹ ਤੁਹਾਨੂੰ ਉਹ ਕਰੈਕਟਰ ਡਿਫਰੈਂਟ ਲੱਗਦਾ ਹੁੰਦਾ।
1: ਕਿੱਦਾਂ ਦੀ ਫੀਲਿੰਗ ਹੁੰਦੀ ਆ
2: ਉਦੋਂ? ਜਦੋਂ ਤੱਕ ਦੇਖਦੇ ਹਾਂ ਬਾਈ ਸਿਰਫ ਇੱਕ ਆਡੀਅੰਸ ਦੇ ਰੂਪ 'ਚ ਦੇਖਦੇ ਹਾਂ, ਫਿਰ ਤਾਂ ਉਹ ਹਰੇਕ ਇਮੋਸ਼ਨ ਵੀ ਫੀਲ ਹੁੰਦਾ, ਇਮੋਸ਼ਨ ਤਾਂ ਵੈਸੇ ਵੀ ਫੀਲ ਹੁੰਦਾ ਸਾਰਾ, ਫਿਰ ਉਦੋਂ ਇਹ ਮਤਲਬ ਇੱਕ ਆਪਣੇ ਆਪ ਨੂੰ ਨਾ ਹੁੰਦਾ ਨਹੀਂ, ਤੁਸੀਂ ਡਿਲੂਜ਼ਨਲ ਜੇ ਹੋ ਜਾਂਦੇ ਹੋ, ਉਹ ਤੁਹਾਨੂੰ ਆਪਣੀ ਸੱਚਾਈ ਨਹੀਂ ਸਮਝ ਆਉਂਦੀ ਹੁੰਦੀ, ਮਤਲਬ ਤੁਹਾਨੂੰ ਇਹ ਲੱਗਦਾ ਹੁੰਦਾ ਵੀ ਤੁਸੀਂ ਉਹ ਸਹੀ ਹੋ ਜਾਂ ਤੁਸੀਂ ਉਹ ਹੋ ਜਾਂ ਤੁਸੀਂ ਇਹ ਹੋ। ਸੋ ਇੱਕ ਤਾਂ ਇਹ ਚੀਜ਼ ਹੁੰਦੀ ਹੈ ਜਿਹੜੀ ਮੈਨੂੰ ਲੱਗਦਾ ਤੁਹਾਨੂੰ ਉਹ ਵੈਸੇ ਹੀ ਤੁਹਾਨੂੰ ਥੋੜ੍ਹੀ ਜਿਹੀ ਇੱਕ ਤੰਗ ਕਰਨ ਵਾਲੀ ਚੀਜ਼ ਹੁੰਦੀ ਹੈ, ਹੈ ਨਾ, ਅਤੇ ਦੂਜਾ ਉਹ ਦੇਖ ਕੇ ਫਿਰ ਇਹ ਲੱਗਦਾ ਹੁੰਦਾ ਵੀ ਇਹ ਮੈਂ ਕਦੋਂ ਕੀਤਾ ਯਾਰ, ਹੈ ਨਾ, ਉਹ ਵੀ ਇੱਕ ਹੁੰਦਾ ਜਿਵੇਂ ਕਈ ਸੁਪਨਾ ਜਿਹਾ ਨਹੀਂ ਲੱਗੀ ਜਾਂਦਾ ਹੁੰਦਾ ਵੀ ਇਹ ਕਦੋਂ ਸ਼ੂਟ ਕੀਤਾ। ਕੱਲ੍ਹ ਹੀ ਮੈਨੂੰ ਹੁਣ ਬਾਅਦ 'ਚ ਪੁੱਛਦੇ ਸੀ ਉੱਥੇ ਸਾਰੇ ਵੀ ਬਾਈ ਤੁਹਾਨੂੰ ਕਿਵੇਂ ਲੱਗਦਾ, ਜਦੋਂ ਸਾਰੇ ਤੁਹਾਨੂੰ ਆ ਕੇ ਕਹਿੰਦੇ ਨੇ ਵੀ ਫਿਲਮ ਬਹੁਤ ਵਧੀਆ, ਤੁਸੀਂ ਕਿੰਨਾ ਸੋਹਣਾ ਕਰੈਕਟਰ ਕੀਤਾ। ਮੈਂ ਕਿਹਾ ਸੱਚੀ ਦੱਸਾਂ ਮੈਨੂੰ ਸਮਝ ਹੀ ਨਹੀਂ ਆ ਰਿਹਾ ਵੀ ਮੈਂ ਉਹ ਕਦੋਂ ਕੀਤਾ, ਮੈਂ ਕਿਵੇਂ ਕੀਤਾ, ਤੁਸੀਂ ਭੁੱਲ ਜਾਂਦੇ ਹੋ ਸਾਰਾ। ਸੋ ਸਮਝ ਜੀ ਨਹੀਂ ਆਉਂਦੀ ਹੁੰਦੀ ਕਿ ਕਿਵੇਂ ਜੀ ਉਹਦੇ ਐਗਜੈਕਟ ਵਰਡਸ ਦੇ ਵਿੱਚ ਕੀ
1: ਜਿੱਦਾਂ ਕਹੀਏ, ਕੋਈ ਪਾਵਰ ਹੈ ਜਿਹਨੇ ਸੇਵਾ ਲਾਈ,
2: ਬਸ ਇਹੀ ਆ, ਇਹੀ ਕਹਿ ਸਕਦੇ ਹਾਂ, ਹੋਰ ਕੁਛ ਨਹੀਂ ਗਾ ਬਾਈ, ਇਹ ਪਿਓਰ ਬਲੈਸਿੰਗ ਆ, ਪਿਓਰ ਬਲੈਸਿੰਗ ਆ, ਇਹਦੇ ਵਿੱਚ ਹੋਰ ਕੁਛ ਨਹੀਂ ਹੈਗਾ, ਕਿਉਂਕਿ ਕਲਾ ਦਾ ਕੋਈ ਅੰਤ ਨਹੀਂ ਬਾਈ, ਮਿਹਨਤਾਂ ਦਾ ਕੋਈ ਅੰਤ ਨਹੀਂ, ਮਿਹਨਤੀ ਤੋਂ ਮਿਹਨਤੀ ਬੰਦਾ ਦੁਨੀਆ 'ਤੇ ਬੈਠਾ, ਵਧੀਆ ਤੋਂ ਵਧੀਆ ਕਲਾਕਾਰ ਬੈਠਾ, ਪਰ ਜਿਹਨੂੰ ਉਹਨੇ ਨਿਵਾਜਣਾ, ਉਹਨੇ ਕਿਹੜੀ ਚੀਜ਼ ਨਾਲ ਨਿਵਾਜਣਾ, ਕਿਹੜੇ ਰੁਤਬੇ ਨਾਲ ਨਿਵਾਜਣਾ, ਉਹ ਸਿਰਫ ਉਹੀ ਜਾਣਦਾ। ਜੇ ਇਕੱਲੀਆਂ ਮਿਹਨਤਾਂ ਨੂੰ ਅਤੇ ਇਕੱਲੇ ਹਾਰਡਵਰਕ ਨੂੰ ਇਹ ਭਾਗ ਲੱਗਦੇ ਹੁੰਦੇ ਤਾਂ ਫਿਰ ਤਾਂ ਜਿਹੜੇ ਬੰਦੇ ਆਪਾਂ ਦੇਖਦੇ ਹੁੰਦੇ ਹਾਂ, ਕਈ ਵਾਰ ਆਪਾਂ ਵਾਲੇ ਸੋਸਾਇਟੀ ਸਹੀ ਸਮੇਂ ਤੇ ਕਈ ਵਾਰ ਐਸਾ ਜਦੋਂ ਸਮਾਂ ਚੱਕਰ ਘੁੰਮਦਾ ਨਾ ਬਾਈ ਤਾਂ ਕਈ ਵਾਰ ਤੁਹਾਡੇ ਗੇਟ ਤੇ ਆ ਕੇ ਓਪਰਚੁਨਿਟੀਆਂ ਖੜਦੀਆਂ ਨੇ ਤੇ ਕਈ ਵਾਰ ਤੁਸੀਂ ਉਹਨਾਂ ਪਿੱਛੇ ਭੱਜੇ ਫਿਰਦੇ ਹੁੰਦੇ ਹੋ ਤਾਂ ਵੀ ਨਹੀਂ ਫੜ ਹੁੰਦੀਆਂ ਲੱਗਦਾ ਪਿਓਰ ਬਲੈਸਿੰਗ ਆ ਉਹ ਤੋਂ ਬਿਨਾਂ ਕੁਛ ਨਹੀਂ ਹੈਗਾ ਹੋਰ
1: ਪਰਿਵਾਰ ਚ ਸ਼ੁਰੂ ਤੋਂ ਮਾਹੌਲ ਸੀ ਇੱਦਾਂ ਦਾ ਕਿਉਂ ਕਹਿੰਦੇ ਨੇ ਕਿ ਜਦੋਂ ਕੋਈ ਬੰਦਾ ਕੰਮ ਕਰਦਾ ਵਾ ਤੁਹਾਡੀ ਇੱਕ ਪਰਸਨੈਲਿਟੀ ਆ ਤੁਹਾਡੇ ਵਿਚਾਰ ਨੇ ਕਹਿੰਦੇ ਉਹ ਪਰਿਵਾਰ ਚੋਂ ਹੀ ਬੰਦਾ ਲੈ ਕੇ ਗਾਂ
2: ਬਿਲਕੁਲ ਬਾਈ ਮੈਨੂੰ ਮੇਰਾ ਇਹ ਮੰਨਣਾ ਹੈਗਾ ਵੀ ਅਪਬ੍ਰਿੰਗਿੰਗ ਆ ਜਿਹੜੀ ਤੁਹਾਡੀ ਤੁਹਾਡੇ ਜਿਹੜੇ ਪਰਿਵਾਰ ਦੇ ਵਿੱਚੋਂ ਹੋ ਰਹੀ ਆ ਤੁਹਾਨੂੰ ਕਿਵੇਂ ਪਾਲਿਆ ਜਾ ਰਿਹਾ ਉਹ ਬਹੁਤ ਜ਼ਿਆਦਾ ਮੈਟਰ ਕਰਦੀ ਹੈ ਜੀ ਤੁਹਾਡੀ ਅਪਬ੍ਰਿੰਗਿੰਗ ਦਾ ਬਹੁਤ ਜ਼ਿਆਦਾ ਅਸਰ ਹੁੰਦਾ ਫਿਰ ਉਹ ਚਾਹੇ ਅਪਬ੍ਰਿੰਗਿੰਗ ਤੁਹਾਡੀ ਤੁਹਾਡੇ ਪੇਰੈਂਟਸ ਨੇ ਕੀਤੀ ਹੈ ਚਾਹੇ ਗ੍ਰੈਂਡ ਪੇਰੈਂਟਸ ਨੇ ਕੀਤੀ ਆ ਕਈ ਵਾਰ ਆਪਾਂ ਇਹ ਵੀ ਦੇਖਦੇ ਹਾਂ ਕਿਉਂਕਿ ਨਾ ਰੂਹਾਂ ਉੱਥੇ ਹੀ ਘੁੰਮ ਕੇ ਆਉਂਦੀਆਂ ਰਹਿੰਦੀਆਂ ਬਈ ਮੇਰਾ ਇਹ ਮੰਨਣਾ ਕਿਉਂਕਿ ਤੁਸੀਂ ਦੇਖਿਓ ਕਈ ਵਾਰ ਇੱਕ ਕੋਈ ਘਰੇ ਬੱਚਾ ਹੁੰਦਾ ਉਹਦੀਆਂ ਸਾਰੀਆਂ ਆਦਤਾਂ ਉਹਦੇ ਦਾਦੇ ਜਾਂ ਪੜਦਾਦੇ ਵਰਗੀਆਂ ਹੁੰਦੀਆਂ ਜਦੋਂ ਕਿ ਉਹਨੂੰ ਮਿਲਿਆ ਨਹੀਂ ਹੁੰਦਾ ਉਹਦੇ ਬੈਠਣ ਦੇ ਸਟਾਈਲ ਤੋਂ ਲੈ ਕੇ ਉਹਦੇ ਬੋਲਣ ਦਾ ਜਾਂ ਉਹਦੇ ਕੰਮ ਦੇ ਉਹਦੇ ਉਹਦੀਆਂ ਆਦਤਾਂ ਜ਼ਿਆਦਾਤਰ ਇਹ ਹੁੰਦੀਆਂ ਜਿਹੜੀਆਂ ਪਿੱਛਿਓਂ ਆਉਂਦੀਆਂ ਸੋ ਜਿਹੜੀ ਬਲੱਡ ਲਾਈਨ ਆ ਉਹਦੇ ਵਿੱਚੋਂ ਚੀਜ਼ਾਂ ਤਾਂ ਡੈਫੀਨੇਟਲੀ ਤੁਹਾਡੇ ਕੋਲ ਆਉਂਦੀਆਂ ਨੇ ਤੁਹਾਡੀ ਅਪਬ੍ਰਿੰਗਿੰਗ 'ਚੋਂ ਆਉਂਦੀਆਂ ਨੇ ਇਹ ਦੋਨੋਂ ਚੀਜ਼ਾਂ ਮੈਟਰ ਕਰਦੀਆਂ ਪਰਿਵਾਰ ਦਾ ਸਾਡੇ ਬਈ ਮਾਹੌਲ ਤਾਂ ਇਹ ਸੀਗਾ ਵੀ ਮੈਨੂੰ ਨਾ ਮੈਨੂੰ ਗਾਉਣ ਦੇਣ ਲੱਗੇ ਸੀ ਉਹ ਨਾ ਮੈਨੂੰ ਇਹਨਾਂ ਨੇ ਫਿਲਮਾਂ ਬਣਾਉਣ ਦੇਣਾ ਸੀਗਾ ਸੋ ਇਹ ਇੱਕ ਡੈਸਟਨੀ ਸੀ ਮੈਂ ਸੋਚਦਾ ਹੁੰਦਾ ਕਈ ਵਾਰ ਪੜ੍ਹੀ ਗਏ ਸੀ ਮੈਂ MSc IT ਕਰਦਾ ਸੀ ਪੜ੍ਹੀ ਗਏ ਸੀ ਕੁਛ ਹੋਰ ਹੈ ਨਾ ਆਏ ਕਿਤੇ ਹੋਰ ਹਾਂ ਸੋ ਕਈ ਵਾਰ ਤੁਸੀਂ ਕਿਤੇ ਨੂੰ ਨਹੀਂ ਚੁਣਦੇ ਕਿੱਤਾ ਤੁਹਾਨੂੰ ਚੁਣ ਲੈਂਦਾ ਅਸੀਂ ਉਹ ਬਸ ਇਹ ਬਲੈਸਿੰਗ ਆ ਪਰਮਾਤਮਾ ਦੀ ਪਰ ਮੈਨੂੰ ਇੰਨਾ ਪਤਾ ਵੀ ਜਦੋਂ ਦਾ ਮੈਂ ਜਿਹੜੇ ਕਿਤੇ ਨੂੰ ਮੈਨੂੰ ਕਿਤੇ ਨੇ ਚੁਣਿਆ ਉਦੋਂ ਦਾ ਉਹ ਸਿਰਫ ਕਿਤੇ ਨੂੰ ਹੀ ਸਮਰਪਿਤ ਆ ਉਹ ਤੋਂ ਬਿਨਾਂ ਕੁਛ ਨਹੀਂ ਕੀਤਾ ਕਿਉਂਕਿ ਛੋਟੇ ਹੁੰਦੇ ਕਵਿਸ਼ਰੀ ਗਾਉਂਦੇ ਹੁੰਦੇ ਸੀ ਉਹ ਤੋਂ ਬਾਅਦ ਹਟ ਗਏ ਛੋਟੇ ਹੁੰਦੇ ਤੋਂ ਲਿਖਦਾ ਸੀ ਉਹ ਮੈਂ ਹਟ ਗਿਆ ਉਹ ਤੋਂ ਬਾਅਦ ਕਾਲਜ ਜਾ ਕੇ ਕਦੇ ਨਹੀਂ ਲਿਖਿਆ ਕਾਲਜ ਜਾ ਕੇ ਕਦੇ ਨਹੀਂ ਗਾਇਆ ਕਿਸੇ ਸਟੇਜ 'ਤੇ ਨਹੀਂ ਚੜਿਆ ਜ਼ਿੰਦਗੀ 'ਚ ਕਦੇ ਮੰਨਿਆ ਨਹੀਂ ਸੀ ਮੈਂ ਪ੍ਰੋਫੈਸ਼ਨਲੀ ਇੱਧਰ ਆਉਣਾ ਉਹ ਤੋਂ ਬਾਅਦ UK ਚਲੇ ਗਏ UK ਜਾਣ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਘੋਖਦੇ ਹੋ ਵੀ ਤੇਰੇ 'ਚ ਟੈਲੈਂਟ ਕੀ ਆ ਮੈਨੂੰ ਉੱਥੇ ਕਈ ਬੰਦੇ ਮਿਲੇ ਜਿਹੜੇ ਬਹੁਤ ਸੋਹਣੇ ਰਾਈਟਰ ਸੀਗੇ ਪਾਕਿਸਤਾਨੀ ਸੀਗੇ ਆਪਣੇ ਉਹ ਉਹਨਾਂ ਨੂੰ ਸ਼ਾਇਰੀ ਦਾ ਬੜਾ ਸ਼ੌਂਕ ਸੀ ਉਹਨਾਂ ਨੇ ਮੈਨੂੰ ਕਹਿਣਾ ਕਹਿੰਦੇ ਯਾਰ ਤੂੰ ਇੰਨਾ ਸੋਹਣਾ ਲਿਖ ਲੈਂਦਾ ਵਾ ਤੂੰ ਲਿਖਦਾ ਕਿਉਂ ਨਹੀਂ ਮੈਂ ਕਿਹਾ ਵੀ ਮੈਂ ਕਿਹੜਾ ਕੋਈ ਕਰਨਾ ਅੱਗੇ ਕੁਛ ਫਿਰ ਪਰ ਮੈਂ ਉਹੀ ਤਾਂ ਹੀ ਕਹਿੰਦਾ ਵੀ ਚਲੋ ਲੌਂਗ ਸਟੋਰੀ ਸ਼ਾਰਟ ਵੀ ਉਹ ਤੋਂ ਬਾਅਦ ਫਿਰ ਕਿਵੇਂ ਕੁਲਵੀਰ ਦੀ ਜਰਨੀ ਸਟਾਰਟ ਹੋਈ ਕਿਵੇਂ ਮੇਰੀ ਹੋਈ ਅਸੀਂ ਇਕੱਠਿਆਂ ਨੇ ਮੈਂ ਉਹਨੂੰ UK ਤੋਂ ਕਿਹਾ ਵੀ ਆਪਾਂ ਤੇਰਾ ਗਾਣਾ ਕਰਾਂਗੇ ਤੂੰ ਗਾਉਣਾ ਬਹੁਤ ਵਧੀਆ ਅਸੀਂ ਉਹ ਤੋਂ ਸੁਣਦੇ ਰਹਿੰਦੇ ਸੀ ਮਹਿਫਲਾਂ 'ਚ ਫਿਰ ਮਤਲਬ ਉਹੀ ਆ ਬਾਈ ਜਦੋਂ ਕਈ ਵਾਰ ਨਾ ਤੁਹਾਡੇ ਲਈ ਰਾਹ ਬਣਿਆ ਪਿਆ ਹੁੰਦਾ ਸਿਰਫ ਤੁਹਾਨੂੰ ਲੱਭਦਾ ਨਹੀਂ ਹੁੰਦਾ ਉਹ ਤੁਸੀਂ ਹੋਰ ਪਾਸੇ ਸੰਗਲ ਤੜਾਈ ਜਾਂਦੇ ਹੋ ਪਰ ਤੁਹਾਡਾ ਕੀਲਾ ਕਿਤੇ ਹੋਰ ਹੁੰਦਾ ਉਹੀ ਆ ਵੀ ਫਿਰ ਮੁੜ ਕੇ ਆ ਕੇ ਬੰਨ ਕੀਲੇ ਨਾਲੇ ਹੋ ਜਾਈਦਾ
1: ਇੱਕ ਸਟੇਜ ਤੇ ਜਾ ਕੇ ਤਾਂ ਬੰਦਾ ਹੈਰਾਨ ਹੁੰਦਾ ਵੀ ਕਿੱਦਾਂ
2: ਬਿਲਕੁਲ ਬਿਲਕੁਲ ਬਾਹਰਲੇ ਤਾਂ ਸਾਰੇ ਮੈਂ ਕਹਿੰਦਾ ਸਾਰੇ ਅਚੰਭੇ ਤੇ ਹੋਣੇ ਆਪਦੀ ਜਰਨੀ ਤੋਂ ਬਾਹਰ ਤਾਂ ਜਿਹੜਾ ਬੰਦਾ ਉਤਰਿਆ ਆ ਉਹਨੇ ਸੋਚਿਆ ਕੁਛ ਆ ਹੋਇਆ ਕੁਛ ਆ ਮਿਲਿਆ ਕੁਛ ਆ ਹਨਾ
1: ਬਿਲਕੁਲ
2: ਤੇ ਘਾਲਣਾ ਕੋਈ ਘਾਲੀ ਆ ਕਈ ਵਾਰ ਕਈ ਕਈ ਸਾਲ ਟੈਕਸੀਆਂ ਚਲਾਈ ਗਏ ਬਾਅਦ 'ਚ ਪਤਾ ਲੱਗਿਆ ਵੀ ਮੈਂ ਤਾਂ ਰੈਸਟੋਰੈਂਟ ਲਾਉਣਾ ਸੀ ਹਨਾ ਕਈ ਕਈ ਸਾਲ ਕਈ ਬੰਦੇ ਵਿਚਾਰੇ ਟਰੱਕ ਚਲਾਈ ਗਏ ਬਾਅਦ 'ਚ ਪਤਾ ਲੱਗਿਆ ਵੀ ਮੈਂ ਤਾਂ ਗੀਤ ਗਾਉਣੇ ਸੀ ਭਾਈ ਹਨਾ ਮੈਂ ਤਾਂ ਇੱਧਰ ਹਿੱਟ ਹੋਣਾ ਸੀ ਉੱਦਾਂ ਹੀ ਸਾਰਿਆਂ ਦੀ ਕਹਾਣੀ ਆ ਐਂਡ ਤੇ ਬੰਦਾ ਧੁਰੇ ਜੇ ਤੇ ਆ ਜਾਂਦਾ ਕਈ ਕਈ ਸਾਲ ਇੱਧਰ ਉੱਧਰ ਫਿਰ ਕੇ ਇੱਧਰ ਉੱਧਰ ਕਰਕੇ ਤੇ ਕਿਉਂਕਿ ਹਰੇਕ ਨੂੰ ਇਨੀਸ਼ੀਅਲ ਸਟੇਜ ਤੇ ਪੈਸੇ ਦੀ ਲੋੜ ਆ ਇਹਨਾਂ ਦੇਸ਼ਾਂ 'ਚ ਪੈਸੇ ਬਿਨਾਂ ਸਰਵਾਈਵਲ ਨਹੀਂ ਗਾ ਇਹਨਾਂ ਦੇਸ਼ਾਂ 'ਚ ਛੱਡੋ ਵਰਲਡ ਦੇ ਵਿੱਚ ਪੈਸੇ ਬਿਨਾਂ ਸਰਵਾਈਵਲ ਨਹੀਂ ਸੋ ਸਰਵਾਈਵਲ ਲਈ ਕਈ ਵਾਰ ਤੁਸੀਂ ਕੰਪਰੋਮਾਈਜ਼ਡ ਜੋਬਸ ਕਰਦੇ ਹੋ ਜਿਹੜੀਆਂ ਤੁਹਾਨੂੰ ਵੈਸੇ ਪਸੰਦ ਨਹੀਂ ਹੁੰਦੀਆਂ ਤੁਸੀਂ ਕਰਨਾ ਨਹੀਂ ਚਾਹੁੰਦੇ ਹੁੰਦੇ ਤੁਹਾਨੂੰ ਹੁੰਦਾ ਵੀ ਤੁਸੀਂ ਕਿਸੇ ਹੋਰ ਚੀਜ਼ ਲਈ ਬਣੇ ਹੋ ਪਰ ਤੁਸੀਂ ਤਾਂ ਵੀ ਕਰਦੇ ਹੋ ਮੈਂ ਵੀ ਬਿਲਡਰ ਨਾਲ ਕੰਮ ਕੀਤਾ UK ਉੱਥੇ ਮੈਂ ਬਿਲਡਰ ਨਾਲ ਇੱਟਾਂ ਚੁਕਾਈਆਂ ਦਿਹਾੜੀਆਂ ਕੀਤੀਆਂ ਇੱਟਾਂ ਤੜਾਈਆਂ ਅਤੇ ਉਹ ਬਿਲਡਰ ਵੈਨ ਦੇ ਵਿੱਚ ਬੈਠ ਕੇ ਜਾਂਦੇ ਹੁੰਦੇ ਸੀ ਜਿਹੜੀ ਪਿੱਛੋਂ ਸਾਰੀ ਉਹ ਬੰਦ ਆ
1: ਕੀ ਕਹਿੰਦੇ ਉੱਥੇ ਗਾਫਾ
2: ਹਾਂ ਗਾਫਾ ਮੈਂ ਉਹ ਬਿਲਡਰ ਵੈਨ ਹੁੰਦੀ ਸੀ ਮੂਹਰੇ ਤਿੰਨ ਜਾਣੇ ਬੈਠੇ ਹੁੰਦੇ ਸੀ ਕਿਉਂਕਿ ਤਿੰਨ ਜਾਣੇ ਮੂਹਰੇ ਬੈਠ ਸਕਦੇ ਸੀ ਉਹ ਹੁੰਦਾ ਸੀ ਸਾਡਾ ਠੇਕੇਦਾਰ ਜੂਨੀਅਰ ਠੇਕੇਦਾਰ ਅਤੇ ਇੱਕ ਪੱਕਾ ਮਿਸਤਰੀ ਅਤੇ ਪਿੱਛੇ ਅਸੀਂ ਦੋ ਤਿੰਨ ਜਾਣੇ ਲੇਬਰ ਵਾਲੇ ਹੁੰਦੇ ਸੀਗੇ ਬੰਦ ਪਿੱਛੇ ਜਿਹਦੇ ਕੋਈ ਟਾਕੀ ਨਹੀਂ ਸੀ ਹੁੰਦੀ ਉਹ ਵੈਨ ਜੀ ਬੰਦ ਕਰਕੇ ਅਸੀਂ ਜਾਣਾ ਹੁੰਦਾ ਸੀ ਬ੍ਰੈਡਫੋਰਡ ਤੋਂ ਅਸੀਂ ਲਿਵਰਪੂਲ ਵੀ ਜੋਬ ਕਰਨ ਜਾਂਦੇ ਰਹੇ ਹਾਂ ਹੁਣ UK ਵਾਲੇ ਨੂੰ ਪਤਾ ਵੀ ਉਹ ਘੱਟੋ ਘੱਟ 1.5-2 ਘੰਟੇ ਦਾ ਰਸਤਾ ਤੁਸੀਂ ਹਨੇਰੇ 'ਚ ਬੈਠੇ ਹੋ ਕੋਲੇ ਤੁਹਾਡੇ ਗਰਮਾਲੇ ਪਏ ਨੇ ਕੋਲੇ ਸਾਰੇ ਸੰਦ ਪਏ ਨੇ ਕਦੇ ਤੋਂ ਕੱਟ ਮਾਰਦੇ ਸੀ ਕਦੇ ਇੱਧਰ ਆ ਕੇ ਵੱਜਦੇ ਸੀ ਕਦੇ ਇੱਧਰ ਵੱਜਦੇ ਸੀ ਹੈ ਨਾ ਸੋ ਉਹ ਹੁੰਦੀ ਆ ਤੁਹਾਡੀ ਲਾਈਫ ਦੀ ਜਰਨੀ ਇਹ ਸਾਰਿਆਂ ਦੀ ਹੁੰਦੀ ਆ ਸਟਰਗਲ ਹਮੇਸ਼ਾ ਸੋਹਣੀ ਹੁੰਦੀ ਆ ਸਟਰਗਲ ਸਾਰਿਆਂ ਦੀ ਲਾਈਫ 'ਚ ਹੁੰਦੀ ਆ ਉਹਨਾਂ ਦਾ ਫਿਰ ਉਹੀ ਆ ਵੀ ਤੁਸੀਂ ਐਂਡ 'ਤੇ ਆ ਕੇ ਧੁਰੇ 'ਤੇ ਆ ਜਾਂਦੇ ਹੋ ਤੁਸੀਂ ਆਪਣਾ ਕਹਿੰਦੇ ਪੁਰਾਣੀ ਆਪਣਾ ਮੂਲ ਪਛਾਣ ਉਹੀ ਚੀਜ਼ ਆ ਵੀ ਜਿਹੜਾ ਜਿਹੜੀ ਚੀਜ਼ ਲਈ ਬਣਿਆ ਉਹ ਉੱਥੇ ਆਪ ਵੀ ਆ ਜਾਂਦਾ ਪਰ ਜੇ ਤੁਸੀਂ ਤੁਹਾਡਾ ਸਹੀ ਆ ਸਿਸਟਮ ਚਾਹੇ ਉਹਨੂੰ ਆਪਾਂ ਕਹਿੰਦੇ ਨੀਤ ਸਹੀ ਆ ਹਨਾ ਚਾਹੇ ਨੀਤ ਸਹੀ ਕਹਿ ਲਓ ਚਾਹੇ ਤੁਸੀਂ ਇਹ ਕਹਿ ਲਓ ਵੀ ਤੁਸੀਂ ਰੱਬ ਨੂੰ ਚੇਤੇ ਰੱਖਦੇ ਹੋ ਅਰਦਾਸ ਬੇਨਤੀ ਕਰਦੇ ਹੋ ਅਤੇ ਭਰੋਸਾ ਰੱਖਦੇ ਹੋ ਤਾਂ ਤੁਹਾਨੂੰ ਰਾਹ ਲੱਭਣ ਦੀ ਲੋੜ ਨਹੀਂ ਪੈਂਦੀ ਤੁਹਾਡੇ ਮੂਹਰੇ ਲਿਆ ਕੇ ਰਾਹ ਖੜਾ ਕਰ ਦਿੰਦਾ
1: ਉਹ ਆਪੇ ਕਰ ਦਿੰਦਾ
2: ਬਿਲਕੁਲ
1: ਅੱਛਾ ਜਿੱਦਾਂ ਕੰਮ ਬਾਹਰ ਤੁਸੀਂ ਕੀਤੇ, ਹੁਣ ਵੀ ਤੁਸੀਂ ਆਉਂਦੇ ਜਾਂਦੇ ਰਹਿੰਦੇ ਹੋ, ਗਾਣਾ ਵੀ ਤੁਸੀਂ ਪਿੱਛੇ ਜਿੱਥੇ ਕਰਕੇ ਗਏ ਉਸੇ ਲਿਹਾਜ਼ ਦੇ ਨਾਲ, ਕਦੀ ਕੁਛ ਖੁਦ ਕਦੀ ਇੱਦਾਂ ਦਾ ਕੁਛ ਮਹਿਸੂਸ ਕਰਨ ਨੂੰ ਮਿਲਿਆ, ਜਿੱਦਾਂ ਇਹ ਜਿਹੜੇ ਟਾਈਪ ਦੀ ਡਿਸਕ੍ਰਿਮੀਨੇਸ਼ਨ ਕੀਤੀ ਜਾਂਦੀ ਆ ਜਾਂ ਇਹ ਜਿਹੜਾ ਨਸਲਵਾਦ ਆ, ਕਦੀ ਆਪਣਾ ਕੋਈ ਐਕਸਪੀਰੀਅੰਸ ਇੱਦਾਂ ਦਾ ਕੰਮ?
2: ਬਹੁਤ ਐਕਸਪੀਰੀਅੰਸ ਨੇ, ਐਕਸਪੀਰੀਅੰਸ ਤਾਂ ਹੈਗੇ ਬਾਈ ਜੀ ਬਹੁਤ ਜ਼ਿਆਦਾ ਸਾਰੇ ਕਿਤੇ ਹੀ, ਮੰਨ ਲਓ ਹਰੇਕ ਕੰਟਰੀ 'ਚ ਵੀ ਹੈਗੇ ਆ, ਜੇ ਮੈਂ ਕਹਾਂ ਤੁਹਾਨੂੰ, ਹੈ ਨਾ, ਯੂ ਐੱਸ 'ਚ ਵੀ ਹੈਗੇ ਆ, ਕੈਨੇਡਾ 'ਚ ਵੀ ਹੈਗੇ ਆ, ਯੂ ਕੇ ਜਦੋਂ ਮੈਂ ਰਿਹਾ ਉਦੋਂ ਵੀ ਬੜੇ ਸੀਗੇ ਇਹਦੇ ਪਿੱਛੇ ਮੈਨੂੰ ਇਹ ਲੱਗਦਾ ਹੁੰਦਾ ਬਾਈ ਵੀ ਇਹ ਕਈ ਤਰ੍ਹਾਂ ਦਾ, ਕਈ ਥਾਵਾਂ 'ਤੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਤੋੜ ਦਿੰਦਾ ਇਹ, ਮਤਲਬ ਕਈ ਥਾਵਾਂ 'ਤੇ ਤਾਂ ਤੁਸੀਂ ਮਤਲਬ ਹੱਥੋਂ ਪਾਈ ਵੀ ਹੁੰਦੇ ਹੋ, ਹੈ ਨਾ, ਜਿਵੇਂ ਟੈਕਸੀ ਵਾਲੇ ਮੁੰਡੇ ਆਪਣੇ ਬਹੁਤ ਇਹ ਕੰਮਾਂ ਦੇ ਵਿੱਚ ਉਹਨਾਂ ਨੇ ਬੜਾ ਕੁਛ ਦੇਖਿਆ ਹੋਇਆ,
1: ਬਿਲਕੁਲ
2: ਬੜਾ ਕੁਛ ਹੰਢਾਇਆ ਹੋਇਆ। ਮੈਂ ਆਪ ਦੇਖਿਆ ਜਦੋਂ ਮੈਂ ਉੱਥੇ ਕੰਮ ਕਰਦਾ ਸੀ, ਮੈਂ ਬੱਸ ਚੜ੍ਹ ਕੇ ਜਾਂਦਾ ਹੁੰਦਾ ਸੀਗਾ, ਅਤੇ ਬੱਸ ਚੜ੍ਹ ਕੇ ਜਾਣਾ ਤਾਂ ਉਦੋਂ ਕਈ ਕਈ ਅੱਡਿਆਂ ਦੇ ਵਿੱਚ, ਕਿਉਂਕਿ ਲੇਟ ਨਾਈਟ ਤੁਸੀਂ ਮੁੜਦੇ ਹੋ, ਹੈ ਨਾ, ਜਿਹੜੇ ਸਟੂਡੈਂਟਸ ਨੇ ਉਹ ਵੀ ਬੜਾ ਫੇਸ ਕਰਦੇ ਆ, ਮੈਂ ਉਹ ਚੀਜ਼ ਨੂੰ ਰਿਲੇਟ ਕਰ ਸਕਦਾ, ਮੈਂ ਸਮਝ ਸਕਦਾ ਉਹਨਾਂ ਦੀ ਉਹ ਗੱਲ। ਕਈ ਵਾਰ ਜਿਵੇਂ ਜਦੋਂ ਕਨੇਡਾ ਜਾਂ ਜਿੱਥੇ ਪੰਜਾਬੀ ਘੱਟ ਨੇ, ਹੈ ਨਾ, ਉੱਥੇ ਵੀ ਬਹੁਤ ਏਰੀਏ ਇੱਦਾਂ ਦੇ ਹੈਗੇ ਆ, ਜਦੋਂ ਤੁਸੀਂ ਬੱਸਾਂ ਚੜ੍ਹਦੇ ਹੋ ਰਾਤ ਬਰਾਤੇ ਜਾਂਦੇ ਹੋ ਨਾ, ਤਾਂ ਉਦੋਂ ਕਿਉਂਕਿ ਵੈਸੇ ਹੀ ਸ਼ਰਾਬਾਂ ਨਾਲ ਰੱਜੇ ਹੁੰਦੇ ਆ ਸ਼ਾਮ ਨੂੰ, ਕਈ ਵਾਰ ਤਾਂ ਗੋਰੇ ਜਿਹੜੇ ਯੰਗਸਟਰਸ ਹੁੰਦੇ ਆ ਉਹਨਾਂ ਨੂੰ ਵੈਸੇ ਹੀ ਨਹੀਂ ਅਕਲ ਹੁੰਦੀ, ਸੋ ਕਈ ਵਾਰ ਉਦੋਂ ਤਾਂ ਹੁੰਦਾ ਤੁਸੀਂ ਲੜਾਈ ਤੱਕ ਦਾ ਮਾਹੌਲ ਵੀ ਬਣ ਜਾਂਦਾ, ਗਾਲੀ ਗਲੋਚ ਤਾਂ ਆਮ ਹੀ ਹੋ ਜਾਂਦਾ, ਸੋ ਉਦੋਂ ਬੰਦੇ ਨੂੰ ਇੱਕ ਵਾਰ ਤਾਂ ਤੋੜਦੀ ਆ ਉਹ ਚੀਜ਼, ਤੁਹਾਨੂੰ ਲੱਗਦਾ ਵਾ ਵੀ ਯਾਰ ਅਸੀਂ ਗਾਲਾਂ ਖਾਣ ਨੂੰ ਆਏ ਹਾਂ, ਅਤੇ ਪਰ ਤੁਹਾਡੇ ਪਿੱਛੇ ਜ਼ਿੰਮੇਵਾਰੀਆਂ ਹੁੰਦੀਆਂ, ਤੁਹਾਨੂੰ ਉਦੋਂ ਫਿਰ ਉਹ ਚੀਜ਼ਾਂ ਹਾਲਾਤ ਸਿਖਾਉਂਦੇ ਸਮਝਾਉਂਦੇ ਆ, ਤਾਂ ਹੀ ਬਾਹਰ ਆ ਕੇ ਬੰਦਾ ਛੇਤੀ ਬੰਦਾ ਬਣ ਜਾਂਦਾ, ਹੈ ਨਾ, ਉਹ ਚੀਜ਼ਾਂ ਸਿਖਾ ਦਿੰਦੀਆਂ, ਉਹਨੂੰ ਰਿਐਲਿਟੀ ਦੱਸ ਦਿੰਦੀਆਂ ਲਾਈਫ ਦੀ, ਫਿਰ ਉਹ ਆਪਣੀਆਂ ਜੜ੍ਹਾਂ ਨਾਲ ਵੀ ਕਈ ਵਾਰ ਜ਼ਿਆਦਾ ਜੁੜਦਾ, ਉਹਨੂੰ ਹੁੰਦਾ ਵੀ ਯਾਰ ਮੈਂ ਹੁਣ ਤਾਂ ਨਹੀਂ, ਕਿਉਂਕਿ ਆਪਣੇ 'ਚ ਇੱਕ ਜ਼ਿੱਦ ਆ ਪੰਜਾਬੀਆਂ 'ਚ ਵੀ ਜਦ ਤੱਕ ਤਾਂ ਸੌਖੇ ਹਾਂ ਘਰੋਂ, ਘਰੋਂ ਦਾ ਮਤਲਬ ਵੀ ਆਪਣੇ ਸਮਾਜ ਦੇ ਵਿੱਚ, ਆਪਣੀ ਕਮਿਊਨਿਟੀ, ਜਦ ਤੱਕ ਆਪਾਂ ਸੌਖੇ ਹਾਂ ਉਦੋਂ ਤੱਕ ਤਾਂ ਆਪਾਂ ਆਪਣੇ ਨਾਲ ਲੜਦੇ ਹਾਂ, ਜਦੋਂ ਪੈ ਜਾਂਦੀ ਆ ਕੋਈ ਭੀੜ ਫਿਰ ਆਪਾਂ ਜਿੱਦ ਕਰਦੇ ਹਾਂ ਵੀ ਲੈ ਫਿਰ ਹੁਣ ਤਾਂ ਨਹੀਂ ਹਟਦੇ ਪਿੱਛੇ, ਹੁਣ ਫਿਰ ਤੂੰ ਆ ਜਾ, ਹੈ ਨਾ, ਫਿਰ ਉਹ ਚੀਜ਼ ਆ ਮੈਨੂੰ ਲੱਗਦਾ ਉਹ ਜਿੱਦ ਆ, ਉਹ
1: ਫਿਰ ਕਿਸਮਤ ਨਾਲ 800 ਚੜੇ ਹੋ ਜਾਂਦਾ,
2: ਉਹੀ ਫਿਰ 800 ਚੜੇ ਹੋ ਜਾਂਦਾ, ਇਹੀ ਚੀਜ਼ ਆ।
1: ਕਿੱਥੇ ਜ਼ਿਆਦਾ ਲੱਗਦਾ ਤੁਹਾਨੂੰ, ਤੁਸੀਂ ਹੁਣ ਲਗਭਗ ਸਾਰੀ ਦੁਨੀਆ 'ਚ ਤੁਸੀਂ ਘੁੰਮੇ ਹੋ, ਰੇਸਿਜ਼ਮ ਇਹ ਹਰ ਇੱਕ ਥਾਂ ਦੇ ਉੱਤੇ ਪਾਇਆ ਜਾਂਦਾ, ਜ਼ਿਆਦਾ ਕਿੱਥੇ ਤੁਸੀਂ ਮਹਿਸੂਸ ਕੀਤਾ
2: ਹੁਣ ਬਈ,
1: ਜਾਂ ਸੁਣਨ 'ਚ ਆਇਆ ਆਉਂਦਾ ਹੋਊਗਾ ਜਦੋਂ ਜਾਂਦੇ ਹੋ?
2: ਇਹ ਹੁਣ ਜੇ ਆਪਾਂ ਜ਼ਿਆਦਾ ਦੀ ਗੱਲ ਕਰੀਏ, ਜ਼ਿਆਦਾ ਬਈ ਹੁਣ ਨਾ ਏਰੀਏ ਰਹਿ ਗਏ ਆ, ਕੰਟਰੀ ਵਾਈਜ਼ ਨਹੀਂ ਮੈਨੂੰ ਲੱਗਦਾ ਰਹਿ ਗਿਆ ਕੰਮ, ਹੁਣ ਏਰੀਏ ਰਹਿ ਗਏ ਆ, ਜਿਵੇਂ ਹੁਣ ਕੈਨੇਡਾ ਦੇ ਵਿੱਚ ਵੀ ਜਿੱਥੇ ਪੰਜਾਬੀ ਘੱਟ ਨੇ, ਜਾਂ ਜਿਹੜੇ ਜ਼ਿਆਦਾ ਜਿਵੇਂ ਰਜਾਈਨਾ ਹੋ ਗਿਆ, ਸਸਕਾਟੂਨ ਹੋ ਗਿਆ, ਉੱਧਰਲੇ ਉਹ ਏਰੀਏ ਹੋ ਗਏ, ਹੈ ਨਾ, ਉੱਧਰ ਹੈਗਾ, ਉਵੇਂ ਆਸਟ੍ਰੇਲੀਆ ਦੇ ਵਿੱਚ ਮੈਨੂੰ ਜ਼ਿਆਦਾ ਏਰੀਏ ਨਹੀਂ ਪਤਾ, ਪਰ ਮੈਨੂੰ ਇੰਨਾ ਪਤਾ ਵੀ ਜਿੱਥੇ ਪੰਜਾਬੀ ਘੱਟ ਹੋਣਗੇ, ਸਾਈਡਾਂ 'ਤੇ ਨਿਕਲ ਕੇ ਹੋਣਗੇ, ਉੱਥੇ ਹੋ ਸਕਦਾ ਹੋਵੇ, ਪਰ ਹੁਣ ਜੇ ਆਪਾਂ ਅਦਰਵਾਈਜ਼ ਦੇਖੀਏ ਬਿਗਰ ਪਿਕਚਰ, ਤਾਂ ਉਹ ਇਹ ਆ ਵੀ ਇੱਥੇ ਵੀ ਕਿੱਡੇ ਵੱਡੇ ਪ੍ਰੋਟੈਸਟ ਹੋਏ ਨੇ ਐਂਟੀ ਇਮੀਗ੍ਰੈਂਟ,
1: ਬਿਲਕੁਲ
2: ਹਜੇ ਵੀ ਇਹ ਆਸਟ੍ਰੇਲੀਆ ਦੇ ਵਿੱਚ ਹੀ ਚੱਲ ਰਹੇ ਆ ਵੀ ਇਹਨਾਂ ਨੂੰ ਕੱਢੋ ਬਾਹਰ, ਉਹ ਤੋਂ ਬਾਅਦ ਨਿਊਜ਼ੀਲੈਂਡ ਦੇਖ ਲਓ, ਨਗਰ ਕੀਰਤਨ ਰੋਕਿਆ ਗਿਆ, ਉਹ ਕਹਿੰਦੇ ਕੱਢੋ ਇਹਨਾਂ ਨੂੰ ਬਾਹਰ, ਕੈਨੇਡਾ ਦੇ ਵਿੱਚ ਟਰਾਈ ਕੀਤਾ ਗਿਆ ਪਰ ਉੱਥੇ ਨਹੀਂ ਹੋਇਆ ਵੱਡਾ, ਕਿਉਂਕਿ ਆਪਣੇ ਪਾਵਰ ਦੇ ਵਿੱਚ ਕਮਿਊਨਿਟੀ ਆਪਣੀ ਜ਼ਿਆਦਾ ਆ, ਆਪਾਂ ਉੱਥੇ ਜ਼ਿਆਦਾ ਹਾਂ, ਸੋ ਉਹ ਚੀਜ਼ ਨਹੀਂ, ਟੋਰਾਂਟੋ ਪੋਸੀਬਲ ਨਹੀਂ ਹੋਈ। ਯੂ ਐੱਸ ਦੇ ਵਿੱਚ ਬਹੁਤ ਜ਼ਿਆਦਾ ਚੱਲ ਰਿਹਾ ਸੀ, ਯੂ ਕੇ ਦੇ ਵਿੱਚ ਹੁਣ ਸਟਿਲ ਬਹੁਤ ਵੱਡੇ ਵੱਡੇ ਪ੍ਰੋਟੈਸਟ ਹੋ ਰਹੇ ਆ ਐਂਟੀ ਇਮੀਗ੍ਰੈਂਟ, ਉਹੀ ਡਾਕੂਮੈਂਟਰੀ ਦੇ ਵਿੱਚ ਵੀ ਦਿਖਾਇਆ ਵੀ 1980 'ਚ ਵੀ ਇਹੀ ਕੁਛ ਚੱਲਦਾ ਸੀ ਅਤੇ ਅੱਜ 2026 'ਚ ਫਿਰ ਇਹ ਕੁਛ ਚੱਲ ਰਿਹਾ, ਹੈ ਨਾ ਜੀ, ਵੀ ਉਹ ਹਾਲਾਤ ਨੇ ਜਿਹੜੇ ਉਹ ਸਾਰੇ ਕਿਤੇ ਚੱਲ ਰਹੇ ਆ, ਪਰ ਆਪਣਾ ਸਿਰਫ ਮਕਸਦ ਕੀ ਹੁੰਦਾ ਜੀ, ਆਪਾਂ ਇੱਕ ਤਾਂ ਸਿਚੁਏਸ਼ਨਲ ਅਵੇਅਰਨੈਸ ਜ਼ਰੂਰੀ ਆ, ਅਤੇ ਇੱਕ ਪੀੜ੍ਹੀ ਨੂੰ ਪਤਾ ਲੱਗਦਾ ਵੀ ਸਾਡੇ ਨਾਲ ਪਹਿਲਾਂ ਵੀ ਆਹ ਕੁਛ ਹੋਇਆ ਸੀ, ਉਹਦੇ ਲਈ ਤੁਸੀਂ ਪ੍ਰਪੇਅਰਡ ਹੁੰਦੇ ਹੋ ਵੀ ਇਹ ਚੀਜ਼ਾਂ ਹੁੰਦੀਆਂ ਹੁੰਦੀਆਂ, ਨਾ ਤਾਂ ਡੋਲੀ ਦਾ ਨਹੀਂ ਹੁੰਦਾ, ਇਹਨਾਂ 'ਚ ਖੜਨਾ ਕਿਵੇਂ ਹੁੰਦਾ, ਸੋ ਇਹ ਹੈਗਾ ਜੀ, ਮੈਨੂੰ ਲੱਗਦਾ ਨਾ ਤਾਂ ਇਹ ਕਦੇ ਚੀਜ਼ ਖਤਮ ਹੋਈ ਆ, ਨਾ ਕਦੇ 0% ਹੋ ਸਕਦੀ ਆ, ਇਹਦੇ ਕੁਛ ਨਾ ਕੁਛ ਪਰਸੈਂਟੇਜ ਰਹਿੰਦੀ ਆ, ਅਤੇ ਇਹਦੇ ਵਿੱਚ ਕਿਸੇ ਵੀ ਇੱਕ ਕਮਿਊਨਿਟੀ ਲਈ ਨਹੀਂ ਹੁੰਦਾ, ਦਸਤਾਰ ਨੂੰ ਇਹ ਚੀਜ਼ ਜ਼ਿਆਦਾ ਫੇਸ ਕਰਨੀ ਤਾਂ ਪੈਂਦੀ ਆ ਕਿਉਂਕਿ ਆਪਣੀ ਆਈਡੈਂਟੀ ਆ ਦੂਰੋਂ ਦਿਖ ਜਾਂਦੇ ਹਾਂ,
1: ਬਿਲਕੁਲ,
2: ਬਾਕੀ ਰੇਸ ਜਾਂ ਫਿਰ ਕਲਰ ਦੇ ਬੇਸਿਸ 'ਤੇ ਹੁੰਦੀ ਆ ਰੇਸਿਜ਼ਮ ਜਿਹੜਾ ਹੁੰਦਾ, ਅਤੇ ਜਾਂ ਫਿਰ ਬੰਦੇ ਦੇ ਕਿਸੇ ਹਰਕਤ ਨੂੰ ਲੈ ਕੇ ਰੇਸਿਜ਼ਮ ਹੋ ਜਾਂਦਾ, ਕਈ ਵਾਰ ਇਹ ਹੁੰਦਾ, ਇਹ ਸਗੋਂ ਸਪੈਸ਼ਲੀ ਇੱਕ ਚੀਜ਼ ਦਾ ਬਹੁਤ ਮੈਨੂੰ ਲੱਗਦਾ ਧਿਆਨ ਵੀ ਰੱਖਣਾ ਚਾਹੀਦਾ, ਕਈ ਵਾਰ ਰੇਸਿਜ਼ਮ ਆਪਾਂ ਆਪ ਕ੍ਰੀਏਟ ਕਰਵਾ ਲੈਂਦੇ ਹਾਂ ਆਪਣੀਆਂ ਗਲਤ ਹਰਕਤਾਂ ਨਾਲ, ਜਦੋਂ ਕਿਸੇ ਵੀ ਥਾਂ ਦੇ ਉੱਤੇ ਆਪਾਂ ਹੋਈਏ, ਚਾਹੇ ਆਪਣੇ ਘਰ ਦੇ ਨੇੜੇ ਜਾਂ ਆਪਣੇ ਕਿਸੇ ਏਰੀਏ ਦੇ ਵਿੱਚ, ਕਿਸੇ ਵੀ ਲਾ ਲਓ ਬੀਚ ਸਾਈਡ ਲਾ ਲਓ ਜਾਂ ਕਿਤੇ ਵੀ ਲਾ ਲਓ, ਜੇ ਆਪਾਂ ਕੁਛ ਇਹੋ ਜਿਹੀ ਹਰਕਤ ਕਰ ਰਹੇ ਹਾਂ ਜਿਹੜੀ ਕਿ ਨਹੀਂ ਕਰਨੀ ਚਾਹੀਦੀ, ਜਿਹੜੀ ਕਿ ਲਾਅ ਐਂਡ ਆਰਡਰ ਦੇ ਹਿਸਾਬ ਨਾਲ ਵੀ ਸਹੀ ਨਹੀਂ, ਹੈਲਥ ਐਂਡ ਸੇਫਟੀ ਦੇ ਹਿਸਾਬ ਨਾਲ ਵੀ ਸਹੀ ਨਹੀਂ, ਅਤੇ ਆਪਣਾ ਬਿਹੇਵੀਅਰ ਆ ਜਿਹੜਾ ਉਹ ਇੱਕ ਚੰਗੇ ਇਨਸਾਨ ਵਾਲਾ ਨਹੀਂ ਹੈਗਾ, ਤਾਂ ਜਿਹੜਾ ਬੰਦਾ ਤੁਹਾਡੀ ਕਮਿਊਨਿਟੀ ਨੂੰ ਨਹੀਂ ਜਾਣਦਾ ਉਹਨੇ ਇਹ ਸਮਝਣਾ ਵਾ ਵੀ ਯਾਰ ਸਾਡੇ ਵਾਲੇ ਤਾਂ ਆਹ ਚੀਜ਼ ਦੇ ਵਿੱਚ ਇੱਥੇ ਐਟੀਕੇਟਸ ਯੂਜ਼ ਕਰਦੇ ਆ, ਇਹਨਾਂ ਨੇ ਆ ਕੇ ਸਾਡਾ ਦੇਸ਼ ਖਰਾਬ ਕਰਤਾ। ਤਾਂ ਉੱਥੇ ਕਈ ਥਾਵਾਂ 'ਤੇ ਇਹ ਲੈਕ ਆਪਾਂ ਵੀ ਕਰ ਜਾਂਦੇ ਹਾਂ ਵੀ ਜਿੱਥੋਂ ਉਹ ਮੈਸੇਜ ਪੋਜ਼ਿਟਿਵ ਜਾਣ ਦੀ ਬਜਾਏ ਨੈਗੇਟਿਵ ਚਲੇ ਜਾਂਦਾ ਜੀ। ਅਤੇ ਜਿਹੜੇ ਜਿਨ੍ਹਾਂ ਨੂੰ ਬਹਾਨਾ ਚਾਹੀਦਾ ਉਹ ਆਪਣੇ 99 ਚੰਗੇ ਕੀਤੇ ਹੋਏ, ਜਿਹੜੇ ਬੰਦੇ 99 ਬੰਦੇ ਚੰਗਾ ਕਰ ਰਹੇ ਆ ਉਹਨਾਂ ਨੇ ਉਹਨਾਂ ਨੂੰ ਮੀਡੀਆ 'ਚ ਹਾਈਲਾਈਟ ਨਹੀਂ ਕਰਨਾ, ਉਹਨਾਂ ਨੇ ਜਿਹੜਾ ਇੱਕ ਮਾੜਾ ਕਰ ਰਿਹਾ ਉਹਨੂੰ ਚੱਕ ਕੇ ਅੱਗੇ ਹਾਈਲਾਈਟ ਕਰੀ ਜਾਣਾ ਵਾਰ ਵਾਰ ਵੀ ਇਹ ਤਾਂ ਆਹ ਕਰਦੇ ਆ, ਇਹ ਤਾਂ ਆਹ ਕਰਦੇ ਆ। ਸੋ ਮੈਨੂੰ ਲੱਗਦਾ ਵੀ ਰੇਸਿਜ਼ਮ ਕਈ ਥਾਵਾਂ 'ਤੇ ਹੁੰਦਾ ਵੀ ਆਪਾਂ ਆਪਣੀਆਂ ਗਲਤੀਆਂ ਵੀ ਹੋ ਜਾਂਦੀਆਂ ਨੇ ਅਤੇ ਕੋਈ ਚੀਜ਼ ਪ੍ਰਮੋਟ ਕਰਨ ਲਈ ਮਿਲ ਜਾਂਦੀ ਹੈ ਕਿਸੇ ਨੂੰ, ਅਤੇ ਕਈ ਥਾਵਾਂ ਦੇ ਉੱਤੇ ਵੈਸੇ ਹੀ ਬੰਦਾ ਰੈਡੀਕਲ ਹੁੰਦਾ, ਉਹਨੂੰ ਵੈਸੇ ਹੀ ਪ੍ਰੋਬਲਮ ਰਹਿੰਦੀ ਆ।
1: ਸੋ ਤੁਹਾਨੂੰ ਲੱਗਦਾ ਇੱਦਾਂ ਦੇ ਜਿਹੜੇ ਪ੍ਰੋਜੈਕਟ ਨੇ ਹੁਣ ਜਿੱਦਾਂ ਦਸਤਾਰ ਤੁਸੀਂ ਸਪੈਸ਼ਲੀ ਲੈ ਕੇ ਆਇਓ, ਕਿੱਥੋਂ ਕੁ ਤੱਕ ਇਹ ਹੈਲਪ ਕਰਦੇ ਨੇ ਆਪਣੇ ਲੋਕਾਂ ਨੂੰ ਇਹ ਚੀਜ਼ ਸਮਝਣ ਦੇ ਵਿੱਚ ਕਿ ਕਿੱਦਾਂ ਟੈਕਲ ਕਰਨਾ ਪੈਣਾ?
2: ਟੈਕਲ ਤਾਂ ਬਾਈ ਦੇਖੋ ਸਿਚੁਏਸ਼ਨ ਦੇ ਅਕੋਰਡਿੰਗਲੀ ਆ, ਪਰ ਜਿਹੜੀਆਂ ਜਿਵੇਂ ਦਸਤਾਰ ਫਿਲਮ ਦੀ ਮੈਂ ਜੇ ਗੱਲ ਕਰਾਂ ਤਾਂ ਮੈਂ ਜਦੋਂ ਕੱਲ੍ਹ ਵਾਲਾ ਮੈਂ ਤੁਹਾਨੂੰ ਵਿਊਜ਼ ਇਹ ਦੱਸ ਸਕਦਾ, ਉੱਥੇ ਕੱਲ੍ਹ ਮੇਰੇ ਕੋਲ ਆਏ ਕਾਫੀ ਜਣੇ ਆਏ, ਇੱਕ ਪੂਰੀ ਫੈਮਿਲੀ ਸੀ, ਉਹ ਭੈਣ ਜੀ ਹੁਣੀ ਆਏ, ਉਹ ਕਹਿੰਦੇ ਵੀ ਅਸੀਂ ਉਹ ਇੱਧਰਲੇ ਸੀਗੇ ਕਾਫੀ ਸਮੇਂ ਤੋਂ ਇੱਧਰ ਰਹਿੰਦੇ ਸੀ, ਉਹ ਕਹਿੰਦੇ ਵੀ ਅਸੀਂ ਇਹ ਗੱਲ ਤੋਂ ਹੈਰਾਨ ਆ ਵੀ UK ਵੀ ਇੰਨਾ ਕੁਛ ਹੋਇਆ, ਸੱਚੀ ਹੋਇਆ? ਮੈਂ ਕਿਹਾ ਵੀ ਸੱਚੀ ਹੋਇਆ, ਦੇਖੋ ਵੀ ਇਹੀ ਤਾਂ ਗੱਲ ਆ ਵੀ ਦੇਖੋ ਮਰਡਰ ਤੱਕ ਹੋਇਆ ਵੀ ਆਪਾਂ ਸੱਚੀ ਹੋਇਆ ਅਤੇ ਆਪਾਂ ਨੂੰ ਪਤਾ ਨਹੀਂ। ਉਹ ਇੰਨੇ ਸਰਪ੍ਰਾਈਜ਼ਡ ਹੋਏ, ਕਹਿੰਦੇ ਵੀ ਸਾਨੂੰ ਨਹੀਂ ਸੀ ਪਤਾ ਵੀ ਅਸੀਂ ਹੁਣ ਜ਼ਰੂਰ ਇਹਦੇ ਬਾਰੇ ਜਾਣਾਂਗੇ ਹੋਰ, ਹੈ ਨਾ ਵੀ ਕਿੰਨਾ ਕੁਛ ਹੋਇਆ। ਉਹਦੇ ਨਾਲ ਗੱਲ ਸਿਰਫ ਇੰਨੀ ਕੁ ਹੁੰਦੀ ਆ, ਦੇਖੋ ਸਿਚੁਏਸ਼ਨ ਤਾਂ ਜਿਹਦੇ 'ਤੇ ਵੀ ਪੈਣੀ ਆ, ਇੱਕ ਤਾਂ ਉਹਨੂੰ ਦੇਖ ਕੇ ਪਤਾ ਲੱਗ ਜਾਂਦਾ ਵੀ ਸਾਡੇ ਨਾਲ ਇੰਨਾ ਕੁਛ ਹੋਇਆ, ਬੰਦਾ ਥੋੜ੍ਹਾ ਜਿਹਾ ਪ੍ਰਪੇਅਰਡ ਹੁੰਦਾ, ਹੈ ਨਾ। ਦੂਜੀ ਗੱਲ ਜਿਹੜੀ ਹੁੰਦੀ ਆ ਜੀ, ਉਹ ਹੁੰਦਾ ਉਹਦੀ ਨੌਲੇਜ ਨਾਲ ਨਾ ਤੁਸੀਂ ਰਿਸਪੈਕਟ ਕਰਨ ਲੱਗ ਜਾਂਦੇ ਹੋ ਆਪਣੇ ਐਲਡਰਸ ਦੀ, ਤੁਹਾਨੂੰ ਉਹਨਾਂ ਦੀ ਕਦਰਾਂ ਕੀਮਤਾਂ ਦੀ ਕਦਰ ਆ ਜਾਂਦੀ ਆ ਅਤੇ ਉਹਨਾਂ ਦੇ ਸੈਕਰੀਫਾਈਸਾਂ ਦੀ ਕਦਰ ਆ ਜਾਂਦੀ ਆ। ਜੇ ਅੱਜ ਆਪਾਂ ਬਹੁਤ ਸੌਖੇ ਤਰੀਕੇ ਨਾਲ ਕੈਨੇਡਾ ਵਰਗੇ ਦੇਸ਼ ਦੇ ਵਿੱਚ ਵੀਜ਼ਾ ਲਵਾ ਕੇ ਚਲੇ ਜਾਂਦੇ ਹਾਂ ਤਾਂ ਆਪਾਂ ਉਹ ਵੀਜ਼ੇ ਤੋਂ ਬਾਅਦ ਵੀ ਉਹਨਾਂ ਸ਼ੁਕਰ ਨਹੀਂ ਕਰਦੇ ਹਜੇ, ਹੁਣ ਆਪਾਂ ਨੂੰ ਲੱਗਦਾ ਵੀ ਇੱਕ ਪ੍ਰੋਸੈਸ ਆ, ਚਲੋ ਹੋ ਗਿਆ ਲੱਗ ਗਿਆ ਫਿਰ ਕੀ ਹੋ ਗਿਆ, ਹੈ ਨਾ। ਪਰ ਉਹਨਾਂ ਨੂੰ ਪੁੱਛੋ ਕਦਰ ਜਦੋਂ ਕਾਮਾ ਗਾਟਾ ਮਾਰੂ ਗਿਆ ਸੀ ਆਪਣਾ, ਜਦੋਂ ਗੁਰੂ ਨਾਨਕ ਜਹਾਜ਼ ਉੱਥੇ ਜਾ ਕੇ ਖੜਿਆ ਸੀ, ਫਿਰ ਜੇ ਆਪਾਂ ਉਹਨਾਂ ਨੂੰ ਯਾਦ ਕਰਦੇ ਹਾਂ ਫਿਰ ਆਪਾਂ ਨੂੰ ਉਹਦੀ ਕਦਰ ਪਤਾ ਲੱਗਦੀ ਆ ਵੀ ਅਸੀਂ ਇੱਥੇ ਕਿਉਂ ਆਏ ਹਾਂ ਅਤੇ ਕਿਵੇਂ ਅਸੀਂ ਅੱਜ ਆ ਸਕੇ ਹਾਂ। ਉਵੇਂ ਆਸਟ੍ਰੇਲੀਆ ਦਾ ਲਾ ਲਓ, ਆਸਟ੍ਰੇਲੀਆ ਦਾ ਬਹੁਤ ਵੱਡਾ ਇਤਿਹਾਸ ਆ, ਜਦੋਂ ਬਲਗੂਲ ਕੇ ਆਏ ਸੀ ਆਪਣੇ ਬੰਦੇ, ਹੈ ਨਾ, ਉੱਥੋਂ ਕਿਵੇਂ ਆਪਣੀ ਸ਼ੁਰੂਆਤ ਹੋਈ। ਸੋ ਜੇ ਆਪਾਂ ਉਹਨਾਂ ਬਾਰੇ ਪੜ੍ਹਾਂਗੇ ਜਾਂ ਜਾਣਾਂਗੇ ਤਾਂ ਹੀ ਆਪਾਂ ਉਹਨਾਂ ਦਾ ਸਤਿਕਾਰ ਕਰਾਂਗੇ, ਅਤੇ ਜੇ ਆਪਾਂ ਉਹਨਾਂ ਦਾ ਸਤਿਕਾਰ ਕਰਾਂਗੇ ਫਿਰ ਆਪਾਂ ਇਸ ਮਿੱਟੀ ਦਾ ਵੀ ਸਤਿਕਾਰ ਕਰਾਂਗੇ, ਅਤੇ ਜਿੱਥੇ ਆਪਾਂ ਖਾਂਦੇ ਹਾਂ, ਜਿੱਥੋਂ ਆਪਾਂ ਕਮਾਉਂਦੇ ਹਾਂ, ਤਾਂ ਉਹ ਮਿੱਟੀ ਦਾ ਸਤਿਕਾਰ ਵੀ ਬਹੁਤ ਜ਼ਰੂਰੀ ਆ। ਜਿੱਥੇ ਆਪਾਂ ਜੰਮੇ ਹਾਂ ਉਹ ਮਿੱਟੀ ਆਪਣੇ ਕਦੇ ਵੀ ਦਿਲ 'ਚੋਂ ਨਾ ਭੁੱਲਣੀ ਆ, ਨਾ ਭੁੱਲਣ ਯੋਗ ਆ, ਅਤੇ ਉਹਦਾ ਕਦੇ ਸਤਿਕਾਰ ਦਿਲ 'ਚੋਂ ਜਾਣਾ ਨਹੀਂ। ਸੋ ਮੈਨੂੰ ਲੱਗਦਾ ਇਮਾਨਦਾਰੀ ਆ ਜਿਹੜੀ ਉਹ ਹਰੇਕ ਥਾਂ ਨਾਲ ਹੋਣੀ ਚਾਹੀਦੀ ਆ, ਅਤੇ ਇੱਦਾਂ ਦਾ ਕੰਟੈਂਟ ਆ ਜਿਹੜਾ ਉਹ ਤੁਹਾਨੂੰ ਇਮਾਨਦਾਰੀ ਸਿਖਾਉਂਦਾ, ਉਹ ਇਮਾਨਦਾਰੀ ਦੱਸਦਾ ਵੀ ਯਾਰ ਇਹ ਦੇਸ਼ਾਂ ਦੇ ਵਿੱਚ ਸਾਡੇ ਵਾਲਿਆਂ ਨੇ ਸੰਘਰਸ਼ ਕਰਕੇ ਥਾਂ ਬਣਾਈ ਆ, ਅਸੀਂ ਉਹ ਥਾਂ ਖਰਾਬ ਨਹੀਂ ਕਰਨੀ,
1: ਬਿਲਕੁਲ
2: ਅਸੀਂ ਉਹ ਥਾਂ ਨੂੰ ਹੋਰ ਡੂੰਗੀ ਅਤੇ ਵੱਡੀ ਜ਼ਰੂਰ ਕਰਨਾ ਪਰ ਖਰਾਬ ਨਹੀਂ ਕਰਨੀ। ਸੋ ਮੈਨੂੰ ਲੱਗਦਾ ਇਹ ਇੱਦਾਂ ਦਾ ਜਿਹੜਾ ਕੰਟੈਂਟ ਆ ਉਹ ਘੱਟੋ ਘੱਟ ਤੁਹਾਨੂੰ ਇੱਕ ਰੀਅਲਾਈਜੇਸ਼ਨ ਜ਼ਰੂਰ ਛੱਡ ਕੇ ਜਾਂਦਾ, ਅਤੇ ਜਿਹਦੇ ਨਾਲ ਤੁਹਾਨੂੰ ਇਹ ਅਹਿਸਾਸ ਰਹਿੰਦਾ ਵੀ ਹਾਂ ਯਾਰ ਅਸੀਂ ਇਹ ਥਾਂ ਬਹੁਤ ਸੰਘਰਸ਼ ਤੋਂ ਬਾਅਦ ਬਣਾਈ ਆ, ਅਸੀਂ ਇਹ ਖਰਾਬ ਨਹੀਂ ਕਰਨੀ। ਸਾਡੀ ਇੱਕ ਇੱਕ ਐਕਟੀਵਿਟੀ, ਇੱਕ ਮਾੜੀ ਗਤੀਵਿਧੀ ਵੀ ਬਹੁਤ ਮਾੜਾ ਡੈਂਟ ਛੱਡ ਸਕਦੀ ਹੈ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ immigration.com.au।
5: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
6: ਉਹ ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰਸਟੰਚ।
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
5: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
7: ਵੈਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ, ਸਰਪੰਚ।
8: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
7: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
5: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
9: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
5: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
10: सबसे दमदार और रोमांच कहानी
11: अल्फा प्रोग्राम उसका जुनून है।
10: शानदार एक्शन एंटरटेनर 3 जुलाई को।
11: मैं जो बना रहा हूँ वो इतिहास है।
10: आलिया भट्ट, शर्वरी, अनिल कपूर और बॉबी देओल स्टारर।
12: शुरू करो अग्नि परीक्षा
10: 3 जुलाई को आपके नजदीकी सिनेमा घरों में। अल्फा
1: ਗੁਰੂ ਨਾਨਕ ਜਹਾਜ਼ ਦੀ ਤੁਸੀਂ ਗੱਲ ਕੀਤੀ ਹੈ, ਵੇਖਿਆ ਜਾਵੇ ਤਾਂ ਉਹਦਾ ਅੱਜ ਦੇ ਸਮੇਂ 'ਚ ਜੇ ਮੈਂ ਵੇਖਾਂ ਤਾਂ ਉਹਦਾ ਅਸਰ ਦਿਖ ਰਿਹਾ ਉਹਦਾ ਸਮਾਜ ਦੇ ਉੱਤੇ, ਕਈ ਪੋਜ਼ਿਟਿਵ ਚੇਂਜਿਸ ਆਏ ਨੇ ਉਸ ਤੋਂ ਬਾਅਦ। ਪਰ ਇੰਡੀਆ ਦੇ ਵਿੱਚ ਉਸ ਹਿਸਾਬ ਦੇ ਨਾਲ ਜਿੰਨੇ ਸ਼ਾਇਦ ਚਾਹੀਦੀ ਸੀ ਚੱਲਣੀ, ਬਾਹਰ ਓਵਰਸੀਜ਼ ਸੋਹਣੀ ਚੱਲ ਗਈ, ਕੀ ਲੱਗਦਾ ਰੀਜ਼ਨ ਉੱਥੇ ਕਿਉਂ ਇੰਨੀ ਪ੍ਰਵਾਨ ਨਹੀਂ ਹੋਈ?
2: ਗੁਰੂ ਨਾਨਕ ਜਹਾਜ਼ ਦਾ ਓਵਰਸੀਜ਼ ਬਹੁਤ ਵੱਡਾ ਰਿਸਪੋਂਸ ਸੀਗਾ ਜੀ, ਬਹੁਤ ਵਧੀਆ, ਮਹਾਰਾਜ ਦੀ ਕਿਰਪਾ ਰਹੀ, ਸਾਰਿਆਂ ਨੇ ਪਿਆਰ ਬਹੁਤ ਦਿੱਤਾ। ਇੰਡੀਆ ਦੇ ਵਿੱਚ ਨਹੀਂ ਸੀਗਾ ਜੀ, ਇੰਡੀਆ ਦੇ ਵਿੱਚ ਉਹਦਾ ਮਤਲਬ ਪਹਿਲਾਂ ਜਿਹੜਾ ਤਾਂ ਸਟਾਰਟਿੰਗ ਸੀ ਉਹ ਬੜੀ ਸਲੋ ਸੀ, ਮਤਲਬ ਲਾਈਕ ਲੋਕਾਂ ਨੇ ਪਹਿਲਾਂ ਤਾਂ ਐਕਸੈਪਟ ਹੀ ਨਹੀਂ ਕੀਤੀ ਉਹ ਲੈਵਲ 'ਤੇ ਜਿਹੜੇ ਲੈਵਲ 'ਤੇ ਕਰਨੀ ਚਾਹੀਦੀ। ਉਹ ਤੋਂ ਬਾਅਦ ਜਦੋਂ ਵਰਡ ਆਫ ਮਾਊਥ ਫਿਲਮ ਦੀ ਪਬਲਿਸਿਟੀ ਹੋਣ ਲੱਗੀ ਵੀ ਹਾਂ ਸਾਡਾ ਜਿਹੜਾ ਫਸਟ ਵੀਕ ਨਾਲੋਂ ਸੈਕਿੰਡ ਵੀਕ ਜ਼ਿਆਦਾ ਵਧੀਆ ਜਾਣ ਲੱਗਿਆ ਸੀ ਜਿਹੜਾ ਫਰਾਈਡੇ ਸੀਗਾ, ਉਹ ਤੋਂ ਬਾਅਦ ਕੀ ਹੋਇਆ ਜੀ ਜਿਹੜਾ ਆਪਣਾ ਰੌਲਾ ਪੈ ਗਿਆ ਉਹ ਬਾਰਡਰ ਵਾਲਾ ਪਾਕਿਸਤਾਨ ਅਤੇ ਇੰਡੀਆ ਵਾਲਾ, ਉਹਤੋਂ ਬਾਅਦ ਕੀ ਥੀਏਟਰ ਬੰਦ ਜੀ ਉਹ ਹੈ ਨਾ, ਚਲੋ ਬਿਜ਼ਨਸ ਲੋਸ ਹੋਇਆ ਸਾਨੂੰ ਬਹੁਤ ਜ਼ਿਆਦਾ ਹੈ ਨਾ ਉਹਦੇ ਵਿੱਚ ਇੰਡੀਆ ਵਾਲੇ ਪੁਆਇੰਟ ਆਫ ਵਿਊ ਤੋਂ। ਅਤੇ ਇੱਥੇ ਮੈਂ ਦੁਬਾਰਾ ਤੁਹਾਨੂੰ ਜਿਹੜੀ ਗੱਲ ਦੱਸਦਾ ਬਾਈ ਉਹ ਇਹੀ ਆ, ਜਿਹੜਾ ਕੰਟੈਂਟ ਆ ਨਾ ਓਵਰਸੀਜ਼ ਕੰਟੈਂਟ ਨੂੰ ਜ਼ਿਆਦਾ ਸਮਝਦੀ ਆ, ਕਿਉਂਕਿ ਇੱਥੇ ਆ ਕੇ ਤੁਸੀਂ ਦੇਖਿਓ, ਇੱਥੇ ਆ ਕੇ ਤੁਹਾਨੂੰ ਪਿੰਡ ਦੀ ਖਬਰ, ਪੰਜਾਬ ਦੀ ਖਬਰ ਪੰਜਾਬ ਵਾਲਿਆਂ ਨਾਲੋਂ ਜ਼ਿਆਦਾ ਹੋਊਗੀ,
1: ਬਿਲਕੁਲ
2: ਤੁਹਾਨੂੰ ਪਿੰਡ ਦੀ ਫਿਕਰ, ਪੰਜਾਬ ਦੀ ਫਿਕਰ ਪੰਜਾਬ ਵਾਲਿਆਂ ਨਾਲੋਂ ਜ਼ਿਆਦਾ ਹੋਊਗੀ, ਕਿਉਂਕਿ ਜਿਹੜੀ ਚੀਜ਼ ਆਪਣੇ ਕੋਲ ਆ ਆਪਾਂ ਨੂੰ ਹਜੇ ਉਹਦੀ ਓਨੀ ਵੈਲਿਊ ਨਹੀਂ ਪਤਾ ਹੁੰਦੀ, ਆਪਣੇ ਲਈ ਉੱਥੇ ਦਾ ਲਾਈਫ ਸਟਾਈਲ, ਉਸ ਦੇ ਤੌਰ ਤਰੀਕੇ ਉਹ ਡਿਫਰੈਂਟ ਨੇ। ਸੋ ਮੈਨੂੰ ਲੱਗਦਾ ਜਿਹੜਾ ਇਹ ਕੰਟੈਂਟ ਹੁੰਦਾ ਇਹਨੂੰ ਹਜੇ ਉਹਨਾਂ ਨੂੰ ਹੌਲੀ ਹੌਲੀ ਐਕਸੈਪਟੈਂਸ ਬਣੂਗੀ, ਹੌਲੀ ਹੌਲੀ ਉਹ ਚੀਜ਼ਾਂ ਦੀ ਅਵੇਅਰਨੈਸ ਆਊਗੀ, ਕਿਉਂਕਿ ਓਵਰਆਲ ਇਹ ਜੇ ਆਪਾਂ ਦੇਖੀਏ ਪੰਜਾਬੀ ਸਿਨੇਮਾ ਪੰਜਾਬ ਦੇ ਵਿੱਚੋਂ, ਪੰਜਾਬੀ ਸਿਨੇਮਾ ਪੰਜਾਬ ਦੇ ਵਿੱਚੋਂ ਬਹੁਤ ਵੱਡਾ ਨੰਬਰ ਨਹੀਂ ਕੱਢ ਪਾ ਰਿਹਾ। ਜਿਹੜੇ ਵੀ ਵਧੀਆ ਫਿਲਮਾਂ ਵੀ ਜਿਹੜੀਆਂ ਚੱਲੀਆਂ ਨੇ ਓਵਰਸੀਜ਼ 'ਚ ਵੱਧ ਗਈਆਂ ਨੇ, ਅਤੇ ਜਿਹੜੇ ਪੰਜਾਬ 'ਚੋਂ ਨੰਬਰ ਆਏ ਨੇ ਉਹ ਵੀ ਪੰਜਾਬ 'ਚੋਂ ਘੱਟ ਸ਼ਹਿਰਾਂ 'ਚੋਂ ਵੱਧ ਆਏ ਨੇ ਪੰਜਾਬ ਦਿਆਂ 'ਚੋਂ। ਆਪਾਂ ਪੰਜਾਬ ਗਿਣਾਂਗੇ ਟਿਪੀਕਲ ਪੰਜਾਬ ਨੂੰ, ਪਿੰਡਾਂ ਨੂੰ, ਸੋ ਉਹਨਾਂ ਦਾ ਜਿਹੜਾ ਟਰੱਸਟ ਆ ਉਹ ਮੈਨੂੰ ਲੱਗਦਾ ਵੀ ਹੌਲੀ ਹੌਲੀ ਬਿਲਡ ਹੋਊਗਾ ਦੁਬਾਰਾ, ਜਿਹੜਾ ਕਿ ਪਹਿਲਾਂ ਹੋਇਆ ਹੋਇਆ ਸੀ
1: ਹੋ ਰਿਹਾ ਹੌਲੀ ਹੌਲੀ
2: ਹੁਣ ਦੁਬਾਰਾ ਹੋ ਰਿਹਾ, ਕਿਉਂਕਿ ਜਦੋਂ ਤੋਂ ਮੈਂ ਉਹੀ ਕਹਿੰਦਾ ਵੀ ਇੱਕ ਜਦੋਂ ਗਲਤ ਫਿਲਮ ਕੋਈ ਚੱਲ ਜਾਂਦੀ ਹੈ ਨਾ, ਜਦੋਂ ਉਹ ਦੇਖਣ ਕੋਈ ਬੰਦਾ ਚਲੇ ਜਾਂਦਾ ਉਹ ਇੱਕ ਸਾਲ ਨੂੰ ਬ੍ਰੇਕ ਲੈ ਲੈਂਦਾ ਵੀ ਆਪਾਂ ਨਹੀਂ ਬਾਈ ਜਾਣਾ, ਆਪਣੀ ਨਾ ਕਰਾਤੀ,
1: ਉਹ ਘਰ ਵੀ ਆ ਕੇ ਕਹਿ ਦਿੰਦਾ
2: ਹਾਂ ਵੀ ਮੈਨੂੰ ਨਹੀਂ ਮੁੜ ਕੇ ਕਹਿਣਾ ਜਾਣ ਨੂੰ। ਠੀਕ ਹੈ, ਉਹ ਚੀਜ਼ ਸਿਨੇਮੇ ਦਾ ਨੁਕਸਾਨ ਕਰਦੀ ਆ। ਸੋ ਮੈਨੂੰ ਇਹ ਲੱਗਦਾ, ਬਾਕੀ ਦਸਤਾਰ ਦੇ ਮਾਮਲੇ 'ਚ ਹੁਣ ਅਸੀਂ ਇਹੀ ਵਿਸ਼ ਕਰਦੇ ਹਾਂ, ਇਹੀ ਉਮੀਦ ਕਰਦੇ ਹਾਂ ਵੀ ਸਾਨੂੰ ਪੰਜਾਬ 'ਚੋਂ ਵੀ ਓਨਾ ਹੀ ਹੰਗਾਰਾ ਮਿਲੇ ਜਿੰਨਾ ਸਾਨੂੰ ਬਾਹਰੋਂ ਪਿਆਰ ਮਿਲਦਾ, ਕਿਉਂਕਿ ਉਹ ਚੀਜ਼ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀ ਆ। ਤੁਸੀਂ ਜਦੋਂ ਇੱਕ ਨੰਬਰ ਦੀ ਰਿਕਵਰੀ ਕਰਨੀ ਆ ਹੈ ਨਾ, ਇੱਥੇ ਗੱਲ ਕਮਾਈ ਦੀ ਤਾਂ ਬਾਅਦ 'ਚ ਆਉਂਦੀ ਆ, ਆਪਣੇ ਤਾਂ ਸਭ ਤੋਂ ਪਹਿਲਾਂ ਰੌਲਾ ਰਿਕਵਰੀ ਦਾ ਹੁੰਦਾ।
1: ਬਿਲਕੁਲ
2: ਠੀਕ ਹੈ ਜੀ, ਆਪਾਂ ਤਾਂ ਆਪਣਾ ਉਹ ਸਿਨੇਮੇ ਦੀ ਉੱਥੇ ਹਜੇ ਥਿਨ ਲਾਈਨ 'ਤੇ ਖੜੇ ਹਾਂ ਵੀ ਆਪਣਾ ਸਿਨੇਮਾ ਹਜੇ ਐਡਾ ਕੇ ਆ ਵੀ ਆਪਾਂ ਬਣਾ ਕੇ ਸਭ ਤੋਂ ਪਹਿਲਾਂ ਦਿਲ ਤੋਂ ਤੁਕੂ ਇਹ ਕਰਦਾ ਰਹਿੰਦਾ ਵੀ ਪੂਰੇ ਕਰਨੇ ਆ ਬਾਈ,
1: ਪੂਰੇ ਕਰਨੇ।
2: ਠੀਕ ਆ, ਸੋ ਵਧੀਆ ਕੰਟੈਂਟ ਬਣਾ ਕੇ ਉਹ ਜ਼ਿਆਦਾ ਡਰ ਰਹਿੰਦਾ, ਕਿਉਂਕਿ ਦੂਜੀਆਂ ਕਰਨੀਆਂ ਆਪਾਂ ਜਿਵੇਂ ਦੱਸੀਏ ਤੁਹਾਨੂੰ ਮੇਕਿੰਗ ਵਾਈਜ਼ ਉਹ ਸੌਖੀ ਆ, ਮੰਨ ਲਓ ਸਾਡੇ ਲਈ ਵੀ ਜਿਹੜੀ ਕਮਾਈ ਆ ਉਹ ਸਾਨੂੰ ਕਮਾਈ ਅਤੇ ਸੌਖਾ ਉਹ ਰੱਬ ਦਾ ਰੇਡੀਓ ਬਣਾਉਣੀ ਸਾਨੂੰ ਗੁਰੂ ਨਾਨਕ ਜਹਾਜ਼ ਨਾਲੋਂ ਕਿਤੇ ਸੌਖੀ ਆ, ਸਾਨੂੰ ਕਮਾਈ ਰੱਬ ਦਾ ਰੇਡੀਓ 'ਚੋਂ ਕਰਨੀ ਈਜ਼ੀ ਆ, ਅਤੇ ਸਾਡੀ ਮਿਹਨਤ ਰੱਬ ਦਾ ਰੇਡੀਓ ਦੇ ਵਿੱਚ ਲੱਗਦੀ ਆ, ਆਮ ਫਿਲਮਾਂ ਨਾਲੋਂ ਵੱਧ ਲੱਗਦੀ ਆ, ਪਰ ਗੁਰੂ ਨਾਨਕ ਜਹਾਜ਼ ਨਾਲੋਂ ਕਿਤੇ ਘੱਟ ਲੱਗਦੀ ਆ।
1: ਇੱਕ ਮਨ ਦੇ ਵਿੱਚ ਇਹ ਵੀ ਹੁੰਦਾ ਨਾ ਵੀ ਇੱਥੇ ਸਾਡੀ ਮਿਹਨਤ ਲੱਗੀ ਹੈ, ਲੋਕਾਂ ਨੂੰ ਉਸ ਹਿਸਾਬ ਦੇ ਨਾਲ ਉਹ ਪ੍ਰਵਾਨ ਹੋਵੇ, ਅਤੇ ਪ੍ਰਵਾਨ ਹੋਏ ਵੀ ਨੇ ਤੁਹਾਡੇ ਪ੍ਰੋਜੈਕਟ। ਇੱਕ ਜਿਹੜੀ ਫਿਲਮਾਂ ਦੇ ਵਿੱਚ ਸਮੱਸਿਆ ਆਪਾਂ ਅਜੋਕੇ ਸਮੇਂ ਦੇ ਵਿੱਚ ਵੇਖਦੇ ਹਾਂ, ਇੰਨਾ ਪੈਸਾ ਲੱਗਦਾ, ਇੰਨੀ ਮਿਹਨਤ ਲੱਗਦੀ ਹੈ, ਉਸ ਤੋਂ ਬਾਅਦ ਹੁਣ ਤੁਸੀਂ ਵੀ ਜਿੱਦਾਂ ਅਲੱਗ ਤਰ੍ਹਾਂ ਦੇ ਕਨਸੈਪਟ ਤੁਸੀਂ ਕਰ ਰਹੇ ਹੋ। ਰੀਸੈਂਟਲੀ ਆਪਾਂ ਐਗਜ਼ਾਮਪਲ ਵੇਖੀਏ ਤਾਂ ਸਤਲੁਜ ਰਿਲੀਜ਼ ਹੀ ਨਹੀਂ ਹੋ ਸਕੀ, ਸੋ ਜੇ ਹੋਈ ਵੀ ਤਾਂ ਉਸ ਤੋਂ ਬਾਅਦ ਹਟਾ ਦਿੱਤੇ। ਇਹ ਵਾਲੇ ਚੈਲੇਂਜਸ ਰਹਿੰਦੇ ਆ ਧਿਆਨ ਦੇ ਵਿੱਚ,
2: ਹਮੇਸ਼ਾ ਚੈਲੇਂਜਸ ਹੁੰਦੇ ਆ ਬਾਈ ਜਦੋਂ ਤੁਸੀਂ ਕੋਈ ਵੀ ਲੀਕ ਤੋਂ ਹਟ ਕੇ ਜਾਂ ਵਧੀਆ ਕੰਟੈਂਟ ਲਿਆਉਂਦੇ ਹੋ, ਹਮੇਸ਼ਾ ਚੈਲੇਂਜਸ ਤੁਸੀਂ ਦੇਖਿਓ। ਹੁਣ ਕਿਉਂਕਿ ਸਮਾਂ ਹੀ ਐਸਾ ਚੱਲਦਾ ਬਾਈ, ਕਲਯੁੱਗ ਦੇ ਵਿੱਚ ਚੈਲੇਂਜ ਸੱਚ ਨੂੰ ਜ਼ਿਆਦਾ ਹੋਣੇ ਆ, ਅਤੇ ਜੇ ਤੁਸੀਂ ਗੋਵਿੰਦ ਦਾ ਫਲੋ ਵਾਲਾ ਕੰਮ ਕਰੋਗੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ, ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਹੀ ਨਹੀਂ ਆਉਂਦੀ ਜੇ ਤੁਸੀਂ ਮਜੋਰਟੀ ਜਾਂ ਮਾਸ ਜੋ ਕਰ ਰਿਹਾ ਉਹਦੇ ਹਿਸਾਬ ਨਾਲ ਚੱਲੋਗੇ, ਹੈ ਨਾ। ਸੋ ਇਹ ਚੈਲੇਂਜਸ ਹਮੇਸ਼ਾ ਹੀ ਆਉਂਦੇ ਆ ਜੀ, ਕਿਸੇ ਵੀ ਤਰ੍ਹਾਂ ਦੀ ਤੁਸੀਂ ਚੀਜ਼ ਲਾ ਲਓ, ਤੁਸੀਂ ਕੋਈ ਸੱਚੇ ਤਰੀਕੇ ਨਾਲ ਕੋਈ ਵੀ ਕੰਮ ਕਾਰ ਕਰਨਾ ਸ਼ੁਰੂ ਕਰ ਦਿਉ, ਸਹੀ ਤਰੀਕੇ ਨਾਲ ਕਰਨਾ ਸ਼ੁਰੂ ਕਰ ਦਿਉ, ਤੁਹਾਨੂੰ ਚੈਲੇਂਜਸ ਤਾਂ ਆਉਣੇ ਆ ਜੀ। ਸੋ ਉੱਦਾਂ ਹੀ ਆ, ਇਹ ਚੈਲੇਂਜਸ ਹੀ ਆਉਂਦੇ ਆ ਜੀ, ਇਹ ਤਾਂ ਮਿਲਦੇ ਹੀ ਆ ਜੀ ਸਾਨੂੰ।
1: ਕਾਫੀ ਸੋਚ ਵਿਚਾਰ ਕੇ
2: ਫਿਰ ਕੋਸ਼ਿਸ਼ ਤਾਂ ਹੁੰਦੀ ਹੈ ਜੀ ਇਹ ਵੀ ਕਰੀ ਜਾਈਏ, ਪਰ ਕਈ ਕਈ ਥਾਵਾਂ 'ਤੇ ਤੁਹਾਨੂੰ ਫਿਰ ਕਿਤੇ ਕਿਤੇ ਆ ਕੇ ਇਹ ਵੀ ਲੱਗਣ ਲੱਗ ਜਾਂਦਾ ਵੀ ਯਾਰ ਹੁਣ ਕੀ ਪੰਗੇ ਹੀ ਲਈ ਜਾਣੇ ਆ, ਹੁਣ ਕਿੰਨਾ ਕੁ ਚਿਰ ਲਈ ਜਾਣੇ ਆ, ਹੈ ਨਾ, ਕਿੰਨਾ ਕੁ ਚਿਰ ਜ਼ੋਰ ਲਾਈ ਜਾਣਾ। ਸੋ ਮੈਨੂੰ ਲੱਗਦਾ ਪਰ ਇੱਕ ਚੀਜ਼ ਦੀ ਜ਼ਰੂਰ ਆ ਜੀ, ਚਲੋ ਮੈਂ ਅੱਜ ਹੁਣ ਇਹ ਗੱਲ ਦੀ ਰਿਕੁਐਸਟ ਵੀ ਕਰਦਾ ਸਾਰਿਆਂ ਨੂੰ ਵੀ ਆਪਾਂ ਕਈ ਵਾਰ ਨਾ ਚੰਗੇ ਨੂੰ ਇਹ ਪਰਖਣ ਦੇ ਵਿੱਚ ਸਾਰਾ ਜ਼ੋਰ ਲਾ ਦਿੰਦੇ ਹਾਂ, ਹੈ ਨਾ, ਅਤੇ ਮਾੜੇ ਨੂੰ ਇਹ ਕਹਿ ਕੇ ਛੱਡ ਦਿੰਦੇ ਹਾਂ ਵੀ ਉਹ ਤਾਂ ਕਰਦਾ ਹੀ ਆਇਆ, ਚੱਲ ਕੋਈ ਗੱਲ ਨਹੀਂ। ਸੋ ਚੰਗੇ ਦੀ ਗਲਤੀ ਮਾਫ਼ ਕਰਨ ਦੀ ਬਜਾਏ ਆਪਾਂ ਮਾੜੇ ਦੀਆਂ ਸਾਰੀਆਂ ਮਾਫ਼ ਕਰ ਦਿੰਦੇ ਹਾਂ, ਚੰਗੇ ਦੀ ਇੱਕ ਫੜ ਕੇ ਬਹਿ ਜਾਂਦੇ ਹਾਂ। ਸੋ ਉਹ ਨਹੀਂ ਚਾਹੀਦਾ ਹੈਗਾ, ਚਾਹੇ ਉਹ ਫਿਲਮਾਂ ਦੇ ਵਿੱਚ ਆ, ਚਾਹੇ ਅਦਰਵਾਈਜ਼ ਓਵਰਆਲ ਵੀ ਹੈਗਾ ਵੀ ਆਪਾਂ ਕਈ ਵਾਰ ਚੰਗੇ ਨੂੰ ਪਰਖ ਪਰਖ ਕੇ ਸੂਈ ਦੇ ਨੱਖੇ 'ਚੋਂ ਕੱਢਦੇ ਹਾਂ, ਅਤੇ ਉਹ ਵੀ ਐਂਡ 'ਤੇ ਜਾ ਕੇ ਕਈ ਵਾਰ ਫਿਰ ਢੇਰੀ ਢਾ ਜਾਂਦਾ ਵੀ ਛੱਡ ਯਾਰ ਆਪਣੇ ਵਾਲੇ ਨਹੀਂ ਸਮਝਦੇ ਇਹ ਗੱਲ ਨੂੰ, ਹੈ ਨਾ। ਸੋ ਪਰ ਉਹ ਮੈਨੂੰ ਲੱਗਦਾ ਦਿਲ ਛੱਡਣ ਵਾਲੀ ਗੱਲ ਕਿਤੇ ਨਾ ਕਿਤੇ ਹਰੇਕ ਦੀ ਸਿਚੁਏਸ਼ਨ ਬਣ ਜਾਂਦੀ ਆ, ਵੀ ਪਰਮਾਤਮਾ ਦਾ ਸ਼ੁਕਰ ਆ, ਮੈਂ ਤਾਂ ਇਹ ਗੱਲ ਦੇ ਲਈ ਬਹੁਤ ਸ਼ੁਕਰ ਗੁਜ਼ਾਰ ਹਾਂ ਵੀ ਸਾਨੂੰ ਔਕਾਤ ਤੋਂ ਬਹੁਤ ਵੱਧ ਉਹਨੇ ਪਿਆਰ ਬਖਸ਼ਿਆ ਸਾਨੂੰ ਓਵਰਸੀਜ਼ ਆਡੀਅੰਸ ਵੱਲੋਂ। ਮੈਂ ਕਦੇ ਵੀ ਮਤਲਬ ਇਹ ਚੀਜ਼ ਭੁੱਲ ਨਹੀਂ ਸਕਦਾ ਵੀ ਜਿੰਨਾ ਪਿਆਰ ਤੁਸੀਂ ਮਸਤਾਨੇ ਨੂੰ, ਗੁਰੂ ਨਾਨਕ ਜਹਾਜ਼ ਨੂੰ, ਚਾਹੇ ਰੱਬ ਦਾ ਰੇਡੀਓ 3 ਸੀ ਹੁਣ ਉਹਨੂੰ, ਜਿੰਨਾ ਪਿਆਰ ਮਿਲਿਆ ਜੀ ਫਿਲਮਾਂ ਨੂੰ, ਹੁਣ ਪਿਛਲੇ 4 ਸਾਲਾਂ ਤੋਂ ਜਿੰਨੀਆਂ ਕੁ ਮੈਂ ਕੀਤੀਆਂ, ਹਰੇਕ ਸਾਲ ਦੇ ਵਿੱਚ ਇੱਕ ਦੀ ਐਵਰੇਜ ਪਈ ਆ, ਆਹ ਸਾਲ ਆ ਜਦੋਂ ਇਹਦੇ ਵਿੱਚ 2 ਆ ਰਹੀਆਂ, ਕਿਉਂਕਿ ਪਿਛਲੇ ਸਾਲ ਵੀ ਕੁਛ ਨਹੀਂ ਕੀਤਾ ਫਿਰ ਇਹ 'ਤੇ ਲੱਗੇ ਸੀ, ਵੀ ਬਹੁਤ ਪਿਆਰ ਮਿਲਿਆ ਉਹਦੇ ਲਈ ਤਾਂ ਸ਼ੁਕਰਾਨੇ ਹੀ ਨੇ ਜੀ। ਪਰ ਬਸ ਇੱਕ ਨਾਲ ਅਪੀਲ ਜ਼ਰੂਰ ਆ ਵੀ ਸਾਰੇ ਜਣੇ ਨਾ ਚੰਗੀਆਂ ਫਿਲਮਾਂ ਨੂੰ ਆਪਾਂ ਕਹਿ ਦਿੰਦੇ ਹਾਂ ਵੀ ਜਦੋਂ ਤੁਸੀਂ ਬਾਹਰਲੇ ਸਾਥ ਦਿੰਦੇ ਹੋ ਤਾਂ ਸਾਰਾ ਕੁਛ ਸਾਰਾ ਚੜ੍ਹਦੀ ਕਲਾਈ ਹੋ ਜਾਂਦੀ ਹੈ, ਅਤੇ ਨਾਲੇ ਫਿਲਮ ਆ ਇੱਕ ਆਪਣੀ ਫਿਲਮ ਨੂੰ ਬਣਨ ਲਈ ਬਹੁਤ ਜ਼ਿਆਦਾ ਬਜਟ ਲੱਗਦੇ ਆ ਜੇ ਆਪਾਂ ਸਿਨੇਮੇ ਨੂੰ ਅੱਗੇ ਲੈ ਕੇ ਜਾਣਾ, ਅਤੇ ਦੇਖਣ ਲਈ ਆਪਾਂ ਨੂੰ ਆਪਣੇ ਵੱਲੋਂ ਉਹ ਉਸ ਲੈਵਲ ਦੀ ਵੱਡੀ ਅਮਾਊਂਟ ਨਹੀਂ ਹੈਗੀ ਵੀ ਆਪਾਂ ਆਪਣੇ ਵੱਲੋਂ ਕੰਟਰੀਬਿਊਟ ਨਾ ਕਰ ਸਕੀਏ, ਹੈ ਨਾ। ਆਪਾਂ ਬਾਹਰ ਮਿਹਨਤਾਂ ਕਰਦੇ ਹਾਂ ਸਾਰੇ ਜਣੇ, ਉਹ ਇੱਕ ਕੰਟਰੀਬਿਊਸ਼ਨ ਦੇ ਰੂਪ ਦੇ ਵਿੱਚ ਵੀ ਆਪਾਂ ਕਰ ਸਕਦੇ ਹਾਂ, ਅਤੇ ਨਾਲੇ ਇੰਜੋਏ ਤਾਂ ਆਪਾਂ ਡੈਫੀਨੇਟਲੀ ਕਰਾਂਗੇ। ਅਤੇ ਇਹ ਤਾਂ ਇਹ ਮੰਨ ਲਓ ਵੀ ਤੁਸੀਂ ਬੱਚਿਆਂ ਨੂੰ ਲੈ ਕੇ ਜਾ ਕੇ ਟੀਵੀ ਲਾਤਾ ਵੀ ਤੁਹਾਡਾ ਕੰਮ ਵੀ ਜੋਬ ਡਨ ਹੋ ਗਈ, ਉਹ ਵੀ ਕੁਛ ਸਿੱਖ ਲਏ, ਅਤੇ ਨਾਲੇ ਉਹ ਹੱਸ ਲਏ, ਖੇਡ ਲਏ, ਇੰਜੋਏ ਕਰ ਲਏ, ਅਤੇ ਨਾਲੇ ਤੁਸੀਂ ਵੀ ਤੁਹਾਡਾ ਇਕੱਠਿਆਂ ਦਾ ਟਾਈਮ ਸਪੈਂਡ ਹੋ ਗਿਆ। ਇੰਨਾ ਕੁ ਆਪਾਂ ਜ਼ਰੂਰ ਪੰਜਾਬੀ ਸਿਨੇਮੇ ਲਈ ਸਿਰਫ ਇਸੇ ਗੱਲੋਂ ਵੀ ਚਲੋ ਪੰਜਾਬੀ ਆ, ਹੈ ਨਾ, ਇਹਦੇ ਲਈ ਆਪਾਂ ਪਿਆਰ ਅਤੇ ਮਾਣ ਦੇਈਏ। ਉਹਦੇ ਵਿੱਚ ਤਰਸੇਮ ਜੱਸੜ ਵੀ ਪਿੱਛੇ ਰਹਿ ਜਾਂਦਾ, ਬਾਕੀ ਵੀ ਨਾਮ ਪਿੱਛੇ ਰਹਿ ਜਾਂਦੇ ਆ, ਆਪਣੀ ਸਾਂਝ ਆ ਜਿਹੜੀ ਉਹ ਪੰਜਾਬੀ ਦੀ ਆ ਜੀ।
1: ਅੱਛਾ, ਜਦੋਂ ਤੁਸੀਂ ਬਣਾਉਂਦੇ ਹੋ ਫਿਲਮ ਆਖਰੀ ਸ਼ੋਆਂ 'ਤੇ ਆਉਂਦੀ ਆ, ਅਤੇ ਕੁਛ ਹੁੰਦਾ ਵਾ ਧਿਆਨ ਦੇ ਵਿੱਚ ਵੀ ਇੰਨੇ ਕੁ ਪੈਸੇ ਕਰਜ਼ੇ ਜਾਂ ਇੰਨੇ ਕੁ ਕਰੂਗੀ
2: ਬਾਈ? ਜਿਹੜੇ ਐਸਟੀਮੇਟ ਨੇ ਨਾ, ਇਹਨਾਂ ਵੋਟਾਂ ਵਾਲਾ ਕੰਮ ਕਈ ਵਾਰ ਲੋਕ ਤੁਹਾਨੂੰ ਪਿੰਡ ਦੇ ਵਿੱਚ ਕਹਿ ਕੇ ਰੱਖਦੇ ਨੇ, ਪਹਿਲਾਂ ਹੀ ਸਰਪੰਚ ਕਹਿਣ ਲੱਗ ਜਾਂਦੇ ਨੇ ਜਦੋਂ ਵੋਟਾਂ ਪੈਂਦੀਆਂ ਨਿਕਲਦੀਆਂ 10 ਨੇ, ਹੈ ਨਾ। ਸੋ ਇਹਨਾਂ ਦਾ ਕੰਮ ਇਹੀ ਆ ਜੀ, ਫਿਲਮਾਂ ਵਾਲਾ ਕੰਮ ਹੈਗਾ ਜੀ, ਨਿਰਾ ਲੱਖ ਦੇ ਸਿਰ 'ਤੇ ਇਹਨੂੰ ਨਿਰੀ ਤੁਸੀਂ ਇਹ ਕਹਿ ਲਓ ਵੀ ਇੱਕ ਤੁਸੀਂ ਬੈਟ ਲਾਈ ਬੈਠੇ ਹੋ, ਤੁਹਾਨੂੰ ਕੱਖ ਨਹੀਂ ਪਤਾ।
1: ਇੱਕ ਕਿਸਾਨ ਵਾਲਾ ਕੰਮ ਨਹੀਂ ਆ ਵੀ ਬੀਜ ਕੇ ਅਤੇ ਤੁਸੀਂ ਬਾਅਦ 'ਚ ਰੱਬ ਦੇ ਭਰੋਸੇ।
2: ਇਹੀ ਆ ਜੀ, ਇਹੀ ਆ ਜੀ, ਇਹ ਤਾਂ ਮਤਲਬ ਹਜੇ ਇਹ ਲਾ ਲਓ ਵੀ ਬਸ ਇਹੀ ਲਾ ਲਓ ਵੀ, ਅਤੇ ਇਹ ਵੀ ਪਤਾ ਇਹ ਉਹ ਕਿਸਾਨ ਵਾਲਾ ਕੰਮ ਆ, ਇਹ ਕਿਸਾਨ ਵਾਲਾ ਨਹੀਂ ਹੈਗਾ ਵੀ ਜਿਹੜੇ ਕਿਸਾਨ ਨੂੰ ਪਤਾ ਵੀ ਸ਼ਾਇਦ ਮੀਂਹ ਪੈ ਜਾਵੇ, ਇਹ ਉਹ ਕਿਸਾਨ ਵਾਲਾ ਕੰਮ ਆ, ਉਹਨੂੰ ਪਤਾ ਵੀ ਬੀਜ ਅੱਜ ਰਿਹਾ ਅਤੇ 6 ਮਹੀਨੇ ਨੂੰ ਗੜੇ ਪੈਣੇ ਹੀ ਪੈਣੇ ਨੇ, ਇਹ ਮੰਨ ਕੇ ਬੀਜਣੀ ਪੈਂਦੀ ਆ, ਇਹ ਮੰਨ ਕੇ ਇਹ ਬੀਜਣੀ ਪੈਂਦੀ ਆ ਵੀ ਯਾਰ 6 ਮਹੀਨੇ ਨੂੰ ਗੜੇ ਪੈਣੇ ਹੀ ਪੈਣੇ ਨੇ, ਕੀ ਤੂੰ ਤਿਆਰ ਆ ਬੀਜਣ ਨੂੰ, ਹੈ ਨਾ। ਜੇ ਉਹ ਫਿਰ ਕਹਿ ਤਾਂ ਮੰਨੇ ਵੀ ਹਾਂ ਬਾਈ ਜੇ ਗੜੇ ਪੈ ਗਏ ਤਾਂ ਵੀ ਤਿਆਰ ਆ, ਫਿਰ ਫਿਲਮ ਬਣਦੀ ਆ,
1: ਫਿਰ ਬਣਦੀ ਜੇ ਵੱਡੇ ਦਿਲ ਕਰਕੇ।
2: ਬਿਲਕੁਲ, ਡੈਫੀਨੇਟਲੀ ਇਹ ਮੰਨ ਕੇ ਚੱਲਣਾ ਪੈਂਦਾ ਵੀ ਜੇ ਗੜੇ ਪੈ ਗਏ ਤਾਂ ਜਿਉਂਦੇ ਰਹਿ ਜਾਂਗੇ, ਫਿਰ ਅਗਲਾ ਕਹਿੰਦਾ ਫਿਰ ਬਣਾ ਲਾ।
1: ਅੱਛਾ, ਪਹਿਲੇ ਜਿਹੜੇ ਗੜੇ ਪਏ ਨੇ ਕੁਛ ਧਿਆਨ 'ਚ ਰਹਿੰਦਾ ਵੀ ਕਿੱਥੇ ਕਿੱਥੇ ਕਿਹੜੇ ਕਿਹੜੇ ਦੇਸ਼ 'ਚ ਤੁਹਾਡੀ ਫਿਲਮ ਇਸ ਟਾਈਮ

0: ਜੀ ਮੈਂ ਆਪਾਂ ਕਦੇ ਅਫੀਸ਼ੀਅਲ ਫਿਗਰਸ ਮੈਂ ਪਾਉਂਦਾ ਨਹੀਂ ਕਿਉਂਕਿ ਮੈਨੂੰ ਲੱਗਦਾ ਫਿਗਰਸ ਨਾਲੋਂ ਜ਼ਿਆਦਾ ਆਪਾਂ ਨੂੰ ਜਿਹੜਾ ਪਿਆਰ ਤੇ ਉਹ ਹੈਗਾ ਵੀ ਉਹ ਕ੍ਰੇਜ਼ ਜੀ ਹੋ ਜਾਂਦੀ ਹੈ ਫਿਗਰਸ ਵਾਲੀ
1: ਫਿਗਰਾਂ ਨਹੀਂ ਪਈਆਂ ਮੈਂ ਇਸੇ ਕਰਕੇ ਮੈਂ ਪੁੱਛ ਲਾਂ ਵੀ ਤੁਸੀਂ ਪਤਾ ਵੀ ਬਾਅਦ ਚੋਂ ਰੱਖਦੇ ਹੋ ਵੀ
0: ਹਾਂਜੀ ਹਾਂਜੀ ਨਹੀਂ ਉਹ ਤਾਂ ਰੱਖਣਾ ਪੈਂਦਾ ਜੀ ਬਹੀ ਖਾਤੇ ਤਾਂ ਬਾਅਦ ਜਿਹੜੇ ਦੇਣੇ ਹੁੰਦੇ ਆ ਮੋੜਨੇ ਆ ਉਹ ਵੀ ਮੋੜਨੇ ਪੈਂਦੇ ਹਨ
1: ਕਿਹੜੀ ਫਿਲਮ ਦੀ ਕਿੱਥੇ ਝੰਡੀ ਆ
0: ਬਾਈ ਹਜੇ ਤੱਕ ਸੋ ਫਾਰ ਤੁਹਾਨੂੰ ਮੈਂ ਦੱਸਦਾ ਮਸਤਾਨੇ ਪੰਜਾਬੀ ਦੀਆਂ ਪਹਿਲਾਂ ਤਾਂ ਮੈਂ ਤੁਹਾਨੂੰ ਆਸਟ੍ਰੇਲੀਆ ਦਾ ਦੱਸ ਦਿੰਦਾ ਮਸਤਾਨੇ ਸੋ ਫਾਰ ਆਸਟ੍ਰੇਲੀਆ ਦੇ ਵਿੱਚ ਟੋਪ 3 ਹਾਈਐਸਟ ਕਲੈਕਸ਼ਨ ਫਿਲਮਾਂ 'ਚ ਅੱਜ ਵੀ ਆਉਂਦੀ ਹੈ ਜੀ
1: ਤੁਸੀਂ ਕਹੋ ਹਾਂ ਵੀ ਸਭ ਤੋਂ ਟੋਪ 'ਤੇ ਆ
0: ਨਹੀਂ ਚਲੋ ਮੈਂ ਜੀ ਨਹੀਂ ਕਰਦਾ ਕਹਿਣ ਬਾਈ
1: ਚਲੋ ਮੈਂ ਕਹਿ ਦਿੰਦਾ ਮਸਤਾਨੇ ਇਸ ਟਾਈਮ ਪੰਜਾਬੀ ਫਿਲਮਾਂ ਦੇ ਵਿੱਚ ਸਭ ਤੋਂ ਵੱਧ ਕਲੈਕਸ਼ਨ ਵਾਲੀ ਫਿਲਮ ਹੈ ਤੁਹਾਡੀ ਅਤੇ ਜੇ ਮੈਂ ਗਲਤ ਨਹੀਂ ਹਾਂ ਅਤੇ ਜਿਹੜੀ ਸੈਕਿੰਡ ਆ ਉਹ ਹਾਲੇ ਕਾਫੀ ਦੂਰ ਆ
0: ਜੀ
1: ਸੋ ਇਹ ਇਹ ਵੱਡੀ ਕਾਮਯਾਬੀ ਆ ਵੱਡਾ ਸੇਰਾਵਾਦ ਤੁਹਾਡੇ ਤੁਸੀਂ ਜੋ ਸਿਨੇਮਾ ਤੁਸੀਂ ਬਣਾ ਰਹੇ ਹੋ
0: ਬਿਲਕੁਲ
1: ਬਾਕੀ ਕੈਨੇਡਾ ਦਾ ਤੁਸੀਂ ਦੱਸ ਦਿਓ
0: ਕੈਨੇਡਾ ਵੀ ਬਾਈ ਬਸ ਇੱਦਾਂ ਹੀ ਸਮਝ ਲਓ ਅਤੇ ਬਹੁਤ ਵਧੀਆ ਜੀ ਉੱਥੇ ਵੀ ਇੱਦਾਂ ਹੀ ਆ ਜੀ ਮੈਨੂੰ ਇਹ ਹੁੰਦਾ ਬਾਈ ਇੱਕ ਦੋ ਨੰਬਰ ਦਾ ਰੌਲਾ ਨਹੀਂ ਹੈਗਾ ਆਪਾਂ ਉੱਪਰ ਲਿਆ ਚਾਂ ਮਾਲਕ ਦਾ ਸ਼ੁਕਰ ਆ ਹੈ ਨਾ ਅਤੇ ਉਹ ਚਾਹੇ ਪਹਿਲੇ 'ਤੇ ਹੈਗੇ ਆ ਕਦੇ ਪਹਿਲੇ 'ਤੇ ਉਹ ਵੀ ਮੈਂ ਨਹੀਂ ਹੈਗਾ ਪਹਿਲੇ 'ਤੇ ਮਸਤਾਨਾ ਹੀ ਆ ਜੀ ਹੈ ਨਾ ਜੀ ਅਤੇ ਉਹ ਤੋਂ ਬਾਅਦ ਪਰ ਇਹ ਹੈਗਾ ਵੀ ਗੁਰੂ ਨਾਨਕ ਜਹਾਜ਼ ਦਾ ਵੀ ਬਹੁਤ ਵਧੀਆ ਨੰਬਰ ਸਾਰੇ ਪਾਸਿਓਂ ਆਇਆ ਸੀਗਾ ਜੀ ਅਤੇ ਉਹ ਤੋਂ ਬਾਅਦ ਹੁਣ ਰੱਬ ਦਾ ਰੇਡੀਓ 3 ਦਾ ਵੀ ਗੁੱਡ ਸੀਗਾ ਨੰਬਰ ਜੀ
1: ਪਰ ਇਸ ਸਾਲ ਮੈਨੂੰ ਲੱਗਦਾ ਰੱਬ ਦਾ ਰੇਡੀਓ
0: ਸੋ ਫਾਰ ਹਜੇ ਤੱਕ ਹਾਈਐਸਟ ਰੱਬ ਦਾ ਰੇਡੀਓ ਆ ਜੀ ਹਾਂਜੀ ਰੱਬ ਦਾ ਰੇਡੀਓ 3 ਸੋ ਫਾਰ ਹਜੇ ਤੱਕ 26 ਦੇ ਵਿੱਚ ਜੀ ਆਸਟ੍ਰੇਲੀਆ ਦੇ ਵਿੱਚ ਲਾ ਲਈਏ ਜੀ ਤਾਂ ਕੈਨੇਡਾ ਦੇ ਵਿੱਚੋਂ ਵੀ ਆਪਾਂ ਲਾ ਸਕਦੇ ਹਾਂ ਜੀ ਤਾਂ ਉਹ ਸੋ ਫਾਰ ਹਜੇ ਤੱਕ ਉਹੀ ਆ ਜੀ
1: ਮਤਲਬ ਕਲੀਅਰ ਨਹੀਂ ਦੱਸਣਾ ਤੁਸੀਂ
0: ਮੈਂ ਬਾਈ ਅਸਲ 'ਚ ਬਾਈ ਪਤਾ ਕੀ ਆ ਕਈ ਵਾਰ ਮੈਨੂੰ
1: ਨਜ਼ਰ ਲੱਗ ਜਾਂਦੀ
0: ਇੰਨਾ ਨਜ਼ਰ ਨਹੀਂ ਬਾਈ ਮੈਂ ਕਈ ਵਾਰ ਆਪਾਂ ਜੀ ਆਪਣੇ ਆਪ ਨੂੰ ਵੱਡਾ ਤਾਂ ਦੱਸਣਾ ਹਰੇਕ ਨੂੰ ਜੀ ਕਰਦਾ ਹੈ ਨਾ ਪਰ ਉਹ ਤੋਂ ਡਰ ਲੱਗਦਾ ਰੱਬ ਤੋਂ ਜੀ ਕਿਉਂਕਿ ਉਹ ਵੱਡਾ ਛੋਟਾ ਕਰਨ ਨੂੰ ਬਿੰਦੇ ਲਾਉਂਦਾ ਹੈ ਨਾ ਜੀ ਉਹ ਚੀਜ਼ ਆ ਅਤੇ ਦੂਜੀ ਗੱਲ ਕਈ ਵਾਰ ਇਹ ਹੋ ਜਾਂਦਾ ਮੈਂ ਆਪਣੇ ਆਪ ਨੂੰ ਵੱਡਾ ਕਹੂੰਗਾ ਤਾਂ ਮੈਂ ਆਪਣੇ ਕਿਸੇ ਹੋਰ ਭਰਾ ਨੂੰ ਛੋਟਾ ਕਰ ਰਿਹਾ ਹੋਊਗਾ ਉਹ ਮੈਂ ਚਾਹੁੰਦਾ ਨਹੀਂ ਬਾਈ
1: ਇਹ ਵੀ ਕੋਈ ਕੋਈ ਸੋਚਦਾ ਵੀ
0: ਸੋ ਮੈਨੂੰ ਲੱਗਦਾ ਹੁੰਦਾ ਵੀ ਉਹ ਜਿਹੜੇ ਸਾਰੇ ਵੱਡੇ ਆ ਜੀ
1: ਬਹੁਤ ਵਧੀਆ ਜੀ ਵਧੀਆ ਵਧੀਆ ਕਰਦੇ ਰਹੋ ਇੱਥੋਂ ਇੱਕ ਚੀਜ਼ ਤਾਂ ਪੱਕੀ ਆ ਕਿ ਤੁਸੀਂ ਕੁਛ ਵਧੀਆ ਕਰਦੇ ਹੋ ਅਲੱਗ ਕਰਦੇ ਹੋ ਅਤੇ ਲੋਕ ਸਾਥ ਦਿੰਦੇ ਨੇ ਉਸ ਚੀਜ਼ ਦਾ ਅਤੇ ਉਹ ਸਾਥ ਦੇ ਵੀ ਰਹੇ ਨੇ ਵੇਖ ਵੀ ਰਹੇ ਨੇ ਅੱਗੇ ਵੀ ਸੋਹਣੇ ਸੋਹਣੇ ਇਸੇ ਤਰ੍ਹਾਂ ਪ੍ਰੋਜੈਕਟ ਕਰਦੇ ਰਹੋ ਕੁਛ ਇੱਕ ਇਸ ਤੋਂ ਫਿਲਮ ਤੋਂ ਹਟ ਕੇ ਤੁਹਾਡੀ ਪਰਸਨੈਲਿਟੀ ਬਾਰੇ ਜਿਹਦੀ ਕਿ ਆਮ ਚਰਚਾ ਹੁੰਦੀ ਰਹਿੰਦੀ ਆ ਵੀ ਯਾਰ ਤੁਸੀਂ ਟਰੈਂਡ ਮੇਕ ਕਰਿਓ ਚਾਹੇ ਉਹ ਤੁਹਾਡਾ ਡਰੈਸਅਪ ਹੋਵੇ ਚਾਹੇ ਪੱਗ ਦਾ ਸਟਾਈਲ ਹੋਵੇ ਮਤਲਬ ਉਹਦੇ ਬਾਰੇ ਕੁਛ ਮਤਲਬ ਮਿਲਦੀ ਰਹਿੰਦੀ ਹੈ ਖਬਰ ਸੁਰਤੇ ਜਾਂ
0: ਨਹੀਂ ਬਾਈ ਪਿਆਰ ਤਾਂ ਮਿਲਦਾ ਬਹੁਤ ਮੰਨ ਲਓ ਕੱਪੜਿਆਂ ਤੋਂ ਲੈ ਕੇ ਪੱਗ ਦੇ ਸਟਾਈਲ ਤੋਂ ਲੈ ਕੇ ਬਹੁਤ ਪਿਆਰ ਮਿਲਿਆ ਜਿਹੜਾ ਕਿ ਕਦੇ ਸੋਚਿਆ ਨਹੀਂ ਸੀ
1: ਅੱਛਾ ਮੈਂ ਕਈ ਵਾਰੀ ਇਹ ਸੋਚਦਾ ਸੋਰੀ ਤੁਹਾਡੀ ਗੱਲ ਟੋਕਰਾਂ ਮੈਂ ਕਈ ਵਾਰੀ ਇਹ ਸੋਚਦਾ ਵੀ ਜਿੱਦਾਂ ਮੰਨ ਲਓ ਟਰੈਂਡ ਮੇਕਰ ਜਿਹੜੇ ਜਿੱਦਾਂ ਬੋਲੀਵੁੱਡ ਦੇ ਜਾਂ ਹਾਲੀਵੁੱਡ ਦੇ ਜਿਹੜੇ ਸਟਾਰ ਹੋਣਗੇ ਅਤੇ ਉਹਨਾਂ ਦੇ ਉਹ ਫੈਸ਼ਨ ਡਿਜ਼ਾਈਨਰ ਨੇ ਉਹਨਾਂ ਦੇ ਬੰਦੇ ਰੱਖੇ ਆ ਸਪੈਸ਼ਲ ਵੀ ਤੂੰ ਹੁਣ ਇੱਦਾਂ ਦਾ ਪਾ ਆਊਗਾ ਅਤੇ ਮਤਲਬ ਆਪਣਾ ਕਿੱਦਾਂ
0: ਮੈਂ ਆਪੇ ਕਰਦਾ ਇੱਦਾਂ ਹੀ ਚੱਕੇ ਪਾ ਲਈ ਦੇ ਸੱਚੀ ਉਹ ਸ਼ੁਰੂ ਤੋਂ ਹੀ ਇੱਦਾਂ ਬਾਈ ਕਿਉਂਕਿ ਉਦੋਂ ਤਾਂ ਕਿੱਥੇ ਹੁੰਦਾ ਸੀ ਇੰਨਾ ਹੈ ਨਾ ਹਜੇ ਆਪਣੀ ਇੰਡਸਟਰੀ ਵੀ ਚਲੋ ਉਹ ਲੈਵਲ 'ਤੇ ਨਹੀਂ ਸੀਗੀ ਜਦੋਂ ਦੇ ਅਸੀਂ ਆਏ ਹਾਂ ਉਹ ਟਾਈਮ ਦੀ ਜੇ ਮੈਂ ਗੱਲ ਕਰਾਂ ਚਾਹੇ 12-13 ਦੇ ਵਿੱਚ ਕੁਲਵੀਰ ਵਾਲੀ ਐਲਬਮ ਆਈ ਸੀ ਜਾਂ ਹੋਰ ਹੁਣ ਤਾਂ ਚਲੋ ਫਿਰ ਵੀ ਟਰੈਂਡ ਬਦਲ ਗਏ ਬਾਈ ਹੁਣ ਜਿਹੜੇ ਨਵੇਂ ਮੁੰਡੇ ਹੈਗੇ ਆ ਜੀ ਹੈ ਨਾ ਉਹਨਾਂ ਦਾ ਤਾਮ ਜਾਮ ਵੱਧ ਕੈਰੀ ਕੀਤਾ ਹੋਇਆ ਨੋ ਡਾਊਟ ਕਮਾਈਆਂ ਵੀ ਵਧੀਆ ਨੇ ਸਾਰਾ ਉਹਨਾਂ ਦੀਆਂ ਮਿਹਨਤਾਂ ਨੇ ਹੈ ਨਾ ਉਦੋਂ ਇਹ ਰਿਵਾਜ਼ ਨਹੀਂ ਕਿੱਥੇ ਸੀਗੇ ਆਪਣੇ ਵੀ ਨਾਲ ਡਿਜ਼ਾਈਨਰ ਹੋਵੇ ਜਾਂ ਹੋਰ ਹੋਵੇ ਉਦੋਂ ਤਾਂ ਜਿਹੜੇ ਆਪ ਨੂੰ ਵਧੀਆ ਲੱਗੇ ਉਹੀ ਲੈ ਕੇ ਪਾ ਲਈਦੇ ਸੀਗੇ ਹਾਂ ਜਾਣੀ ਸ਼ੌਂਕ ਮੈਨੂੰ ਸ਼ੁਰੂ ਤੋਂ ਰਿਹਾ ਬਾਈ ਕੱਪੜਿਆਂ ਦਾ ਸ਼ੌਂਕ ਉਦੋਂ ਤੋਂ ਕਾਲਜ ਟਾਈਮ ਤੋਂ ਹੀ ਕੋਟਾਂ ਕੂਟਾਂ ਦਾ ਸ਼ੌਂਕ ਲੌਂਗ ਕੋਟ ਦਾ ਸ਼ੌਂਕ ਐਨਕਾਂ ਉਨਕਾਂ ਦਾ ਸ਼ੌਂਕ ਉਹ ਉਦੋਂ ਤੋਂ ਮੈਨੂੰ ਜਾਣੀ ਸ਼ੁਰੂ ਸੀ ਇੱਕ ਮੈਂ ਯੂਕੇ ਚਲਿਆ ਗਿਆ ਭਲੇ ਟਾਈਮਾਂ 'ਚ 2009-10 'ਚ ਉੱਥੇ ਜਾ ਕੇ ਫਿਰ ਐਕਸਪੋਜ਼ਰ ਮਿਲ ਜਾਂਦਾ ਤੁਹਾਨੂੰ ਉਦੋਂ ਜਾ ਕੇ ਜਿਹੜੇ ਹੁਣ ਮਹਿੰਗੇ ਮਹਿੰਗੇ ਬ੍ਰਾਂਡ ਨੇ ਪ੍ਰਮੋਸ਼ਨ ਕਿਸੇ ਦੀ ਕੀ ਕਰਨੀ ਆ ਉਹ ਉਹਨਾਂ ਦੇ ਨਾਮ ਨੂੰ ਸਾਨੂੰ ਉਦੋਂ ਪਤਾ ਲੱਗ ਗਏ ਅਤੇ ਜਦੋਂ ਮੈਂ ਬਾਹਰੋਂ ਆਇਆ ਯੂਕੇ ਤੋਂ ਜਦੋਂ ਮੈਂ ਮੁੜਿਆ ਸੀ ਤੁਹਾਨੂੰ ਸੱਚੀ ਦੱਸਾਂ ਮੈਂ ਚਲੋ ਠੀਕ ਸੀ ਬਾਈ ਘਰੇ ਰੋਟੀ ਪਾਣੀ ਠੀਕ ਚੱਲਦਾ ਸੀਗਾ ਘਰੇ ਵਾਲੇ ਪੈਸੇ ਭੇਜਣ ਦੀ ਲੋੜ ਮੈਨੂੰ ਪਈ ਨਹੀਂ ਹੈ ਨਾ ਮੈਂ ਆਪਣੇ 'ਤੇ ਪੈਸਾ ਬਹੁਤ ਲਾਇਆ ਦੋਸਤਾਂ ਲਈ ਬਹੁਤ ਕੁਛ ਲੈ ਕੇ ਆਇਆ ਉਦੋਂ ਸਾਰਾ ਕੁਛ ਆਹੀ ਸੀ ਬਸ ਬ੍ਰਾਂਡਡ ਸਮਾਨ ਹੀ ਚੱਕਣ ਦੀ ਹੁੰਦੀ ਸੀ ਉਦੋਂ ਹੋੜ ਅਤੇ ਉਹੀ ਲੈ ਕੇ ਆਏ ਹਾਂ ਸੋ ਉਦੋਂ ਤੋਂ ਉਹ ਐਕਸਪੋਜ਼ਰ ਜੇ ਦੇ ਨਾਲ ਲਾ ਲਓ ਤੁਸੀਂ ਵੀ ਸ਼ਾਇਦ ਉਹ ਚੀਜ਼ਾਂ ਵੱਲ ਨੂੰ ਝੁਕਾਅ ਜਿਹਾ ਵੱਧ ਗਿਆ ਪਰ ਹੁਣ ਉਨਾ ਹੀ ਘੱਟ ਗਿਆ ਹੁਣ ਹੌਲੀ ਹੌਲੀ ਉਹ ਜਿਹੜੇ ਲੇਬਲ ਤੋਂ ਕੰਮ ਜਿਹੜੇ ਲੇਬਲ ਹੁੰਦੇ ਨੇ ਨਾ ਵੀ ਬ੍ਰਾਂਡਿੰਗ ਵਾਲਾ ਕੰਮ ਆ ਜ਼ਿਆਦਾ ਉਹ ਤੋਂ ਭਰੋਸਾ ਜਿਹਾ ਹੁਣ ਥੋੜ੍ਹਾ ਜਿਹਾ ਭਰੋਸਾ ਕੀ ਵੈਸੇ ਜੀ ਕਰਨ ਨੂੰ ਘੱਟ ਗਿਆ ਪਹਿਲਾਂ ਇਹ ਹੁੰਦਾ ਸੀ ਜੇਬ 'ਚ 100 ਰੁਪਈਆ ਤਾਂ 100 ਦਾ 100 ਹੀ ਉਹਨਾਂ 'ਤੇ ਲਾ ਆਉਂਦੇ ਸੀ ਹੁਣ ਇਹ ਹੁੰਦਾ ਵੀ ਜੇ 100 ਰੁਪਈਆ ਜੇ 20 ਹੈ 20-30 ਲਾ ਦਾਂਗੇ ਕੱਪੜੇ ਲੱਤੇ 'ਤੇ ਬਾਕੀ ਦੇ ਇੰਨੇ ਵੇਸਟ ਕਰਨ ਦਾ ਕੋਈ ਫਾਇਦਾ ਨਹੀਂ ਉਹੀ ਦਿਨ ਰਾਤ ਭੱਜੀ ਨੱਠੀ ਜਾਈਏ ਤੇ ਸਿਰਫ ਉਹਨਾਂ

0: ਨੂੰ ਜਾ ਕੇ ਫਿਰ ਬੈਠਿਆਂ ਨੂੰ ਬਟਾਇਆ ਹੀ ਹੈ, ਜਿਹੜਾ ਅਮੀਰ ਆ ਉਹਨੂੰ ਹੋਰ ਅਮੀਰ ਕਰ ਦਈਏ, ਉਹਦਾ ਕੀ ਫਾਇਦਾ? ਹੁਣ ਮੈਂ ਦੇਖਿਆ ਇੱਕ ਨਾ, ਚਲੋ ਜਦੋਂ ਕੋਵਿਡ ਟਾਈਮ ਸੀਗਾ ਨਾ ਬਾਈ, ਕੋਵਿਡ ਟਾਈਮ ਤੋਂ ਬਾਅਦ ਜਿੰਨੇ ਵੀ ਉੱਪਰਲੇ ਬ੍ਰਾਂਡ ਨੇ ਹਨਾ, ਉਹਨਾਂ ਦੀ ਇੱਕ ਸਾਂਝੀ ਸੰਸਥਾ ਜਿਹਦੇ ਉਹ ਅੰਡਰ ਆਉਂਦੇ ਨੇ, ਮੈਂ ਉਹਦੀ ਵੀ ਚਲੋ ਨਾਮ ਨਹੀਂ ਲਊਂਗਾ, ਐਵੇਂ ਫਿਰ ਉਹਨੂੰ ਰਿਸਰਚ ਕਰੀ ਜਾਣਗੇ, ਉਹਦੀ ਫਿਰ ਪ੍ਰਮੋਸ਼ਨ ਹੋ ਜਾਣੀ ਆ। ਉਹ ਇੱਕ ਸੰਸਥਾ ਉਹਨਾਂ ਦੀ, ਉਹ 2000 ਜਦੋਂ 20 ਦੇ ਵਿੱਚ ਕੋਵਿਡ ਆਇਆ ਨਾ, ਤੁਸੀਂ ਇਹ ਦੇਖਿਓ ਉਹ ਰਿਚੈਸਟ ਦੇ ਵਿੱਚ ਆ ਗਏ ਸੀ ਉੱਪਰ, ਜਿਹੜੇ ਪਹਿਲਾਂ ਟੌਪ 10 ਚ ਨਹੀਂ ਸੀ, ਕਿਉਂਕਿ ਬੈਕਲੋਗ ਤੇ ਆ ਗਏ, ਕੋਵਿਡ ਨੇ ਪੈਸਾ ਦਿੱਤਾ ਲੋਕਾਂ ਨੂੰ, ਉਹ ਪੈਸਾ ਸਭ ਤੋਂ ਵੱਧ ਲੱਗਿਆ ਡਿਜ਼ਾਈਨਰ ਚੀਜ਼ਾਂ ਤੇ। ਡਿਜ਼ਾਈਨਰ ਚੀਜ਼ਾਂ ਦੇ ਵਿੱਚ ਤੁਹਾਨੂੰ ਬੂਟ ਤੋਂ ਲੈ ਕੇ ਹਰੇਕ ਚੀਜ਼ ਦੇ ਪ੍ਰਾਈਜ਼ਿੰਗ, ਜਿਹੜੇ ਲੈਂਦੇ ਨੇ ਉਹਨਾਂ ਨੂੰ ਪਤਾ ਹੋਊ ਕੋਵਿਡ ਤੋਂ ਬਾਅਦ ਤੁਹਾਡੇ ਸੇਮ ਹੈਂਡ ਬੈਗ ਦੀ, ਸੇਮ ਸ਼ੂ ਦੀ ਪ੍ਰਾਈਜ਼ 1.5 ਗੁਣਾ ਤੋਂ 2 ਗੁਣਾ ਹੋ ਗਈ ਆ, ਜਦੋਂ ਕਿ ਉਹ ਸੇਮ ਆ, ਠੀਕ ਆ, ਕਿਉਂਕਿ ਉਹ ਬੈਕਲੋਗ ਤੇ ਆ ਗਏ। ਤੇ ਉਹ ਬੰਦੇ ਰਿਚੈਸਟ ਦੇ ਵਿੱਚ ਟੌਪ 2-3 ਤੇ ਇੱਕ ਵਾਰ ਟੌਪ ਫਸਟ ਨੂੰ ਟੱਚ ਕਰਕੇ ਮੁੜਿਆ, ਠੀਕ ਆ। ਫਿਰ ਉਹ ਹੋ ਕੀ ਰਿਹਾ, ਦੇ ਰਹੇ ਨੇ ਸਾਡੇ ਵਰਗੇ ਮਿਡਲ ਮੈਨ, ਹਨਾ, ਕਿਉਂਕਿ ਆਪਾਂ ਨੂੰ ਚਾਅ ਹੁੰਦਾ ਹਨਾ, ਤੇ ਮੈਨੂੰ ਵੀ ਬੜਾ ਚਾਅ ਵੀ ਆਪਾਂ ਆਹ ਚੀਜ਼ ਲਈਏ ਯਾਰ, ਹਨਾ, ਸ਼ੌਂਕ ਵੀ ਹੁੰਦਾ ਉਹਦੇ ਲਈ ਕੰਮ ਕਰਦੇ ਹਾਂ। ਪਰ ਕਈ ਵਾਰ ਤਾਂ ਇਹ ਹੁੰਦਾ ਕਿ ਸਾਡੇ ਵਰਗਾ, ਅਸੀਂ ਬੜੇ ਇਹੀ ਹੁੰਦਾ ਵੀ 100 ਰੁਪਏ ਜੇਬ 'ਚ 100 ਦਾ 100 ਲਾ ਜਾਂਦਾ। ਉਦੋਂ ਸਿਆਣੇ ਬੰਦੇ ਕਹਿੰਦੇ ਹੁੰਦੇ ਸੀ ਵੀ ਇਹ ਜੋੜ ਲਓ, ਇਹਦੀ ਕਿਤੇ ਸੇਵਿੰਗ ਕਰੋ, ਐਸੈਟ ਬਣਾਓ ਜਿਹੜਾ ਕੱਲ੍ਹ ਨੂੰ ਤੁਹਾਨੂੰ ਇਹ ਕੁਛ ਵਾਪਸ ਦੇਵੇ,
1: ਲਾ ਲਿਓ,
0: ਹਾਂ ਕਿਤੇ ਕੁਛ ਕਰ ਲਿਓ, ਹਨਾ। ਤੇ ਉਹ ਪੁਰਾਣਿਆਂ ਨੇ ਜ਼ਮੀਨਾਂ ਬਣਾਈਆਂ ਆਪਣੇ ਬਜ਼ੁਰਗਾਂ ਨੇ, ਉਹਨਾਂ ਨੇ ਕੁੜਤੇ ਚਾਦਰਾਂ 'ਚ ਸਾਰੀ ਉਮਰ ਕੱਢਤੀ, ਪਰ ਕੀਲਿਆਂ ਦੇ ਕੀਲੇ ਲੈ ਗਏ,
1: ਬਿਲਕੁਲ
0: ਠੀਕ ਆ। ਅੱਜ ਕੱਲ੍ਹ ਕੀ ਅਗਲਾ ਕਹਿੰਦਾ ਵੀ ਥੱਲੇ ਬੂਟ ਮਹਿੰਗੇ ਚਾਹੀਦੇ ਆ, ਹਨਾ,
1: ਕਿੱਲੇ ਦਾ ਅੱਗੇ
0: ਕੀਲਾ ਕੋਈ ਚੱਕਰ ਨਹੀਂ ਹੈਗਾ, ਕੀਲਾ ਚਾਹੇ ਵੇਚਣਾ ਵੀ ਪੈ ਜਾਵੇ।
1: ਕੱਲ੍ਹ ਕਿੰਨੇ ਵੇਖਿਆ ਅੱਜ ਕੱਲ੍ਹ, ਇਹ ਜ਼ਿਆਦਾ ਚੱਲਦਾ।
0: ਯੈਸ, ਪਰ ਗੱਲ ਇਹ ਆ ਵੀ ਇੱਕ ਨਾ, ਸਾਡੇ ਤੁਹਾਨੂੰ ਹਾਸੇ ਵਾਲੀ ਗੱਲ ਦੱਸਦਾ, ਸਾਡੇ ਇੱਕ ਵਾਰ ਵਾਰ ਨਾ ਮੁੰਡਿਆਂ ਦੇ ਵਿੱਚ ਇੱਕ ਡਾਇਲੋਗ ਹੁੰਦਾ ਸੀ, ਉਹ ਬੜਾ ਚੱਲਣ ਜ਼ਿਆਦਾ ਚੱਲ ਪਿਆ, ਪ੍ਰਚਲਿਤ ਹੋ ਗਿਆ। ਅਸੀਂ ਕਹਿਣ ਲੱਗ ਗਏ ਉਹ ਕੀ ਲੈ ਜਾਣਾ ਇੱਥੋਂ, ਹਨਾ, ਤੁਹਾਨੂੰ ਮੈਂ ਕਾਲਜ ਟਾਈਮ ਦੀ ਗੱਲ ਦੱਸਦਾ,
1: ਇੱਥੇ ਰਹਿਣਾ,
0: ਹਨਾ, ਉਹ ਇੱਥੇ ਹੀ ਆ ਸਭ ਕੁਛ, ਕੀ ਲੈ ਜਾਣਾ ਇੱਥੋਂ ਚੱਕ ਦੋ ਫੱਟੇ, ਕੀ ਲੈ ਜਾਣਾ ਇੱਥੋਂ ਚੱਕ ਦੋ ਫੱਟੇ। ਸਾਨੂੰ ਇੱਕ ਦਿਨ ਸਾਡੇ ਅੰਕਲ ਉੱਥੇ ਅਸੀਂ ਬੈਠੇ ਨਾ, ਐਂ ਲੱਗੀ ਜਾਈਏ, ਕਹਿੰਦੇ ਜਿਹੜੇ ਤੁਹਾਡੇ ਲੱਛਣ ਨੇ ਨਾ, ਤੁਸੀਂ ਪਤੰਦਰ ਉਹ ਪਿੱਛੇ ਛੱਡ ਕੇ ਵੀ ਕੁਛ ਨਹੀਂ ਜਾਂਦੇ, ਤੁਸੀਂ ਸਾਫ਼ ਕਰਕੇ ਹੀ ਜਾਓਗੇ। ਹਨਾ, ਵੀ ਉਹ ਗੱਲ ਆ ਵੀ ਦੇਖੋ ਇੱਥੋਂ ਲੈ ਕੇ ਵੀ ਕੁਛ ਨਹੀਂ ਜਾਣਾ, ਪਰ ਜਿਹੜਾ ਆਪਾਂ ਨੂੰ ਮਿਲਿਆ, ਜਿਹੜਾ ਆਪ ਨਹੀਂ ਬਣਾਇਆ ਹੋਇਆ, ਤਾਂ ਉਹ ਛੱਡ ਕੇ ਜਾਣਾ ਵੀ ਜ਼ਰੂਰੀ ਆ। ਜਿਹੜਾ ਮੈਂ ਨਹੀਂ ਜੋੜਿਆ, ਮੈਨੂੰ ਮੇਰੇ ਪਿਓ ਨੇ ਦਿੱਤਾ, ਤਾਂ ਮੇਰਾ ਉਹਨੂੰ ਵੇਚਣ ਦਾ ਅਤੇ ਉਹਨੂੰ ਵੇਸਟ ਕਰਨ ਦਾ ਹੱਕ ਨਹੀਂ। ਹਾਂ, ਮਜਬੂਰੀ ਬਸ ਆਪਾਂ ਨੂੰ ਕਿਤੇ ਲੋੜ ਪੈ ਗਈ ਤਾਂ ਉਹ ਐਸੈਟ ਆਪਾਂ ਨੂੰ ਵਰਤਣੇ ਪੈ ਜਾਂਦੇ ਆ, ਪਰ ਸਿਰਫ ਆਪਾਂ ਇੱਕ ਕਹਿ ਦਈਏ ਵੀ ਆਪਦੇ ਫੱਕੀਆਂ ਉਡਾਉਣ ਦੀ ਖਾਤਰ ਜਿਹੜਾ ਆਪਾਂ ਨੂੰ ਫ੍ਰੀ 'ਚ ਮਿਲਿਆ ਹੋਇਆ, ਉਹਨੂੰ ਮੇਰਾ ਉਹਦੇ ਵਿੱਚ ਮੇਰੀ ਸਿਰਫ ਇੰਨੀ ਕੁ ਜ਼ਿੰਮੇਵਾਰੀ ਆ ਵੀ ਆਹ ਮੈਨੂੰ ਫ੍ਰੀ 'ਚ ਮਿਲੀ ਸੀ, ਮੈਂ ਇਹਨੂੰ ਅੱਗੇ ਦੇ ਦੇਵਾਂ। ਉਹ ਤੋਂ ਬਾਅਦ ਮੈਂ ਜੋ ਕਮਾਇਆ ਕਰਿਆ ਉਹ ਮੈਂ ਚਾਹੇ ਆਪਦੀ, ਚਲੋ ਸੁਭਾਅ ਹਰੇਕ ਬੰਦੇ ਦਾ ਵੀ ਉਹਨੇ ਉਹਦਾ ਕੀ ਕਰਨਾ।
1: ਸਹੀ ਨਹੀਂ, ਬਹੁਤ ਵਧੀਆ। ਵੇਖੋ ਆਪਾਂ ਤਾਂ ਹੁਣ ਇਹ ਕਹਾਂਗੇ ਵੀ ਚਾਹੇ ਤੁਸੀਂ ਉਹ ਬ੍ਰਾਂਡ ਤੋਂ ਉਹਨੂੰ ਮੰਨ ਲਓ ਤੁਸੀਂ ਥੱਲੇ ਲੈਣ ਦਾ ਸਸਤੇ 'ਚ ਲੈਣ ਦਾ, ਪਰ ਇੱਕ ਸਟੇਜ ਹੁੰਦੀ ਆ ਬੰਦੇ ਦੀ, ਅਤੇ ਸਾਨੂੰ ਇਹ ਮਾਣ ਆ ਕਹਿੰਦੇ ਆ ਵੀ ਤੁਸੀਂ ਹੁਣ ਉਸ ਸਟੇਜ 'ਤੇ ਹੋ ਕਿ ਤੁਸੀਂ ਹੁਣ ਕੁਛ ਵੀ ਪਾਓਗੇ ਅਤੇ ਉਹ ਜਿਹੜੇ ਪਹਿਲਾਂ ਫੋਲੋ ਕਰ ਰਹੇ ਨੇ ਉਹਨਾਂ ਨੂੰ ਉਹ ਜੱਚਦਾ ਵਾ, ਉਹ ਚੀਜ਼ ਪਾਉਂਦੇ। ਆਈ ਥਿੰਕ ਇਹ ਵੀ ਕੋਈ ਕੋਈ ਕਲਾਕਾਰ ਜਾਂ ਕੋਈ ਕੋਈ ਸਟਾਰ ਇਸ ਵੇ ਦੇ ਨਾਲ ਸੋਚ ਪਾਉਂਦਾ ਵੀ ਮੈਂ ਹੁਣ ਲੋਕਾਂ ਦਾ ਖਰਚਾ ਘਟਾ ਦਾਂ ਜਾਨੀ ਹੋਰ ਜ਼ਿਆਦਾ ਵਧਾਉਣ ਦੀ ਬਜਾਏ। ਸੋਹਣੀ ਚੀਜ਼,
0: ਹਾਂ ਬਾਈ, ਮੈਨੂੰ ਜੋੜਿਆ ਜਾਵੇ ਚੰਗਾ, ਹਨਾ, ਹੁਣ ਇਹ ਗੱਲ ਸੋਚਦੇ ਹਾਂ ਵੀ ਜਿਹੜਾ ਜਿੰਨਾ ਕੁ ਜੁੜ ਜਾਵੇ ਚੰਗਾ, ਉਹ ਤੋਂ ਬਾਅਦ ਜਿਹੜੇ ਸ਼ੌਂਕ ਨੇ ਉਹ ਪੂਰੇ ਕਰ ਲਓ, ਸ਼ੌਂਕ ਪੂਰੇ ਕਰਨੇ, ਕਿਉਂਕਿ ਸ਼ੌਂਕ ਤੁਹਾਨੂੰ ਮੋਟੀਵੇਟਡ ਰੱਖਦੇ ਆ, ਹਨਾ। ਇੱਕ ਆਪਾਂ ਨਵੀਂ ਗੱਡੀ ਲਈ ਆ, ਉਹ ਆਪਾਂ ਉਹਦੇ ਨਾਲ ਕੰਮ 'ਤੇ ਜਾਣਾ, ਉਹ ਆਪਾਂ ਨੂੰ ਇੱਕ ਮੋਟੀਵੇਸ਼ਨ ਦਿੰਦੀ ਆ ਵੀ ਹਾਂ ਯਾਰ ਤੂੰ ਕੱਲ੍ਹ ਨੂੰ ਇਦੋਂ ਵੱਡੀ ਲੈਣੀ ਆ, ਚੱਲ ਭੱਜ ਕੰਮ ਤੈਨੂੰ ਜਿਹਨੂੰ ਸ਼ੌਂਕ ਆ। ਪਰ ਉਹ ਸ਼ੌਂਕ ਬਸ ਇਹੀ ਆ, ਮਕਸਦ ਸਿਰਫ ਮੇਰੇ ਕਹਿਣ ਦਾ ਇੰਨਾ ਕਿ ਆ ਵੀ ਆਪਾਂ ਉਹ 100 ਦਾ 100 ਰੁਪਈਆ ਸ਼ੌਂਕ 'ਤੇ ਨਹੀਂ ਲਾਉਣਾ ਹੈਗਾ, ਵੀ ਆਪਾਂ ਉਹਦੇ ਨਾਲ ਅਗਲੇ ਸ਼ੌਂਕ ਜਿਹੜੇ ਪੂਰੇ ਕਰਨੇ ਉਹ ਸੇਵਿੰਗ ਦੇ ਸਿਰ 'ਤੇ ਹੋਣੇ ਆ। ਕਈ ਵਾਰ ਇਹ ਹੁੰਦਾ ਆਪਾਂ ਅੱਜ, ਕਿਉਂਕਿ ਜਿਹਨੇ ਵੀ ਜਿਹੜਾ ਕੋਈ ਇੱਥੇ ਅੱਜ ਆਪਾਂ ਇੱਥੇ ਦੀ ਗੱਲ ਕਰ ਲਓ, ਤੁਸੀਂ ਆਹ ਸਿਟੀ ਆਹ ਦੇਸ਼ ਦੀ ਗੱਲ ਕਰ ਲਓ, ਜਿਹੜਾ ਬੰਦਾ ਅੱਜ ਮਿਲੀਅਨੇਅਰ ਆ, ਕਦੇ ਉਹ ਬੰਦੇ ਦੀ ਜਿਹੜੀ ਪਹਿਲੀ ਜੋਬ ਸੀ ਉਹ ਅੱਜ ਵਾਲੇ ਪਹਿਲੀ ਜੋਬ ਵਾਲੇ ਨਾਲ ਰਲਦੀ ਮਿਲਦੀ ਹੋਣੀ। ਪਹਿਲੀ ਜੋਬ ਸਭ ਦੀ ਇੱਕੋ ਜਿੱਕੀ ਆ, ਫਰਕ ਕਿੱਥੇ ਆ ਗਿਆ ਵੀ ਇੱਕ ਨੇ ਉਹ ਜੋਬ ਕਰਕੇ ਉਦੋਂ ਕੁਛ ਵੀ ਆਪਦੇ ਸ਼ੌਂਕ ਪੂਰੇ ਕਰਨ ਦੀ ਬਜਾਏ 5 ਸਾਲ ਕੁਛ ਨਹੀਂ ਕੀਤਾ, ਸਿਰਫ ਜੋੜੇ ਆ, ਉਹ ਤੋਂ ਬਾਅਦ ਉਹਨੇ ਜ਼ਿੰਦਗੀ ਦੇ ਸਾਰੇ ਸ਼ੌਂਕ ਪੂਰੇ ਕੀਤੇ ਆ, ਜਾਂ 7 ਸਾਲ ਬਾਅਦ ਕੀਤੇ ਆ। ਇੱਕ ਹੈਗਾ ਮੈਂ ਅੱਜੇ ਆਇਆ, ਅੱਜੇ ਮੈਂ ਕਿਹਾ ਮੈਂ ਆਪਦੇ ਸ਼ੌਂਕ ਵੀ ਨਾਲ ਪੂਰੇ ਕਰਨੇ ਅਤੇ ਕੰਮ ਵੀ ਕਰਨਾ। ਸੋ ਇੱਕ ਵਾਰ ਤੁਹਾਨੂੰ ਬ੍ਰੇਕ ਲੈਣੀ ਪੈਂਦੀ ਆ, ਜੇ ਤੁਸੀਂ ਵੱਡੀ ਛਾਲ ਮਾਰਨੀ ਆ ਤੁਹਾਨੂੰ ਇੱਕ ਵਾਰ ਜਮ੍ਹਾਂ ਹੀ ਲੋਅ ਪ੍ਰੋਫਾਈਲ ਹੋ ਕੇ ਸਿਰਫ ਕੰਮ ਕਰਨਾ ਪੈਣਾ ਸਿਰ ਸਿੱਟ ਕੇ ਕਈ ਸਾਲ, ਉਹ ਤੋਂ ਬਾਅਦ ਤੁਹਾਡੀਆਂ ਚੀਜ਼ਾਂ ਮਲਟੀਪਲਾਈ ਹੁੰਦੀਆਂ ਫਿਰ ਤੁਹਾਡੇ ਸ਼ੌਂਕਾਂ ਤੱਕ ਤੁਸੀਂ ਪਹੁੰਚ ਜਾਂਦੇ ਹੋ,
1: ਫਿਰ ਆਪਣੇ ਆਪ ਗੱਡੀ ਫਿਰ ਜਿੱਦਾਂ ਚੜ੍ਹਾਈ ਤੇ ਚੜ੍ਹਾਉਣੀ ਔਖੀ ਮੁੜ ਕੇ ਆਪੇ ਥੱਲੇ ਆ ਜਾਂਦੀ ਹੈ। ਅੱਛਾ, ਤੁਹਾਡੀ ਟੀਮ ਵੱਲੋਂ ਬਾਹਰੋਂ ਇਸ਼ਾਰਾ ਆਇਆ, ਵੈਸੇ ਮੈਨੂੰ ਤਾਂ ਇਹ ਲੱਗ ਰਿਹਾ ਵੀ ਆਪਾਂ 10 ਮਿੰਟ ਹੋਏ ਗੱਲਬਾਤ ਕਰਦੇ ਹਾਂ ਅਤੇ ਮਜ਼ਾ ਆ ਰਿਹਾ ਤੁਹਾਡੇ ਨਾਲ ਗੱਲਬਾਤ ਕਰਦਾ। ਮੈਨੂੰ ਇਹ ਦੱਸੋ ਵੀ ਅਗਲਾ ਪ੍ਰੋਗਰਾਮ ਕਿੰਨੇ ਕੁ ਵਜੇ ਆ?
0: ਅਗਲਾ ਪ੍ਰੋਗਰਾਮ
1: ਜੋ ਤੁਹਾਡੀ ਇਜਾਜ਼ਤ ਉਸ ਹਿਸਾਬ ਦੇ ਨਾਲ।
0: ਹਾਂਜੀ, ਹੁਣ ਇਹ ਤੋਂ ਬਾਅਦ ਅਗਲਾ ਪ੍ਰੋਗਰਾਮ ਟੀਮ ਨੂੰ ਦੇਖ ਲਿਆ ਹੋਣਾ। ਹਾਂਜੀ, ਪੌਣੇ ਹੋ ਗਿਆ ਜੀ ਟਾਈਮ, ਫਿਰ ਹੁਣ ਅੱਗੇ ਲੈਣੀ ਪੈਣੀ 2-4 ਮਿੰਟ 'ਚ ਆਪਾਂ ਨੂੰ।
1: ਠੀਕ ਹੈ ਜੀ। ਅੱਛਾ, ਆਪਾਂ ਫਿਰ ਸਮਾਪਤੀ ਵੱਲ ਨੂੰ ਵੱਧਦੇ ਹਾਂ। ਆਪਾਂ ਪੱਗ ਦਾ ਫੇਵਰੇਟ ਕਲਰ ਕਿਹੜਾ ਤੁਹਾਡਾ?
0: ਬਈ ਕਲਰ ਤਾਂ ਸਾਰੇ ਵਧੀਆ ਨੇ, ਪਰ ਫੇਵਰੇਟ ਤਾਂ ਸਾਰੇ ਨੇ, ਹੈ ਨਾ। ਬਸ ਉਹ ਕਲਰ ਕਈ ਵਾਰ ਜਦੋਂ ਬੰਨੇ 'ਤੇ ਪਤਾ ਲੱਗਦਾ ਵੀ ਇਹ 'ਚ ਬੜੀ ਕਾਲੇ ਜਿਹੇ ਲੱਗਣ ਲੱਗ ਗਏ ਯਾਰ, ਹੈ ਨਾ, ਉਹ ਨਹੀਂ ਪਸੰਦ ਹੈਗੇ, ਉਹ ਘੱਟ ਪਸੰਦ ਨੇ, ਬਾਕੀ ਤਾਂ ਸਾਰੇ ਵਧੀਆ ਨੇ, ਹੈ ਨਾ।
1: ਮੈਨੂੰ ਲੱਗਦਾ ਜਿਹੜਾ ਅੱਜ ਵੱਧਾ ਤੁਸੀਂ ਇਹ ਤੁਹਾਡਾ ਫੇਵਰੇਟ ਹੈ, ਮੈਂ ਜ਼ਿਆਦਾਤਰ ਮੈਂ ਇਹਦੇ 'ਚ ਵੇਖਿਆ ਤੁਹਾਨੂੰ।
0: ਅੱਜ ਮੇਰੇ ਹੈਗਾ ਇਹ
1: ਮਰੂਨ ਜਿਹਾ,
0: ਮਰੂਨ ਜਿਹਾ। ਹਾਂਜੀ ਹਾਂਜੀ ਹਾਂਜੀ ਹਾਂਜੀ, ਮਰੂਨ ਮੇਰਾ, ਮੈਨੂੰ ਬਰਾਊਨ ਦਾ ਭੁਲੇਖਾ ਪੈ ਗਿਆ ਸੀ ਪਹਿਲਾਂ, ਕਿਉਂਕਿ ਕੱਲ੍ਹ ਬਰਾਊਨ ਸੀ। ਹਾਂਜੀ ਇਹ, ਹਾਂਜੀ ਇਹ ਕਹਿ ਲਓ ਵੀਰੇ, ਮਰੂਨ ਮਤਲਬ ਮੈਨੂੰ ਲੱਗਦਾ ਇੱਕ ਤਾਂ ਇਹ ਬਾਈ ਸਾਰਿਆਂ ਨਾਲ ਚਲੇ ਜਾਂਦਾ, ਬਲੂ ਮਰੂਨ ਅਤੇ ਇੱਕ ਬਰਾਊਨ, ਜਿਹੜੇ ਇਹ ਕਲਰ ਨੇ ਨਾ, ਇਹ ਮਤਲਬ ਤੁਸੀਂ ਜਿਹੜੇ ਮਰਜ਼ੀ ਕੱਪੜਿਆਂ ਨਾਲ, ਜਿਹੜੀ ਮਰਜ਼ੀ ਸ਼ਰਟ ਨਾਲ ਪਾ ਲਓ, ਇਹ ਵਧੀਆ ਤੁਹਾਨੂੰ ਲੱਗਦਾ ਵੀ ਹਾਂ ਤਿਆਰ ਜੇ ਹੋ ਗਿਆ ਅਤੇ ਮੈਚਿੰਗ ਹੋ ਗਈ ਆ। ਇਹ ਮੈਨੂੰ ਲੱਗਦਾ ਵੀ ਇਹ ਬੇਸਿਕ ਕਲਰ ਹੈਗੇ ਆ। ਗ੍ਰੇ ਵੀ ਮੈਂ ਕਾਫੀ ਬੰਨਿਆ ਵੈਸੇ।
1: ਇਹ ਇਹ ਉਹ ਵਾਲੇ ਕਲਰ ਹੈ ਨਾ ਜਿੱਦਾਂ ਆਪਾਂ ਪਹਿਲਾਂ ਬੰਨ ਕੇ ਅਤੇ ਬਾਅਦ 'ਚ ਵੀ ਥੱਲੇ
0: ਕੱਪੜੇ ਬਾਅਦ 'ਚ ਫਾਈਨਲ ਕਰ ਸਕਦੇ। ਇਹ ਗੱਲ ਤੁਹਾਡੀ ਜਮਾਂ ਸਹੀ ਆ। ਇਹ ਬਹੁਤ ਵਾਰ ਹੁੰਦਾ ਜਦੋਂ ਤੁਹਾਨੂੰ ਕੱਪੜੇ ਨੇ ਨਾ ਕਈ ਵਾਰ ਸਮਝ ਆਉਣ ਵੀ ਕੀ ਪਾਉਣੇ ਆ, ਤਾਂ ਪੱਗ ਪਹਿਲਾਂ ਬੰਨਣੀ ਹੁੰਦੀ ਆ, ਤਾਂ ਸਭ ਤੋਂ ਪਹਿਲਾਂ ਫਿਰ ਇਹ ਹੁੰਦਾ ਵੀ ਉਹ ਕਲਰ ਬੰਨ ਲਓ ਜਿਹਦੇ ਨਾਲ ਸਾਰਾ ਕੁਝ ਚੱਲ ਜੇ।
1: ਅੱਛਾ, ਆਸ ਪਾਸ ਵਾਲਿਆਂ ਨੂੰ ਦੱਸ ਦਿੰਦੇ ਹੁੰਦੇ, ਤੁਹਾਡੀ ਜਿਹੜੀ ਕੋਂਬੀਨੇਸ਼ਨ ਨੇ ਤੁਹਾਡੇ ਜਾਂ ਡਰੈਸਅਪ, ਉਹ ਬੜਾ ਵਧੀਆ ਵਾ। ਆਸ ਪਾਸ ਵਾਲਿਆਂ ਨੂੰ ਦੱਸ ਦਿੰਦੇ ਹੁੰਦੇ ਵੀ ਯਾਰ ਆਹ ਨਹੀਂ ਜਚਣ ਡਿਆ ਤੈਨੂੰ, ਜਾਂ ਪੁੱਛ ਲੈਂਦੇ ਹੁੰਦੇ ਆ ਵੀ ਭਾਈ ਆ ਵੀ ਦੱਸਿਓ ਮਾੜਾ ਜਿਹਾ?
0: ਮੈਂ ਤਾਂ ਲਹਾ ਦਿੰਦਾ ਕੱਪੜੇ ਆਸ ਪਾਸ ਵਾਲਿਆਂ ਦੇ, ਕਈ ਵਾਰ ਜੇ ਮੈਨੂੰ ਨਾ ਫਿੱਟ ਲੱਗਣ ਮੈਂ ਕਹਿੰਦਾ ਯਾਰ ਤੂੰ ਕਰਿਆ ਕੀ ਹੋਇਆ, ਮੇਰੇ ਨਾਲ ਨਹੀਂ ਹੋਵੇ, ਹੈ ਨਾ। ਬਹੁਤ ਵਾਰ ਇਹ ਹੁੰਦਾ, ਇਹ ਮੇਰੇ ਦੋਸਤ 'ਚ ਭਲੀ ਭਾਂਤ ਜਾਣਦੇ ਆ, ਬਹੁਤ ਵਾਰ ਇਹ ਹੁੰਦਾ ਵੀ ਉਹਨਾਂ ਦੀ ਜਿਹੜੀ ਤਿਆਰੀ ਆ, ਜਿੱਦਾਂ ਮਤਲਬ ਹਰੇਕ ਬੰਦਾ ਆਪਣੇ ਵੱਲੋਂ ਕਰਦਾ, ਪਰ ਕਈ ਕਈ ਤੁਹਾਡੇ ਦੋਸਤ ਹੁੰਦੇ ਆ ਤੁਹਾਡੇ ਗਰੁੱਪ ਦੇ ਵਿੱਚ ਜਿਨ੍ਹਾਂ ਨੂੰ ਕਲਰ ਕੰਬੀਨੇਸ਼ਨ ਦਾ ਕੋਈ ਲੈਣ ਦੇਣ ਨਹੀਂ ਹੁੰਦਾ, ਉਹਨਾਂ ਨੇ ਜਿਹੜੀ ਚੀਜ਼ ਨਵੀਂ ਲਈ ਉਹ ਚੱਕ ਕੇ ਪਾ ਲੈਣੀ ਆ। ਇਹ ਨਹੀਂ ਦੇਖਣਾ ਵੀ ਇਹ ਕਿਹੜੀ ਪੱਗ ਨਾਲ ਚੱਲੂ, ਇਹ ਕੀ, ਉਹਨੇ ਕਹਿਣਾ ਮੈਂ ਨਵੀਂ ਲਈ ਆ,
1: ਨਵੀਂ ਲਈ।
0: ਠੀਕ ਆ, ਸਾਡਾ ਇੱਕ ਇੱਦਾਂ ਹੀ ਦੋਸਤ ਸੀਗਾ, ਉਹਨੂੰ ਬਾਹਰੋਂ ਆ ਗਏ ਨਾਇਕੀ ਦੇ ਬੂਟ, ਉਹ ਪਤੰਦਰ ਕੋਟ ਪੈਂਟ ਨਾਲ ਚਿੱਟੇ ਨਾਇਕੀ ਪਾਈ ਫਿਰੇ, ਕਹਿੰਦਾ ਬਾਹਰੋਂ ਲੈ ਕੇ ਆਇਆ ਵੀਰਾ ਜਰਮਨੀ ਤੋਂ, ਕਾਲਜ ਟਾਈਮ ਦੀ ਗੱਲ ਆ। ਉਹ ਮੈਂ ਕਿਹਾ ਭਰਾਵਾ ਲੈ ਕੇ ਬਾਹਰੋਂ ਆਇਆ, ਬੂਟ ਵੀ ਸੋਹਣੇ ਆ, ਪਰ ਵਿਆਹ ਨੂੰ ਥੋੜ੍ਹੀ ਪਾਉਣੇ ਮੇਰੇ ਯਾਰੇ। ਠੀਕ ਆ, ਹੁਣ ਉੱਦਾਂ ਹੁੰਦਾ ਕਈ ਵਾਰ ਤੁਹਾਡੇ ਦੋਸਤ ਮਿੱਤਰ ਸਾਰੇ ਸਰਕਲ 'ਚ ਇੱਦਾਂ ਦੇ ਹੁੰਦੇ ਆ, ਹੈ ਨਾ। ਫਿਰ ਮੈਂ ਕਹਿਣਾ ਉਹਨੂੰ ਵੀ ਯਾਰ ਤੂੰ ਪੱਗ ਤਾਂ ਆ ਬੰਨੀ ਆ ਭਰਾਵਾ, ਇਹਦੇ ਨਾਲ ਨਾ ਪਾ। ਫਿਰ ਬਹੁਤ ਵਾਰ ਇਹ ਹੁੰਦਾ, ਕਿਉਂਕਿ ਸਾਡੇ ਸਾਈਜ਼ ਸਾਰਿਆਂ ਦੇ ਰਲਦੇ ਜਾਈ ਨੇ, ਤਾਂ ਫਿਰ ਬਹੁਤ ਵਾਰ ਇਹ ਹੁੰਦਾ ਵੀ ਮੈਂ ਬਹੁਤ ਵਾਰ ਸ਼ਰਟਾਂ ਪੈਂਟਾਂ ਚੇਂਜ ਕਰਾਉਣਾ ਕਈ ਵਾਰ ਉਹਨਾਂ ਦੀਆਂ, ਸਿਰਫ ਇਸੇ ਗੱਲੋਂ ਵੀ ਹਾਂ ਯਾਰ ਤੂੰ ਟੌਹਰ ਤਾਂ ਆਪਦੇ ਵੱਲੋਂ ਕੱਢੀ ਆ, ਪਰ ਇਹ ਟੌਹਰ ਪੂਰੀ ਨਹੀਂ ਹੈਗੀ, ਜੇ ਕੱਢਣੀ ਆ ਤਾਂ ਐਂ ਕੱਢ ਲਾ, ਨਹੀਂ ਤੂੰ ਜਿਵੇਂ ਮਰਜ਼ੀ ਪਾ ਲਾ, ਉਹਦਾ ਕੋਈ ਫਰਕ ਨਹੀਂ ਪੈਂਦਾ,
1: ਨਹੀਂ ਤਾਂ ਫਿਰ ਕੱਲਾ ਆ ਜੀ। ਨਹੀਂ ਬਹੁਤ ਵਧੀਆ ਬਾਈ, ਅਤੇ ਕਿੰਨਾ ਕੁ ਟਾਈਮ ਲੱਗ ਜਾਂਦਾ ਬੰਨਦਿਆਂ?
0: ਪੱਗ ਬੰਨਦਿਆਂ ਬਾਈ ਮੈਕਸੀਮਮ 10 ਮਿੰਟ।
1: ਓਕੇ,
0: ਹਾਂਜੀ। ਅਤੇ ਜੇ ਮਤਲਬ ਕਈ ਵਾਰ ਕੱਪੜਾ ਨਾ ਸੈੱਟ ਆਵੇ, ਹੈ ਨਾ, ਜਾਂ ਕਈ ਵਾਰ ਹਜੇ ਨਵੀਂ ਹੋਵੇ ਪੱਗ, ਫਿਰ ਹੋ ਸਕਦਾ ਵੀ 2-4 ਮਿੰਟ ਉੱਪਰ ਥੱਲੇ ਹੋ ਜਾਣ, ਨਹੀਂ ਅਦਰਵਾਈਜ਼ ਤਾਂ ਵੈਸੇ ਬੇਸਿਕ ਜਿਹੜਾ ਐਵਰੇਜ ਟਾਈਮ ਆ ਉਹ ਜੇ ਸਣੇ ਪੋਣੀ ਦੇ ਲਾਈਏ ਤਾਂ 10 ਕੁ ਮਿੰਟ, ਅਤੇ ਜੇ ਵਿਦਆਊਟ ਪੋਣੀ ਲਾਈਏ ਤਾਂ 5-7 ਮਿੰਟ।
1: ਕੁਛ ਯਾਦ ਹੈ ਫਸਟ ਟਾਈਮ ਕਿਹਦੇ ਕੋਲੋਂ ਸਿੱਖੀ ਸੀ ਜਾਂ ਕਿਹਨੂੰ ਵੇਖ ਵੇਖ ਕੇ ਜੀ ਕਰਦਾ ਹੁੰਦਾ ਸੀ ਵੀ ਇੱਦਾਂ ਦੀ?
0: ਮੈਂ ਪਾਪਾ ਨੂੰ, ਕਿਉਂਕਿ ਮੈਨੂੰ ਜ਼ਿਆਦਾਤਰ ਜੇ ਆਪਾਂ ਸਾਰੇ ਜਾਣੇ ਸੋਚੀਏ ਨਾ, ਤਾਂ ਕਿਤੇ ਨਾ ਕਿਤੇ ਛੋਟੇ ਬੱਚੇ ਦਾ ਜਿਹੜਾ ਰੋਲ ਮਾਡਲ ਹੁੰਦਾ ਉਹਦਾ ਫਾਦਰ ਹੁੰਦਾ, ਹੈ ਨਾ। ਜਦੋਂ ਉਹ ਬਾਪੂ ਨੂੰ ਦੇਖਦਾ ਤਿਆਰ ਹੁੰਦੇ ਨੂੰ, ਬਾਪੂ ਨੂੰ ਦੇਖਦਾ ਪੱਗ ਬੰਨਦੇ ਨੂੰ, ਤਾਂ ਉਹ ਚੀਜ਼ ਅਸਰ ਛੱਡਦੀ ਆ। ਅਤੇ ਜਦੋਂ ਵੱਡਾ ਹੋ ਜਾਂਦਾ ਤਾਂ ਸਪੈਸ਼ਲੀ ਮੈਨੂੰ ਸਿਖਾਈ ਮੇਰੇ ਫਾਦਰ ਸਾਹਿਬ ਨੇ ਸੀ, ਉਹ ਟਰਾਈ ਕਰਦੇ ਹੁੰਦੇ ਸੀ ਮੈਨੂੰ ਸਿਖਾਉਣੀ ਜਦੋਂ ਅਸੀਂ ਬੰਨਣ ਲੱਗੇ ਸਕੂਲ 'ਚ। ਉਦੋਂ
1: ਆਪਣੇ ਆਪ ਟਰਾਈ ਕਰਦੇ ਹੁੰਦੇ ਹੋ ਜਾਂ ਉਹਨਾਂ ਨੇ ਕਿਹਾ ਵੀ ਨਹੀਂ ਯਾਰ ਹੁਣ ਵੱਡਾ ਹੋ ਗਿਆ ਬੰਨਿਆ ਕਰ?
0: ਨਹੀਂ, ਸਾਡੇ ਸਕੂਲ 'ਚ ਕੰਪਲਸਰੀ ਸੀ 11ਵੀਂ 'ਚ।
1: ਹਾਂ, ਇਹ ਵੀ ਵਧੀਆ ਗੱਲ ਹੈ,
0: ਇਹ ਬਹੁਤ ਵਧੀਆ ਚੀਜ਼ ਹੈ, ਇਹ ਸਗੋਂ ਸਕੂਲਾਂ ਦੇ ਵਿੱਚ ਚੰਗੀ ਚੀਜ਼ ਆ ਬਾਈ।
1: ਜੀ,
0: ਅਸੀਂ ਜਿਹੜੇ ਕਾਲਜ ਵੀ ਪੜ੍ਹੇ ਹਾਂ ਨਾ, ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ,
1: ਜੀ,
0: ਇਹ ਹੈਗਾ SGPC ਦੇ ਅੰਡਰ ਆਉਂਦਾ ਇਹ ਕਾਲਜ, ਹੈ ਨਾ, ਜਿਵੇਂ ਉਹਨਾਂ ਦੇ ਖਾਲਸਾ ਕਾਲਜ ਵੀ ਆਪਣੇ ਹੈਗੇ ਆ, ਹੈ ਨਾ। ਅਤੇ ਉਹਦੇ ਕਰਕੇ ਸਾਡੇ ਕਾਲਜ ਦੇ ਵਿੱਚ ਵੀ ਜਿਹਦੇ ਨਾਂ ਪਿੱਛੇ ਸਿੰਘ ਲੱਗਦਾ ਸੀ ਉਹਨੂੰ ਪੱਗ ਕੰਪਲਸਰੀ ਸੀ। ਮੇਰਾ ਸਕੂਲ ਵੀ ਸਾਡੇ 11ਵੀਂ ਦੇ ਵਿੱਚ ਕੰਪਲਸਰੀ ਸੀ ਪੱਗ, ਅਤੇ ਉਹਦੇ ਕਰਕੇ ਫਿਰ ਬੰਨਣੀ ਹੀ ਪੈਣੀ ਸੀ। ਫਿਰ ਮੈਂ 10ਵੀਂ ਤੱਕ ਤਾਂ ਅਸੀਂ ਪਰਵਾਹ ਨਹੀਂ ਕੀਤੀ, ਸਿੱਖੀ ਨਹੀਂ, ਹੈ ਨਾ, ਪਟਕਾ ਬੰਨ ਕੇ ਚਲੇ ਜਾਂਦੇ ਸੀ, ਸੌਖਾ ਲੱਗਦਾ ਸੀ। ਜਦੋਂ ਕਵਿਸ਼ਰੀ ਕਰਦੇ ਸੀ ਉਦੋਂ ਬੰਨਦੇ ਹੁੰਦੇ ਸੀ, ਉਦੋਂ ਸਾਡੇ ਸਰ ਬੰਨ ਦਿੰਦੇ ਹੁੰਦੇ ਸੀ। ਤੇ ਉਦੋਂ ਫਿਰ ਇੱਕਦਮ ਸਿੱਖਣੀ ਪਈ। ਫਿਰ ਪਾਪਾ ਕਹਿੰਦੇ ਵੀ ਸਿੱਖ ਲਾ, ਨਹੀਂ ਫਿਰ ਤੈਨੂੰ ਆਪਣੇ ਆਪ ਨੂੰ ਐਂ ਲੱਗੀ ਜਾਣਾ, ਮੈਨੂੰ ਵਧੀਆ ਨਹੀਂ ਆਉਂਦੀ। ਫਿਰ ਉਹਨਾਂ ਨੇ ਮੈਨੂੰ ਪ੍ਰੈਕਟਿਸ ਕਰਾਉਣੀ ਘਰੇ, ਮਾੜੀ ਮੋਟੀ ਬੰਨਣ ਲੱਗ ਜਾਣੀ, ਹਨਾ, ਬੰਨ ਬੰਨ ਕੇ। ਵੀ ਫਿਰ ਜਵਾਕਾਂ ਦਾ ਸੁਭਾਅ ਇਹੀ ਹੁੰਦਾ ਵੀ ਤੁਸੀਂ ਜਿੰਨਾ ਚਿਰ ਟਲਦਾ ਟਾਲ ਲਓ, ਜਦੋਂ ਸਿਰ 'ਤੇ ਪੈ ਗਈ ਫੇਰੇ ਕਰਨਾ। ਫਿਰ ਜਦੋਂ ਸਕੂਲ ਜਾਣਾ ਪਿਆ ਜਿੱਦਣ ਬੰਨਣੀ ਸੀ, ਫਿਰ ਕਹਿੰਦੇ ਹੁਣ ਲੈ ਬੰਨ, ਮੈਂ ਨਹੀਂ ਬੰਨਣੀ ਤੇਰੇ ਹੁਣ। ਫਿਰ ਕਹਿੰਦੇ ਆਪੇ ਬੰਨ ਕੇ ਜਾਏਗਾ ਹੁਣ ਤੂੰ, ਤੈਨੂੰ ਕਿੰਨੇ ਦਿਨ ਹੋ ਗਏ ਕਹਿੰਦੇ ਨੂੰ। ਫਿਰ ਆਪੇ ਹੀ ਬੰਨ ਕੇ ਗਏ ਬਾਈ, ਜਿਵੇਂ ਦੀ ਆਈ। ਫਿਰ ਸਾਰਿਆਂ ਦੀ ਮੜਾਸੇ ਵਾਂਗੂ ਮਾਰੀ ਹੋਈ ਸੀਗੀ ਪੱਗ, ਜਿੰਨੀ ਜਿੰਨੀ ਗਾਉਂਦੀ ਸੀ ਉਹ ਜੇ ਉਹ ਉਮਰ ਦੇ ਵਿੱਚ, ਹੈ ਨਾ। ਪਰ ਉਹ ਵੀ ਵਧੀਆ ਲੱਗਦੀਆਂ ਸੀ।
1: ਅੱਛਾ, ਉਦੋਂ ਇਹ ਵੀ ਨਾ, ਹੁਣ ਤਾਂ ਅੱਜ ਕੱਲ੍ਹ ਟ੍ਰੇਨਿੰਗ ਵੀ ਬੜੇ ਟ੍ਰੇਨਰ ਬੜੇ ਚੱਲ ਪਏ ਨੇ, ਪੱਗਾਂ ਜਿਹੜੇ ਦੱਸ ਦਿੰਦੇ, ਸਿਖਾ ਦਿੰਦੇ ਆ, ਜਾਂ ਸੱਦ ਕੇ ਵੀ ਬਣਾ ਲੈਂਦੇ ਆ, ਜਾਂ ਵੀਡੀਓ ਵੀ ਆਪਾਂ ਵੇਖ ਲੈਂਦੇ ਹਾਂ। ਅਤੇ ਆਈ ਥਿੰਕ ਉਹ ਵਾਲਾ ਇੱਕ ਦੌਰ ਹੀ ਵੀ ਜਦੋਂ ਆਪਾਂ ਐਕਸਪੈਰੀਮੈਂਟ ਜੇ ਬੜੇ ਕਰਦੇ ਹੁੰਦੇ ਹਾਂ ਪੱਗਾਂ, ਕਦੀ ਜੂੜੇ 'ਤੇ ਚੜਾ ਚੜਾ ਕੇ ਬੰਨਣੀ, ਵੀ ਇੱਦਾਂ ਮੇਰੀ ਤਿੱਖੀ ਹੋ ਜੇ ਸ਼ਾਇਦ,
0: ਕਦੀ ਜੂੜੇ 'ਤੇ ਬੰਨਦੇ ਰਹੇ ਹਾਂ, ਹੈ ਨਾ। ਸਭ ਤੋਂ ਪਹਿਲਾਂ ਅਸੀਂ ਜਦੋਂ 11ਵੀਂ 'ਚ ਬੰਨਦੇ ਸੀ ਨਾ, ਉਦੋਂ ਜੂੜੇ 'ਤੇ ਹੀ ਬੰਨਦੇ ਰਹੇ ਹਾਂ। ਫਿਰ ਉਹ ਜੂੜੇ 'ਤੇ ਬੰਨਣ ਕਰਕੇ ਇਹ ਹੁੰਦਾ ਸੀ, ਟਾਈਟ ਹੋ ਜਾਂਦੀ ਸੀ ਪੱਗ। ਫਿਰ ਉਹਨਾਂ ਨੇ ਦੱਸਿਆ ਵੀ ਜੂੜੇ ਦੇ ਉੱਤੇ ਨਾ ਬੰਨੋ, ਜੂੜੇ ਨੂੰ ਇੱਥੇ ਕਰ ਲਓ ਅਤੇ ਉੱਦਾਂ ਤੁਸੀਂ ਪੱਗ ਬੰਨੋ ਇੱਥੋਂ, ਹੈ ਨਾ। ਫਿਰ ਬੰਨੋ, ਫਿਰ ਹੌਲੀ ਹੌਲੀ ਬਾਈ ਹੱਥ ਟਿਕਦਾ ਟਿਕਦਾ ਫਿਰ ਹੱਥ ਟਿਕਿਆ ਕਿਤੇ ਜਾ ਕੇ। ਉਦੋਂ ਬਾਕੀ ਵੀ ਸਾਰਿਆਂ ਨੇ, ਜਿਹੜੇ ਮੁੰਡੇ ਬਹੁਤ ਸੋਹਣੀਆਂ ਬੰਨਦੇ ਹੁੰਦੇ ਸੀ ਉਦੋਂ, ਕਈ ਸਾਡੇ ਨਾਲ ਦੇ ਛੋਟੇ ਹੁੰਦੇ ਬੰਨਣ ਲੱਗ ਗਏ ਸੀ, ਉਹਨਾਂ ਨੂੰ ਦੇਖ ਕੇ ਫਿਰ ਜੈਲਸੀ ਹੋਣੀ ਯਾਰ, ਹੈ ਨਾ, ਵੀ ਇਹ ਯਾਰ ਬਾਈ। ਫਿਰ ਉਹਨੂੰ ਪੁੱਛੀ ਜਾਣਾ ਤੂੰ ਕਿਵੇਂ ਬੰਨਦਾ, ਤੂੰ ਕਿਵੇਂ ਕਰਦਾ, ਫਿਰ ਘਰੇ ਜਾ ਜਾ ਪ੍ਰੈਕਟਿਸ ਕਰਨੀ, ਹੈ ਨਾ। ਫਿਰ ਇਹ ਹੁੰਦਾ ਸੀ, ਇਹ ਮੁੰਡਾ ਦਾ ਇਹੀ ਖੂਬਸੂਰਤੀ ਆ, ਹੌਲੀ ਹੌਲੀ ਸਿੱਖਦੇ ਹੋ, ਕਿੰਨਾ ਵਧੀਆ ਤੁਹਾਡਾ ਫਿਰ ਹੱਥ ਆਪੇ ਸਾਫ਼ ਹੁੰਦਾ ਜਾਂਦਾ। ਪਰ ਗੱਲ ਇਹ ਹੁੰਦੀ ਆ ਬਾਈ, ਪੱਗ ਨਾ ਹਰੇਕ ਦੇ ਫੇਸ 'ਤੇ ਜਦੋਂ ਬੰਦਾ ਬੰਨ ਕੇ ਖੜ ਜਾਂਦਾ ਨਾ, ਸੋਹਣੀ ਉਹ ਲੱਗਦੀ,
1: ਸੋਹਣੀ ਉਹ ਹੀ ਲੱਗਦੀ, ਬਿਲਕੁਲ। ਅਤੇ ਕਿਸੇ ਦੀ ਵੇਖੋ ਤਾਂ ਉਹ ਖੁਦ ਬੰਦਾ ਕਈ ਵਾਰੀ ਕਹਿ ਰਿਹਾ ਹੁੰਦਾ, ਯਾਰ ਅੱਜ ਮੇਰੀ ਨਾ ਠੀਕ ਨਹੀਂ ਬੱਜੀ ਪੱਗ, ਪਰ ਜਦੋਂ ਤੁਸੀਂ ਵੇਖਦੇ ਤੁਸੀਂ ਕਹਿੰਦੇ ਯਾਰ
0: ਵੀ ਕੋਈ ਫਰਕ ਤਾਂ ਹੈ ਨਾ
1: ਯਾਰ, ਕਿੱਡੀ ਵਧੀਆ।
0: ਸਹੀ ਗੱਲ, ਸਹੀ ਗੱਲ, ਇੱਕ ਹੁੰਦਾ ਆਪ ਨੂੰ ਬੰਦੇ ਨੂੰ ਵਹਿਮ ਹੋਈ ਜਾਂਦਾ, ਅੱਜ ਮੇਰੀ ਪੱਗ ਥੋੜ੍ਹੀ ਢਿੱਲੀ ਰਹਿ ਗਈ, ਅੱਜ ਮੇਰੀ ਸੈੱਟ ਨਹੀਂ ਆਈ ਪੱਗ। ਪਰ ਦੂਜਾ ਬੰਦਾ, ਮੈਂ ਆਪ ਦੇਖਦਾ ਹੁੰਦਾ, ਮੈਨੂੰ ਕਈ ਵਾਰ ਲੱਗਦਾ ਹੁੰਦਾ, ਮੈਂ ਕਹਿੰਦਾ ਹੁੰਦਾ ਯਾਰ ਅੱਜ ਥੋੜ੍ਹੀ ਜਿਹੀ ਪੱਗ ਠੀਕ ਨਹੀਂ ਲੱਗਦੀ, ਉਹ ਕਹਿੰਦੇ ਯਾਰ ਸੇਮ ਤਾਂ ਹੈਗੀ, ਜਿਹੋ ਜਿਹੀ ਗੱਲ ਸੀ ਉਸ ਜੀ, ਉਹ ਆਪ ਨੂੰ ਵਹਿਮ ਹੋ ਜਾਂਦਾ ਬੰਦੇ ਨੂੰ, ਪਰ ਦੂਜੇ ਨੂੰ ਪੱਗ ਸੋਹਣੀ ਲੱਗਦੀ ਤੁਹਾਡੇ ਬੱਝੀ ਹੋਈ ਹਰੇਕ ਨੂੰ।
1: ਅੱਛਾ, ਤੁਹਾਡੇ ਨਾਲ ਮੈਂ ਇਸ ਕਰਕੇ ਕਰ ਰਿਹਾ ਕਿਉਂਕਿ ਫਿਲਮ ਦਸਤਾਰ ਹੈ, ਤਾਂ ਮੇਰਾ ਜੀ ਕਰਦਾ ਵੀ ਅੱਜ ਦਸਤਾਰ 'ਤੇ ਤੁਹਾਡੇ ਨਾਲ ਥੋੜ੍ਹੀਆਂ ਜਿਹੀਆਂ ਗੱਲਾਂ ਬਾਤਾਂ ਹੋ ਜਾਣ ਤੁਹਾਡੇ ਨਾਲ। ਕਈ ਵਾਰੀ ਇੱਦਾਂ ਮਹਿਸੂਸ ਕਰਦੇ ਵੀ ਜਦੋਂ ਆਪਾਂ ਬੰਨਦੇ ਹਾਂ ਆਪਾਂ ਪੱਗ, ਉਸ ਸਮੇਂ ਬਹੁਤ ਕੰਸਨਟ੍ਰੇਸ਼ਨ ਮੰਗਦੀ ਹੈ ਪੱਗ। ਮੈਂ ਕਈ ਵਾਰੀ ਇਹ ਰਿਅਲਾਈਜ਼ ਕਰਦਾ ਵੀ ਪੱਗ ਬੰਨਦੇ ਹਾਂ, ਆਸ ਪਾਸ ਕੋਈ ਗੱਲ ਕੋਈ ਕਿਸੇ ਵੇਲੇ ਕੋਈ ਕਹਿ ਦੇ, ਪੁੱਛ ਲਏ, ਅਤੇ ਉਹ
0: ਜਵਾਬ ਨਹੀਂ ਦੇ ਹੁੰਦਾ,
1: ਜਵਾਬ ਨਹੀਂ ਦੇ ਹੁੰਦਾ, ਜਾਂ ਗਾਣਾ ਲਾਗੇ ਲਾਇਆ ਹੋਵੇ ਤਾਂ ਸਾਨੂੰ ਚੇਤਾ ਭੁੱਲ ਜਾਂਦਾ ਵੀ ਅੱਛਾ ਇਹ ਕੀ ਹੀ ਮਤਲਬ ਸੁਣਿਆ ਨਹੀਂ ਆਪਾਂ, ਇੰਨਾ ਜ਼ਿਆਦਾ ਆਪਾਂ ਖੁੱਬ ਜੀ ਦਾ। ਤੁਹਾਡੇ ਨਾਲ ਵੀ ਹੁੰਦੀ ਹੈ?
0: ਮੈਂ ਬਾਈ ਦੇਖੋ, ਮੈਂ ਤੁਹਾਨੂੰ ਮੈਂ ਦੱਸਦਾ ਇੱਕ ਚੀਜ਼, ਇਹ ਸਮਝ ਲਓ ਵੀ ਇਹ ਫਾਦਰ ਸਾਹਿਬ ਉਹਨਾਂ ਤੋਂ ਮਿਲੀ ਹੋਈ ਆ। ਮੈਂ ਜਦੋਂ ਜਿੰਨਾ ਵੀ ਅੱਜ ਮੈਨੂੰ ਕਿੰਨੇ ਸਾਲ ਹੋ ਗਏ ਪੱਗ ਬੰਨਦੇ ਨੂੰ, 90% ਮੰਨ ਲਓ ਸਾਰੇ ਸਾਲਾਂ ਦੇ ਵਿੱਚੋਂ 90% ਆਪਾਂ ਹਰ ਰੋਜ਼ ਮੈਂ ਪੱਗ ਬੰਨਦਾ, 90% ਮੇਰੇ ਕੋਲ ਪਾਠ ਲੱਗਿਆ ਹੁੰਦਾ ਜੀ ਹਮੇਸ਼ਾ। ਮੰਨ ਲਓ ਇਹ ਮੇਰੀ ਪੱਕੀ ਰੂਟੀਨ ਆ ਵੀ ਜਦੋਂ ਪੱਗ ਬੰਨਦੇ ਬੰਨਦਾ ਹੁੰਦਾ ਹੋਊਗਾ ਮੈਂ, ਜੇ ਤਾਂ ਨਿਤਨੇਮ ਮੇਰਾ ਡਨ ਹੋ ਗਿਆ ਪਹਿਲਾਂ ਮੈਂ ਕਰ ਲਿਆ, ਫਿਰ ਤਾਂ ਚੌਪਈ ਸਾਹਿਬ ਲਾ ਲਈਦਾ, ਜੇ ਨਿਤਨੇਮ ਰਹਿੰਦਾ ਤਾਂ ਹੋ ਸਕਦਾ ਆਨੰਦ ਸਾਹਿਬ ਚੱਲਦਾ ਹੋਵੇ। ਤਾਂ ਮੈਂ ਪੱਗ ਬੰਨਦਾ ਹੋਇਆ ਹਮੇਸ਼ਾ ਹੀ ਮਤਲਬ ਮੇਰੀ ਇਹ ਹੁੰਦੀ ਆ ਵੀ ਮੈਂ ਪੱਗ ਬੰਨਣ ਵੇਲੇ ਪਾਠ ਲੱਗਿਆ ਹੋਵੇ, ਅਤੇ ਜਦੋਂ ਲੱਗਿਆ ਹੁੰਦਾ ਤਾਂ ਆਪਣਾ ਜਿਹੜਾ ਦੂਜਾ ਕੰਸਰਨ ਆ ਉਹ ਆਪੇ ਪੈਦਾ ਨਹੀਂ ਹੁੰਦਾ, ਤੁਹਾਨੂੰ ਕੋਈ ਆ ਕੇ ਬੁਲਾਉਂਦਾ ਨਹੀਂ, ਤੁਹਾਨੂੰ ਕੋਈ ਆ ਕੇ ਸਵਾਲ ਨਹੀਂ ਕਰਦਾ, ਕਿਉਂਕਿ ਪੱਗ ਬੰਨਦੇ ਹੋਏ ਸੱਚੀ ਆਪਣਾ ਕਿਸੇ ਨਾਲ ਗੱਲਾਂ ਕਰਨ ਨੂੰ ਜਾਂ ਸਵਾਲ ਜਵਾਬ ਕਰਨ ਨੂੰ ਜੀ ਨਹੀਂ ਕਰਦਾ,
1: ਨਹੀਂ ਕਰਦਾ,
0: ਆਪਾਂ ਪੂਰੇ ਕੰਸਨਟ੍ਰੇਸ਼ਨ ਨਾਲ ਲੱਗੇ ਹੁੰਦੇ ਹਾਂ। ਸੋ ਮੈਨੂੰ ਲੱਗਦਾ ਇਹ, ਚਲੋ ਇੱਕ ਮੇਰੇ ਵੱਲੋਂ, ਛੋਟੇ ਵੱਲੋਂ, ਤੁਹਾਡੇ ਛੋਟੇ ਭਰਾ ਵੱਲੋਂ ਮੈਸੇਜ ਵੀ ਸਮਝ ਲਓ ਭਰਾਵਾਂ ਨੂੰ, ਵੀ ਜਦੋਂ ਬੰਨਦੇ ਹਾਂ ਤਾਂ ਇਹ ਸੋਨੇ 'ਤੇ ਸਾਗੇ ਵਾਲੀ ਗੱਲ ਹੋ ਜਾਂਦੀ ਆ। ਇੱਕ ਤਾਂ ਉਹਦਾ ਮਾਣ ਹੋਰ ਵੱਧ ਜਾਂਦਾ, ਇੱਕ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਜਿਹਨੂੰ ਆਪਾਂ ਸਜਾ ਰਹੇ ਹਾਂ ਇਹ ਸਾਡੇ ਲਈ ਇੰਪੋਰਟੈਂਟ ਚੀਜ਼ ਆ, ਅਤੇ ਇੱਕ ਨਾਲ ਪਾਠ ਹੋ ਜਾਂਦਾ। ਹੋਰ ਇਹ ਤੋਂ ਬਾਅਦ ਮਤਲਬ ਹੋਰ ਇਹ ਤੋਂ ਵਧੀਆ ਕੀ ਹੋਊਗਾ, ਹੈ ਨਾ। ਜਿਹੜੇ ਉਹ 10 ਮਿੰਟ ਆਪਾਂ ਲਾਉਣੇ ਆ, ਮੰਨ ਲਓ 10 ਮਿੰਟ 15 ਮਿੰਟ ਉਦੋਂ ਪਾਠ ਚੱਲਦਾ ਹੋਊ ਆਪਦਾ, ਵੀ ਇੱਕ ਤਾਂ ਆਪਾਂ ਸ਼ਾਂਤ ਰਹਿੰਦੇ ਹਾਂ ਉਹਦੇ ਨਾਲ, ਅਤੇ ਇੱਕ ਧਿਆਨ ਤੁਹਾਡਾ ਉੱਧਰ ਲੱਗਿਆ, ਨਾ ਤੁਹਾਨੂੰ ਕੋਈ ਆ ਕੇ ਬੁਲਾਵੇ ਛੇਤੀ।
1: ਨਾਲੇ ਇੱਕ ਉਸ ਕਈ ਕਈ ਵਾਰ ਨਾ ਇੱਦਾਂ ਦਾ ਧਿਆਨ ਵੀ ਲੱਗ ਜਾਂਦਾ ਬੰਦੇ ਦਾ ਵੀ ਉਹ ਰੱਬ ਦੇ ਵੀ ਸ਼ੁਕਰਾਨਾ ਚ ਆ ਜਾਂਦੀ ਗੱਲ।
0: ਬਿਲਕੁਲ ਬਾਈ, ਬਿਲਕੁਲ,
1: ਕਿਆ
0: ਬਿਲਕੁਲ ਬਿਲਕੁਲ।
1: ਤੇ ਪੱਗ ਦੀ ਇੱਕ ਖਾਸੀਅਤ ਇਹ ਵੀ ਮੰਨੀ ਜਾਂਦੀ, ਕਹਿੰਦੇ ਮੋਢਿਆਂ ਦੀ ਐਕਸਰਸਾਈਜ਼ ਬੜੀ ਵਧੀਆ ਹੋ ਜਾਂਦੀ ਤੁਹਾਡੀ,
0: ਤੇ ਜੇ ਕਿਤੇ 3 ਵਾਰ ਬੰਨਣੀ ਪੈ ਜਾਵੇ ਮੋਢੇ ਦੁਖਣ ਵੀ ਲੱਗ ਜਾਂਦੇ। ਤੁਸੀਂ ਇਹ ਦੇਖੋ ਜਿਹੜੇ ਜਿਹੜੇ ਜਿਹੜੇ ਸਿੰਘ ਦਮਾਲੇ ਸਜਾਉਂਦੇ ਵੱਡੇ, ਹਨਾ, ਮੈਂ ਹੈਰਾਨ ਹੁੰਦਾ ਉਹਨਾਂ ਵੀ, ਦੇਖੋ ਕਿੰਨੇ ਬਾਈ ਕਿੰਨੇ ਤਕੜੇ ਸੀ ਆਪਣੇ ਪੁਰਾਣੇ ਬਈ ਬੰਦੇ, ਬਹੁਤ ਤਕੜੇ ਸੀ
1: ਮੋਢਿਆਂ 'ਚ,
0: ਹਨਾ, ਮੋਢਿਆਂ 'ਚ ਜਾਨ, ਸਰੀਰ 'ਚ ਜ਼ੋਰ ਪੂਰਾ, ਹਨਾ। ਅੱਜ ਤਾਂ ਹੁਣ ਮਤਲਬ ਜੇ ਕਿਸੇ ਨੂੰ 3ਜੀ 4ਵੀਂ ਵਾਰ ਮੰਨ ਲਓ ਪੱਗ ਦੁਬਾਰਾ ਬੰਨਣੀ ਪੈ ਜਾਵੇ, ਆਪਾਂ ਥੱਕਿਆ ਮਹਿਸੂਸ ਕਰਨ ਲੱਗ ਜਾਂਦਾ ਬੰਦਾ, ਹਨਾ, ਵੀ ਇੰਨੀ ਕੁ ਮਤਲਬ ਸਰੀਰ 'ਚ ਤਾਕਤ ਘਟੀ ਹੋਈ ਆ, ਇਹ ਸਮਝ ਲਓ। ਤੇ ਪਰ ਇਹ ਦੇਖੋ ਵੀ ਇਹੀ ਚੀਜ਼ ਆ, ਤੁਸੀਂ ਇਹਨੂੰ ਜਿੱਧਰ ਨੂੰ ਮਰਜ਼ੀ ਆਪਾਂ ਸੋਚ ਲਈਏ ਵੀ ਨਾਲ ਐਕਸਰਸਾਈਜ਼ ਵੀ ਹੋ ਜਾਂਦੀ ਆ
1: ਸਾਰਾ ਕੁਝ,
0: ਹੈ ਨਾ। ਅਤੇ ਨਾਲੇ ਜਦੋਂ ਤੁਸੀਂ ਬੰਨਦੇ ਹੋ, ਜੇ ਜਦੋਂ ਬੰਨਦਾ ਬੰਦਾ ਜੇ ਆਪਾਂ ਧਿਆਨ ਨਾਲ ਦੇਖੀਏ ਨਾ ਬਾਈ, ਆਪਾਂ ਸੱਚੀ ਇਕੱਲੀ ਪੱਗ ਨਹੀਂ ਬੰਨ ਰਹੇ ਹੁੰਦੇ, ਆਪਾਂ ਇੱਕ ਜ਼ਿੰਮੇਵਾਰੀ ਇੱਕ ਮਾਣ ਨਾਲ ਬੰਨ ਰਹੇ ਹੁੰਦੇ ਹਾਂ ਸਿਰ 'ਤੇ, ਇੱਕ ਤਾਜ ਦੇ ਰੂਪ 'ਚ ਉਹਨੂੰ ਕੈਰੀ ਕਰਦੇ ਹਾਂ, ਹੈ ਨਾ। ਅਤੇ ਬਸ ਉਹ ਜਦੋਂ ਆਪਾਂ ਉਹਦੇ ਨਾਲ ਕਿਤੇ ਇਹ ਨਾਲ ਥੋੜ੍ਹਾ ਜਿਹਾ ਰਿਚੁਅਲ ਐਡ ਕਰ ਲਈਏ ਨਾ, ਇੱਕ ਪਾਠ ਵਾਲਾ ਬਾਈ, ਮੈਂ ਸੱਚੀ ਕਹਿੰਦਾ ਜਦੋਂ ਬੰਦਾ ਸ਼ੀਸ਼ੇ 'ਚ ਦੇਖ ਕੇ ਤੁਰਦਾ ਨਾ ਜਾਂ ਦੇਖਦਾ, ਤਾਂ ਉਹਨੂੰ ਉਹ ਸੱਚੀ ਇੱਕ ਰਿਸਪੋਂਸੀਬਿਲਟੀ ਦਾ ਅਹਿਸਾਸ ਵੀ ਨਾਲ ਹੁੰਦਾ,
1: ਇੱਕ ਜ਼ਿੰਮੇਵਾਰੀ ਬੰਦਾ ਘਰੋਂ ਲੈ ਕੇ ਹੀ ਨਿਕਲਦਾ।
0: ਹਾਂਜੀ,
1: ਵਾਪਸ ਆਉਂਦੇ ਫਿਲਮ ਵੱਲ, ਅਤੇ ਸ਼ੁਭ ਇੱਛਾਵਾਂ ਤੁਹਾਡੇ ਲਈ, ਬਹੁਤ ਬਹੁਤ ਸ਼ੁਭ ਇੱਛਾਵਾਂ ਆਸਟ੍ਰੇਲੀਆ ਵੱਲੋਂ, ਇਸ ਵਾਰੀ ਫਿਰ ਰਿਕਾਰਡ ਟੁੱਟਣ,
0: ਅਤੇ
1: ਜੋ ਵੀ ਤੁਸੀਂ ਮਨ ਦੇ ਵਿੱਚ ਇੱਕ ਫਿਗਰ ਸੋਚੀ ਦੱਸੀ ਤਾਂ ਨਹੀਂ ਤੁਸੀਂ, ਪਰ ਉਹ ਜੋ ਵੀ ਆ ਉਹ ਅਚੀਵ ਹੋਵੇ, ਇਸੇ ਤਰ੍ਹਾਂ ਗੇੜੇ ਲੱਗਦੇ ਰਹਿਣ। ਜਾਂਦੇ ਜਾਂਦੇ ਤੁਹਾਡੇ ਵੱਲੋਂ ਕੋਈ ਦਸਤਾਰ ਨੂੰ ਜੇ ਆਪਾਂ ਤੁਹਾਡੇ ਵੱਲੋਂ ਕੋਈ ਇੱਕ ਲਾਈਨ ਦੇ ਵਿੱਚ ਜੇ ਕਿਤੇ ਡਿਫਾਈਨ ਕਰਨਾ ਹੋਵੇ,
0: ਇੱਕ ਲਾਈਨ 'ਚ ਬਾਈ ਜੇ ਆਪਾਂ ਕਰਨਾ ਹੋਵੇ, ਵੈਸੇ ਤਾਂ ਔਖਾ ਹੈ ਜੇ, ਕਿਉਂਕਿ ਆਪਣਾ ਇਤਿਹਾਸ ਹਿਸਟਰੀ ਇਹ ਸਾਰੀਆਂ ਚੀਜ਼ਾਂ ਹੀ ਬਹੁਤ ਵੱਡੀਆਂ ਨੇ, ਪਰ ਦਸਤਾਰ ਮੈਂ ਇਹੀ ਕਹੂੰਗਾ ਵੀ ਸਾਨੂੰ ਇੱਕ ਮਿਲੀ ਹੋਈ ਲੈਗਸੀ ਆ, ਇਹ ਸਾਡੀ ਲੈਗਸੀ ਆ। ਇਹ ਮਤਲਬ ਸਿਰਫ ਇਹ ਨਹੀਂ ਹੈਗਾ ਵੀ ਆਪਾਂ ਜਿਵੇਂ ਫਿਲਮ 'ਚ ਵੀ ਡਾਇਲੋਗ ਆਉਂਦਾ ਵੀ ਇਹ ਇਕੱਲਾ ਕੱਪੜਾ ਨਹੀਂ ਆ, ਹੈ ਨਾ, ਇਹ ਕਹਾਣੀ ਆ, ਕਈ ਸਦੀਆਂ ਦੀ ਕਹਾਣੀ ਆ, ਇਹ ਕਹਾਣੀ ਆ ਜਿਹੜੀ ਆਪਾਂ ਨਾਲ ਲੈ ਕੇ ਤੁਰਦੇ ਹਾਂ। ਜਦੋਂ ਆਪਾਂ ਬੰਨ ਕੇ ਪੱਗ ਤੁਰਦੇ ਹਾਂ ਤਾਂ ਉਹ ਇੱਕ ਕਹਾਣੀ ਆ ਆਪਣੇ ਨਾਲ ਤੁਰੀ ਫਿਰਦੀ, ਫਿਰ ਉਹ ਕਹਾਣੀ ਆਪਾਂ ਦੱਸਣੀ ਵੀ ਆ ਲੋਕਾਂ ਨੂੰ, ਅਤੇ ਆਪਾਂ ਚੰਗੇ ਤਰੀਕੇ ਨਾਲ ਦੱਸਣੀ ਆ। ਸੋ ਜਦੋਂ ਵੀ ਆਪਾਂ ਪੱਗ ਬੰਨ ਕੇ ਬਾਹਰ ਕਿਤੇ ਜਾਂਦੇ ਹਾਂ, ਆਪਾਂ ਬਹੁਤ ਵਾਰ ਦੇਖਦੇ ਹਾਂ ਇਹ ਗੱਲ, ਕਈ ਵਾਰ ਕਿਸੇ ਪੱਗ ਵਾਲੇ ਨੂੰ ਕੋਈ ਰੋਡਾ ਮੁੰਡਾ ਆਪਣਾ ਭਰਾ ਰੋਕ ਰਿਹਾ ਹੁੰਦਾ, ਯਾਰ ਬਾਈ ਤੂੰ ਨਹੀਂ ਆਹ ਕਰਦਾ ਵਧੀਆ ਲੱਗਦਾ, ਅਕਸਰ ਆਪਾਂ ਇਹ ਗੱਲ ਦੇਖਦੇ ਹਾਂ, ਚਾਹੇ ਉਹ ਸੋਸ਼ਲ ਮੀਡੀਆ 'ਤੇ ਹੋਵੇ ਚਾਹੇ ਆਪਾਂ ਆਮ ਜ਼ਿੰਦਗੀ 'ਚ ਹੋਵੇ। ਅਗਲਾ ਕਹਿੰਦਾ ਯਾਰ ਬਾਈ ਤੂੰ ਯਾਰ ਪੱਗ ਬੰਨੀ ਹੋਈ ਆ ਤੂੰ ਰਹਿਣ ਦੇ, ਠੀਕ ਆ ਤੂੰ ਸਾਡੇ ਨਾਲ ਨਾ ਜਾਈ ਅਸੀਂ ਚਲੇ ਜਾਂਦੇ ਹਾਂ, ਠੀਕ। ਕੋਈ ਵੀ ਇਹੋ ਜਿਹੀਆਂ ਥਾਵਾਂ 'ਤੇ ਪੱਗ ਜਿੱਥੇ ਨਹੀਂ ਹੋਣੀ ਚਾਹੀਦੀ ਤਾਂ ਆਪਾਂ ਪੱਗ ਵਾਲੇ ਬੰਦੇ ਨੂੰ, ਇਕੱਲਾ ਪੱਗ ਵਾਲਾ ਨਹੀਂ ਦੂਜਾ ਵੀ ਰੋਕਦਾ, ਹੈ ਨਾ। ਸੋ ਇਹ ਆਪਣੀ ਇੱਕ ਲੈਗਸੀ ਆ ਬਾਈ, ਇਹਨੂੰ ਲੈਗਸੀ ਦੇ ਤੌਰ 'ਤੇ ਕੈਰੀ ਕਰੀਏ ਸਾਰੇ ਜਾਣੇ, ਇੱਕ ਮਾਣ ਦੇ ਰੂਪ 'ਚ ਕੈਰੀ ਕਰੀਏ, ਇੱਕ ਜ਼ਿੰਮੇਵਾਰੀ ਦੇ ਤੌਰ 'ਤੇ ਕੈਰੀ ਕਰੀਏ, ਅਤੇ ਪਰਮਾਤਮਾ ਬਲ ਬਖਸ਼ੇ, ਬਲ ਵੀ ਉਹ ਬਖਸ਼ਣ ਵਾਲਾ, ਇਹ ਨਹੀਂ ਹੈਗਾ ਕੋਈ ਬੰਦਾ ਆਪ ਕਰ ਸਕਦਾ, ਪਰ ਇਹ ਇੱਕ ਲਾਈਨ 'ਚ ਤਾਂ ਨਹੀਂ ਡਿਫਾਈਨ ਹੋ ਸਕਦੀ, ਇੱਕ ਲਾਈਨ 'ਚ ਤਾਂ ਆਪਾਂ ਇਹੀ ਕਹਿ ਸਕਦੇ ਹਾਂ ਬਾਈ ਵੀ ਇਹ ਸਾਡਾ ਮਾਣ ਵੀ ਆ, ਸਾਡਾ ਸਨਮਾਨ ਵੀ ਆ, ਅਤੇ ਸਾਡੀ ਇੱਜ਼ਤ ਵੀ ਆ।
1: ਸਹੀ ਗੱਲ ਹੈ, ਅਤੇ ਬਹੁਤ ਧੰਨਵਾਦ ਤੁਹਾਡਾ ਅੱਜ ਖੁੱਲ੍ਹਾ ਸਮਾਂ ਦੇਣ ਦੇ ਲਈ,
0: ਥੈਂਕ ਯੂ,
1: ਇੰਨੀਆਂ ਸੋਹਣੀਆਂ ਪਿਆਰੀਆਂ ਗੱਲਾਂ ਬਾਤਾਂ ਕਰਨ ਦੇ ਲਈ। ਅਤੇ ਇਹਦੇ 17 ਤਰੀਕ ਨੂੰ ਫਿਲਮ ਦੋਸਤੋ ਰਿਲੀਜ਼ ਹੋਣੀ ਆ, ਅਤੇ ਉਸ ਦੇ ਲਈ ਤਰਸੇਮ ਜੱਸੜ ਜੀ ਇਹਨਾਂ ਦੀ ਟੀਮ ਇੱਥੇ ਆਸਟ੍ਰੇਲੀਆ ਦੇ ਵਿੱਚ ਪਹੁੰਚੀ ਆ, ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਵੀ ਪੰਜਾਬੀ ਵੱਸਦੇ ਨੇ, ਜ਼ਿਆਦਾ ਵੱਡਾ ਜਿੱਥੋਂ ਰੈਵਨਿਊ ਆਉਂਦਾ ਵਾ, ਉਹਨਾਂ ਸਾਰੀਆਂ ਥਾਵਾਂ ਦੇ ਉੱਤੇ ਕੋਸ਼ਿਸ਼ ਇਹਨਾਂ ਦੀ ਰਹੂਗੀ ਜਾਣ ਦੀ, ਅਤੇ ਜਿੱਥੇ ਜਿੱਥੇ ਵੀ ਜਾਣਗੇ ਉੱਥੇ ਉੱਥੇ ਭਰਵਾਂ ਹੰਕਾਰਾ ਤੁਸੀਂ ਜ਼ਰੂਰ ਦੇਣਾ, ਅਤੇ ਫਿਲਮ ਵੇਖ ਕੇ ਆਪਣੇ ਰਿਵਿਊ, ਆਪਣੀ ਫੀਡਬੈਕ, ਆਪਣੇ ਅੱਜ ਕੱਲ੍ਹ ਹਰ ਇੱਕ ਦਾ ਅਕਾਊਂਟ ਆ ਉੱਥੇ ਉੱਥੇ ਤੁਸੀਂ ਜ਼ਰੂਰ ਪਾਇਓ, ਜਿੱਦਾਂ ਦਾ ਵੀ ਤੁਹਾਨੂੰ ਲੱਗੂਗਾ ਜ਼ਰੂਰ ਇਹਨਾਂ ਤੱਕ ਪਹੁੰਚਾਇਆ ਕਰੋ ਕਿ ਇਹ ਫੀਡਬੈਕ ਕੀ ਆ, ਫਿਲਮ ਕਿੱਦਾਂ, ਤਾਂ ਕਿ ਅਗਲੇ ਜਿਹੜੇ ਪ੍ਰੋਜੈਕਟ ਬਣਨੇ ਆ ਉਹਨਾਂ ਵਿੱਚ ਉਹ ਤੁਹਾਡੀ ਫੀਡਬੈਕ ਕੰਮ ਆ ਸਕੇ। ਵਧੀਆ ਲੱਗੀ ਕੋਈ ਤੁਹਾਨੂੰ ਚੀਜ਼ ਤਾਂ ਇਹਨਾਂ ਨੂੰ ਹੱਲਾਸ਼ੇਰੀ ਜ਼ਰੂਰ ਦਿਆ ਕਰੋ ਉਸ ਫੀਡਬੈਕ ਦੇ ਜ਼ਰੀਏ, ਭਾਈ ਤੁਹਾਡੇ ਵੱਲੋਂ ਕੁਛ ਜਾਂਦੇ ਜਾਂਦੇ ਫਿਲਮ ਬਾਰੇ।
0: ਨਹੀਂ, ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਪਿਆਰ ਜੀ, ਤੁਸੀਂ ਹਮੇਸ਼ਾ ਬਹੁਤ ਪਿਆਰ ਦਿੱਤਾ, ਸਤਿਕਾਰ ਦਿੱਤਾ, ਉਹ ਮਾਣ ਦੇ ਲਈ ਮੈਂ ਹਮੇਸ਼ਾ ਤੁਹਾਡਾ ਰਿਣੀ ਹਾਂ ਜੀ, ਅਤੇ ਪਰਮਾਤਮਾ ਕਿਰਪਾ ਕਰੇ ਆਪਣੇ ਵੱਲੋਂ ਹਮੇਸ਼ਾ ਹੀ ਕੋਸ਼ਿਸ਼ ਰਹੂਗੀ ਜੀ ਵੀ ਤੁਹਾਨੂੰ ਜੋ ਕੰਟੈਂਟ ਤੁਸੀਂ ਮੈਤੋਂ ਐਕਸਪੈਕਟ ਕਰਦੇ ਹੋ ਉਦੋਂ ਦਾ ਕੰਟੈਂਟ ਬਣਾਈਏ। ਡੈਫੀਨੇਟਲੀ ਸਿਨੇਮਾ ਆਪਣੇ ਇੰਟਰਟੇਨਮੈਂਟ ਦਾ ਸੋਰਸ ਆ, ਤੁਸੀਂ ਸਿਨੇਮੇ ਜਾਓਗੇ ਫਿਲਮ ਨੂੰ ਇੰਜੋਏ ਕਰੋਗੇ ਜੀ, ਪਰ ਇੱਕ ਵਧੀਆ ਮੂਵੀ ਹੋਊਗੀ ਜਿਹੜੀ ਤੁਹਾਨੂੰ ਲੱਗੂਗਾ ਵੀ ਹਾਂ ਅਸੀਂ ਦੇਖੀ, ਅਤੇ ਅੱਗੇ ਤੋਂ ਵੀ ਇਹੀ ਰਹੂਗਾ ਜੀ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਆ ਜੀ, ਜ਼ਰੂਰ ਤੁਹਾਡੇ ਸਾਥ ਦੀ ਕਾਮਨਾ ਕਰਦਾ ਹਮੇਸ਼ਾ। 17 ਜੁਲਾਈ ਨੂੰ ਫਿਲਮ ਆ ਜਾਣੀ ਹੈ ਜੀ, ਤੁਸੀਂ ਫੈਮਿਲੀ ਨਾਲ ਜਾ ਕੇ ਜ਼ਰੂਰ ਸਾਰੇ ਜਾਣੇ ਦੇਖਿਓ, ਇੱਕ ਪੰਜਾਬੀ ਹੋਣ ਦੇ ਨਾਤੇ, ਇੱਕ ਪੰਜਾਬੀ ਫਿਲਮ ਦੇ ਨਾਤੇ, ਟਰੂ ਇਵੈਂਟਸ ਦੇ ਨਾਤੇ, ਇੱਕ ਜ਼ਿੰਮੇਵਾਰੀ ਦੇ ਰੂਪ 'ਚ ਵੀ, ਅਤੇ ਇੱਕ ਫਿਲਮ ਨੂੰ ਮਾਨਣ ਦੇ, ਇੰਜੋਏ ਕਰਨ ਦੇ, ਸਿਨੇਮੇ ਦੇ ਰੂਪ ਦੇ ਵਿੱਚ ਵੀ ਜ਼ਰੂਰ ਸਾਰੇ ਜਾਣੇ ਜਾਇਓ ਜੀ।
1: ਬਹੁਤ ਧੰਨਵਾਦ ਤੁਹਾਡਾ ਸਾਡੇ ਸਾਰੇ ਸਰੋਤਿਆਂ ਦੇ ਵੱਲੋਂ ਵੀ, ਅਤੇ ਰੱਬ ਕਰੇ ਕਿ ਇਹੋ ਜਿਹੀਆਂ ਫਿਲਮਾਂ ਇੱਦਾਂ ਦੇ ਕੰਸੈਪਟ ਜਿਹੜੇ ਆ ਵੱਡੀ ਕਾਮਯਾਬੀ ਦੇ ਕੇ ਜਾਣ। ਅਤੇ ਧੰਨਵਾਦ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਆ ਕੇ ਅਤੇ ਸਮਾਂ ਦੇਣ ਦੇ ਲਈ।
0: ਥੈਂਕ ਯੂ ਬਾਈ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
1: ਸਤਿ ਸ਼੍ਰੀ ਅਕਾਲ ਜੀ ਦੋਸਤੋ, ਫੁੱਲ ਫਿਲਮ 17 ਤਰੀਕ ਨੂੰ ਦਸਤਾਰ ਰਿਲੀਜ਼ ਹੋ ਜਾਣੀ ਆ, ਅਤੇ ਹੁਣ ਤੁਹਾਡੇ ਕੋਲੋਂ ਰੇਡੀਓ ਤੋਂ ਆਪਾਂ ਇਜਾਜ਼ਤ ਲੈਂਦੇ ਹਾਂ। ਲਾਈਵ ਤੁਸੀਂ ਸੁਣ ਰਹੇ ਸੀ ਸਾਡੀ ਗੱਲਬਾਤ, ਤਾਂ ਜ਼ਰੂਰ ਜਦੋਂ ਵੀ ਕਿਤੇ ਫਿਲਮ ਵੇਖੋਗੇ ਆਪਣੀ ਫੀਡਬੈਕ ਜ਼ਰੂਰ ਇਹਨਾਂ ਤੱਕ ਪਹੁੰਚਾਇਓ, ਸਾਡੇ ਤੱਕ ਪਹੁੰਚਾਇਓ। ਆਪਣੇ ਲਾਗਲੇ ਸਿਨੇਮਾ ਘਰਾਂ ਦੇ ਵਿੱਚ ਤੁਸੀਂ ਬੁਕਿੰਗ ਕਰਵਾ ਸਕਦੇ ਹੋ। ਸੋ ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਇਸ ਫਿਲਮ ਦੇ ਵਿੱਚੋਂ ਹੀ ਇੱਕ ਗਾਣਾ ਜਿਹੜਾ ਕਾਫੀ ਪਸੰਦ ਕੀਤਾ ਜਾ ਰਿਹਾ, ਆਓ ਇਸ ਗਾਣੇ ਦੇ ਨਾਲ ਸਮਾਪਤੀ ਕਰਦੇ ਹਾਂ ਅੱਜ ਦੀ ਗੱਲਬਾਤ ਦੀ। ਰੇਡੀਓ ਹਾਂਜੀ 1674।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਹਾਂਜੀ ਰੇਡੀਓ
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
6: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
7: ਉਹ ਜੋ ਹੁਕਮ ਮੇਰੀ ਸਰਕਾਰ।
6: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
7: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
6: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
7: ਆਹੋ ਜੀ ਆਹੋ,
6: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
8: ਵਾਈਟ ਹਿਲ ਸਟੂਡੀਓਜ਼ ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ ਦਸਤਾਰ।
9: ਇਹ ਕੱਲਾ ਕੱਪੜਾ ਨਹੀਂ ਆ, ਇਹ ਕਹਾਣੀਆਂ ਕਈ ਸਦੀਆਂ ਦੀ।
8: ਸਟਾਰਿੰਗ ਤਰਸੇਮ ਜੱਸੜ, ਗੀਤ ਗੁਰਾਇਆ ਤੇ ਯੋਗਰਾਜ ਸਿੰਘ।
10: They have slavery in their blood, we have kingship in ours.
11: Create terror.
8: ਵੇਖੋ ਦਸਤਾਰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ 17 ਜੁਲਾਈ ਨੂੰ।
6: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
7: ਉਹ ਜੋ ਹੁਕਮ ਮੇਰੀ ਸਰਕਾਰ।
6: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
7: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
6: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
7: ਆਹੋ ਜੀ ਆਹੋ,
6: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: रेडियो हाँ जी 1674 AM, मैं गौतम कपिल और स्वागत तुहाडा इस प्रोग्राम डीप टॉक शो दे विच। आओ बगैर समा गवाया पहला तो डॉक्टर संदीप कौर होरां दा स्वागत करदे हां ते फिर अज दे प्रोग्राम दे विच गल्लां बातां भी करांगे। दसदे हां तुहानू किस विषय दे उत्ते अज दा प्रोग्राम लैके आया संदीप जी। वेलकम, सत श्री अकाल जी। जी आयां नू जी, आपां पिछली वार गल तोड़ ली फिलोसफर्स दे उत्ते और दिमाग कहिंदे किवें बदलदा है। कई लोकां ने कहता कहिंदे तुहाडा तां दिमाग ही बदल गया भाई। एक हुंदा ना दिमाग हिल गया, एक हुंदा दिमाग बदल गया। ते ओ फिर गल उहदे चों निकलदी निकलदी ओ कहिंदे आ कि बात निकली है तो बड़ी दूर तलक जाएगी, किते भुल ना जाइए फिर अपना। ते इस करके हुण ओ गल नूं थोड़ी अगे लै ही जाने हैगे। और भुलण तों गल याद आई कि मैमरी जिहड़ियां यादां ने दिमाग दा इक सब तों वड्डा काम, जिवें आपां जिक्र भी किया मेरे ख्याल दे नाल संदीप जी, पता नहीं मैं वो सही डिफाइन किया कि नहीं, जिवें सानू बचपन च पढ़ाते होंदे सीगे कि एक कंप्यूटर की रैम है एक रोम है, है ना, कि एक पक्की मैमरी है एक उन्हें बरत बरत के छड़ी जानी है। दिमाग च भी इदा ही होंदिया ने कुछ चीज़ा पक्या, कुछ भी जड़िया ने तुहाडे ज़हन च रह जांदियां ने ते कुछ आंदियां ने चलियां जांदियां ने। जिवें हुण उदाहरण के तौर के उत्ते मैं स्रोतियां तों पुछा बई अपनी चौथी जमात की अंग्रेजी दे तीजे चैप्टर की कोई पोईम सुना सकते हो तो याद नहीं होनी, पर जे यही पुछा कि अपनी चौथी या पंजवीं जमात के फंक्शन के उत्ते या एनुअल फंक्शन के उत्ते कोई एक कोई याद जिहड़ी घटना वापरी होवे वो दस सकते हो तो वह याद होएगी। सो ये किवें हो जाता है कि कुछ सिलैक्टिव चीज़ा दिमाग च रह जांदियां कुछ नहीं रहिंदियां, उहदे ते गल करनी है, मैमरी दे उत्ते गल करनी है। मैमरी फॉर्म गद्दियां ते नहीं गल करनी हैगी, बट ये जिहड़ा दिमाग मैमरी फॉर्म किवें करदा है, यादां नूं बनांदा किवें है, सजाउंदा किवें है, उहदे उत्ते गल करनी हैगी है। ते जिहड़ियां मैमरीज़ नूं आपां रीकॉल करन लग जांदे हां है ना, तो फिर कहने हो गए बल्ले यार अज तक पुरानी गल याद कराती थे, है ना, तो वह किमें आ जाती है। फिर एक चीज़ जी है कि बचपन के बहुत सारे किस्से याद नहीं रहते हैं, वो की वजह होंगी है कि बचपन के इन्नी शार्प मैमरी होंगी है बच्चों की कि उन्हों तो नर्सरी की गल दूजी या तीजी क्लास से पूछ लो वह पता रह जाती है, पर मैमरीज़ नहीं याद रहा है। सो वो उत्ते ते किस तरीके दे नाल जिवें कहा जाता है कि कई लोग बड़े शार्प हैगे ने, बड़े शार्प माइंडेड ने, या अंग्रेजी च एक अक्खर वरत्या जाता है कि वट एन एलीफेंट मैमरी, कहिंदे हुंदे ने कि हाथियां दी याददाश्त कई कई सालां तक उहनां दे ज़हन च रहिंदी हैगी है, ते उह एलीफेंट मैमरी जिहड़ी उह बनानी है तां किवें बनानी है। चलो अज एक सेहत वाला सैगमेंट भी तुहाडे नाल दस दांगे। कहिंदे ने कि बदाम ते ठोकरां खा के ही अकल आउंदी है, पर यादां किवें तुसीं अपने ज़हन दे विच रख सकते हो चंगियां यादा, माड़ियां चाहे भुल जाओ। कहन दा मतलब यादा या मैमरी तो नहीं हैगा, कहन दा मतलब यह है कि दिमाग की जिहड़ी पूरी दी पूरी बनावट है जिहदे ते गल शुरू कीती हो सीगी हुण, ते संदीप जी आपां फिर उहनूं थोड़ी अगे तोरी लैने आ हुण अज, है ना, मेरे ख्याल नाल मोटे मोटे जे अज अलग अलग हिस्सों के गल करते हैं। सब तो पहला तो जे अज की इस मैमरी फिलोसफी और न्यूरोसाइंस सारिया चीज़ा असी कवर करते आ रहे हैं पिछले दो एपीसोड तो, जो मोटे तौर पर पहला ही सवाल मैं करा कि मैमरी दे बारे केड़ी चीज़ हैगी है, जिवें आप हाथी की कह दें डॉल्फिन की कह दें बट इन ह्यूमनस केड़ी चीज़ है जिहड़ी डिफाइन करती है मैमरी, मैमरी है की एक जनरल जी इनफॉर्मेशन जो उहदे ते देनी होवे।
1: हाँ जी, मैमरी नूं जिदा असी आप गल की है तुसीं इन्नी गल की बचपन की आप याद रह जाती है जा जो भी कल की गल याद रह जाती है, है ना, चलो कई हो जाता है मैमरी लॉस शॉर्ट टर्म लॉन्ग टर्म अलग असं ओरी भी गल करा
0: मैमरी का मतलब एक भुले जाते हैं अड्ड गल
1: डिपेंड होना जिहड़ी चीज तुसीं भुलनी चाहते हो तुहानूं भुल जाती है, जिहड़ी याद रखनी चाहते हो रह जाती है। तो मैमरी का मतलब एक बेसिक मतलब यही है कि साडी जो नॉलेज साडे कोल हैगी आ और जो साडे एक्सपीरियंस हैगे आ वो एक प्रोसैस आ उहना सारी साडी जो भी साडे अज तक जो भी असीं पढ़िया आ जां अपनी लाइफ च देखिया डेली लाइफ च एक्सपीरियंस कीता है ना, वह सारिया चीज़ा इकट्ठिया हो के सानूं एक शेप जदों कह सकते एक बना देंगे तो मैमरी की शेप एक मैमरी सानू एक वीडियो रिकॉर्डिंग वांगू देखने लग जाती है। हालांकि दिमाग एवं काम नहीं करता जिवें साडे कंप्यूटर्स काम करते हैं, ते मतलब यही है कि मेमोरी हूँ क्योंकि यह साडे एक्सपीरियंस और साडी नॉलेज है, तो एक तरह एक ह्यूमन नू डिफाइन करन दा जो सब तो जिहड़ा बेसिक चीज सी उह साडी मेमोरीज हुंदी, हालांकि असीं इन्ना सोचते नहीं हैगे इहदे बारे च, बट जद आपां मूवीज च भी देखते हैं जां एक्चुअल च वी असल च कई लोकां नाल हो जांदा उहनां दा मेमोरी लॉस हो जांदा है स्टोरी अपने घर का नहीं है ना याद आता, सो यदा मतलब एक तरह यह हों की साड़ी मैमरी लॉस्ट हो गई तो एक तरह असं अपने आप में ही लॉस्ट कर दें है ना, तो एक करैक्टर जिहड़ा साडा डिफाइन वह भी साड़ी मैमरी कर दी आ और एक ह्यूमन बीइंग नू डिफाइन मैमरी करती है साडी मैमरीज ऑफ साडी परसनल आइडेंटिटी जां साडी जॉब जां साडी हॉबीज वह सारिया चीजा केड़ी केड़िया हैगियां वह मैमरी चाहती है, तो इन्हां दी क्योंकि असीं फिलोसफर्स की भी गल कर रहे हैं तो फिलोसफर्स ने भी किवें इन्हां नू अलग अलग हर फिलोसफर दे अलग देखण दा ढंग सीगा, वह कौन फिलोसफर किवें देख रहा सी उहदी असीं करांगे अगे गल, बट यह है कि मैमरी इज वॉट मेक्स हु वी आर, क्योंकि जो भी मेरिया करैक्टर दिया स्पैशल जो भी मेरिया स्पैशल करैक्टरिस्टिक्स हैगियां वो मेरी मेमोरी ते डिपेंड करती है मोस्ट ऑफ ऑल।
0: बिल्कुल ठीक है।
1: हाँ जी
0: हाँ, असीं कहिंदे हां ना कि किसे बंदे नूं बड़ी गल याद रह जांदी यार बड़ी खुरदी है उहनूं गल है ना, कितने पार्टियां से मिलते हैं कितने कॉन्सर्ट से मिलते हैं इवेंट से मिलते हैं, कोई बंदा किन्नियां ही किन्नियां गल्लां कर दिंदा है किन्नियां ही किन्नियां लोक कहानियां सुना दिंदा है शेरो शायरी कर दिंदा है, कोई मेरे वर्गा मातड़ जिहा उहनूं जमें गल ही नहीं सुलझदी हैगी खुरदी नहीं हैगी है ना, यह फर्क सिर्फ इस चीज़ का हैगा कि कुछ बंदे कुछ सिलैक्टिव चीज़ां नूं किन्ना क फड़ के रखते हैं या किन्ना क याद रखते हैं वह आप अज गल करनी है, सो चलो मोटा मोटा जहाँ अगे जो जिमें जिमें तुसी पूरा एपीसोड सुनोगे शायद काफ़ी हद तक तुहाडी भी याददाश्त दे विच या तुहाडे भी जहन दे विच इह गल पै जूगी कि की कहना चाहते हैं। सो जिदा तुसी दिमाग दे दसे सीगे दो हिस्से पंजाबी च दसा सज्जा खब्बा ते एक छोटा दिमाग जिथे नाना पाटेकर कहिंदा कि इत्थे थप्पड़ नहीं मारना, पर मैमरीज की भी कुछ इस किस्म की टाइप होंगी है कि जिवें तुसी दस्या कि लोंग टर्म मैमरी शॉर्ट टर्म एदा ए इज इट राइट वे टू डिफाइन या कुछ टैक्निकल भी होंगे।
1: हाँ जी, मैमरीज जिदा ही शॉर्ट टर्म लॉन्ग टर्म का मतलब कि सानू पता ही है कि कुछ चीजा सानू कुछ टाइम ले याद रहिंदियां है ना, कुछ चीजा सानू बहुत टाइम ले याद रहिंदियां और सैकेंड्स तो लैके सालों का टाइम हो सकता है, बट इतने मैं भी दसना जरूर चाहूंगी कि जिहड़ी मैमरीज हुंदियां सानू लगदा हुंदा कि सानू बिल्कुल याद है, जिदा मैं पहला कहा कि ह्यूमन ब्रेन एक कैमरा दे वांगू काम नहीं करता, यह गल अलग है कि हूँ साढ़े कोल कैमराज है तो असं चीजा फोटो खिंच के रख लें मैमरीज सानू पता होंगे है ना, हर डिटेल पता होंगी, बट मैमरीज की एक रिसर्च के अकॉर्डिंग कि एक पर्टिकुलर मैमरी की 50% डिटेल्स जड़ियां एक साल दे विच चेंज हो जांदियां, मतलब कि थानूं उहदी एग्जैक्ट जड़ी चीज याद नहीं रहिंदी, थानूं प्लेस याद रह सकदा कि किहड़े प्लेस दे उत्ते सीगे, जां तुसीं कोई पर्टिकुलर गाना सुणिया तो थानूं कोई याद आ गया कि तुसीं कित्थे कित्थे स्कूल दे ट्रिप ते गए सी जां फैमिली नाल कित्थे गए सी है ना, वह चीजा थानूं याद रह जांदियां, बट उहदी हर एक डिटेल सानूं याद नहीं रहिंदी, हालांकि अफकोर्स सानूं लगदा हुंदा कि सानूं बिल्कुल याद हैगा ना, इहदे विच अग्गे असीं रिसर्च भी दसांगे इक दो ते इदां ही जिहड़ी मैमरीज जिहड़ी सैकेंड्स लई स्टोर हो जांदी उहनूं असीं शॉर्ट टर्म मैमरी कह दिंदे आ, जिहड़ी सब तो छोटे टाइम दे लई रिकॉर्ड हुंदी आ उहनूं असीं कहिंदे आ वर्किंग मैमरी, मतलब कि असीं कोई चीज़ां जिहदे लई सानूं कुछ नॉलेज चाहीदी हुंदी आ, फॉर एग्जाम्पल किसी ने मैनूं अपना फोन नंबर दस्या ते मैं उहनां दा फोन नंबर नोट करना अपने फोन दे विच, तो जिस टाइम दे उत्ते मैनूं दस रिहा है ना उस कुछ क सैकेंड लई मैं उह याद रख रही हां और फिर मैं अपने फोन च सेव करके उहनूं भुल जा रही हाँ ना, जब मैं कोई यूट्यूब तो कुकिंग वीडियोस देख रही हूँ तो उहदे स्टैप्स उन्होंने दिते हुंदे आ, तो मैं जो वन स्टैप कर रही हाँ तो मेरे दिमाग च यह भी हुंदा कि अच्छा सैकेंड स्टैप मैनूं की करना है ना, तो कुछ टाइम दे लई मैमरी मेरे दिमाग च रहिंदी आ, वह चीज मैं नोटिस च रखती हाँ जो कोई भी ह्यूमन नोटिस च रखता है तो उन्होंने शॉर्ट टर्म मैमरी कह दें, उस तो अलावा जी मेन मैमरीज होंगी एक जो आप कॉन्शियस से अनकॉन्शियस माइंड की गल करते हैं,
0: राइट राइट राइट,
1: इसी तरह हाँ जी दो तरह मैमरीज होंगे जी, एक शॉर्ट टर्म अलग हो गई, इस तो अलावा दो तरह दैमरीज होंगे उन्होंने एक एक्सप्लीसिट मैमरीज कहने और इनपलीसिट मैमरीज कहने, एक्सप्लीसिट का मतलब होंगे जी थोड़े कॉन्शियस माइंड च होंगे, मतलब जी कि थोड़ी लाइफ च कोई इंसीडेंट होया कोई एपीसोड आया कोई इवेंट होया बर्थडे सी थोड़ा व्याह सी कोई भी चीज थोड़ी लाइफ च हुई है थोड़ी ग्रेजुएशन हुई है ना, तो वो जिहड़ी मैमरीज होंदी है उन्हां नूं असीं एक्सप्लीसिट मैमरी कहिंदे आ और एपीसोडिक मैमरी है, ਐਕਸਪਲੀਸਿਟ ਦੀ ਵੀ ਅੱਗੇ ਦੋ ਟਾਈਪ ਹੁੰਦੀਆਂ, ਮਤਲਬ ਇੱਕ ਤਰ੍ਹਾਂ ਅਸੀਂ ਕਹਿ ਸਕਦੇ ਜਿਹੜੀ ਕੌਨਸ਼ੀਅਸ ਮਾਈਂਡ ਜਿਹੜੀ ਸਾਨੂੰ ਪਤਾ ਹੁੰਦੀ ਹੈ ਕਿ ਹਾਂ ਇਹ ਚੀਜ਼ਾਂ ਹੈਗੀਆਂ ਜਿਹੜੀ ਸਾਡੀ ਯਾਦਾਂ 'ਚ ਹੁੰਦੀਆਂ ਹਨਾ, ਤੇ ਉਹ ਐਪੀਸੋਡਿਕ ਹੋ ਸਕਦੀਆਂ, ਜਿੱਦਾਂ ਮੈਂ ਇਵੈਂਟਸ ਨਾਲ ਰਿਲੇਟਡ ਦੱਸਿਆ ਹੀ ਹੈ ਕਿ ਤੁਹਾਨੂੰ ਕੋਈ ਪਰਟੀਕੁਲਰ ਹੋਲੀਡੇ ਆਪਣੇ ਬਚਪਨ ਦਾ ਯਾਦ ਹੈਗਾ ਆ, ਤੁਹਾਡੀ ਫਸਟ ਜੋਬ ਤੁਹਾਨੂੰ ਯਾਦ ਹੈਗੀ ਆ, ਤੇ ਦੂਸਰਾ ਇਹਦੇ 'ਚ ਹੁੰਦਾ ਕਿ ਉਹ ਵਾਲੀਆਂ ਮੈਮਰੀ ਜਿਹੜੀ ਤੁਹਾਡੀ ਜਨਰਲ ਨੌਲੇਜ ਦੇ ਬੇਸ ਤੇ ਹੁੰਦੀਆਂ ਜਾਂ ਫੈਕਟਸ ਦੇ ਬੇਸ ਤੇ ਹੁੰਦੀਆਂ। ਫੋਰ ਐਗਜ਼ਾਮਪਲ ਜਿੱਦਾਂ ਅਸੀਂ ਲਾਸਟ ਐਪੀਸੋਡ 'ਚ ਗੱਲ ਕੀਤੀ ਸੀ ਕਿ ਸਾਡੇ ਬ੍ਰੇਨ ਦੇ ਜਿਹੜੇ ਨਿਊਰੋਨਸ ਹੈਗੇ ਆ, ਪੂਰੇ ਯੂਨੀਵਰਸ ਜਿਹੜੀ ਸਾਡੀ ਸਾਡੀ ਗਲੈਕਸੀ ਹੈਗੀ ਆ, ਉਹਦੇ ਸਟਾਰਸ ਤੋਂ ਕਿੰਨੇ ਜ਼ਿਆਦਾ ਨੰਬਰ 'ਚ ਹੈਗੇ ਆ ਨਾ, ਤੇ ਇੱਕ ਜਨਰਲ ਨੌਲੇਜ ਆ ਜਿਹੜੀ ਮੇਰੇ ਦਿਮਾਗ 'ਚ ਹੈਗੀ ਆ, ਤੇ ਇਹ ਇੱਕ ਤਰ੍ਹਾਂ ਦੀ ਮੈਮਰੀ ਹੋ ਗਈ ਜਿਹੜੀ ਸਾਡੀ ਕੌਨਸ਼ੀਅਸ ਮਾਈਂਡ ਨੂੰ ਪਤਾ ਹੈਗਾ ਆ ਕਿ ਇਹ ਚੀਜ਼ ਇੱਦਾਂ। ਜਾਂ ਅਸੀਂ ਰੈਸਟੋਰੈਂਟ ਜਾਂਦੇ ਹਾਂ, ਸਾਨੂੰ ਪਤਾ ਕਿ ਰੈਸਟੋਰੈਂਟ 'ਚ ਕੀ ਹੁੰਦਾ, ਉੱਥੇ ਖਾਣਾ ਖਾਂਦੇ ਆ ਲੋਕ, ਹਨਾ। ਇੱਦਾਂ ਕੁਛ ਰਿਸਰਚ ਜਿਵੇਂ ਹੋਈ ਆ, ਫੋਰ ਐਗਜ਼ਾਮਪਲ ਤੁਸੀਂ ਕੋਈ ਸਟੋਰੀ ਸੁਣੀ ਆ, ਕੋਈ ਮੂਵੀ ਦੇਖ ਰਹੇ ਆ ਤੁਸੀਂ, ਉਸ ਮੂਵੀ 'ਚ ਉਹ ਲੋਕ ਰੈਸਟੋਰੈਂਟ ਜਾ ਰਹੇ, ਤਾਂ ਸਾਨੂੰ ਪਤਾ ਹੁੰਦਾ ਕਿ ਅੱਛਾ ਇਹ ਲੋਕ ਹੁਣ ਉੱਥੇ ਖਾਣਾ ਖਾਊਗੇ ਜਾ ਕੇ, ਹਨਾ। ਤੇ ਉਹ ਵੀ ਮੈਮਰੀਜ਼ 'ਚ ਆਉਂਦੀ, ਕਿਉਂਕਿ ਮੈਂ ਪਹਿਲਾਂ ਹੀ ਗੱਲ ਕੀਤੀ ਕਿ ਮੈਮਰੀਜ਼ ਦਾ ਮਤਲਬ ਹੁੰਦਾ ਸਾਡੇ ਐਕਸਪੀਰੀਅੰਸ ਜਾਂ ਫਿਰ ਸਾਡੀ ਨੌਲੇਜ, ਹਨਾ, ਉਹ ਸਾਰੀ ਚੀਜ਼ ਹੈਗੀ ਹੈ, ਕਿਉਂਕਿ ਅਸੀਂ ਮੈਮਰੀਜ਼ ਦੇ ਨਾਲ ਪੈਦਾ ਨਹੀਂ ਹੁੰਦੇ। ਹਾਲਾਂਕਿ ਜਦੋਂ ਅਸੀਂ ਫਿਲੋਸਫਰਸ ਦੀ ਗੱਲ ਕਰਦੇ ਹਾਂ ਤਾਂ ਫਿਲੋਸਫੀ ਔਰ ਨਿਊਰੋਸਾਇੰਸ ਦੀ ਗੱਲ ਕਰਦੇ ਹਾਂ ਤਾਂ ਕੁਛ ਸਿਮਿਲੈਰਿਟੀਜ਼ ਵੀ ਹੁੰਦੀਆਂ ਫਿਲੋਸਫਰ ਦੀ ਔਰ ਨਿਊਰੋਸਾਇੰਸ ਵਾਲੀਆਂ ਗੱਲਾਂ 'ਚ, ਬਟ ਕੁਛ ਨਹੀਂ ਵੀ ਹੁੰਦੀਆਂ। ਜਿਵੇਂ ਪਲੇਟੋ ਜਿਹੜਾ ਸੀਗਾ ਉਹ ਕਹਿੰਦਾ ਸੀ ਕਿ ਨਵੀਂ ਚੀਜ਼ ਅਸੀਂ ਸਿੱਖ ਰਹੇ ਹਾਂ, ਉਹ ਸਾਡੀ ਨੌਲੇਜ ਤੇ ਬੇਸਡ ਹੁੰਦੀ ਹੈ, ਇਹ ਸਾਡੀ ਨਿਊਰੋਸਾਇੰਸ ਵੀ ਸਾਨੂੰ ਕਹਿੰਦੀ ਹੈ ਜੋ ਅੱਜ ਅਸੀਂ ਦੇਖ ਸਕਦੇ ਹਾਂ। ਬਟ ਜਿਹੜਾ ਜਿਹੜਾ ਸਿਸਰੋ ਸੀਗਾ ਉਹ ਕਹਿੰਦਾ ਸੀਗਾ ਕਿ ਯਾਦਾਸ਼ ਜਿਹੜੀ ਹੁੰਦੀ ਸਾਡੀ, ਇਹ ਵੀ ਕੋਈ ਗਿਫਟ ਨਹੀਂ ਹੈਗਾ, ਇਹਨੂੰ ਅਸੀਂ ਉਹ ਕਰ ਸਕਦੇ ਹਾਂ, ਮਤਲਬ ਰਿਫਾਈਨ ਕਰ ਸਕਦੇ ਹਾਂ ਆਪਣੀ ਮੈਮਰੀ ਨੂੰ। ਔਰ ਇਹ ਅਸੀਂ ਅੱਜ ਵੀ ਮੰਨਦੇ ਹਾਂ ਕਿ ਅਸੀਂ ਜਦੋਂ ਲਰਨਿੰਗ ਕਰਦੇ ਹਾਂ ਤਾਂ ਇਹ ਮਤਲਬ ਕਰਦੇ ਹਾਂ, ਲਰਨਿੰਗ ਕਰਦੇ ਹਾਂ ਤਾਂ ਮਤਲਬ ਅਸੀਂ ਸਿੱਖ ਸਕਦੇ ਹਾਂ, ਆਪਣੀ ਮੈਮਰੀ ਇੰਪਰੂਵ ਕਰ ਸਕਦੇ ਹਾਂ। ਪਰ ਜਿਹੜਾ ਅਰਿਸਟੋਟਲ ਸੀਗਾ ਉਹ ਕਹਿੰਦਾ ਸੀ ਕਿ ਜਿਹੜੀਆਂ ਮੈਮਰੀਜ਼ ਹੈਗੀਆਂ ਉਹ ਰਿਲੇਸ਼ਨਸ਼ਿਪ ਨਾਲ ਜੁੜੀਆਂ ਹੁੰਦੀਆਂ, ਜਾਂ ਕੁਛ ਸਾਇੰਟਿਸਟ ਇਹ ਕਹਿੰਦੇ ਸੀ ਕਿ ਸ਼ਾਇਦ ਜਦੋਂ ਬਰਥ ਹੁੰਦਾ ਤਾਂ ਤੁਹਾਨੂੰ ਪੁਰਾਣੇ ਜਨਮ ਦੀਆਂ ਜਿਵੇਂ ਕਹਿ ਦਿੰਦੇ ਗੱਲਾਂ ਯਾਦ ਹੁੰਦੀਆਂ, ਬਟ ਆਫ ਕੋਰਸ ਨਿਊਰੋਸਾਇੰਸ ਇਸ ਚੀਜ਼ ਨੂੰ ਨਹੀਂ ਬਿਲੀਵ ਕਰਦੀ ਹੈਗੀ। ਤਾਂ ਅਸੀਂ ਇਹ ਮੰਨਦੇ ਹਾਂ ਕਿ ਜਿਵੇਂ ਜਿਵੇਂ ਅਸੀਂ ਸਾਡੀ ਲਾਈਫ ਲੰਘਦੀ ਜਾਂਦੀ ਆ, ਸਾਡੀ ਮੈਮਰੀਜ਼ ਡਿਵੈਲਪ ਹੁੰਦੀਆਂ ਰਹਿੰਦੀਆਂ, ਇੰਸੀਡੈਂਟ ਡਿਵੈਲਪ ਹੁੰਦੇ ਰਹਿੰਦੇ ਆ, ਤੇ ਨੌਲੇਜ ਸਾਡੀ ਬਣਦੀ ਰਹਿੰਦੀ ਆ। ਸੋ ਇਹ ਇੱਕ ਤਰ੍ਹਾਂ ਦੀ ਜਿਹੜੀ ਕੌਨਸ਼ੀਅਸ ਮਾਈਂਡ 'ਚ ਸਾਡੀ ਮੈਮਰੀਜ਼ ਹੈਗੀਆਂ ਉਹ ਐਕਸਪਲੀਸਿਟ ਮੈਮਰੀਜ਼ ਹੁੰਦੀਆਂ। ਫਿਰ ਦੂਜੀ ਔਰ ਇਹੀ ਮੈਮਰੀਜ਼ ਜਿਹੜੀਆਂ ਹੁੰਦੀਆਂ ਸਭ ਤੋਂ ਜ਼ਿਆਦਾ ਇਫੈਕਟ ਹੁੰਦੀਆਂ, ਜਿੱਦਾਂ ਕੋਈ ਡਿਜ਼ੀਜ਼ ਜਿਵੇਂ ਅਲਜ਼ਾਈਮਰ ਡਿਜ਼ੀਜ਼ ਹੋ ਗਈ, ਜਾਂ ਕੋਈ ਐਪੀਲੈਪਸੀ ਹੋ ਗਈ, ਜਾਂ ਪਾਰਕਿੰਸਨਸ ਡਿਜ਼ੀਜ਼ ਹੋ ਗਈ, ਮਤਲਬ ਬਿਮਾਰੀਆਂ ਦਾ ਸਭ ਤੋਂ ਵੱਧ ਇਫੈਕਟ ਇਹ ਵਾਲੀ ਮੈਮਰੀਜ਼ ਹੁੰਦੀਆਂ। ਤੇ ਉਸ ਤੋਂ ਬਾਅਦ ਜਿਹੜੀ ਥਰਡ ਟਾਈਪ ਦੀ ਹੈਗੀ ਆ ਉਹ ਅਨਕੌਨਸ਼ੀਅਸ ਮਾਈਂਡ 'ਚ ਜਿਹੜੀ ਹੁੰਦੀ ਆ ਉਹਨੂੰ ਇੰਪਲੀਸਿਟ ਮੈਮਰੀ ਕਹਿੰਦੇ ਆ। ਉਹ ਵੀ ਅੱਗੇ ਦੋ ਤਰ੍ਹਾਂ ਦੀ ਹੋ ਸਕਦੀ, ਇੱਕ ਤਾਂ ਪ੍ਰੋਸੀਜਰਲ, ਮਤਲਬ ਕਿ ਸਾਡੀ ਮੋਟਰ ਸਕਿੱਲਸ ਜਿਹੜੀਆਂ ਹੁੰਦੀਆਂ, ਜਿੱਦਾਂ ਸਾਨੂੰ ਅਸੀਂ ਤੁਸੀਂ ਗੱਡੀ ਚਲਾਉਂਦੇ ਹਾਂ, ਹਨਾ, ਤਾਂ ਤੁਹਾਨੂੰ ਪਤਾ ਹੁੰਦਾ ਕਿ ਗੱਡੀ ਕਿਵੇਂ ਚੱਲਦੀ ਆ, ਤੁਹਾਨੂੰ ਜਾ ਕੇ ਹਰ ਟਾਈਮ ਯਾਦ ਨਹੀਂ ਕਰਨਾ ਪੈਂਦਾ ਕਿ ਅੱਛਾ ਮੈਨੂੰ ਹੁਣ ਇਹ ਗੱਡੀ ਚਾਬੀ ਲਾਉਣੀ ਆ ਜਾਂ ਅੱਗੇ ਕਿੱਦਾਂ ਗੱਡੀ ਸਟਾਰਟ ਕਰਨੀ ਆ। ਸੋ ਇੱਕ ਨੈਚੁਰਲ ਚੀਜ਼ ਹੋ ਜਾਂਦੀ, ਤੁਹਾਡੇ ਅਨਕੌਨਸ਼ੀਅਸ ਮਾਈਂਡ 'ਚ ਪਈ ਆ ਉਹ ਚੀਜ਼, ਤੁਹਾਡੀ ਜਿਹੜੀਆਂ ਬੋਡੀ ਨੇ ਉਹ ਚੀਜ਼ ਲਰਨ ਕੀਤੀ ਆ, ਤਾਂ ਤੁਸੀਂ ਆਟੋਮੈਟਿਕਲੀ ਕਰ ਦਿੰਦੇ ਆ ਉਹ ਚੀਜ਼ ਵਿਦਆਊਟ ਈਵਨ ਤੁਹਾਡੇ ਰਿਅਲਾਈਜ਼ ਕੀਤੇ ਹੋਏ ਵੀ ਅੱਛਾ ਕਿ ਮੈਂ ਚਾਬੀ ਹਨਾ ਖੋਲ ਲਈ ਜਾਂ ਗੱਡੀ ਖੋਲਣੀ ਆ ਜਾਂ ਜੋ ਵੀ ਆ। ਤੇ ਇੱਕ ਚੀਜ਼ ਇਹ ਹੋ ਜਾਂਦੀ ਹੈ ਅਨਕੌਨਸ਼ੀਅਸ ਮਾਈਂਡ 'ਚ ਮੈਮਰੀ। ਤੇ ਦੂਜੀ ਹੁੰਦੀ ਜਦੋਂ ਇੱਕ ਮੈਮਰੀ ਦੂਜੀ ਮੈਮਰੀ ਨੂੰ ਜਿਹੜੀ ਟ੍ਰਿਗਰ ਕਰ ਸਕਦੇ ਆ, ਤੁਸੀਂ ਕਹਿ ਸਕਦੇ ਆ, ਜਾਂ ਕੋਈ ਏਦਾਂ ਦੇ ਵਰਡਸ ਜਿਹੜੇ ਤੁਸੀਂ ਈਜ਼ੀਲੀ
0: ਪਛਾਣ ਸਕਦੇ ਆ। ਗਾਣਾ ਸੁਣਾਇਆ ਤਾਂ ਆਪਾਂ ਨੂੰ ਦਸਵੀਂ ਜਮਾਤ ਦੀ ਯਾਦ ਆ ਗਈ।
1: ਹਾਂਜੀ ਹਾਂਜੀ ਉਹ ਹੋ ਗਿਆ। ਤੁਸੀਂ ਕੋਈ ਇੰਸੀਡੈਂਟ ਨੂੰ ਤੁਸੀਂ ਪਲੇਸ ਨਾਲ ਯਾਦ ਕਰ ਸਕਦੇ ਆ, ਕੋਈ ਵਰਡ ਤੁਸੀਂ ਬ੍ਰੈਡ ਬਟਰ ਵਰਡ ਜਿਹੜਾ ਆ ਉਹ ਈਜ਼ੀਲੀ ਯਾਦ ਕਰ ਲੂੰਗੇ ਕੰਪੈਰੇਟਿਵਲੀ ਜੇ ਤੁਸੀਂ ਬ੍ਰੈਡ ਔਰ ਡਾਕਟਰ ਕਹੋ, ਹਨਾ, ਜਾਂ ਤੁਸੀਂ ਰੇਡੀਓ ਵਰਡ ਤੁਹਾਨੂੰ ਯਾਦ ਰਹੂਗਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਇੱਕ ਵਰਡ ਹੈ, ਇੱਕ ਲੈਂਗੁਏਜ ਦਾ ਵਰਡ ਹੈ, ਤੁਸੀਂ ਜਨਰਲ ਕੁਛ ਵੀ, ਹਾਂਜੀ AEMCR YZ ਕੋਈ ਵੀ ਏਦਾਂ ਰੈਂਡਮ ਲੈਟਰਸ ਲਿਖ ਲਓ, ਤੁਹਾਨੂੰ ਨਹੀਂ ਯਾਦ ਰਹਿਣੇ। ਸੋ ਇੱਕ ਤਰ੍ਹਾਂ ਦੀ ਅਲੱਗ ਮੈਮਰੀ ਹੁੰਦੀ ਹੈ ਕਿ ਜਿਹੜੀ ਸਾਡੀ ਮਾਈਂਡ 'ਚ ਸਾਡੇ ਹੈਗੀ ਆ, ਸਾਨੂੰ ਪਤਾ ਹੈ ਬੇਸਡ ਔਨ ਸਾਡੀ ਐਕਸਪੀਰੀਅੰਸ ਅਗੇਨ ਕਿ ਇਹ ਸਾਰੀਆਂ ਮੈਮਰੀਜ਼ ਹੁੰਦੀਆਂ। ਸੋ ਕੁਛ ਮੈਮਰੀਜ਼ ਜਿਹੜੀਆਂ ਸਾਨੂੰ ਯਾਦ ਰਹਿ ਜਾਂਦੀਆਂ, ਕੁਛ ਜਿਹੜੀਆਂ ਸਾਨੂੰ ਨਹੀਂ ਯਾਦ ਰਹਿੰਦੀਆਂ, ਬਟ ਫਿਰ ਵੀ ਸਾਡੀ ਬਾਡੀ ਦੇ ਸਾਡੀ ਨਰਵਸ ਸਿਸਟਮ ਦੇ ਅਕੋਰਡਿੰਗ ਅਸੀਂ ਉਹ ਕੰਮ ਕਰ ਰਹੇ ਹੁੰਦੇ ਹਾਂ।
0: ਕਰੈਕਟ,
1: ਹਾਂਜੀ।
0: ਸੋ ਬੇਸਿਕਲੀ ਅੰਗਰੇਜ਼ੀ ਦੇ ਅੱਖਰ ਤੋਂ ਵੀ ਪਤਾ ਚੱਲਦਾ, ਇੰਪਲੀਸਿਟ ਅਸੀਂ ਅੰਗਰੇਜ਼ੀ ਦੇ ਵਿੱਚ ਵੀ ਕਹਿੰਦੇ ਹਾਂ ਕਿ ਅਪ੍ਰਤੱਖ ਜੀ ਜਿਹੜੀ ਚੀਜ਼ ਹੁੰਦੀ ਹੈ, ਜਿਹੜੀ ਸਪਸ਼ਟ ਨਹੀਂ ਹੁੰਦੀ ਹੈਗੀ, ਹੈਗੀ ਮੈਮਰੀ ਹੈ ਪਰ ਉਹ ਸਪਸ਼ਟ ਨਹੀਂ ਹੈਗੀ, ਹਨੇਰੀ ਹਨੇਰੀ ਜੀ ਹੈ, ਧੁੰਦਲੀਆਂ ਧੁੰਦਲੀਆਂ ਯਾਦਾਂ ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ। ਜਾਂ ਫਿਰ ਜਿਵੇਂ ਸੰਦੀਪ ਜੀ ਨੇ ਦੱਸਿਆ ਕਿ ਇੰਪਲੀਸਿਟ ਉਹ ਵੀ ਆ ਜਾਂਦੀ ਹੈ ਜਿਹ 'ਚ ਅਸੀਂ ਕਰੀ ਜਾਂਦੇ ਹਾਂ ਪਰ ਪਤਾ ਨਹੀਂ ਹੁੰਦਾ ਵੀ ਜਿਵੇਂ ਮੈਂ ਹੁਣ ਆਇਆ ਸਵੇਰੇ 9 ਵਜੇ ਦਫ਼ਤਰ ਆਇਆ, ਦੁਪਹਿਰ ਨੂੰ ਲੰਚ ਕੀਤਾ, ਸ਼ਾਮ ਨੂੰ ਜਾਣਾ, ਜਾਣ ਲੱਗੇ ਗੱਡੀ 'ਚ ਬਹਿ ਗਏ, ਫਿਰ ਉਹ ਚਾਬੀ ਤਾਂ ਦਫ਼ਤਰ ਦੀ ਦਫ਼ਤਰ 'ਚ ਹੀ ਭੁੱਲਿਆ ਆ। ਸੋ ਥਿੰਗਸ ਲਾਈਕ ਦੈਟ, ਸੋ ਉਹ ਇੰਪਲੀਸਿਟ ਦੇ ਵਿੱਚ ਆ ਜਾਂਦਾ ਅਤੇ ਐਕਸਪਲੀਸਿਟ ਜਿਹਨੂੰ ਅੰਗਰੇਜ਼ੀ 'ਚ ਆਪਾਂ ਸਪਸ਼ਟ ਸਾਫ਼ ਜਿਹਨੂੰ ਕਹਿ ਲੈਂਦੇ ਹਾਂ, ਸੋ ਸਾਫ਼ ਸਾਫ਼ ਮੈਮਰੀਜ਼ ਜਿਹੜੀਆਂ ਨੇ ਉਹ ਐਕਸਪਲੀਸਿਟ ਦੇ ਵਿੱਚ ਆ ਗਈਆਂ। ਪਰ ਸੰਦੀਪ ਜੀ ਇੱਕ ਗੱਲ ਹੈ, ਆਪਾਂ ਕਿਤੇ ਬਹੁਤ ਦੂਰ ਨਾ ਹੋ ਜਾਈਏ, ਜਿਵੇਂ ਗੱਲ ਸ਼ੁਰੂ 'ਚ ਕਹੀ ਸੀਗੀ ਕਿ ਹੁਣ ਗੱਲ ਨਿਕਲੀ ਹੈ ਤਾਂ ਬੜੀ ਦੂਰ ਤੱਕ ਜਾਊਗੀ। ਐਰਿਸਟੋਟਲ ਦੀ ਗੱਲ ਕੀਤੀ ਸੀ, ਉੱਥੋਂ ਇਹ ਗੱਲ ਕਿੱਥੇ ਤੱਕ ਆ ਗਈ? ਹੁਣ ਐਰਿਸਟੋਟਲ ਦਾ ਮੈਮਰੀਜ਼ ਦੇ ਨਾਲ ਕੀ ਲੈਣਾ ਦੇਣਾ? ਮਤਲਬ ਕੁਸ਼ਚਨ ਇਹ ਹੈਗਾ ਕਿ ਆਪਾਂ ਫਿਲੋਸਫੀ ਜਾਂ ਫਿਲੋਸਫਰਸ ਦੇ ਇੱਕ ਇੱਕ ਫਿਲੋਸਫੀ ਨੂੰ ਫੜ ਕੇ ਸਾਇੰਸ ਦੇ ਨਾਲ ਰਿਲੇਟ ਕਰਕੇ ਉਹਦੇ 'ਤੇ ਗੱਲਾਂ ਕਰ ਰਹੇ ਹੈਗੇ ਆਪਾਂ, ਅਤੇ ਐਰਿਸਟੋਟ ਜਾਂ ਮਤਲਬ ਪਹਿਲਾਂ ਤਾਂ ਮੈਨੂੰ ਇਹਦਾ ਆਈਡੀਆ ਸਮਝਾਇਓ ਕੀ ਹੈਗਾ। ਦੂਜਾ ਇੱਕ ਗੱਲ ਤੁਸੀਂ ਹੁਣੇ ਹੀ ਕੀਤੀ ਸੀਗੀ ਕਿ ਐਕਸਪਲੀਸਿਟ ਹੈ, ਇੰਪਲੀਸਿਟ ਹੈ ਜਾਂ ਅਲੱਗ ਅਲੱਗ, ਇਹ ਬਣਦੀਆਂ ਕਿਵੇਂ ਨੇ? ਹਾਓ ਮੈਮਰੀਜ਼ ਆਰ ਫੋਰਮਡ, ਇਹ ਬਣਦੀਆਂ ਕਿਵੇਂ? ਜੇ ਦੋ ਅੱਡ ਅੱਡ ਸਵਾਲ ਨੇ, ਅੱਡ ਅੱਡ ਲੈਣੇ, ਅੱਡ ਅੱਡ ਲੈ ਚੱਲੋ, ਜੇ ਇਕੱਠਾ ਲੈ ਕੇ ਚੱਲਣਾ ਤਾਂ ਇਕੱਠਾ ਹੀ ਇੱਕ ਜਵਾਬ ਦੇ ਦਿਓ, ਫਿਰ ਉਸ ਤੋਂ ਬਾਅਦ ਬ੍ਰੇਕ ਲਵਾਂਗੇ ਆਪਾਂ।
1: ਹਾਂਜੀ ਬਿਲਕੁਲ, ਅਸੀਂ ਇਹਦੇ ਇਕੱਠੇ ਹੀ ਮੈਂ ਜਵਾਬ ਦਊਂਗੀ, ਕਿਉਂਕਿ ਜਦੋਂ ਅਸੀਂ ਲਾਸਟ ਗੱਲ ਕੀਤੀ ਸੀ ਅਰਿਸਟੋਟਲ ਦੀ ਤਾਂ ਅਸੀਂ ਗੱਲ ਕੀਤੀ ਸੀ ਕਿ ਉਹ ਸਿਰਫ ਫਿਲੋਸਫੀ ਦੀ ਗੱਲ ਨਹੀਂ ਕਰਦਾ ਸੀ, ਉਹਨੇ ਹਰ ਸਬਜੈਕਟ 'ਚ ਆਪਣੇ ਪੈਰ ਫਸਾਏ ਸੀ, ਹਰ ਗੱਲ ਦੀ ਗੱਲ ਕਰਦਾ ਸੀ, ਹੈ ਨਾ। ਉਹ ਸਾਇੰਸ ਦੀ ਗੱਲ ਕਰਦਾ ਸੀ, ਮੈਥ ਦੀ, ਬਾਇਓਲੋਜੀ, ਜ਼ੂਲੋਜੀ, ਹਰ ਚੀਜ਼ ਦੀ ਗੱਲ ਕਰਦਾ ਸੀ। ਤਾਂ ਉਹਨੇ ਮੈਮਰੀਜ਼ ਦੇ ਉੱਤੇ ਵੀ ਇੱਕ ਬੁੱਕ ਲਿਖੀ ਸੀਗੀ, ਛੋਟੀ ਜਿਹੀ ਬੁੱਕ ਸੀਗੀ, ਉਹਦਾ ਨਾਮ ਸੀ ਔਨ ਮੈਮਰੀ ਐਂਡ ਰੀਕਲੈਕਸ਼ਨ, ਜਿਹਦੇ ਵਿੱਚ ਉਹਨੇ ਲਿਖਿਆ ਸੀ ਕਿ ਮਤਲਬ ਜੋ ਵੀ ਉਹਦੇ ਵਿਊਜ਼ ਸੀਗੇ ਮੈਮਰੀ ਬਾਰੇ। ਬਟ ਓਬਵੀਅਸਲੀ ਉਹਦੇ ਕੋਲ ਉਦੋਂ ਲੈਬੋਰਟਰੀਜ਼ ਤਾਂ ਨਹੀਂ ਸੀਗੀਆਂ, ਤੋ ਅੱਜ ਉਹ ਚੀਜ਼ਾਂ ਸੀ, ਕੁਛ ਚੀਜ਼ਾਂ ਉਹਨਾਂ ਚੋਂ ਦੇਖ ਵੀ ਰਹੀਆਂ, ਔਰ ਸੇਮ ਕੁਐਸਚਨ ਜਿਹੜੇ ਉਸ 1000 ਸਾਲ ਪਹਿਲਾਂ ਲੋਕਾਂ ਦੇ ਦਿਮਾਗ 'ਚ ਸੀ, ਉਹੀ ਅੱਜ ਦੇ ਜਿਹੜੇ ਸਾਇੰਟਿਸਟ ਜਨਰਲ ਲੋਕਾਂ ਦੇ ਜਿਹੜੇ ਹੈਗੇ ਨਾ। ਇਹ ਛੋਟੀਆਂ ਜਿਹੀਆਂ ਗੱਲਾਂ ਕਿ ਸਾਨੂੰ ਛੋਟੇ ਬਚਪਨ ਦੀਆਂ ਗੱਲਾਂ ਕਿਉਂ ਨਹੀਂ ਯਾਦ ਰਹਿੰਦੀਆਂ, ਹੁਣ ਕਿਉਂ ਸਾਨੂੰ ਯਾਦ ਰਹਿੰਦੀਆਂ, ਜਾਂ ਫਿਰ ਸਾਨੂੰ ਜਿਹੜੀਆਂ ਇੰਪਲੀਸਿਟ ਐਕਸਪਲੀਸਿਟ ਮੈਮਰੀਜ਼, ਇਹ ਸਾਡੀਆਂ ਜਨਰਲ ਲਾਈਫ ਦੀਆਂ, ਰੋਜ਼ ਦੀ ਲਾਈਫ ਦੀਆਂ ਗੱਲਾਂ, ਬਟ ਆਪਾਂ ਧਿਆਨ ਨਹੀਂ ਦਿੰਦੇ ਮੋਸਟਲੀ ਕਿ ਕਿਉਂ ਹੋ ਰਹੀਆਂ ਆ। ਤੇ ਉਹ ਓਬਵੀਅਸਲੀ ਉਹ ਇਹਦੇ ਤੇ ਸੀਗਾ, ਉਹਦਾ ਜਿਹੜਾ ਕਹਿ ਸਕਦੇ ਆ ਤੁਸੀਂ ਇੱਕ ਫੋਕਸ ਸੀਗਾ। ਸੋ ਉਹਨੇ ਇਹ ਬੁੱਕ ਲਿਖੀ ਜਿਹਦੇ 'ਚ ਉਹਨੇ ਇਹ ਕੁਛ ਕੁ ਜਿਹੜੇ ਵਿਊਜ਼ ਲਿਖੇ, ਇੱਕ ਉਹਨੇ ਲਿਖਿਆ ਕਿ ਪਰਸੈਪਸ਼ਨ ਔਰ ਮੈਮਰੀ, ਉਹ ਕਹਿੰਦਾ ਕਿ ਦੋ ਚੀਜ਼ਾਂ ਹੈਗੀਆਂ, ਮਤਲਬ ਕਿ ਪਰਸੀਵ ਤੁਸੀਂ ਕਿਸੇ ਚੀਜ਼ ਨੂੰ ਕਿਵੇਂ ਕਰਦੇ ਆ, ਜਿਵੇਂ ਤੁਸੀਂ ਸਨਰਾਈਜ਼ ਦੇਖ ਰਹੇ ਆ, ਸਨਸੈਟ ਦੇਖ ਰਹੇ ਆ, ਹਨਾ, ਜਾਂ ਤੁਸੀਂ ਚਾਹ ਪੀ ਰਹੇ ਆ, ਉਹ ਤੁਹਾਨੂੰ ਉਸ ਟਾਈਮ ਵਧੀਆ ਐਕਸਪੀਰੀਅੰਸ ਹੋ ਰਿਹਾ ਆ, ਤੇ ਉਹ ਤੁਹਾਡਾ ਪਰਸੈਪਸ਼ਨ ਜਿਹੜੀ ਹੋ ਜਾਂਦੀ ਆ ਉਸ ਟਾਈਮ ਦੀ, ਤੇ ਤੁਸੀਂ ਕਿਵੇਂ ਪਰਸੀਵ ਕਰ ਰਹੇ ਆ, ਤੁਹਾਨੂੰ ਚੰਗਾ ਲੱਗ ਰਿਹਾ ਚਾਹ ਪੀਣਾ ਜਾਂ ਤੁਹਾਨੂੰ ਨਹੀਂ ਚੰਗਾ ਲੱਗ ਰਿਹਾ ਚਾਹ ਪੀਣਾ, ਹਨਾ, ਚਾਹ ਸਵਾਦ ਲੱਗ ਰਹੀ ਹੈ ਜਾਂ ਨਹੀਂ ਲੱਗ ਰਹੀ, ਤੇ ਯਾਦ ਕਰਨਾ ਜਿਹੜੀ ਉਹ ਦੂਸਰੀ ਚੀਜ਼ਾਂ, ਜਦੋਂ ਤੁਸੀਂ ਬਾਅਦ 'ਚ ਉਹਨਾਂ ਮੂਮੈਂਟਸ ਨੂੰ ਯਾਦ ਕਰ ਰਹੇ ਕਿ ਅੱਛਾ ਮੈਂ ਉੱਥੇ ਚਾਹ ਪੀਤੀ ਸੀ ਉਸ ਕੈਫੇ 'ਚ, ਉਹ ਵਧੀਆ ਚਾਹ ਸੀਗੀ ਉੱਥੇ ਦੂਜੇ ਕੈਫੇ ਨਾਲੋਂ, ਹਨਾ। ਉਹ ਸਾਰੀ ਚੀਜ਼ਾਂ ਜਿਹੜੀਆਂ ਬਾਅਦ 'ਚ ਅਸੀਂ ਐਕਸਪੀਰੀਅੰਸ ਕਰਦੇ, ਉਹ ਸਾਡਾ ਇੱਕ ਤਰ੍ਹਾਂ ਮੈਮਰੀ, ਬਾਅਦ 'ਚ ਅਸੀਂ ਯਾਦ ਕਰਦੇ ਹਾਂ, ਮੈਮਰੀ ਹੋ ਜਾਂਦੀ ਆ। ਤੇ ਅੱਜ ਜਦੋਂ ਸਾਇੰਸ 'ਚ ਅਸੀਂ ਇਹ ਚੀਜ਼ਾਂ ਦੇਖਦੇ ਹਾਂ ਤਾਂ ਸਾਨੂੰ ਇਹ ਪਤਾ ਲੱਗਦਾ ਕਿ ਇਹ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਇੱਦਾਂ ਨਹੀਂ ਹੈਗਾ ਕਿ ਇੱਕ ਫੋਟੋ ਇੱਕ ਕੰਪਿਊਟਰ ਵਾਂਗੂ ਕੰਮ ਕੀਤੀ, ਕਿ ਤੁਸੀਂ ਜਿਹੜਾ ਉੱਥੇ ਫੋਟੋ ਸੇਵ ਰੱਖੀ ਹੈ ਤਾਂ ਉੱਦਾਂ ਹੀ ਦਿਮਾਗ 'ਚ ਸੇਵ ਹੈਗੀਆਂ। ਜਦੋਂ ਅਸੀਂ ਮੈਮਰੀ ਰਿਕਾਲ ਕਰਦੇ ਹਾਂ, ਯਾਦ ਕਰਦੇ ਹਾਂ, ਤਾਂ ਮੈਮਰੀ ਸਾਨੂੰ ਇੱਦਾਂ ਯਾਦ ਆਉਂਦੀ ਹੈ ਕਿ ਕਿਉਂਕਿ ਮੈਮਰੀ ਜਿਹੜੀਆਂ ਹੁੰਦੀਆਂ ਉਹ ਬ੍ਰੇਨ ਦੇ ਵਿੱਚ ਇੱਕੋ ਜਗ੍ਹਾ ਤੇ ਸਟੋਰ ਨਹੀਂ ਹੁੰਦੀਆਂ ਹੈਗੀਆਂ। ਹਰ ਮੈਮਰੀ ਜਿਹੜੀ ਉਹ ਡਿਫਰੈਂਟ ਨਿਊਰੋਨਸ, ਆਪਾਂ ਪਿਛਲੀ ਗੱਲ ਕੀਤੀ ਸੀ ਕਿ ਬਹੁਤ ਹੀ ਟ੍ਰਿਲੀਅਨ ਉਹਦੇ 'ਚ ਨੰਬਰ 'ਚ ਹੈਗੇ, ਹਨਾ, ਤੇ ਡਿਫਰੈਂਟ ਡਿਫਰੈਂਟ ਨਿਊਰੋਨਸ ਦੇ ਵਿੱਚ ਜਿਹੜੀਆਂ ਜਿਹੜੀ ਸਾਡੀ ਮੈਮਰੀ ਸਟੋਰ ਹੁੰਦੀਆਂ ਆ। ਸੋ ਇੱਕ ਤਰ੍ਹਾਂ ਇਹ ਰੱਖ ਲਓ ਕਿ ਇੱਕ ਪਜ਼ਲ ਸਿਸਟਮ ਆ ਸਾਡੇ ਦਿਮਾਗ ਦੇ ਵਿੱਚ, ਜਿਹੜਾ ਅਲੱਗ ਅਲੱਗ ਏਰੀਆਸ 'ਚ ਪਿਆ। ਜਦੋਂ ਅਸੀਂ ਕਿਸੇ ਮੈਮਰੀ ਨੂੰ ਯਾਦ ਕਰਦੇ ਹਾਂ ਤਾਂ ਉਹ ਹੌਲੀ ਹੌਲੀ ਇਕੱਠਾ ਹੋ ਜਾਂਦਾ, ਹਰ ਜਿਹੜਾ ਕੁਛ ਡਿਫਰੈਂਟ ਨਿਊਰੋਨ ਐਕਟੀਵੇਟ ਹੋ ਜਾਂਦੇ ਆ, ਤਾਂ ਉਹ ਮੈਮਰੀਜ਼ ਜਿਹੜੀਆਂ ਸਾਨੂੰ ਯਾਦ ਆਉਣ ਲੱਗ ਜਾਂਦੀਆਂ, ਹਨਾ। ਤੇ ਉਸ ਤੋਂ ਇਲਾਵਾ ਅਰਿਸਟੋਟਲ ਦੇ ਦਿਮਾਗ 'ਚ ਇਹ ਸੀ ਕਿ ਜਿਹੜੀ ਇੱਕ ਮੈਮਰੀ ਜਿਹੜੀ ਆ ਦੂਜੀ ਮੈਮਰੀ ਨਾਲ ਕਿਵੇਂ ਜੁੜ ਜਾਂਦੀ ਹੈ। ਕਈ ਵਾਰ ਜਿੱਦਾਂ ਫੋਰ ਐਗਜ਼ਾਮਪਲ ਆਪਾਂ ਗਾਣੇ ਦੀ ਗੱਲ ਕੀਤੀ, ਅਸੀਂ ਕੋਈ ਗਾਣਾ ਸੁਣਦੇ ਹਾਂ ਤਾਂ ਸਾਨੂੰ ਯਾਦ ਆ ਜਾਂਦਾ ਕਿ ਅਸੀਂ ਉਸ ਵਿਆਹ ਤੇ ਗਏ ਸੀ, ਉੱਥੇ ਗਾਣਾ ਚੱਲ ਰਿਹਾ ਸੀ, ਹਨਾ, ਜਾਂ ਪਿਕਨਿਕ ਤੇ ਗਏ ਸੀਗੇ ਉੱਥੇ ਗਾਣਾ ਚੱਲ ਰਿਹਾ ਸੀ। ਜਿੱਦਾਂ ਕਦੇ ਬਚਪਨ 'ਚ ਫੈਮਿਲੀ ਨਾਲ ਪਿਕਨਿਕ ਤੇ ਕਹਿੰਦੇ, ਸਾਨੂੰ ਰੋਡ ਵੀ ਯਾਦ ਆ ਜਾਂਦੀ ਹੈ ਨਾ ਕਿ ਜਿਸ ਰੋਡ ਤੇ ਅਸੀਂ ਉਹ ਗਾਣਾ ਸੁਣ ਰਹੇ ਸੀਗੇ। ਸੋ ਉਹਦੇ ਵੀ ਦਿਮਾਗ 'ਚ ਇਹ ਸੀ ਕਿ ਕਿਵੇਂ ਹੋ ਜਾਂਦਾ। ਤਾਂ ਉਹਨੇ ਤਿੰਨ ਜਿਹੜੀਆਂ ਇੱਕ ਉਹਨੇ ਕਿਹਾ ਕਿ ਤਿੰਨ ਵੇਜ਼ ਹੈਗੇ ਇਸ ਚੀਜ਼ ਦੇ, ਕਿ ਇੱਕ ਤਾਂ ਉਹਦੇ 'ਚ ਹੈਗਾ ਕਿ ਜਦੋਂ ਤੁਹਾਨੂੰ ਸਿਮਿਲੈਰਿਟੀ ਦਿਸਦੀ ਆ, ਹਨਾ, ਕਿਸੇ ਚੀਜ਼ 'ਚ ਤੁਹਾਨੂੰ ਯਾਦ ਆ ਜਾਂਦਾ। ਫੋਰ ਐਗਜ਼ਾਮਪਲ ਜਦੋਂ ਤੁਸੀਂ ਕਿਸੇ ਬੰਦੇ ਨਾਲ ਗੱਲ ਕਰ ਰਹੇ ਹੋ, ਕੋਈ ਨਵੇਂ ਬੰਦੇ ਨਾਲ, ਜਿਹੜੀ ਤੁਹਾਨੂੰ ਫੇਸ ਜਿਹੜਾ ਤੁਹਾਡੇ ਆਪਣੇ ਕਿਸੇ ਫਰੈਂਡ ਜਾਂ ਰਿਲੇਟਿਵ ਵਰਗਾ ਲੱਗਦਾ, ਹਨਾ, ਤੇ ਇਹ ਤਾਂ ਮਤਲਬ ਜਦੋਂ ਵੀ ਤੁਸੀਂ ਉਸ ਬੰਦੇ ਨੂੰ ਦੇਖੋਗੇ ਤੁਹਾਨੂੰ ਉਹ ਦੂਸਰਾ ਬੰਦਾ ਜਿਹੜਾ ਯਾਦ ਆ ਜੂਗਾ ਠੀਕ ਹੈ ਸੇਮ ਸ਼ਕਲ ਜਾਂ ਉੱਥੋਂ ਲੱਗਦੀ ਹੈ ਨਾ ਤੇ ਦੂਜੀ ਚੀਜ਼ ਹੈ ਕਈ ਵਾਰ ਕੰਟਰਾਸਟ ਹੋ ਜਾਂਦਾ ਕੁਛ ਦੋ ਚੀਜ਼ਾਂ ਚ ਜਿਵੇਂ ਜਿੱਦਾਂ ਮੈਂ ਕਿਹਾ ਕਿ ਚਾਹ ਜਿਹੜੀ ਆ ਤੁਹਾਨੂੰ ਕਿਸੇ ਇੱਕ ਕੈਫੇ ਦੀ ਸਵਾਦ ਲੱਗੀ ਆ ਕਿਸੇ ਇੱਕ ਦੁਕਾਨ ਦੀ ਦੂਜੀ ਦੀ ਨਹੀਂ ਸਵਾਦ ਲੱਗੀ ਤਾਂ ਤੁਹਾਨੂੰ ਯਾਦ ਆ ਜਾਂਦਾ ਕਿ ਅੱਛਾ ਇੱਥੇ ਤਾਂ ਸਵਾਦ ਆ ਪਰ ਉੱਥੇ ਸਵਾਦ ਨਹੀਂ ਸੀਗੀ ਸੋ ਇੱਕ ਜਦੋਂ ਆਪਸ ਚ ਕੰਟਰਾਸਟ ਦੋ ਚੀਜ਼ਾਂ ਦੇ ਹੋ ਜਾਂਦਾ ਤਾਂ ਉਹ ਸਾਨੂੰ ਯਾਦ ਰਹਿ ਜਾਂਦੀ ਆ ਤੇ ਤੀਜੀ ਚੀਜ਼ ਜਿਹੜੀ ਹੁੰਦੀ ਆ ਕਿ ਆਪਸ ਚ ਜਿਹੜੀ ਕਿੰਨੀਆਂ ਨੇੜੇ ਆ ਜਿਵੇਂ ਕੋਈ ਪਲੇਸ ਜਾਂ ਟਾਈਮ ਦੀ ਇੱਥੇ ਪਰਟੀਕੁਲਰਲੀ ਅਸੀਂ ਗੱਲ ਕਰਦੇ ਹਾਂ ਕਿ ਜਦੋਂ ਕਿਸੇ ਟਾਈਮ ਦੀ ਅਸੀਂ ਗੱਲ ਚੇਤੇ ਕਰਦੇ ਹਾਂ ਤਾਂ ਸਾਨੂੰ ਪਲੇਸ ਵੀ ਮੋਸਟਲੀ ਯਾਦ ਆ ਜਾਂਦਾ ਕਿ ਇਹ ਗੱਲ ਉੱਥੇ ਹੋਈ ਸੀ ਹਨਾ ਕਿਉਂਕਿ ਆਪਸ ਚ ਜੁੜ ਜਾਂਦੀਆਂ ਜਿਹੜੀਆਂ ਚੀਜ਼ਾਂ ਜਿਵੇਂ ਤੁਸੀਂ ਕੋਈ ਜਿਹੜੀ ਆ ਪਰਟੀਕੁਲਰ ਜਿਹੜਾ ਇਵੈਂਟ ਤੇ ਗਏ ਹੈਗੇ ਆ ਤੁਹਾਨੂੰ ਉੱਥੇ ਕੋਈ ਜਿਹੜੀ ਕੁਛ ਕੁਛ ਯਾਦ ਆ ਗਿਆ ਉੱਥੇ ਦਾ ਤਾਂ ਤੁਹਾਨੂੰ ਮੋਸਟਲੀ ਚੀਜ਼ਾਂ ਇਕੱਠੀਆਂ ਹੀ ਯਾਦ ਆਊਗੀਆਂ ਕਿਉਂਕਿ ਇਕੱਠੀਆਂ ਉਹ ਹੈਪਨ ਹੋਈਆਂ ਸੀਗੀਆਂ ਹਨਾ ਤੇ ਸੇਮ ਹੀ ਹੁਣ ਜਦੋਂ ਨਿਊਰੋ ਸਾਇੰਸ ਚ ਅਸੀਂ ਗੱਲ ਕਰਦੇ ਹਾਂ ਅੱਜ ਜਦੋਂ ਅਸੀਂ ਦੇਖਦੇ ਹਾਂ ਅੱਗੇ ਮੈਂ ਗੱਲ ਕਰਦੀ ਕਿਹੜੇ ਕਿਹੜੇ ਬ੍ਰੇਨ ਦੇ ਹਿੱਸੇ ਚ ਜਿਹੜੀਆਂ ਹੁੰਦੀਆਂ ਆਪਣੀਆਂ ਐਕਸਪਲੀਸਿਟ ਤੇ ਇੰਪਲੀਸਿਟ ਮੈਮਰੀ ਸਟੋਰਡ ਬਟ ਜਦੋਂ ਵੀ ਅਸੀਂ ਅੱਜ ਵੀ ਮੈਮਰੀ ਜਦੋਂ ਨਿਊਰੋ ਸਾਇੰਟਿਸਟ ਦੇਖਦੇ ਤਾਂ ਅਸੀਂ ਵੀ ਇਹ ਪਾਇਆ ਕਿ ਜਿਹੜੀਆਂ ਜਿਹੜੀ ਮੋਸਟਲੀ ਸਾਨੂੰ ਮੈਮਰੀਜ਼ ਉਹ ਯਾਦ ਰਹਿੰਦੀਆਂ ਜਿਹੜੀਆਂ ਜਾਂ ਤਾਂ ਸਾਡੇ ਇਮੋਸ਼ਨਲ ਇਮੋਸ਼ਨਸ ਨਾਲ ਜ਼ਿਆਦਾ ਜੁੜੀਆਂ ਹੋਣ ਜਾਂ ਫਿਰ ਪਲੇਸ ਦੇ ਨਾਲ ਜਿੱਦਾਂ ਮੈਂ ਕਿਹਾ ਕਿ ਕੋਈ ਪਰਟੀਕੁਲਰ ਪਲੇਸ ਦੇ ਨਾਲ ਜੁੜੀਆਂ ਮੈਮਰੀ ਸਾਨੂੰ ਯਾਦ ਰਹਿ ਜਾਂਦੀਆਂ ਔਰ ਸਭ ਤੋਂ ਜਿਹੜਾ ਇੱਕ ਖਾਸ ਕਹਿ ਸਕਦੇ ਤੁਸੀਂ ਇੰਟਰਸਟਿੰਗ ਤਰੀਕਾ ਯਾਦ ਰੱਖਣ ਦਾ ਉਹ ਸਟੋਰੀਜ਼ ਹੁੰਦਾ ਹੈ ਕਿ ਜਦੋਂ ਤੁਸੀਂ ਸਟੋਰੀਜ਼ ਦੀ ਫਾਰਮ ਚ ਕੋਈ ਚੀਜ਼ ਯਾਦ ਰੱਖਦੇ ਨਾ ਇਸ ਲਈ ਸਾਨੂੰ ਕੋਈ ਅਗਰ ਮੰਨ ਲਓ ਅਸੀਂ ਕੋਈ ਕੰਪਲੀਕੇਟਿਡ ਟੋਪਿਕ ਦੇਖ ਰਹੇ ਹਾਂ ਅਗਰ ਅਸੀਂ ਉਹਦੇ ਬਾਰੇ ਬੁੱਕ ਚੋਂ ਪੜ੍ਹ ਰਹੇ ਹਾਂ ਜਾਂ ਕੰਪਿਊਟਰ ਤੋਂ ਪੜ੍ਹ ਰਹੇ ਸਾਨੂੰ ਇੰਨੀ ਯਾਦ ਨਹੀਂ ਰਹਿੰਦੀ ਕੰਪੈਰੇਟਿਵਲੀ ਅਸੀਂ ਮੂਵੀ ਦੇਖੀ ਆ ਉਸੇ ਚੀਜ਼ ਦੇ ਉੱਤੇ ਬੇਸ ਦੇ ਉੱਤੇ ਉਹ ਸਾਨੂੰ ਜ਼ਿਆਦਾ ਯਾਦ ਹੈ ਨਹੀਂ ਕਿਉਂਕਿ ਸਾਡਾ ਜਿਹੜਾ ਬ੍ਰੇਨ ਹੈਗਾ ਉਹ ਜ਼ਿਆਦਾ ਪਰਸੀਵ ਕਰਦਾ ਹੈ ਸਟੋਰੀਜ਼ ਨੂੰ ਇਸ ਲਈ ਤੁਸੀਂ ਦੇਖੋ ਕਿ ਜਿਹੜੇ ਮੈਮਰੀਜ਼ ਜਿਹੜੇ ਐਕਸਪਰਟ ਹੁੰਦੇ ਆ ਮੈਮਰੀ ਐਕਸਪਰਟ ਉਹਨਾਂ ਨੂੰ ਅਸੀਂ ਕਹਿੰਦੇ ਜਿਹੜੇ ਬਹੁਤ ਜ਼ਿਆਦਾ ਚੀਜ਼ਾਂ ਯਾਦ ਰੱਖ ਲੈਂਦੇ ਆ ਜਿੱਦਾਂ ਕਈ ਵਾਰ ਤੁਸੀਂ ਕਿਸੇ ਟੀਵੀ ਸ਼ੋਅ ਚ ਦੇਖਿਆ ਹੋਣਾ ਕਿਸੇ ਨੂੰ ਬੁਲਾਉਂਦੇ ਆ ਜਿਹਨਾਂ ਨੂੰ ਤੁਸੀਂ ਚਾਹੇ 5000 ਨੰਬਰ ਦੇ ਦਿਓ 5000 ਡਿਜਿਟ ਯਾਦ ਕਰ ਲੈਂਦੇ ਆ ਹਨਾ ਉਹ ਤੁਹਾਨੂੰ ਦੱਸ ਦਿੰਦੇ ਆ ਤੋ ਆਪਣਾ ਆਪਣਾ ਇੱਕ ਮੈਥਡ ਦਾ ਕਿਉਂਕਿ ਮੋਸਟਲੀ ਲੋਕ ਉਹ ਕੀ ਕਰਦੇ ਕਿ ਸਟੋਰੀਜ਼ ਦੇ ਫਾਰਮ ਦੇ ਵਿੱਚ ਉਹ ਜਿਹੜੀਆਂ ਚੀਜ਼ਾਂ ਨੂੰ ਨੰਬਰ ਨੂੰ ਕਿਸੇ ਵਰਡ ਦੇ ਵਿੱਚ ਕਨਵਰਟ ਕਰ ਲੈਂਦੇ ਆ ਜਾਂ ਆਪਣੀ ਦਿਮਾਗ ਦੇ ਵਿੱਚ ਕੋਈ ਇੱਕ ਇਮੈਜਿਨਰੀ ਜਿਹੜੀ ਇੱਕ ਜਗ੍ਹਾ ਬਣਾ ਲੈਂਦੇ ਆ ਜਿਹੜੀ ਕਿ ਅੱਗੇ ਫੇਰ ਇੱਕ ਪੁਰਾਣੀ ਜਿਹੜੀ ਇੱਕ ਟੈਕਨੀਕ ਹੈਗੀ ਜਿਹਨੂੰ ਮੈਮਰੀ ਆਫ ਪੈਲਸ ਟੈਕਨੀਕ ਕਿਹਾ ਜਾਂਦਾ ਸੀਗਾ ਸੋਰੀ ਮੈਮਰੀ ਪੈਲਸ ਟੈਕਨੀਕ ਕਿਹਾ ਜਾਂਦਾ ਸੀਗਾ ਜਾਂ ਮੈਥਡ ਆਫ ਲੋਕਾਏ ਵੀ ਕਹਿੰਦੇ ਉਹਨੂੰ ਉਹਦੇ ਚ ਕੀ ਹੁੰਦਾ ਸੀ ਕਿ ਜਦੋਂ ਪੁਰਾਣੇ ਟਾਈਮ ਦੇ ਵਿੱਚ ਲੋਕਾਂ ਦੇ ਕੋਲ ਕੋਈ ਟੈਲੀਪ੍ਰੋਮਟਰ ਤਾਂ ਨਹੀਂ ਹੁੰਦੇ ਸੀਗੇ ਜੋ ਕੋਈ ਭਾਸ਼ਣ ਦੇਣਾ ਸੀ ਜਾਂ ਕੁਛ ਕਰਨਾ ਸੀ ਤਾਂ ਉਹ ਯਾਦ ਕਰ ਲੈਂਦੇ ਹੁੰਦੇ ਸੀ ਉਹਨਾਂ ਨੂੰ ਯਾਦ ਰਹਿ ਜਾਂਦਾ ਹੁੰਦਾ ਸੀ ਤਾਂ ਇੱਕ ਟੈਕਨੀਕ ਇਹ ਸੀ ਕਿ ਉਹ ਡਿਫਰੈਂਟ ਡਿਫਰੈਂਟ ਪਲੇਸਿਸ ਦੇ ਨਾਲ ਜਿਹੜਾ ਆ ਰਿਲੇਟ ਕਰਕੇ ਉਹਨਾਂ ਚੀਜ਼ਾਂ ਨੂੰ ਯਾਦ ਰੱਖਦੇ ਸੀ ਤਾਂ ਉਹਨਾਂ ਨੂੰ ਜਿਹੜੀ ਉਹ ਜਿਹੜੀ ਆ ਯਾਦ ਰਹਿ ਜਾਂਦੀ ਸੀ ਕਿ ਅੱਛਾ ਅਗਰ ਇੱਕ ਘੰਟੇ ਦਾ ਜਿਹੜਾ ਉਹਨਾਂ ਨੇ ਕੋਈ ਭਾਸ਼ਣ ਦੇਣਾ ਤਾਂ ਉਹਨੂੰ ਇੱਕ ਘੰਟੇ ਦਾ ਭਾਸ਼ਣ ਯਾਦ ਰਹਿ ਜਾਂਦਾ ਸੀ ਇੰਨਾ ਜਿਹੜਾ ਉਹਨਾਂ ਨੇ ਬੋਲਣਾ ਸੀ ਔਰ ਇਹ ਹਰ ਇੱਕ ਬੰਦੇ ਦੀ ਅਲੱਗ ਓਬਵੀਅਸਲੀ ਸਪੈਸ਼ਲਿਟੀ ਹੁੰਦੀ ਆ ਕੋਈ ਕਿਸੇ ਤਰ੍ਹਾਂ ਜਿਹੜਾ ਚੀਜ਼ਾਂ ਨੂੰ ਯਾਦ ਰੱਖ ਸਕਦਾ ਕੋਈ ਕਿਸੇ ਤਰ੍ਹਾਂ ਚੀਜ਼ਾਂ ਨੂੰ ਯਾਦ ਰੱਖ ਸਕਦਾ ਆ
0: ਇਹ ਮਤਲਬ ਜਿਵੇਂ ਤੁਸੀਂ ਕੋਈ ਕਿਸੇ ਤਰ੍ਹਾਂ ਨਾਲ ਕੋਈ ਕਿਸੇ ਤਰ੍ਹਾਂ ਨਾਲ ਇਹ ਮੈਮਰੀਜ਼ ਦੀ ਜਦੋਂ ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀ ਮੇਰੇ ਖਿਆਲ ਦੇ ਨਾਲ ਉਹ ਰਹਿ ਗਈ ਸੀਗੀ ਕਿ ਦੇਖੋ ਜੀ ਫਿਲਮਾਂ ਦੇ ਵਿੱਚ ਜਿਵੇਂ ਹੁੰਦਾ ਨਹੀਂ ਹੈਗਾ ਕਿ ਇਹਨਾਂ ਦੇ ਸੱਟ ਵੱਜੀ ਹੈ ਅਤੇ ਭੁੱਲ ਗਏ ਅਤੇ ਇਹਨੂੰ ਉਸ ਥਾਂ 'ਤੇ ਲੈ ਕੇ ਜਾਓ ਇਹਨੂੰ ਫਿਰ ਯਾਦ ਆ ਜੂਗੀ ਉਹ ਸਾਰੀ ਚੀਜ਼ ਇੱਦਾਂ ਰੀਕੰਸਟਰਕਟ ਹੋ ਜਾਂਦੀ ਹੈ ਮੈਮਰੀ
1: ਇੱਦਾਂ ਮਤਲਬ ਹੋ ਸਕਦੀ ਹੈ ਜਿਵੇਂ ਪਲੇਸਿਸ ਜਿੱਦਾਂ ਮੈਂ ਕਿਹਾ ਕਿ ਓਬਵੀਅਸਲੀ ਜੇ ਹੁਣ ਉਹਨਾਂ ਦੀ ਜ਼ਿਆਦਾ ਮਤਲਬ ਕਿ ਬ੍ਰੇਨ ਡੈਮੇਜ ਹੋ ਗਿਆ ਏਰੀਆ ਉਸ ਪਾਰਟ ਦਾ ਫਿਰ ਤਾਂ ਨਹੀਂ ਹੁੰਦੀ ਹੈਗੀ ਨਹੀਂ ਉਹ ਰਿਕਾਲ ਹੁੰਦੀ ਹੈਗੀ ਮੂਵੀਜ਼ ਚ ਤਾਂ ਥੋੜੀ ਹੋਰ ਤਰ੍ਹਾਂ ਦਿਖਾਉਂਦੇ ਆ ਬਟ ਹਾਂਜੀ ਬਟ ਜਿਵੇਂ ਡਿਪੈਂਡ ਕਰਦਾ ਕਿ ਜਿੱਦਾਂ ਇੱਕ ਸਭ ਤੋਂ ਜਿੰਨੀ ਵੀ ਅੱਜ ਜਿਹੜੀ ਅਸੀਂ ਨਿਊਰੋ ਸਾਇੰਸ ਦੀ ਰਿਸਰਚ ਕਰਦੇ ਹਾਂ ਇਹ ਇੱਕ ਇੱਕ ਪੇਸ਼ੈਂਟ ਸੀਗਾ ਉਹ ਕਾਫੀ ਮਤਲਬ ਫੇਮਸ ਹੈਗਾ ਨਿਊਰੋ ਸਾਇੰਟਿਸਟ ਉਹਦੇ ਚ ਜਿਹੜਾ ਉਹਦੀ ਐਪੀਲੈਪਸੀ ਦੇ ਕਰਕੇ ਉਹਦੀ ਜਿਹੜਾ ਬ੍ਰੇਨ ਦਾ ਜਿਹੜਾ ਹਿਪੋਕੈਂਪਸ ਦੀ ਅਸੀਂ ਲਾਸਟ ਟਾਈਮ ਗੱਲ ਕੀਤੀ ਸੀ ਉਹ ਰਿਮੂਵ ਕਰ ਦਿੱਤਾ ਸੀਗਾ ਉਹਦੇ ਬ੍ਰੇਨ ਦੇ ਵਿੱਚੋਂ ਤੇ ਹਿਪੋਕੈਂਪਸ ਜਿਹੜਾ ਆ ਉਹ ਵਾਲਾ ਹਿੱਸਾ ਹੁੰਦਾ ਹੈ ਜਿਹੜਾ ਸਾਡੇ ਬ੍ਰੇਨ ਦਾ ਜਿਹੜਾ ਸਾਡੀਆਂ ਐਕਸਪਲੀਸਿਟ ਮੈਮਰੀਜ਼ ਨੂੰ ਸਟੋਰ ਕਰਕੇ ਰੱਖਦਾ ਮਤਲਬ ਜਿਹੜੀ ਸਾਡੀ ਲਾਈਫ ਚ ਇਵੈਂਟਸ ਹੋਏ ਹੁੰਦੇ ਆ ਤੇ ਜਦੋਂ ਉਹ ਬੰਦੇ ਨੂੰ ਬਾਅਦ ਚੋਂ ਜਿੱਦਾਂ ਕਿਉਂਕਿ ਉਹਨੂੰ ਐਜ਼ ਅ ਟੈਸਟ ਜਿਹੜਾ ਉਹਨੂੰ ਆਲਮੋਸਟ 5 decades ਤੱਕ ਉਹ ਆਪਣੀ ਸਰਜਰੀ ਤੋਂ ਬਾਅਦ ਸਾਇੰਟਿਫਿਕ ਰਿਸਰਚ ਦਾ ਜਿਹੜਾ ਹਿੱਸਾ ਰਿਹਾ ਆ ਉਹ ਸਭ ਤੋਂ ਹੈਨਰੀ ਮੁਲੇਸਨ ਕਰਕੇ ਉਹਦਾ ਨਾਮ ਸੀਗਾ ਉਦੋਂ ਉਹਦੀ ਏਜ 27 ਦੀ ਸੀਗੀ ਤੇ ਐਪੀਲੈਪਸੀ ਦੀ ਵਜ੍ਹਾ ਨਾਲ ਉਹਦਾ ਹਿਪੋਕੈਂਪਸ ਰਿਮੂਵ ਕਰ ਦਿੱਤਾ ਸੀਗਾ ਬਟ ਇਹ ਜਦੋਂ ਉਸ ਤੋਂ ਬਾਅਦ ਰਿਮੂਵਲ ਤੋਂ ਬਾਅਦ ਰਿਸਰਚਰਸ ਨੇ ਇਹ ਪਾਇਆ ਕਿ ਉਹਦੀ ਜਿਹੜੇ ਪੁਰਾਣੇ ਇਵੈਂਟਸ ਉਹਦੀ ਲਾਈਫ ਦੇ ਜਿਹੜੇ ਸੀਗੇ ਉਹ ਉਹਨੂੰ ਯਾਦ ਨਹੀਂ ਸੀਗੇ ਹਨਾ। ਔਰ ਈਵਨ ਉਹਨੂੰ ਇਹ ਵੀ ਯਾਦ ਨਹੀਂ ਰਹਿੰਦਾ ਸੀ ਕਿ ਮੈਂ ਜੇ ਉਹਨੂੰ ਪੁੱਛਦੇ ਸੀ ਕਿ ਤੂੰ ਅੱਜ ਸਵੇਰੇ ਕੀ ਕੀਤਾ ਸੀ, ਕੀ ਖਾਧਾ ਸੀ, ਜਾਂ ਤੂੰ ਕੱਲ ਕਿੱਥੇ ਸੀਗਾ, ਉਹਨੂੰ ਨਹੀਂ ਯਾਦ ਰਹਿੰਦਾ ਸੀਗਾ। ਔਰ ਜੇ ਉਹਨੂੰ ਫਿਊਚਰ ਇਮੈਜਿਨ ਕਰਨ ਨੂੰ ਕਹਿੰਦੇ ਸੀ ਤਾਂ ਉਹਨੂੰ ਫਿਊਚਰ ਵੀ ਯਾਦ ਨਹੀਂ ਰਹਿੰਦਾ ਸੀਗਾ ਆਪਣਾ, ਕਿ ਮੈਂ ਮਤਲਬ ਉਹ ਸੋਚ ਇਮੈਜਿਨ ਨਹੀਂ ਕਰ ਪਾਉਂਦਾ ਸੀ। ਜੇ ਹੁਣ ਸਾਨੂੰ ਕੋਈ ਕਹੇ ਅਸੀਂ ਇਮੈਜਿਨ ਕਰ ਸਕਦੇ ਹਾਂ ਕਿ ਜੋ ਵੀ ਮੇਰੇ ਜੋ ਵੀ ਮੈਂ ਚਾਹੁੰਦੀ ਹਾਂ ਜਾਂ ਮੇਰੇ ਐਕਸਪੀਰੀਅੰਸ ਜਾਂ ਮੈਨੂੰ ਲੱਗਦਾ ਕਿ ਬੇਸਡ ਔਨ ਮੇਰੀ ਪਾਸਟ ਹਨਾ ਜੋਬ ਜਾਂ ਜੋ ਵੀ ਉਹਨਾਂ ਦੇ ਬੇਸਿਸ ਤੇ ਕੀ ਹੋ ਸਕਦਾ। ਬਟ ਜਦੋਂ ਉਹਨੂੰ ਇਹ ਪੁੱਛਿਆ ਗਿਆ ਕਿ ਤੂੰ ਕੀ ਐਕਸਪੀਰੀਅੰਸ, ਤੈਨੂੰ ਕੀ ਲੱਗਦਾ ਕੱਲ ਨੂੰ ਤੂੰ ਕੀ ਕਰੂੰਗਾ, ਤਾਂ ਕਹਿੰਦਾ ਸੀ ਆਈ ਡੋਂਟ ਨੋ, ਆਈ ਕਾਂਟ ਥਿੰਕ ਅਬਾਊਟ ਇਟ। ਸੋ ਜਿਹੜੀ ਚੀਜ਼ ਨੇ ਸਾਨੂੰ ਫਿਰ ਅੱਗੇ ਇਹ ਸਾਇੰਟਿਸਟ ਨੂੰ ਦੱਸਿਆ ਕਿ ਸਿਰਫ ਮੈਮਰੀ ਸਾਡੀ ਪ੍ਰੈਜੈਂਟ ਪਾਸਟ ਦੀ ਗੱਲ ਨਹੀਂ ਕਰਦੀ, ਸਾਡੀ ਫਿਊਚਰ ਦੀ ਵੀ ਗੱਲ ਕਰਦੀ ਆ। ਜਿੱਦਾਂ ਪਹਿਲਾਂ ਮੈਂ ਕਿਹਾ ਕਿ ਐਕਸਪੀਰੀਅੰਸ ਦੇ ਨਾਲ ਹੀ, ਕਿਉਂਕਿ ਜੋ ਵੀ ਅਸੀਂ ਫਿਊਚਰ ਚ ਇਮੈਜਿਨ ਕਰਦੇ ਹਾਂ ਮੋਸਟਲੀ ਅਸੀਂ ਆਪਣੇ ਐਕਸਪੀਰੀਅੰਸ ਦੇ ਬੇਸ ਦੇ ਉੱਤੇ ਹੀ ਇਮੈਜਿਨ ਕਰਦੇ ਹਾਂ, ਜਾਂ ਜੋ ਅਸੀਂ ਚਾਹੁੰਦੇ ਹਾਂ ਉਹਦੇ ਬੇਸ ਦੇ ਉੱਤੇ ਇਮੈਜਿਨ ਕਰਦੇ ਹਾਂ। ਸੋ ਮੈਮਰੀਜ਼ ਜਿਹੜੀਆਂ ਇਹ ਡਿਪੈਂਡ ਕਰਦਾ ਕਿ ਕਿਹੜਾ ਤੁਹਾਡੇ ਬ੍ਰੇਨ ਦਾ ਹਿੱਸਾ ਜਿਹੜਾ ਇਫੈਕਟ ਹੋਇਆ ਆ ਉਹਦੇ ਅਕੋਰਡਿੰਗ ਕਿ ਤੁਹਾਡੇ ਕੀ ਰਿਜ਼ਲਟ ਜਿਹੜੇ ਆ ਆਊਗੇ।
0: ਓਕੇ, ਆਲਰਾਈਟ, ਠੀਕ ਹੈ, ਚਲੋ ਆਪਾਂ ਬ੍ਰੇਕ ਲੈ ਲੈਂਦੇ ਹਾਂ, ਫਿਰ ਬ੍ਰੇਕ ਤੋਂ ਬਾਅਦ ਆਪਾਂ ਟੈਕਨੀਕਸ ਦੀ ਵੀ ਗੱਲ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਮੈਮਰੀਜ਼ ਕਿਵੇਂ ਡਿਫਾਈਨ ਕਰਦੀਆਂ ਨੇ ਤੁਹਾਨੂੰ, ਤੁਹਾਡੀਆਂ ਕਿਹੜੀਆਂ ਯਾਦਾਂ ਨੇ ਉਹ ਜਿਹੜੀਆਂ ਤੁਹਾਨੂੰ ਡਿਫਾਈਨ ਕਰਦੀਆਂ ਹੈਗੀਆਂ ਨੇ। ਇੱਕ ਬ੍ਰੇਕ ਲੈ ਲਈਏ ਆਪਾਂ।
1: ਹਾਂਜੀ ਬਿਲਕੁਲ।
0: ਸੋ ਇੱਕ ਬ੍ਰੇਕ ਤੋਂ ਬਾਅਦ ਗੱਲ ਕਰਦੇ ਹੈਗੇ ਜੀ। ਰੇਡੀਓ ਹਾਂਜੀ 1674 AM ਤੇ ਪ੍ਰੋਗਰਾਮ ਡੀਪ ਟਾਕ ਸ਼ੋਅ ਚੱਲ ਰਿਹਾ ਜੀ।
2: ਸਭ ਕੁਛ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਦਾ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
6: This station is now the ultimate power in the universe.
7: Radio Haji 1674 AM.
0: ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਜੀ, ਔਰ ਮੈਂ ਗੌਤਮ ਕਪਿਲ, ਸੰਦੀਪ ਜੀ ਸਾਡੇ ਨਾਲ ਹੈਗੇ ਨੇ। ਸੰਦੀਪ ਜੀ ਵੈਲਕਮ ਬੈਕ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ, ਔਰ ਹਿੰਦੀ ਫਿਲਮਾਂ ਦੇ ਵਿੱਚ ਜਿੰਨੇ ਗਾਣੇ ਯਾਦਾਂ 'ਤੇ ਬਣੇ ਹੋਏ, ਮੈਨੂੰ ਲੱਗਦਾ ਅੱਜ ਸਾਰਿਆਂ ਦੀ ਤੁਸੀਂ ਇਹੀ ਤਾਂ ਹੀ ਫੇਰ ਦੇਣੀ ਹੈ, ਯਾਦੋਂ ਕੇ ਜੋ ਰੁੱਖੇ ਸੀ। ਅਤੇ ਗੱਲ ਯਾਦਾਂ ਦੀ ਚੱਲ ਰਹੀ ਹੈ। ਅੱਛਾ, ਹੁਣ ਤੱਕ ਐਰਿਸਟੋਟਲ ਦੇ ਆਈਡੀਆ ਆਫ ਐਸੋਸੀਏਸ਼ਨ ਦੀ ਗੱਲ ਕੀਤੀ ਅਸੀਂ, ਅਲੱਗ ਅਲੱਗ ਕਿਸਮ ਦੀਆਂ ਮੈਮਰੀਆਂ, ਉਹਨਾਂ ਦੀ ਡੈਫੀਨੇਸ਼ਨਸ ਦੀ ਗੱਲ ਕਰ ਚੁੱਕੇ ਹੈਗੇ। ਕੈਨ ਮੈਮਰੀਜ਼ ਬੀ ਲਰਨਡ, ਇੱਕ ਸਿੰਪਲ ਜਿਹਾ ਸਵਾਲ ਹੈਗਾ, ਇਹਦਾ ਕੋਈ ਜਵਾਬ ਹੈਗਾ ਜਾਂ ਇਹ ਇਹ ਵੈਸੇ ਹੀ ਮੇਰੇ ਦਿਮਾਗ ਦਾ ਫਤੂਰ ਹੈ?
1: ਨਹੀਂ ਨਹੀਂ, ਬਿਲਕੁਲ ਸਹੀ ਹੈ ਕਿ ਅਸੀਂ ਮੈਮਰੀਜ਼ ਲਰਨ ਕਰ ਸਕਦੇ, ਮੈਮਰੀਜ਼ ਮੀਨ ਲਰਨਿੰਗ ਹੈ ਨਾ। ਬਾਰ ਬਾਰ ਉਹੀ ਗੱਲ ਆਉਂਦੀ ਹੈ ਕਿ ਐਕਸਪੀਰੀਅੰਸ ਦੀ, ਨੌਲੇਜ ਦੀ, ਕਿ ਜਦੋਂ ਅਸੀਂ ਕੋਈ ਚੀਜ਼ ਲਰਨ ਕਰਦੇ ਹਾਂ ਜਿਹੜੀ ਸਾਡੇ ਦਿਮਾਗ 'ਚ ਹੈਗੀ ਆ, ਤਾਂ ਅਫਕੋਰਸ ਅਸੀਂ ਲਰਨਿੰਗ ਜਿਹੜੀ ਆ, ਜੇ ਕਰੈਕਟ ਟੈਕਨੀਕਸ ਜਿਹੜੀਆਂ ਯੂਜ਼ ਕਰੀਏ ਤਾਂ ਅਸੀਂ ਕਰ ਸਕਦੇ ਹਾਂ। ਇਹਦਾ ਇੱਕ ਹੁੰਦਾ ਕਿ ਜਿਵੇਂ ਫੋਰ ਐਗਜ਼ਾਮਪਲ ਮੈਂ ਐਜ਼ ਅ ਸਟੂਡੈਂਟ ਅਗਰ ਮੈਂ ਗੱਲ ਕਰਾਂ ਕਿ ਅਗਰ ਮੈਂ ਡਿਸਟਰੈਕਸ਼ਨ ਆਪਣੀ ਜਿਹੜੀ ਆ, ਜਦੋਂ ਮੈਂ ਪੜ੍ਹਾਈ ਕਰ ਰਹੀ ਹਾਂ ਤਾਂ ਮੈਂ ਡਿਸਟਰੈਕਸ਼ਨ ਜਿਹੜੀਆਂ ਹਟਾ ਦਾਂ ਆਪਣੇ, ਹੈ ਨਾ, ਮੋਬਾਈਲ ਫੋਨ ਜਾਂ ਕੋਈ ਵੀ ਹੋਰ ਡਿਫਰੈਂਟ ਡਿਸਟਰੈਕਸ਼ਨ, ਡਿਫਰੈਂਟ ਟਾਈਪ ਦੀ ਹੋ ਸਕਦੀ, ਟੀਵੀ ਚੱਲ ਰਿਹਾ ਹੋ ਸਕਦਾ, ਉਹਨੂੰ ਬੰਦ ਕਰਦਾ ਤਾਂ ਅਫਕੋਰਸ ਮੈਂ ਇੱਕ ਚੀਜ਼ ਅਤੇ ਇਹ ਸਾਨੂੰ ਲੱਗਦਾ ਹੁੰਦਾ ਕਈ ਵਾਰ ਕਿ ਮਲਟੀ ਟਾਸਕਿੰਗ ਜਦੋਂ ਅਸੀਂ ਇੱਕ ਟਾਈਮ ਦੇ ਉੱਤੇ ਕਰਦੇ ਹਾਂ ਤਾਂ ਅਸੀਂ ਮਤਲਬ ਕਰ ਸਕਦੇ ਹਾਂ, ਇੱਕ ਤੋਂ ਮਲਟੀ ਟਾਸਕਿੰਗ ਕਰ ਸਕਦੇ ਹਾਂ। ਬਟ ਅਗਰ ਤੁਸੀਂ ਰਿਸਰਚ ਦੇ ਅਕੋਰਡਿੰਗ ਦੇਖੋ ਤਾਂ ਜਦੋਂ ਤੁਸੀਂ ਮਲਟੀ ਟਾਸਕ ਕਰਦੇ ਹਾਂ ਤਾਂ ਤੁਹਾਡੀ ਜਿਹੜਾ ਉਨਾ ਜਿਹੜਾ ਬੈਨੀਫਿਸ਼ੀਅਲ ਉਹ ਚੀਜ਼ ਨਹੀਂ ਹੁੰਦੀ ਹੈਗੀ। ਅਗਰ ਤੁਸੀਂ ਗਾਣੇ ਵੀ ਸੁਣ ਰਹੇ ਹੋ ਔਰ ਨਾਲ ਪੜ੍ਹਾਈ ਵੀ ਕਰ ਰਹੇ ਹੋ, ਟੀਵੀ ਵੀ ਦੇਖ ਰਹੇ ਹੋ, ਫੋਨ ਵੀ ਦੇਖ ਰਹੇ ਹੋ, ਨੋਟੀਫਿਕੇਸ਼ਨ ਆਨ ਹੈਗੀਆਂ ਨਾ, ਤੁਹਾਡਾ ਧਿਆਨ ਉੱਧਰ ਵੀ ਜ਼ਿਆਦਾ ਹੁੰਦਾ ਤੇ ਤੁਹਾਨੂੰ ਨਹੀਂ ਚੀਜ਼ਾਂ ਉਹ ਯਾਦ ਰਹਿੰਦੀਆਂ। ਔਰ ਉਸ ਤੋਂ ਇਲਾਵਾ ਜਿਹੜਾ ਐਕਟਿਵ ਟੈਸਟਿੰਗ ਤੁਸੀਂ ਜੇ ਕਰਦੇ ਰਹੋ, ਅਗਰ ਤੁਸੀਂ ਕੋਈ ਚੀਜ਼ ਪਰਟੀਕੁਲਰਲੀ ਐਜ ਅ ਸਟੂਡੈਂਟ, ਫਿਰ ਮੈਂ ਗੱਲ ਕਰੂੰ ਕੋਈ ਚੈਪਟਰ ਤੁਸੀਂ ਯਾਦ ਕਰਨਾ ਤੁਹਾਨੂੰ ਨਹੀਂ ਯਾਦ ਹੋ ਰਿਹਾ, ਅਗਰ ਤੁਸੀਂ ਚਾਹੁੰਦੇ ਕਿ ਤੁਹਾਨੂੰ ਐਗਜ਼ਾਮ ਚ ਜਾ ਕੇ ਨਹੀਂ ਭੁੱਲੇ ਤਾਂ ਉਹਨੂੰ ਬਾਰ ਬਾਰ ਯਾਦ ਕਰਦੇ ਰਹਿਣਾ ਚਾਹੀਦਾ, ਰਾਦਰ ਦੈਨ ਕਿ

ਉਹਦੇ ਚ ਪਲਾਸਟੀਸਿਟੀ ਦੇ ਸੀ ਲਾਸਟ ਟਾਈਮ ਨਿਊਰੋ ਪਲਾਸਟੀਸਿਟੀ ਜਾਂ ਸਨੈਪਟਿਕ ਪਲਾਸਟੀਸਿਟੀ ਦੀ ਗੱਲ ਕੀਤੀ ਸੀ। ਇਹਦਾ ਮਤਲਬ ਹੈ ਕਿ ਜਿੰਨਾ ਤੁਸੀਂ ਆਪਣੇ ਨਿਊਰੋਨਸ ਨੂੰ ਕਿਸੇ ਐਕਟੀਵੇਟ ਕਰਦੇ ਰਹੋਗੇ ਉਨੀ ਹੀ ਜ਼ਿਆਦਾ ਜਿਹੜੇ ਉਹ ਕਨੈਕਸ਼ਨ ਸਟਰੋਂਗ ਹੁੰਦੇ ਰਹੋਗੇ ਔਰ ਉਨੀ ਹੀ ਉਹ ਜਿਹੜੀ ਚੀਜ਼ਾਂ ਤੁਹਾਨੂੰ ਯਾਦ ਰਹਿੰਦੀਆਂ। ਇਸ ਲਈ ਅਸੀਂ ਜਿਹੜੀਆਂ ਚੀਜ਼ਾਂ ਨਹੀਂ ਅਸੀਂ ਰਿਕਾਲ ਕਰਦੇ ਹੈਗੇ, ਮੰਨ ਲਓ ਕੋਈ ਗੱਲ ਹੋਈ ਸੀ 20 ਸਾਲ ਪਹਿਲਾਂ ਸੀ ਉਹ ਭੁੱਲ ਗਿਆ ਹਨਾ, ਉਹਨੂੰ ਨਹੀਂ ਯਾਦ ਕੀਤਾ ਤਾਂ ਸਾਨੂੰ 20 ਸਾਲ ਬਾਅਦ ਇੰਨੀ ਯਾਦ ਨਹੀਂ ਵੀ ਰਹੂਗੀ, ਅਨਲੈਸ ਕਿ ਤੁਹਾਨੂੰ ਕੋਈ ਬਹੁਤ ਮੇਜਰ ਇੰਸੀਡੈਂਟ ਹੋਵੇ ਔਰ ਤੁਹਾਨੂੰ ਗੱਲ ਯਾਦ ਆ ਜਾਵੇ ਹਨਾ। ਤੋ ਲਾਈਫ ਮਤਲਬ ਬ੍ਰੇਨ ਚ ਤੁਹਾਡੇ ਨਿਊਰੋਨਸ ਚ ਕਿਸੇ ਬਹੁਤ ਬੈਕ ਚ ਇੱਕ ਤਰ੍ਹਾਂ ਚਲੇ ਜਾਂਦੇ ਆ, ਤੁਹਾਨੂੰ ਨਹੀਂ ਉਹ ਯਾਦ ਰਹਿੰਦੀ ਹੈਗੀ, ਬਟ ਉਹੀ ਚੀਜ਼ ਨੂੰ ਤੁਸੀਂ ਕੋਈ ਇੰਸੀਡੈਂਟ ਹੋਇਆ ਤੁਸੀਂ ਉਹਨੂੰ ਬਾਰ ਬਾਰ ਯਾਦ ਕਰਦੇ ਰਹੋ। ਜਿਹੜਾ ਇੰਗਲਿਸ਼ ਚ ਇੱਕ ਗੱਲ ਵੀ ਕਹਿੰਦੇ ਯੂਜ਼ ਇਟ ਔਰ ਲੂਜ਼ ਇਟ, ਮਤਲਬ ਕਿ ਜਿਹੜੀ ਛੋਟੀ ਜਿਹੀ ਆਪਾਂ ਕੈਲਕੂਲੇਟਰ ਅੱਗੇ ਯੂਜ ਕਰਦੇ ਹੁੰਦੇ ਸੀ, ਅੱਗੇ ਸਾਡਾ ਫਿਰ ਵੀ ਦਿਮਾਗ ਕੰਮ ਕਰ ਜਾਂਦਾ ਹੁੰਦਾ ਸੀ ਕਿ 25 + 78 ਕਿੰਨੇ ਆ ਹਨਾ, ਬਟ ਹੁਣ ਅਸੀਂ ਥੋੜਾ ਘੱਟ ਸੋਚਦੇ ਹਾਂ ਉਹਨਾਂ ਚੀਜ਼ਾਂ, ਅਸੀਂ ਸਿੱਧਾ ਕੈਲਕੂਲੇਟਰ ਨੂੰ ਚੱਕਦੇ ਹਾਂ ਤਾਂ ਸਾਡਾ ਮਾਇੰਡ ਉਹਨਾਂ ਚੀਜ਼ਾਂ ਨੂੰ ਯੂਜ਼ ਨਹੀਂ ਕਰ ਰਿਹਾ। ਤੋ ਅਗਰ ਤੁਸੀਂ ਕਿਸੇ ਪਰਟੀਕੁਲਰ ਚੀਜ਼ ਨੂੰ ਯਾਦ ਰੱਖਣਾ ਹੈਗਾ ਉਹ ਐਕਟਿਵ ਟੈਸਟਿੰਗ ਤੁਹਾਨੂੰ ਕਰਦੇ ਰਹਿਣਾ ਚਾਹੀਦਾ, ਉਹ ਚੀਜ਼ ਯਾਦ ਕਰਦੇ ਰਹਿਣਾ ਚਾਹੀਦਾ। ਔਰ ਜੇ ਕੋਈ ਚੀਜ਼ ਤੁਸੀਂ ਭੁੱਲਣੀ ਚਾਹੁੰਦੇ ਹੋ ਤਾਂ ਆਫਕੋਰਸ ਉਹਨੂੰ ਯਾਦ ਨਾ ਕਰਨ ਦੀ ਕੋਸ਼ਿਸ਼ ਕਰੋ ਹਨਾ। ਫਿਰ ਉਸ ਤੋਂ ਬਾਅਦ ਜਿਹੜੀਆਂ ਤੁਸੀਂ ਜਿਹੜੀ ਆ ਸਪੀਕਿੰਗ, ਜਦੋਂ ਤੁਸੀਂ ਜਿਦਾਂ ਮੈਂ ਪਹਿਲੇ ਕਿਹਾ ਕਿ ਸਟੋਰੀਜ਼ ਦੇ ਨਾਲ ਜਾਂ ਇਮੇਜਸ ਦੇ ਨਾਲ ਜਿਹੜੀ ਆ ਤੁਸੀਂ ਕਿਸੇ ਚੀਜ਼ ਨੂੰ ਰਿਲੇਟ ਕਰ ਸਕਦੇ ਆ, ਉਹ ਜਿਹੜੀ ਆ ਇਫੈਕਟ ਹੈਲਪ ਕਰਦੀ ਆ ਲਰਨਿੰਗ ਦੇ ਵਿੱਚ। ਔਰ ਉਸ ਤੋਂ ਇਲਾਵਾ ਐਕਸਰਸਾਈਜ਼ ਜਿਹੜੀ ਹੈਗੀ ਆ ਉਹ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈਗੀ ਆ, ਜਿਹੜੀ ਆ ਜਦੋਂ ਤੁਸੀਂ ਓਲਡ, ਅਗਰ ਤੁਸੀਂ ਆਪਣੀ ਲਾਈਫ ਦੇ ਥਰੂ ਆਊਟ ਐਕਸਰਸਾਈਜ਼ ਪ੍ਰੋਪਰ ਕਰਦੇ ਆ ਤਾਂ ਤੁਸੀਂ ਓਲਡ ਏਜ ਚ ਜਾਂਦੇ ਆ ਤਾਂ ਤੁਹਾਨੂੰ ਡਿਮੈਂਸ਼ੀਆ ਵਰਗੀਆਂ ਪ੍ਰੋਬਲਮਸ ਜਿਹੜੀਆਂ ਉਹ ਘੱਟ ਦੇਖਣ ਨੂੰ ਮਿਲੀਆਂ ਹੈਗੀਆਂ ਰਿਸਰਚ, ਜਦੋਂ ਉਹਨਾਂ ਨੇ ਰਿਸਰਚਸ ਹੋਈਆਂ ਡਿਫਰੈਂਟ ਡਿਫਰੈਂਟ। ਔਰ ਇੱਕ ਹੋਰ ਹੈਗੀ ਕਿ ਲੈਂਗੁਏਜ, ਅਗਰ ਇਹ ਵੀ ਦੇਖਿਆ ਗਿਆ ਕਿ ਜਦੋਂ ਤੁਸੀਂ ਇੱਕ ਤੋਂ ਜ਼ਿਆਦਾ ਲੈਂਗੁਏਜ ਬੋਲਦੇ ਆ, ਮਤਲਬ ਬਾਇਲਿੰਗੁਅਲ ਜਾਂ ਹੋਰ ਵੀ ਲੈਂਗੁਏਜ ਤੁਹਾਨੂੰ ਆਉਂਦੀ ਆ ਨਾ, ਤਾਂ ਉਹਦੇ ਨਾਲ ਤੁਹਾਡੀ ਜਿਹੜੀ ਆ ਡਿਮੈਂਸ਼ੀਆ ਹੋਣ ਦਾ ਜਿਹੜੇ ਚਾਂਸਿਸ ਹੈਗੇ ਉਹ 4 ਸਾਲ ਘੱਟ ਜਾਂਦੇ ਆ ਅਗਰ ਤੁਹਾਨੂੰ 2 ਲੈਂਗੁਏਜਿਸ ਆਉਂਦੀਆਂ ਹੈਗੀਆਂ ਜਾਂ ਇੱਕ ਤੋਂ ਵੱਧ ਕੇ ਲੈਂਗੁਏਜ ਆਉਂਦੀ ਹੈਗੀ। ਸੋ ਕਿਉਂਕਿ ਲੈਂਗੁਏਜ ਜਦੋਂ ਅਸੀਂ ਅਲੱਗ ਅਲੱਗ ਬੋਲਦੇ ਹਾਂ ਤਾਂ ਅਸੀਂ ਉਹੀ ਗੱਲ ਆ ਕਿ ਫਿਰ ਬ੍ਰੇਨ ਦੇ ਨਿਊਰੋਨਸ ਨੂੰ ਅਸੀਂ ਐਕਟੀਵੇਟ ਕਰ ਰਹੇ ਹਾਂ, ਸਾਨੂੰ ਡਿਫਰੈਂਟ ਡਿਫਰੈਂਟ ਲੈਂਗੁਏਜ ਦਾ ਪਤਾ ਹੈਗਾ ਹਨਾ, ਸਾਨੂੰ ਵਰਡਸ ਦਾ ਪਤਾ ਹੈਗਾ, ਅਸੀਂ ਆਪਣੇ ਬ੍ਰੇਨ ਨੂੰ ਕੰਮ ਲਾਇਆ ਹੈਗਾ। ਤੇ ਉਹ ਇੱਕ ਜਿਹੜਾ ਵੇ ਹੈਗਾ ਇੱਕ ਤੁਸੀਂ ਚੀਜ਼ ਨੂੰ ਜਿਹੜੀ ਆ ਯਾਦ ਕਰ ਸਕਦੇ ਆ। ਉਸ ਤੋਂ ਇਲਾਵਾ ਨੀਂਦ ਜਿਹੜੀ ਹੁੰਦੀ ਆ ਉਹ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈਗੀ ਆ, ਕਿਉਂਕਿ ਨੀਂਦ ਚ ਕਿਹੜੀ ਇਹ ਮੈਂ ਜਿੱਦਾਂ ਬ੍ਰੇਨ ਦੀ ਜਿਹੜੀ ਮੈਮਰੀ ਸੀ ਆਪਾਂ ਗੱਲ ਕੀਤੀ ਸੀ ਸਟੋਰ ਹੁੰਦੀ ਆ, ਉਹ ਐਕਸਪਲੀਸਿਟ ਮੈਂ ਜਦੋਂ ਕਿਹਾ ਸੀ ਹਿਪੋਕੈਂਪਸ ਦੇ ਵਿੱਚ ਸਟੋਰ ਹੁੰਦੀ ਆ। ਅਸੀਂ ਜਦੋਂ ਬ੍ਰੇਨ ਪਾਰਟਸ ਦੀ ਗੱਲ ਕੀਤੀ ਸੀ, ਹਿਪੋਕੈਂਪਸ ਤੇ ਨਿਓਕੋਟੈਕਸ ਐਂਡ ਐਮਿਗਡਲਾ ਕਰਕੇ 3 ਜਿਹੜੇ ਪਾਰਟ ਹੁੰਦੇ ਆ ਮੇਜਰ, ਜਿੱਥੇ ਸਟੋਰ ਹੁੰਦੀਆਂ ਸਾਡੀਆਂ ਐਪੀਸੋਡਿਕ ਮੈਮਰੀਜ਼ ਜਾਂ ਫਿਰ ਸਾਡੀ ਫੈਕਟਸ ਜਾਂ ਨੌਲੇਜ ਜਿਹੜੀ ਆ ਸਾਡੀ ਸਟੋਰ ਹੋ ਜਾਂਦੀ ਆ। ਤੇ ਇੱਕ ਤਰ੍ਹਾਂ ਹਿਪੋਕੈਂਪਸ ਐਜ਼ ਅ ਇੰਡੈਕਸ ਕੰਮ ਕਰਦਾ, ਜਿੱਦਾਂ ਤੁਸੀਂ ਆਪਾਂ ਪ੍ਰੈਕਟੀਕਲ ਫਾਈਲਸ ਬਣਾਉਂਦੇ ਹੁੰਦੇ ਸੀ ਹਨਾ, ਕਿ ਮੋਰੇ ਇੰਡੈਕਸ ਲਿਖਦੇ ਹੁੰਦੇ ਸੀ ਕਿ ਇਸ ਫਾਈਲ ਇਸ ਪੇਜ ਦੇ ਉੱਤੇ ਇਹ ਵਾਲੀ, ਜਾਂ ਬੁੱਕਸ ਦੇ ਵਿੱਚ ਵੀ ਐਵੇਂ ਹੀ ਹੁੰਦਾ। ਸੋ ਇੱਕ ਤਰ੍ਹਾਂ ਜਿਹੜਾ ਤੁਹਾਡਾ ਹਿਪੋਕੈਂਪਸ ਐਜ਼ ਅ ਇੰਡੈਕਸ ਕੰਮ ਕਰਦਾ ਹੈ, ਉਹ ਤੁਸੀਂ ਕੋਈ ਚੀਜ਼ ਯਾਦ ਕਰਨੀ ਹੈਗੀ, ਤੁਹਾਨੂੰ ਕੋਈ ਸਾਲ ਯਾਦ ਆ ਗਿਆ ਤਾਂ ਤੁਹਾਨੂੰ ਉਹ ਮੈਮਰੀ ਵੀ ਜਿਹੜੀ ਆ ਐਕਟੀਵੇਟ ਹੋ ਜਾਂਦੀ ਹਿਪੋਕੈਂਪਸ ਦੇ ਵਿੱਚ। ਔਰ ਜਦੋਂ ਤੁਸੀਂ ਸੌਂਦੇ ਆ ਉਸ ਟਾਈਮ ਦੇ ਉੱਤੇ ਹਿਪੋਕੈਂਪਸ ਔਰ ਨਿਓਕਾਰਟੈਕਸ ਜਿਹੜਾ ਦੋ ਰੀਜਨ ਹੁੰਦੇ ਆ ਮੇਨ, ਇਹ ਐਕਟਿਵ ਹੁੰਦੇ ਆ, ਈਵਨ ਤੁਹਾਡੀ ਡੀਪ ਸਲੀਪ ਦੇ ਵਿੱਚ ਵੀ ਐਕਟਿਵ ਹੁੰਦੇ ਆ। ਤਾਂ ਜਿਹੜੇ ਤੁਸੀਂ ਐਕਸਪੀਰੀਅੰਸ ਚੀਜ਼ਾਂ ਕੀਤੀਆਂ ਹੁੰਦੀਆਂ ਜਿਹੜੀਆਂ ਤੁਹਾਡੇ ਹਿਪੋਕੈਂਪਸ ਚ ਹੁੰਦੀਆਂ ਆ, ਉਹ ਚੀਜ਼ਾਂ ਤੁਹਾਡੇ ਨਿਓਕਾਰਟੈਕਸ ਚ ਮੂਵ ਹੋਣੀਆਂ ਸ਼ੁਰੂ ਹੁੰਦੀਆਂ, ਮਤਲਬ ਇੱਕ ਪਾਰਟ ਤੋਂ ਦੂਸਰੇ ਪਾਰਟ ਤੇ ਬ੍ਰੇਨ ਦੇ ਜਾਣੀਆਂ ਸ਼ੁਰੂ ਹੋ ਜਾਂਦੀਆਂ, ਜਿਹੜਾ ਕਿ ਫਿਰ ਉਹਨਾਂ ਨੂੰ ਜਿਹੜੀਆਂ ਪੱਕੀਆਂ ਕਰਨ ਚ ਹੈਲਪ ਕਰਦਾ ਉਹਨਾਂ ਮੈਮਰੀਜ਼ ਨੂੰ। ਇਸ ਲਈ ਤੁਸੀਂ ਆਪਾਂ ਦੇਖਦੇ ਹਾਂ ਕਿ ਜਦੋਂ ਅਸੀਂ ਸੌਣ ਤੋਂ ਪਹਿਲਾਂ ਕੁਛ ਪੜ੍ਹ ਰਹੇ ਹੁੰਦੇ ਹਾਂ ਜਾਂ ਕੁਛ ਦੇਖ ਰਹੇ ਹੁੰਦੇ ਹਾਂ, ਉਹ ਕਈ ਵਾਰ ਸਾਨੂੰ ਨੀਂਦ ਚ ਵੀ ਉਹ ਚੀਜ਼ਾਂ ਯਾਦ ਆਉਂਦੀਆਂ ਰਹਿੰਦੀਆਂ ਹਨਾ, ਕਿਉਂਕਿ ਜੋ ਤੁਸੀਂ ਐਕਸਪੀਰੀਅੰਸ ਕੀਤਾ ਹੁੰਦਾ ਉਹ ਚੀਜ਼ਾਂ ਤੁਹਾਨੂੰ ਨੀਂਦ ਦੇ ਵਿੱਚ ਉਹ ਐਕਟੀਵੇਟ ਹੁੰਦੀਆਂ, ਮਤਲਬ ਐਜ਼ ਏ ਕੋਆਰਡੀਨੇਟ ਕਰਦੇ ਆ ਜਿਹੜੇ 2 ਡਿਫਰੈਂਟ ਹਿੱਸੇ ਹੁੰਦੇ ਆ ਬ੍ਰੇਨ ਦੇ। ਤੇ ਲਾਸਟ ਜਿਹੜਾ ਐਮਿਗਡਾਲਾ ਦੀ ਮੈਂ ਗੱਲ ਕੀਤੀ, ਇਮੋਸ਼ਨਲ ਸਿਗਨੀਫਿਕੈਂਸ ਜਿਹੜਾ ਮੈਮਰੀਜ਼ ਨੂੰ ਦਿੰਦਾ ਆ, ਕੋਈ ਵੀ ਮੈਮਰੀ ਤੁਹਾਡੇ ਇਮੋਸ਼ਨਸ ਨਾਲ ਜੁੜੀ ਹੋਈ ਹੈਗੀ ਆ, ਕੋਈ ਤੁਹਾਡੀ ਲਾਈਫ ਦਾ ਕੋਈ ਇੰਸੀਡੈਂਟ ਆ, ਕੋਈ ਫੈਮਿਲੀ ਮੈਂਬਰ ਤੁਹਾਡਾ, ਕਿਸੇ ਦਾ ਬਰਥ ਹੋਇਆ ਜਾਂ ਕਿਸੇ ਦੀ ਡੈਥ ਹੋਈ ਆ, ਉਹ ਚੀਜ਼ਾਂ ਤੁਹਾਨੂੰ ਯਾਦ ਰਹਿੰਦੀਆਂ, ਜਿਹੜੀਆਂ ਐਮਿਗਡਾਲਾ ਇੱਕ ਜਿਹੜਾ ਏਰੀਆ ਹੈਗਾ ਉਹ ਯਾਦ ਰੱਖਦਾ। ਤੋ ਉਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ, ਸਟ੍ਰੈਸ ਇਹ ਵੀ ਦੇਖਿਆ ਗਿਆ ਕਿ ਸਟ੍ਰੈਸ ਔਰ ਫੇਅਰ ਨਾਲ ਰਿਲੇਟਡ ਜਿਹੜੀਆਂ ਚੀਜ਼ਾਂ ਉਹ ਵੀ ਤੁਹਾਨੂੰ ਜ਼ਿਆਦਾ ਯਾਦ ਰਹਿੰਦੀਆਂ ਕੰਪੈਰੇਟਿਵਲੀ ਤੁਹਾਨੂੰ ਜਿਹੜੀਆਂ ਦੂਸਰੀਆਂ ਹੋਰ ਕੋਈ ਚੀਜ਼ਾਂ ਹੋ ਗਈਆਂ। ਮਤਲਬ ਸਟ੍ਰੈਸ ਔਰ ਜਿਹੜਾ ਡਰ ਹੁੰਦਾ ਉਹ ਐਕਟੀਵੇਟ ਕਰਦਾ ਮੈਮਰੀਜ਼ ਨੂੰ, ਜਿਹੜਾ ਸਟਰੋਂਗ ਬਣਾਉਂਦਾ ਹੈਗਾ, ਬਟ
ਆਫ ਕੋਰਸ ਜੇ ਤੁਹਾਨੂੰ ਜ਼ਿਆਦਾ ਸਟ੍ਰੈਸ ਹੁੰਦਾ ਹੈ ਤਾਂ ਉਹ ਤੁਹਾਡੀ ਮੈਮਰੀਜ਼ ਨੂੰ ਇਫੈਕਟ ਵੀ ਕਰਦਾ ਹੈਗਾ ਰਾਦਰ ਦੈਨ ਮਤਲਬ ਨੈਗੇਟਿਵਲੀ ਵੀ

0: ਐਕਟ ਕਰਨਾ ਸ਼ੁਰੂ ਕਰ ਦਿੰਦਾ, ਜਿਵੇਂ ਪੋਸਟ ਟਰਮੈਟਿਕ ਡਿਸਆਰਡਰ ਜਿਹੜਾ ਅਸੀਂ ਕਹਿੰਦੇ ਹੁੰਦੇ ਆ PTSD ਹੋ ਜਾਂਦਾ, ਉਹਦੇ ਨਾਲ ਤੁਹਾਡੀ ਮੈਮਰੀ ਲੋਸ ਹੋਣਾ ਸ਼ੁਰੂ ਹੋ ਜਾਂਦਾ। ਬਟ ਇਹ ਦੇਖਿਆ ਕੁਛ ਹੱਦ ਤੱਕ ਜਿਹੜੀਆਂ ਡਰ ਹੁੰਦਾ ਜਾਂ ਮੈਮਰੀਜ, ਜਿਹੜਾ ਡਰ ਹੁੰਦਾ ਔਰ ਸਟ੍ਰੈਸ ਹੁੰਦਾ, ਉਹ ਸਾਡੀ ਮੈਮਰੀਜ ਨੂੰ ਇੰਪਰੂਵ ਕਰਦਾ ਆ। ਇਸ ਲਈ ਸਾਨੂੰ ਕੁਛ ਨੈਗੇਟਿਵ ਚੀਜ਼ਾਂ ਜਿਹੜੀਆਂ ਉਹ ਜ਼ਿਆਦਾ ਯਾਦ ਰਹਿੰਦੀਆਂ ਕੰਪੈਰੇਟਿਵਲੀ ਹੈਪੀ ਮੂਮੈਂਟਸ ਦੇ। ਔਰ ਇਸ ਤੋਂ ਇਲਾਵਾ ਗ੍ਰੈਟੀਟਿਊਡ, ਜਿਵੇਂ ਅਸੀਂ ਕਹਿੰਦੇ ਰਹਿੰਦੇ ਕਿ ਗ੍ਰੈਟੀਟਿਊਡ ਕਰਦੇ ਰਹਿਣਾ ਚਾਹੀਦਾ, ਉਹ ਇੱਕ ਤਰ੍ਹਾਂ ਆਪਾਂ ਇੱਦਾਂ ਐਗਜ਼ਾਮਪਲ ਲੈ ਲੈਂਦੇ ਹਾਂ ਕਿ ਅਸੀਂ ਕਿਸੇ ਕੱਚੇ ਰਸਤੇ ਤੋਂ ਜਾ ਰਹੇ ਹਾਂ, ਹਨਾ, ਜਿਹੜਾ ਪਹਿਲਾਂ ਮਤਲਬ ਇੱਕ ਐਗਰੀਕਲਚਰ ਫੀਲਡ ਦੇ ਵਿੱਚੋਂ ਜਾ ਰਿਹਾ ਜਾਂ ਫੋਰੈਸਟ ਦੇ ਵਿੱਚੋਂ ਜਾ ਰਿਹਾ, ਬਟ ਹੌਲੀ ਹੌਲੀ ਜਦੋਂ ਰਸਤਾ ਅਸੀਂ ਯੂਜ਼ ਕਰਦੇ ਜਾ ਰਹੇ ਹਾਂ ਤਾਂ ਇੱਕ ਤਰ੍ਹਾਂ ਇੱਕ ਰਸਤਾ ਬਣ ਰਿਹਾ ਪ੍ਰੋਪਰ, ਹਨਾ। ਤਾਂ ਸੇਮ ਵੇ ਬ੍ਰੇਨ ਦੇ ਨਿਊਰੋਨਸ ਕੰਮ ਕਰਦੇ ਆ ਕਿ ਜਦੋਂ ਤੁਸੀਂ ਵਾਰ ਵਾਰ ਉਹਨਾਂ ਚੀਜ਼ਾਂ ਨੂੰ ਯਾਦ ਕਰਦੇ ਰਹਿੰਦੇ ਆ ਤਾਂ ਬ੍ਰੇਨ ਤੁਹਾਡਾ, ਉਹ ਤੁਹਾਡੇ ਬ੍ਰੇਨ ਚ ਸਟੋਰਡ ਹੋ ਜਾਂਦੀਆਂ ਚੀਜ਼ਾਂ। ਇਸ ਲਈ ਵਾਰ ਵਾਰ ਕਿਹਾ ਜਾਂਦਾ ਕਿ ਗ੍ਰੈਟੀਟਿਊਡ ਜਿਹੜਾ ਉਹ ਕਰਦੇ ਮਤਲਬ ਕਰਦੇ ਰਹਿਣਾ ਚਾਹੀਦਾ, ਕਿ ਜੋ ਸਾਡੇ ਕੋਲ ਚੰਗੀਆਂ ਚੀਜ਼ਾਂ ਹੈਗੀਆਂ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਕੰਪੈਰੇਟਿਵਲੀ, ਕਿ ਜੋ ਸਾਡੇ ਕੋਲ ਨਹੀਂ ਹੈਗਾ ਉਹਨਾਂ ਨੂੰ ਯਾਦ ਕਰਨ ਦੇ ਨਾ।
1: ਰਾਈਟ ਰਾਈਟ। ਇਹ ਕਿੱਦਾਂ ਹੁੰਦਾ ਹੈ ਕਿ ਜਿੱਦਾਂ ਆਪਾਂ ਨੂੰ ਸੁਪਨਿਆਂ ਦੀ ਵੀ ਗੱਲ ਕਰਦੇ ਹੁੰਦੇ ਹਾਂ ਨਾ, ਕਿ ਸਵੇਰੇ ਉੱਠ ਕੇ ਕੋਈ ਕੋਈ ਇੱਕ ਸੁਪਨਾ ਯਾਦ ਰਹਿੰਦਾ, ਬਹੁਤੀ ਵਾਰ ਯਾਦ ਨਹੀਂ ਰਹਿੰਦੇ, ਕਈਆਂ ਨੂੰ ਤਾਂ ਬਹੁਤ ਯਾਦ ਰਹਿ ਜਾਂਦੇ ਹੈਗੇ ਨੇ, ਪਰ ਉਹ ਬਹੁਤੀ ਵੇਗ ਜਿਹੀ ਮੈਮਰੀ ਹੁੰਦੀ ਹੈ, ਹੈ ਨਾ, ਅਤੇ ਉਹਨਾਂ ਨੂੰ ਆਪਾਂ ਕਿਵੇਂ ਯਾਦ ਰੱਖ ਪਾਉਂਦੇ ਹਾਂ, ਕਿਵੇਂ ਭੁੱਲ ਜਾਂਦੇ? ਮੇਰੇ ਕਹਿਣ ਦਾ ਭਾਵ ਇਹ ਹੈ ਕਿ ਕੋਈ ਸਾਇੰਸ ਵੀ ਹੈਗੀ ਹੈ ਕੰਮ ਕਰਦੀ ਮੈਮਰੀਜ਼ ਦੇ ਬਿਹਾਈਂਡ, ਇਸ ਦੇ ਨਹੀਂ ਸਾਇੰਸ ਬਿਹਾਈਂਡ ਮੈਮਰੀਜ਼?
0: ਹਾਂਜੀ ਬਿਲਕੁਲ। ਜਿੱਦਾਂ ਸਭ ਤੋਂ ਪਹਿਲਾਂ ਤਾਂ ਮੈਂ ਨਿਊਰੋ ਪਲਾਸਟੀਸਿਟੀ ਦੀ ਜਾਂ ਨਿਊਰੋ ਜੈਨੇਸਿਸ ਦੀ ਆਪਾਂ ਗੱਲ ਕਰਦੇ ਹਾਂ, ਮਤਲਬ ਕਿ ਕਿੱਦਾਂ ਸਾਡੇ ਨਿਊਰੋਨ ਬਣਦੇ ਰਹਿੰਦੇ ਆ ਕੁਛ, ਜਾਂ ਪੁਰਾਣੇ ਖਤਮ ਹੁੰਦੇ ਰਹਿੰਦੇ ਆ, ਹਨਾ, ਉਹ ਸਾਰਾ ਕੁਛ ਹੁੰਦਾ ਰਹਿੰਦਾ। ਤੇ ਜਦੋਂ ਅਸੀਂ ਇਹਦੇ ਅਗਰ ਅਸੀਂ ਪ੍ਰੋਸੀਜਰ ਦੀ ਗੱਲ ਕਰਦੇ ਹਾਂ ਤਾਂ ਇੱਕ ਸਭ ਤੋਂ ਪਹਿਲਾਂ ਕਹਿ ਸਕਦੇ ਹਾਂ ਕਿ ਐਨਕੋਡਿੰਗ ਹੁੰਦੀ ਆ, ਮਤਲਬ ਕੋਈ ਜਿਹੜੀ ਸਾਡੇ ਬ੍ਰੇਨ ਨੂੰ ਇਨਫੋਰਮੇਸ਼ਨ ਮਿਲਦੀ ਆ ਬਾਹਰੋਂ, ਹਨਾ, ਕੋਈ ਚੀਜ਼ ਅਸੀਂ ਐਕਸਪੀਰੀਅੰਸ ਕੀਤੀ ਹੈਗੀ ਆ, ਕਿਤੇ ਅਸੀਂ ਜਾ ਰਹੇ ਹੈਗੇ ਆ, ਕੋਈ ਸੀਨਰੀ ਦੇਖ ਰਹੇ ਹਾਂ, ਤਾਂ ਉਹ ਮੇਰੇ ਮਾਇੰਡ ਨੂੰ ਉਹ ਚੀਜ਼ ਇਨਫੋਰਮੇਸ਼ਨ ਜਿਹੜੀ ਆ ਪਹੁੰਚ ਰਹੀ ਆ, ਹਨਾ। ਪਰ ਜਿਹੜਾ ਬ੍ਰੇਨ ਹੁੰਦਾ ਓਬਵੀਅਸਲੀ ਹਰ ਚੀਜ਼ ਨੂੰ ਇੱਕੋ ਜਿਹਾ ਫੋਕਸ ਨਹੀਂ ਕਰਦਾ, ਜਿੱਦਾਂ ਕਿਹਾ ਹੀ ਆ ਕਿ ਜਿਹੜੀਆਂ ਚੀਜ਼ਾਂ ਅਸੀਂ ਯਾਦ ਰੱਖਦੇ ਹਾਂ ਆਪਣੇ ਆਪ ਨੂੰ ਐਕਟੀਵੇਟ ਸਾਡੇ ਨਿਊਰੋਨਸ ਨੂੰ ਕਰਦੇ ਹਾਂ, ਉਹ ਚੀਜ਼ਾਂ ਯਾਦ ਰਹਿੰਦੀਆਂ, ਦੂਜੀਆਂ ਨਹੀਂ ਜਿਹੜੀਆਂ ਯਾਦ ਰਹਿੰਦੀਆਂ, ਹਨਾ। ਪਰ ਜਿਹੜੀ ਚੀਜ਼ ਜਿੱਦਾਂ ਜਿਹਨਾਂ ਨਾਲ ਸਾਡੇ ਇਮੋਸ਼ਨ ਜੁੜੇ ਹੁੰਦੇ ਆ, ਜਾਂ ਜਿਹੜੀ ਸਾਡੀ ਨੌਲੇਜ ਪਹਿਲਾਂ ਐਗਜ਼ਿਸਟਿੰਗ ਨੌਲੇਜ ਹੁੰਦੀ ਆ, ਜਿੱਦਾਂ ਮੈਂ ਰੈਸਟੋਰੈਂਟ ਦੀ ਗੱਲ ਕੀਤੀ ਸੀ, ਮੰਨ ਲਓ ਅਸੀਂ ਰੈਸਟੋਰੈਂਟ ਗਏ ਹਾਂ ਤਾਂ ਸਾਨੂੰ ਜਦੋਂ ਪਤਾ ਹੈ ਕਿ ਅਸੀਂ ਉੱਥੇ ਖਾਣਾ, ਸਾਡੀ ਪ੍ਰੀ ਨੌਲੇਜ ਹੈਗੀ ਆ, ਸਾਨੂੰ ਪਤਾ ਕਿ ਉੱਥੇ ਖਾਂਦੇ ਹੀ ਆ ਲੋਕ, ਤਾਂ ਉਹ ਚੀਜ਼ ਮੇਰੇ ਬ੍ਰੇਨ ਚ ਇਨਕੋਡ ਹੈਗੀ ਆ, ਮਤਲਬ ਕੋਡਿੰਗ ਉਹਦੀ ਹੋਈ ਆ ਮੇਰੇ ਬ੍ਰੇਨ ਚ, ਤਾਂ ਮੈਂ ਆਟੋਮੈਟਿਕਲੀ ਜਾ ਕੇ ਉੱਥੇ ਖਾਣਾ ਖਾਊਂਗੀ, ਤਾਂ ਮੈਨੂੰ ਕੋਈ ਉਹਦੇ ਲਈ ਸੋਚਣਾ ਨਹੀਂ ਪਊਗਾ, ਹਨਾ। ਤੇ ਉਸ ਤੋਂ ਬਾਅਦ ਸੈਕਿੰਡ ਜਿਹੜੀ ਇਹਦੇ ਚ ਪ੍ਰੋਸੈਸ ਆ ਜਾਂਦੀ ਉਹਨੂੰ ਕੰਸੋਲੀਡੇਸ਼ਨ ਕਹਿੰਦੇ ਹਾਂ ਅਸੀਂ, ਜਿਹਦਾ ਮਤਲਬ ਕਿ ਜਦੋਂ ਐਕਸਪੀਰੀਅੰਸ ਤੋਂ ਬਾਅਦ ਸਾਡਾ ਜਿਹੜਾ ਬ੍ਰੇਨ ਹੁੰਦਾ ਹੌਲੀ ਹੌਲੀ ਉਸ ਪਰਟੀਕੁਲਰ ਮੈਮਰੀ ਨੂੰ ਸਟੇਬਲ ਕਰਦਾ ਰਹਿੰਦਾ, ਹਨਾ, ਤੇ ਉਹਦੇ ਨਾਲ ਮਤਲਬ ਜਿਹੜਾ ਨਿਊਰੋਨ ਜਿਹੜਾ ਰਿਲੇਟਡ ਹੁੰਦਾ ਹੈ ਉਹ ਹੋਰ ਸਟਰੋਂਗ ਕਨੈਕਸ਼ਨ ਬਣਦੇ ਰਹਿੰਦੇ ਆ। ਜਿੱਦਾਂ ਉਹੀ ਉਹੀ ਮੈਂ ਬਾਰ ਬਾਰ ਉਹ ਗੱਲ ਕਰ ਰਹੀ ਹਾਂ ਕਿ ਜਿਹੜੀ ਚੀਜ਼ ਨੂੰ ਅਸੀਂ ਯਾਦ ਕਰਨਾ ਚਾਹ ਰਹੇ ਹਾਂ ਉਹ ਸਾਡੇ ਬ੍ਰੇਨ ਦੇ ਵਿੱਚ ਕੋਡ ਹੋ ਰਹੀ ਆ, ਔਰ ਉਹਦੀ ਕੰਸੋਲੀਡੇਸ਼ਨ ਮਤਲਬ ਉਹ ਸੋਲਿਡ ਹੁੰਦੀ ਜਾਂਦੀ ਆ ਉਹ ਮੈਮਰੀ, ਕਿਉਂਕਿ ਇੱਕ ਮੈਮਰੀ ਨੂੰ ਤੁਸੀਂ ਯਾਦ ਕਰਦੇ ਰਹਿੰਦੇ ਕਰਦੇ ਰਹਿੰਦੇ, ਕੋਈ ਮੂਵੀ ਤੁਸੀਂ ਬਾਰ ਬਾਰ ਦੇਖੀ ਜਾਓ ਤਾਂ ਉਹ ਤੁਹਾਨੂੰ ਯਾਦ ਰਹਿ ਜਾਂਦੀ ਆ, ਹਨਾ, ਕਾਫੀ ਸਾਲਾਂ ਬਾਅਦ ਵੀ ਤੁਹਾਨੂੰ ਪਤਾ ਹੁੰਦਾ, ਈਵਨ ਡਾਇਲੋਗਸ ਵੀ ਯਾਦ ਰਹਿ ਜਾਂਦੇ ਕਿ ਇੱਥੇ ਇਹ ਵਾਲਾ ਡਾਇਲੋਗ ਜਿਹੜਾ ਬੋਲੂਗੇ, ਹਨਾ। ਸੋ ਇਹਦੇ ਚ ਤਾਂ ਮੈਂ ਪਹਿਲੇ ਦੱਸਿਆ ਕਿ ਸਲੀਪ ਦੀ ਇੰਪੋਰਟੈਂਟ ਰੋਲ ਹੁੰਦਾ ਹੈਗਾ ਇਹਦੇ ਵਿੱਚ ਮੈਮਰੀ ਕੀਪਿੰਗ ਦੇ ਵਿੱਚ, ਔਰ ਐਂਡ ਚ ਜੇ ਐਂਡ ਚ ਕੰਸੋਲੀਡੇਸ਼ਨ ਤੋਂ ਬਾਅਦ ਰੀਕੰਸੋਲੀਡੇਸ਼ਨ ਹੁੰਦੀ ਹੈ, ਇਹਦਾ ਮਤਲਬ ਕਿ ਜਦੋਂ ਤੁਸੀਂ ਕੋਈ ਪੁਰਾਣੀ ਚੀਜ਼ ਯਾਦ ਕਰਦੇ ਆ ਤਾਂ ਉਸ ਟਾਈਮ ਉਹ ਇੱਕ ਐਗਜੈਕਟਲੀ ਜਦੋਂ ਮੈਂ ਪਹਿਲਾਂ ਕਿਹਾ ਕਿ 50% ਮੈਮਰੀਜ਼ ਜਿਹੜੀਆਂ ਇੱਕ ਸਾਲ ਦੇ ਵਿੱਚ ਜਿਹੜੀਆਂ ਫੇਡ ਹੋ ਜਾਂਦੀ, 50% ਡਿਟੇਲਸ ਇੱਕ ਮੈਮਰੀ ਦੀਆਂ ਜਿਹੜੀਆਂ ਫੇਡ ਹੋ ਜਾਂਦੀਆਂ ਤੁਹਾਡੀਆਂ। ਫੋਰ ਐਗਜ਼ਾਮਪਲ, ਤੁਸੀਂ ਇੱਕ ਸਾਲ ਪਹਿਲਾਂ ਕਿਤੇ ਗਏ ਸੀਗੇ ਤੇ ਤੁਸੀਂ ਉੱਥੇ ਕੀ ਖਾਧਾ ਸੀ, ਕੀ ਪੀਤਾ ਸੀ, ਉਹਦੇ ਚ ਕੀ ਪਾਇਆ ਸੀ, ਉਹ ਤੁਹਾਨੂੰ ਕੁਛ ਡਿਟੇਲਸ ਯਾਦ ਰਹਿਣਗੀਆਂ, 50% ਯਾਦ ਰਹਿਣਗੀਆਂ, 50% ਤੁਸੀਂ ਤੁਹਾਡੇ ਕੋਲ ਜੋ ਵੀ ਐਕਸਪੀਰੀਅੰਸ ਹੈਗਾ ਆ, ਜੋ ਵੀ ਤੁਹਾਡੇ ਕੋਲ ਨੌਲੇਜ ਹੈਗੀ, ਜਦੋਂ ਜੋ ਜਿਸ ਤਰ੍ਹਾਂ ਤੁਹਾਡੇ ਕੋਲ ਕੱਪੜੇ ਪਏ ਹੈਗੇ ਆ, ਤੁਸੀਂ ਸੋਚੋਗੇ ਕਿ ਹਾਂ ਮੈਂ ਉਹ ਵਾਲੇ ਕੱਪੜੇ ਪਾਏ ਸੀਗੇ। ਇਹਦੇ ਚ ਇੱਕ ਇੰਪੋਰਟੈਂਟ ਰਿਸਰਚ ਦੀ ਮੈਂ ਗੱਲ ਕਰੂੰਗੀ, 9/11 ਜਦੋਂ ਅਮੈਰੀਕਾ ਦੇ ਵਿੱਚ ਹੋਇਆ ਸੀਗਾ, ਤਾਂ ਉਹਦੇ ਵਿੱਚ ਜਿਹੜਾ ਰਿਸਰਚਰ ਜਿਹੜੇ ਸੀਗੇ ਉਹਨਾਂ ਨੇ ਕੁਛ ਲੋਕਾਂ ਨੂੰ ਜਿੱਦਾਂ ਅਗਲੇ ਦਿਨ ਜਾਂ ਜਿਹੜਾ ਉਹਨਾਂ ਨੂੰ ਬੁਲਾਇਆ ਔਰ ਉਹਨਾਂ ਨੂੰ ਪੁੱਛਿਆ ਕਿ ਇੰਸੀਡੈਂਟ ਕੀ ਹੋਇਆ, ਤੁਸੀਂ ਕਿੱਥੇ ਸੀ ਉਸ ਟਾਈਮ, ਕੀ ਕਰ ਰਹੇ ਸੀ, ਹਨਾ, ਕੀ ਫੀਲ ਕੀਤਾ ਤੁਸੀਂ, ਉਹ ਸਾਰੀ ਚੀਜ਼ਾਂ ਉਹਨਾਂ ਨੇ ਨੋਟ ਕੀਤੀਆਂ। ਔਰ ਜਦੋਂ ਇੱਕ ਸਾਲ ਬਾਅਦ ਉਹਨਾਂ ਨੂੰ ਬੁਲਾਇਆ ਗਿਆ ਤਾਂ ਇੱਕ ਸਾਲ ਬਾਅਦ ਉਹਨਾਂ ਦੀ ਜਿਹੜੀ ਮੈਮਰੀਜ਼ ਉਹਨਾਂ ਨੇ ਦੱਸੀਆਂ ਉਹ ਚੇਂਜ ਸੀਗੀਆਂ, ਉਹ ਮੈਮਰੀਜ਼ ਮਤਲਬ ਕਿ ਕਾਫੀ ਚੀਜ਼ਾਂ ਡਿਟੇਲਸ ਚੇਂਜ ਸੀਗੀਆਂ ਉਹਨਾਂ ਦੀਆਂ ਕਿ ਉਹ ਕਿੱਥੇ ਸੀਗੇ ਔਰ ਕੀ ਕਰ ਰਹੇ ਸੀਗੇ। ਇਸ ਤੋਂ ਇਲਾਵਾ ਕੁਛ ਰਿਸਰਚ ਹੈ, ਜਿਵੇਂ ਇੱਕ ਰਿਸਰਚ ਦੇ ਵਿੱਚ ਸਕੂਲ ਦੇ ਜਿਹੜੇ ਬੱਚੇ ਸੀਗੇ ਉਹਨਾਂ ਨੂੰ ਉਹਨਾਂ ਦੇ ਅੰਦਰ ਫਾਲਸ ਮੈਮਰੀਜ਼ ਜਿਹੜੀਆਂ ਬਣਾਈਆਂ ਗਈਆਂ, ਉਹਨਾਂ ਨੂੰ ਇਹ ਦੱਸਿਆ ਗਿਆ ਕਿ ਤੁਸੀਂ ਕੋਈ ਪਰਟੀਕੁਲਰ ਕ੍ਰਾਈਮ ਕੀਤਾ, ਹਨਾ, ਕਿ ਇਹ ਤੁਸੀਂ ਕਿਸੇ ਟਾਈਮ ਦੇ ਉੱਤੇ ਕ੍ਰਾਈਮ ਕੀਤਾ ਸੀ। ਪਹਿਲਾਂ ਤਾਂ ਓਬਵੀਅਸਲੀ ਉਹ ਮਨਾ ਕਰ ਰਹੇ ਸੀਗੇ, ਬਟ ਜਦੋਂ ਉਹਨਾਂ ਦੇ ਦਿਮਾਗ 'ਚ ਪਾਈ ਇਹ ਚੀਜ਼ ਕਿ ਨਹੀਂ ਤੁਸੀਂ ਇਹ ਕ੍ਰਾਈਮ ਕੀਤਾ ਉਸ ਟਾਈਮ, ਤੁਸੀਂ ਇਹ ਵਾਲੀ ਇਹ ਐਕਟੀਵਿਟੀ ਕੀਤੀ, ਤਾਂ ਜਦੋਂ ਉਹਨਾਂ ਨੇ ਕਾਫੀ ਮਤਲਬ ਸਾਲਾਂ ਬਾਅਦ ਜਿਹੜਾ ਉਹਨਾਂ ਦੀ ਐਨਾਲਿਸਿਸ ਕੀਤਾ ਤਾਂ 70% ਬੱਚੇ ਜਿਹੜੇ ਸੀਗੇ ਉਹ ਉਹਨਾਂ ਨੇ ਬਿਲੀਵ ਕੀਤਾ ਇਸ ਗੱਲ ਦੇ ਉੱਤੇ ਕਿ ਹਾਂ ਅਸੀਂ ਇਹ ਕ੍ਰਾਈਮ ਕੀਤਾ ਸੀ, ਕਿਉਂਕਿ ਉਹ ਫਾਲਸ ਮੈਮਰੀਜ਼ ਜਿਹੜੀਆਂ ਰਿਸਰਚਰਸ ਨੇ ਉਹਨਾਂ ਦੇ ਦਿਮਾਗ 'ਚ ਜਨਰੇਟ ਕੀਤੀਆਂ ਕਿ ਤੁਸੀਂ ਇਹ ਮਤਲਬ ਉਹਨਾਂ ਨੂੰ ਵਿਸ਼ਵਾਸ ਹੋਵੇ। ਜਾਂ ਉਹਨਾਂ ਨੂੰ ਕਹੀ ਗਈ, ਜਦੋਂ ਕਹਿੰਦੇ ਹੁੰਦੇ ਕਿ ਝੂਠ ਬਾਰ ਬਾਰ ਬੋਲੀ ਜਾਓ ਸੱਚ ਗੱਲਾਂ ਜਾਂਦਾ ਨਾ, ਤਾਂ ਉਹ ਵਾਲੀ ਚੀਜ਼ ਉਹਨਾਂ ਦੀ ਹੋਈ ਮੈਮਰੀ ਜਿਹੜੀ ਇੱਕ ਉਹਨਾਂ ਦੇ ਉਹਨਾਂ ਨੂੰ ਲੱਗਿਆ ਕਿ ਹਾਂ ਸ਼ਾਇਦ ਸੱਚੀ ਅਸੀਂ ਇਹ ਚੀਜ਼ ਕੀਤੀ ਆ। ਹੁਣ ਜਦੋਂ ਅਸੀਂ ਇਹਦੀ ਗੱਲ ਕਰਦੇ ਹਾਂ ਤਾਂ ਇਹਦਾ ਥੋੜਾ ਜਿਹਾ ਨੁਕਸਾਨ, ਥੋੜਾ ਜਿਹਾ ਨਹੀਂ ਵੈਸੇ ਬਹੁਤ ਨੁਕਸਾਨ ਹੁੰਦਾ ਇਹਦਾ, ਜਦੋਂ ਤੁਸੀਂ ਗੱਲ ਕਰਦੇ ਹਾਂ ਆਈ ਵਿਟਨੈਸ ਦੀ, ਕਿਉਂਕਿ ਜਦੋਂ ਅਸੀਂ ਆਈ ਵਿਟਨੈਸ ਨਾ ਕ੍ਰਾਈਮ ਦੀ ਗੱਲ ਕਰਦੇ ਹਾਂ ਤਾਂ ਕਾਫੀ ਇੱਦਾਂ ਦੀਆਂ ਵੀ ਸਟੱਡੀਜ਼ ਹੈਗੀਆਂ ਜਿਹਦੇ ਚ ਲੋਕਾਂ ਨੇ ਗਲਤ ਕਿਸੇ ਇਨਸਾਨ ਨੂੰ ਨਾ ਮਤਲਬ ਸਜ਼ਾ ਦਵਾਤੀ ਕਹਿ ਕੇ ਕਿ ਇਹ ਜਿਹੜਾ ਬੰਦਾ ਸੀ, ਬਟ ਬਾਅਦ ਚ DNA ਟੈਸਟ ਜਦੋਂ ਹੋਏ ਤਾਂ ਪਤਾ ਚੱਲਿਆ ਗਿਆ ਇਹ ਵਾਲਾ ਪਰਸਨ ਨਹੀਂ ਸੀਗਾ, ਉਹ ਕੋਈ ਹੋਰ ਪਰਸਨ ਜਿਹੜਾ ਸੀਗਾ। ਤੋ ਇਹ ਜਿਹੜੀ ਇੱਕ ਡਰੋਬੈਕ ਤੁਸੀਂ ਕਹਿ ਸਕਦੇ ਇਹਦੀ ਮੈਮਰੀਜ਼ ਦੀ ਹੁੰਦੀ ਹੈ ਨਾ। ਪਰ ਜਿੱਦਾਂ ਹੁਣ ਮੈਂ ਕਿਹਾ ਕਿ ਹਰ ਵਾਰ ਜਦੋਂ ਤੁਸੀਂ ਕੋਈ ਪੁਰਾਣੀ ਯਾਦ ਕਰਦੇ ਹੋ ਤਾਂ ਹਰ ਵਾਰੀ ਉਹਦੇ ਚ ਕੋਈ ਚੇਂਜ ਆ ਜਾਂਦਾ ਹੈ। ਜਿਵੇਂ ਇਹਨੂੰ ਇੱਦਾਂ ਸਮਝ ਸਕਦੇ ਕਿ ਜਦੋਂ ਤੁਸੀਂ ਕੰਪਿਊਟਰ ਤੇ ਕੰਮ ਕਰ ਰਹੇ ਆ, ਜਦੋਂ ਤੱਕ ਕੋਈ ਫਾਈਲ ਤੁਹਾਡੀ ਉੱਥੇ ਹੈਗੀ ਆ ਜਿਹੜੀ ਤੁਸੀਂ ਨਹੀਂ ਖੋਲੀ ਹੈਗੀ, ਉਦੋਂ ਤੱਕ ਉਹ ਸੇਵ ਪਈ ਆ, ਬਟ ਜਦੋਂ ਤੁਸੀਂ ਉਹ ਖੋਲੀ ਫਾਈਲ ਤਾਂ ਉਹਦੇ ਚ ਤੁਸੀਂ ਕੁਛ ਚੇਂਜਸ ਕਰਤੇ, ਤਾਂ ਓਬਵੀਅਸਲੀ ਹੁਣ ਫਾਈਲ ਦੇ ਵਿੱਚ ਡਿਫਰੈਂਟ ਇਨਫੋਰਮੇਸ਼ਨ ਆ ਪਹਿਲਾਂ ਦੇ ਨਾਲੋਂ, ਹਨਾ। ਤੇ ਮੈਮਰੀਜ਼ ਵੀ ਸੇਮ ਵੇ ਹੀ ਕੰਮ ਕਰਦੀ ਹੈਗੀ ਆ, ਕਿ ਜਦੋਂ ਵੀ ਤੁਸੀਂ ਮੈਮਰੀ ਨੂੰ ਰਿਕਾਲ ਕਰਦੇ ਆ ਹਰ ਵਾਰ ਤੁਸੀਂ ਕੋਈ ਨਾ ਕੋਈ ਨਵੀਂ ਚੀਜ਼ ਉਹਦੇ ਚ ਐਡ ਕਰਦੇ ਜਾਂਦੇ ਆ। ਸੋ ਜੇ ਮੈਂ ਕਹਿੰਦੀ ਹਾਂ ਕਿ ਜਦੋਂ ਮੈਂ ਸਕੂਲ ਚ ਸੀਗੀ ਕੋਈ ਪਰਟੀਕੁਲਰ ਇਵੈਂਟ ਦੀ ਗੱਲ ਕਰ ਰਹੀ ਹਾਂ ਮੈਂ ਕਿ ਇੱਦਾਂ ਹੋਇਆ ਸੀ, ਈਵਨ ਮੈਨੂੰ ਲੱਗੇਗਾ ਕਿ 100% ਇੱਦਾਂ ਹੀ ਹੋਇਆ ਸੀ, ਬਟ ਮੰਨ ਲਓ ਕੋਈ ਹੋਰ ਪਰਸਨ ਮੇਰੇ ਕੋਲ ਫਰੈਂਡ ਉਸ ਟਾਈਮ ਦੇ ਨਾਲ ਸੀ ਕਿ ਨਹੀਂ ਇੱਦਾਂ ਨਹੀਂ ਹੋਇਆ ਸੀ, ਇੱਦਾਂ ਹੋਇਆ ਸੀ, ਹਨਾ। ਤੋ ਉਹ ਜਿਹੜੀਆਂ ਸਾਨੂੰ ਚੀਜ਼ਾਂ ਦੱਸਦੀ ਹੈ ਕਿ ਮੈਮਰੀਜ਼ ਜਿਹੜੀਆਂ ਟਾਈਮ ਦੇ ਨਾਲ ਫੇਡ ਹੁੰਦੀਆਂ ਰਹਿੰਦੀਆਂ।
1: ਓਕੇ ਰਾਈਟ, ਠੀਕ ਹੈ। ਅੱਛਾ, ਇੱਕ ਇਹ ਵੀ ਗੱਲ ਹੈਗੀ ਹੈ ਕਿ ਜਿਹੜੀਆਂ ਹੁਣ ਤੁਸੀਂ ਦੱਸੀਆਂ ਕਿ ਟਾਈਮ ਟੂ ਟਾਈਮ ਫੇਡ ਵੀ ਹੁੰਦੀਆਂ ਰਹਿੰਦੀਆਂ ਬੰਦ, ਸਾਰਾ ਕੁਛ ਠੀਕ ਹੈ। ਮੈਂ ਸਟਾਰਟਿੰਗ ਦੇ ਵਿੱਚ ਇੱਕ ਗੱਲ ਵੀ ਕਹੀ ਸੀ ਕਿ ਅਖੀਰ ਦੇ ਵਿੱਚ ਜਾਣ ਤੋਂ ਪਹਿਲਾਂ ਅਸੀਂ ਇੱਕ ਕਲਾਸ ਵੀ ਲਗਾ ਕੇ ਜਾਵਾਂਗੇ, ਉਹ ਇਹ ਕਿ ਮੈਮਰੀਜ਼ ਨੂੰ ਕਿੱਦਾਂ ਬੂਸਟ ਕਰ ਸਕਦੇ ਹੋ ਜਾਂ ਆਪਣੀ ਜਿਹੜੀ ਲਰਨਿੰਗ ਕਪੈਸਿਟੀ ਉਹ ਕਿੱਦਾਂ ਤੁਸੀਂ ਇਨਕਰੀਜ਼ ਕਰ ਸਕਦੇ ਹੈਗੇ ਹੋ। ਉਹ ਦੱਸਣ ਤੋਂ ਪਹਿਲਾਂ ਮੈਨੂੰ ਇੱਕ ਗੱਲ ਇਹ ਜ਼ਰੂਰ ਦੱਸਿਓ ਕਿ ਜਿਵੇਂ ਆਪਾਂ ਚਲੋ ਮਜ਼ਾਕ ਦੇ ਵਿੱਚ ਮੈਂ ਜਦੋਂ ਸ਼ੋਅ ਸ਼ੁਰੂ ਹੋਣਾ ਸੀ ਉਹ ਤੋਂ ਪਹਿਲਾਂ ਇੱਕ ਡਾਇਲੋਗ ਮਾਰ ਰਿਹਾ ਸੀ ਹਿੰਦੀ ਫਿਲਮਾਂ ਦਾ ਕਿ ਇਨਕੀ ਯਾਦਦਾਸ਼ਤ ਚਲੀ ਗਈ ਹੈ, ਅਤੇ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀਗੀ ਕਿ ਉਹਨੂੰ ਫਿਰ ਕੁਛ ਕੁਛ ਚੀਜ਼ਾਂ ਭੁੱਲ ਜਾਂਦੀਆਂ, ਪਰ ਉਹ ਫਿਰ ਬਾਕੀ ਪੁੱਛਦਾ ਮੈਂ ਕੌਣ ਹੂੰ ਮੈਂ ਕਹਾਂ ਹੂੰ। ਅਤੇ ਅੱਗੇ ਬੜਾ ਜੈਨੂਅਨ ਜਿਹਾ ਕੁਸ਼ਚਨ ਆਉਂਦਾ ਹੁੰਦਾ ਸੀਗਾ ਕਿ ਜੇ ਬੰਦਾ ਸਾਰਾ ਕੁਛ ਭੁੱਲ ਹੀ ਗਿਆ, ਉਹ ਬੋਲਣਾ ਕਾਹਤੇ ਨਹੀਂ ਭੁੱਲਿਆ ਹੈਗਾ, ਭਾਸ਼ਾ ਜਿਹੜੀ ਹੈਗੀ ਹੈ ਜ਼ੁਬਾਨ ਹੈਗੀ ਹੈ ਉਹ ਕਿੰਨਾ ਕੁ ਇੰਪੋਰਟੈਂਟ ਰੋਲ ਅਦਾ ਕਰਦੀ ਹੈਗੀ ਹੈ। ਅਤੇ ਨਾਲ ਹੀ ਇਹਦੇ ਇਹਨੂੰ ਇਸ ਤਰੀਕੇ ਦੇ ਨਾਲ ਮੈਂ ਕਹਿਣਾ ਚਾਹੁੰਦਾ ਕਿ ਕਈ ਲੋਕ ਜਿਵੇਂ ਤੁਸੀਂ ਦੱਸਿਆ ਕਿ ਕਈ ਮਲਟੀਲਿੰਗੁਅਲ ਹੁੰਦੇ ਨੇ, ਬੜੀਆਂ ਹੀ ਗੱਲਾਂ ਯਾਦ ਹੁੰਦੀਆਂ ਨੇ, ਜੇ ਮਲਟੀਲਿੰਗੁਅਲ ਨੇ ਤਾਂ ਡਿਮੈਂਸ਼ੀਆ ਦੇ ਖਤਰੇ ਘੱਟ ਜਾਂਦੇ ਨੇ। ਮਲਟੀਲਿੰਗੁਅਲ ਜਿਹੜਾ ਹੋਣ ਦੇ ਲਈ ਕਿਹੜੀਆਂ ਟੈਕਨੀਕਸ ਜ਼ਰੂਰੀ ਨੇ, ਅਗੇਨ ਗੱਲ ਉੱਥੇ ਜੁੜ ਜਾਂਦੀ ਹੈ ਕਿ ਐਸੀਆਂ ਕਿਹੜੀਆਂ ਚੀਜ਼ਾਂ ਕਿ ਅਸੀਂ ਆਪਣਾ ਬੂਸਟ ਕਰ ਸਕੀਏ ਉਸ ਲਰਨਿੰਗ ਕਪੈਸਿਟੀ ਨੂੰ।
0: ਹਾਂਜੀ, ਇਹ ਜਿੱਦਾਂ ਮੈਂ ਪਹਿਲਾਂ ਹੀ ਗੱਲ ਕੀਤੀ ਕਿ ਇੱਕ ਤਾਂ ਐਕਸਰਸਾਈਜ਼ ਜਿਹੜੀ ਆ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ, ਸਿਰਫ ਤੁਹਾਡੀ ਬੋਡੀ ਲਈ, ਹੈਲਦੀ ਬੋਡੀ ਲਈ ਜ਼ਰੂਰੀ ਨਹੀਂ ਹੈ, ਹੈਲਦੀ ਮਾਇੰਡ ਲਈ ਵੀ ਜਿਹੜੀ ਆ ਐਕਸਰਸਾਈਜ਼ ਕਾਫੀ ਜ਼ਰੂਰੀ ਹੁੰਦੀ ਆ, ਹਨਾ। ਉਸ ਤੋਂ ਇਲਾਵਾ ਜਿਹੜੀ ਚੀਜ਼ ਤੁਸੀਂ ਕੋਈ ਜਿੱਦਾਂ ਫੋਰ ਐਗਜ਼ਾਮਪਲ ਮੈਂ ਕੋਈ ਚੀਜ਼ ਨਵੀਂ ਸਿੱਖਣੀ ਆ, ਗੱਡੀ ਚਲਾਉਣੀ ਸਿੱਖਣੀ ਆ, ਜਦੋਂ ਮੈਂ ਨਵੀਂ ਨਵੀਂ ਚਲਾਉਣੀ ਸਿੱਖਣੀ ਮੈਨੂੰ ਨਹੀਂ ਇੰਨਾ ਪਤਾ ਹੁੰਦਾ ਨਾ, ਪਹਿਲੇ ਟੈਸਟ ਪਹਿਲੇ ਲੈਸਨ ਚ ਮੈਨੂੰ ਨਹੀਂ ਪਤਾ ਹੁੰਦਾ, ਬਟ ਜਦੋਂ ਮੈਨੂੰ ਥੋੜਾ ਐਕਸਪੀਰੀਅੰਸ ਹੋ ਜਾਊਗਾ ਤਾਂ ਮੈਨੂੰ ਬਿਨਾਂ ਇਹ ਸੋਚੇ ਕਿ ਮੈਂ ਕੀ ਕਰਨਾ, ਮੈਨੂੰ ਪਤਾ ਹੋਊਗਾ ਕਿ ਮੈਂ ਕੀ ਕਰਨਾ ਨਾ, ਗੱਡੀ ਕਿਵੇਂ ਚਲਾਉਣੀ ਆ, ਕਿੱਧਰ ਨੂੰ ਜਾਣਾ ਆ। ਕਈ ਵਾਰ ਇੱਦਾਂ ਹੁੰਦੀ ਨਾ ਕਿ ਆਪਾਂ ਕਿਤੇ ਬਾਹਰ ਗਏ ਆ, ਸਾਨੂੰ ਲੱਗਦਾ ਕਿ ਅਸੀਂ ਲੋਕ ਨਹੀਂ ਲਗਾਇਆ ਘਰੇ, ਇੱਥੇ ਮੁੜ ਕੇ ਜਦੋਂ ਆਉਂਦੇ ਹਾਂ ਤਾਂ ਅਸੀਂ ਲੋਕ ਲਗਾਇਆ ਹੁੰਦਾ, ਹਨਾ, ਤੇ ਸਾਨੂੰ ਸਾਡੇ ਨੋਟਿਸ ਚ ਵੀ ਨਹੀਂ ਆਉਂਦਾ ਕਿ ਅਸੀਂ ਕਿਹੜੇ ਟਾਈਮ ਲੋਕ ਲਗਾਤਾ, ਕਿਉਂਕਿ ਉਹ ਸਾਡੇ ਮਾਇੰਡ ਚ ਇਨਕੋਡ ਆ, ਉਹ ਚੀਜ਼ ਸਾਨੂੰ ਪਤਾ ਹੈ, ਸਾਡੇ ਅਨਕੋਨਸ਼ੀਅਸ ਮਾਇੰਡ ਚ ਪਈ ਆ ਉਹ ਚੀਜ਼, ਹਨਾ। ਤੇ ਜਿਹੜੀ ਆ ਸਾਨੂੰ ਪਤਾ ਹੈ, ਇੱਕ ਤਾਂ ਇਹ ਮੈਥਡ ਹੈ ਕਿ ਤੁਸੀਂ ਜੇ ਕੋਈ ਚੀਜ਼ ਯਾਦ ਕਰਨੀ, ਤੁਸੀਂ ਕੋਈ ਨਵੀਂ ਹੋਬੀ ਸਿੱਖਣੀ ਹੈ, ਤਾਂ ਤੁਹਾਨੂੰ ਪ੍ਰੈਕਟਿਸ ਜਿਹੜੀ ਆ ਉਹ ਕਰਨੀ ਪੈਣੀ ਹੈ ਉਹਦੀ ਬਾਰ ਬਾਰ, ਜਿਹਦੇ ਨਾਲ ਜਿਹੜੀ ਕਨੈਕਸ਼ਨਸ ਦੀ ਆਪਾਂ ਗੱਲ ਕੀਤੀ ਹੈ, ਸਨੈਪਸਿਸ ਦੀ ਜਾਂ ਨਿਊਰੋਨਸ ਦੇ ਜਿਹੜੇ ਕਨੈਕਸ਼ਨਸ ਦੀ ਗੱਲ ਕੀਤੀ ਹੈ ਉਹ ਸਟਰੋਂਗ ਹੁੰਦੇ ਜਾਂਦੇ ਜਿੰਨਾ ਤੁਸੀਂ ਜ਼ਿਆਦਾ ਯੂਜ਼ ਕਰਦੇ ਹੋ। ਆਪਾਂ ਲਾਸਟ ਐਪੀਸੋਡ ਚ ਵੀ ਗੱਲ ਕੀਤੀ ਸੀ ਕਿ ਇੱਦਾਂ ਨਹੀਂ ਹੁੰਦਾ ਕਿ ਪੜ ਪੜ ਕੇ ਦਿਮਾਗ ਘਸ ਜਾਂਦਾ ਜਾਂ ਜਿੰਨਾ ਜ਼ਿਆਦਾ ਯੂਜ਼ ਕਰਦੇ ਉਨਾ ਘਸ ਜਾਂਦਾ, ਐਵੇਂ ਨਹੀਂ ਹੁੰਦਾ ਹੈਗਾ। ਜਿੰਨਾ ਤੁਸੀਂ ਯਾਦ ਰੱਖਦੇ ਆ ਚੀਜ਼ਾਂ ਨੂੰ, ਉਨਾ ਤੁਹਾਨੂੰ ਜਿਹੜੀਆਂ ਉਹ ਜਿਹੜੀ ਆ ਤੁਹਾਡੀ ਮੈਮਰੀ ਬੂਸਟ ਹੁੰਦੀ ਆ,
1: ਰਾਈਟ।
0: ਔਰ ਉਸ ਤੋਂ ਇਲਾਵਾ ਜਿਹੜੀ ਆ ਆਪਣੀ ਲਰਨਿੰਗ ਨੂੰ ਸਪਰੈਡ ਕਰੋ, ਹਨਾ, ਕਿ ਲੌਂਗ ਟਰਮ ਰਿਟੈਂਸ਼ਨ ਦੇ ਲਈ ਜੇ ਤੁਸੀਂ ਮੰਨ ਲਓ ਫੋਰ ਐਗਜ਼ਾਮਪਲ ਸਟੱਡੀ ਕਰ ਰਹੇ ਆ, ਤਾਂ ਜਿਹੜੀ ਆ ਸਟੱਡੀ ਸੈਸ਼ਨ ਅਲੱਗ ਅਲੱਗ ਲੈਵਲ ਜਿਹੜਾ ਅਲੱਗ ਅਲੱਗ ਟਾਈਮ ਦੇ ਉੱਤੇ ਕਰੋ, ਬਾਰ ਬਾਰ ਰਿਪੀਟ ਕਰੋ ਚੀਜ਼ਾਂ ਨੂੰ। ਐਗਜ਼ਾਮ ਤੋਂ ਸਿਰਫ ਇੱਕ ਵਾਰ ਪਹਿਲਾਂ ਪੜ੍ਹਨ ਦੀ ਬਜਾਏ ਤੁਸੀਂ ਥਰੂ ਆਊਟ ਸਮੈਸਟਰ ਉਹਨਾਂ ਚੀਜ਼ਾਂ ਨੂੰ ਪੜ੍ਹਦੇ ਰਹੋ, ਤਾਂ ਉਹ ਸਟਰੋਂਗ ਹੁੰਦੀ ਰਹਿੰਦੀ ਆ ਤੁਹਾਡੇ ਬ੍ਰੇਨ ਦੇ ਵਿੱਚ, ਉਹ ਚੀਜ਼ਾਂ ਕੋਡ ਹੋ ਜਾਂਦੀਆਂ। ਤੇ ਹਾਂਜੀ, ਤੇ ਲੈਂਗੁਏਜ ਦਾ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਇਹ ਰਿਸਰਚ ਦੇ ਵਿੱਚ ਦੇਖਿਆ ਗਿਆ ਕਿ ਜਿਹੜੇ ਲੋਕਾਂ ਨੂੰ ਇੱਕ ਤੋਂ ਜ਼ਿਆਦਾ ਲੈਂਗੁਏਜਿਸ ਆਉਂਦੀਆਂ ਹੁੰਦੀਆਂ, ਉਹਨਾਂ ਦੇ ਔਰ ਓਬਵੀਅਸਲੀ ਪ੍ਰੋਪਰਲੀ ਪ੍ਰੈਕਟਿਸ ਕਰਦੇ ਰਹਿੰਦੇ, ਮਤਲਬ ਬੋਲਦੇ ਰਹਿੰਦੇ ਆ, ਆਮ ਤੌਰ ਗੱਲਾਂ ਚ ਯੂਜ਼ ਕਰਦੇ ਆ ਲੈਂਗੁਏਜ, ਹਨਾ, ਜਿਵੇਂ ਅਸੀਂ ਕਰਦੇ ਹਾਂ ਇੱਥੇ, ਹੁਣ ਅਸੀਂ ਇੰਗਲਿਸ਼ ਵੀ ਯੂਜ਼ ਕਰਦੇ, ਪੰਜਾਬੀ ਵੀ ਯੂਜ਼ ਕਰਦੇ ਆ, ਤੇ ਉਹ ਜਿਹੜੀ ਲੈਂਗੁਏਜ ਥੋੜਾ ਜਿਹੜਾ ਰੋਲ ਪਲੇ ਕਰਦੀ, ਉਹਦੇ ਤੇ ਕਾਫੀ ਰਿਸਰਚ ਚੱਲ ਰਹੀ ਹੈ। ਔਰ ਇਹ ਦੇਖਿਆ ਗਿਆ ਕਿ ਜਿੰਨੀ ਹੁਣ ਲੈਂਗੁਏਜ ਅਗਰ ਤੁਸੀਂ ਫੋਕਸ ਕਰਦੇ ਜ਼ਿਆਦਾ ਲੈਂਗੁਏਜ ਸਿੱਖਣ ਤੇ ਜਾਂ ਬੋਲਣ ਤੇ, ਤਾਂ ਉਹ ਤੁਹਾਡੇ ਡਿਮੈਂਸ਼ੀਆ ਵਰਗੀਆਂ ਪ੍ਰੋਬਲਮਸ ਵੀ ਜਿਹੜੀਆਂ ਉਹ ਰਿਡਿਊਸ ਕਰਦਾ, ਉਹਦੇ ਚਾਂਸਿਸ ਘਟਾਉਂਦਾ ਹੈ।
1: ਓਕੇ, ਠੀਕ ਹੋ ਗਿਆ। ਅੱਛਾ, ਕੋਈ ਗੱਲ ਰਹਿ ਗਈ ਹੋਵੇ ਮੇਰੇ ਤੋਂ ਪੁੱਛਣੀ ਜਾਂ ਤੁਸੀਂ ਆਪਣੇ ਤੌਰ ਤੇ ਜੋੜਨਾ? ਮੇਰੇ ਖਿਆਲ ਦੇ ਨਾਲ ਤੁਸੀਂ ਸੌਣ ਦੀ ਗੱਲ ਕੀਤੀ ਹੋ ਸੀਗੀ ਕਿ ਮੈਮਰੀਜ਼ ਦੇ ਲਈ ਇਹ ਬਹੁਤ ਜ਼ਰੂਰੀ ਹੈਗਾ। ਕੋਈ ਹੋਰ ਕੋਈ ਗੱਲ ਜਿਹੜੀ ਇਸ ਸ਼ੋਅ ਦੇ ਵਿੱਚ ਜੋੜਨੀ ਹੋਵੇ, ਕਿਉਂਕਿ ਹਲੇ ਆਪਣੇ ਕੋਲ ਸਮਾਂ ਹੈ, ਮੈਂ ਚਾਹੁੰਦਾ ਕਿ ਹੋਰ 10 ਕੁ ਮਿੰਟ ਆਪਾਂ ਯੂਜ਼ ਕਰ ਲਈਏ ਕਿਸੇ ਤਰੀਕੇ ਦੇ ਨਾਲ। ਬਚਪਨ ਦੀ ਤੁਸੀਂ ਗੱਲ ਦੱਸੀ ਹੋ ਸੀਗੀ, ਕਿਹੜੀਆਂ ਚੀਜ਼ਾਂ ਅਸੀਂ ਜਿਹੜੀਆਂ ਬਚਪਨ ਦੀਆਂ ਛੇਤੀ ਭੁੱਲ ਜਾਂਦੇ ਹਾਂ, ਇੱਦਾਂ ਦਾ ਵੀ ਕੋਈ ਸਟੱਡੀ ਹੋਈ ਹੈ, ਕੋਈ ਰਿਸਰਚ ਐਨਾਲਿਸਿਸ ਕੋਈ ਹੋਇਆ ਹੋਵੇ ਉਹ ਦੱਸ ਦਿਓ।
0: ਹਾਂਜੀ ਬਿਲਕੁਲ, ਜਿੱਦਾਂ ਆਪਾਂ ਨੂੰ ਆਪਾਂ ਦੇਖਦੇ ਹਾਂ ਡੇਲੀ ਲਾਈਫ ਕੇ, ਮਗਰ ਮੈਂ ਆਪਣੀ ਗੱਲ ਕਰਾਂ ਜਾਂ ਕਿਸੇ ਵੀ ਪਰਸਨ ਦੀ ਆਪਾਂ ਗੱਲ ਕਰੀਏ, ਇਹ ਦੇਖਿਆ ਗਿਆ ਕਿ ਜਿਹੜੀ ਸਾਨੂੰ 3 ਸਾਲ ਦੇ ਜਿਹੜੇ ਸਾਡੇ ਲਾਈਫ ਦੇ ਫਸਟ 3 ਸਾਲ ਹੁੰਦੇ ਆ, ਉਹਦੀਆਂ ਗੱਲਾਂ ਸਾਨੂੰ ਬਹੁਤ ਘੱਟ ਯਾਦ ਰਹਿੰਦੀਆਂ, ਵੇਗਲੀ ਯਾਦ ਰਹਿੰਦੀਆਂ। ਜਦੋਂ ਮੰਨ ਲਓ ਤੁਸੀਂ ਕੋਈ 70 ਜਾਂ 80 ਸਾਲ ਦਾ ਕੋਈ ਪਰਸਨ ਹੈ, ਹਨਾ, ਉਹਨੂੰ ਤੁਸੀਂ ਗੱਲ ਪੁੱਛੋਗੇ ਤਾਂ ਉਹਨੂੰ ਆਪਣੀ ਪਿਛਲੀਆਂ ਜਿਹੜੀ ਮੈਮਰੀਜ਼ ਉਹਦੀਆਂ ਓਬਵੀਅਸਲੀ ਪਿਛਲੇ ਕੁਛ ਸਾਲਾਂ ਦੀਆਂ ਸਟਰੋਂਗ ਹੋ ਗਈਆਂ, ਉਹ ਤੋਂ ਪਿਛਲੇ ਸਾਲਾਂ ਦੀਆਂ ਜਿਹੜੀਆਂ ਥੋੜੀਆਂ ਫੇਡ ਹੋ ਗਈਆਂ, ਔਰ ਬਚਪਨ ਦਾ ਬਹੁਤ ਘੱਟ ਕਿਸੇ ਨੂੰ ਯਾਦ ਹੁੰਦਾ, ਹਨਾ, ਕਿ ਕੀ ਹੋਇਆ ਸੀ। ਇਹਦੀ ਜਿਹੜੀ ਇਹਦੇ ਪਿੱਛੇ ਜਿਹੜਾ ਰੀਜ਼ਨ ਹੈਗਾ ਆ, ਉਹ ਬੇਸਿਕਲੀ ਇਹ ਰੀਜ਼ਨ ਆ ਕਿ ਜਿਹੜੀ ਨਿਊਰੋਜੈਨੇਸਿਸ ਦੀ ਮੈਂ ਗੱਲ ਕੀਤੀ, ਉਹ ਲਾਸਟ ਟਾਈਮ ਵੀ ਆਪਾਂ ਗੱਲ ਕੀਤੀ ਸੀ ਕਿ ਪਹਿਲੇ 3 ਸਾਲ ਜਿਹੜੇ ਆ ਜਦੋਂ ਬੱਚਾ ਪੈਦਾ ਹੀ ਹੁੰਦਾ, ਉਸ ਟਾਈਮ ਉਹਦੇ ਜਿਹੜੇ ਆ ਇਹ ਨਿਊਰੋਨ ਦੇ ਕਨੈਕਸ਼ਨ ਜਿਹੜੇ ਆ ਉਹ 1500 ਦੇ ਕਰੀਬ ਹੁੰਦੇ ਆ, ਬਟ ਜਿੱਦਾਂ ਜਦੋਂ 3 ਸਾਲ ਦੀ ਉਮਰ ਚ ਆਉਂਦਾ ਤਾਂ 25,000 ਦੇ ਕਰੀਬ ਇੱਕ ਨਿਊਰੋਨ ਦੇ ਕਨੈਕਸ਼ਨ ਜਿਹੜੇ ਹੋ ਜਾਂਦੇ ਆ, ਹਨਾ, ਤੇ ਇਹਦਾ ਮਤਲਬ ਜਿਹੜੇ ਨਿਊਰੋਨਸ ਬਣਦੇ ਰਹਿੰਦੇ ਆ, ਟੁੱਟਦੇ ਰਹਿੰਦੇ ਆ, ਨਿਊਰੋਜੈਨੇਸਿਸ ਜਿਹੜੀ ਪ੍ਰੋਸੈਸ ਹੈਗੀ ਆ ਉਹੀ ਹੈ ਜਿਹਦੇ ਬੇਸਿਸ ਤੇ ਸਾਡਾ ਦਿਮਾਗ ਕੰਮ ਕਰਦਾ, ਕਿਸੇ ਵੀ ਚੀਜ਼ ਨੂੰ ਲੈ ਕੇ, ਚਾਹੇ ਉਹ ਮੈਮਰੀ ਆ, ਚਾਹੇ ਉਹ ਸਾਡੇ ਡ੍ਰੀਮਸ ਆ, ਸਾਡੀ ਨੌਲੇਜ ਆ, ਕੌਨਸ਼ੀਅਸਨੈਸ ਆ, ਸਾਡੀ ਮੂਵਮੈਂਟ ਆ, ਕੋਈ ਵੀ ਚੀਜ਼ ਆ, ਹਨਾ, ਉਹਨਾਂ ਚੀਜ਼ ਬੇਸਿਸ ਕੰਮ ਕਰਦੀ। ਹੁਣ ਕਿਉਂਕਿ ਬਚਪਨ ਦੇ ਵਿੱਚ ਕੀ ਹੁੰਦਾ ਕਿ ਨਵੇਂ ਨਵੇਂ ਨਿਊਰੋਨ ਸਪੀਡ ਦੇ ਨਾਲ ਬਣਦੇ ਰਹਿ ਰਹੇ ਆ, ਜਾ ਰਹੇ ਆ, ਪਰ ਜਿੱਦਾਂ ਜਿੱਦਾਂ ਤੁਸੀਂ ਏਜ ਹੁੰਦੇ ਜਾਂਦੇ ਹੋ, ਨਿਊਰੋਨ ਦੇ ਬਣਨ ਦੀ ਜਿਹੜੀ ਆ ਰੇਟ ਵੀ ਘੱਟ ਜਾਂਦਾ ਹੈ, ਔਰ ਪੁਰਾਣੇ ਨਿਊਰੋਨ ਮਰਨੇ ਜ਼ਿਆਦਾ ਰੇਟ ਸ਼ੁਰੂ ਹੋ ਜਾਂਦਾ, ਹਨਾ, ਰਿਪਲੇਸਮੈਂਟ ਘੱਟ ਹੁੰਦੀ ਆ, ਮੇਰੇ ਕਹਿਣ ਦਾ ਮਤਲਬ ਕਿ ਨਿਊਰੋਨਸ ਦੀ। ਹੁਣ ਕਿਉਂਕਿ ਰਿਪਲੇਸਮੈਂਟ ਘੱਟ ਹੁੰਦੀ ਆ, ਤਾਂ ਕੋਈ ਪਰਟੀਕੁਲਰ ਮੈਮਰੀ ਦੇ ਨਾਲ ਜਿਹੜੇ ਪਰਟੀਕੁਲਰ ਮੈਮਰੀ ਕਿਸੇ ਨਿਊਰੋਨ ਦੇ ਨਾਲ ਜੁੜੀ ਹੋਗੀ, ਤਾਂ ਜਦੋਂ ਤੱਕ ਉਹ ਨਿਊਰੋਨ ਤੁਹਾਡੇ ਬ੍ਰੇਨ ਚ ਹੈਗਾ, ਕੋਈ ਉਹ ਐਕਟੀਵੇਟ ਹੈਗਾ ਆ, ਉਸ ਟਾਈਮ ਤੁਹਾਨੂੰ ਉਹ ਯਾਦ ਰਹਿੰਦੀ ਆ ਮੈਮਰੀ। ਪਰ ਬੱਚਿਆਂ ਦੇ ਕਿਉਂਕਿ ਉਹ ਰਿਪਲੇਸ ਹੁੰਦੇ ਰਹਿੰਦੇ ਆ ਨਿਊਰੋਨਸ, ਇਸ ਦੇ ਕਨੈਕਸ਼ਨ ਨਵੇਂ ਨਵੇਂ ਬਣਦੇ ਰਹਿੰਦੇ ਆ। ਫੋਰ ਐਗਜ਼ਾਮਪਲ ਜਦੋਂ ਬੱਚੇ ਪੈਦਾ ਹੁੰਦੇ, ਪਹਿਲਾਂ ਉਹਨਾਂ ਨੂੰ ਕੁਛ ਵੀ ਨਹੀਂ ਪਤਾ ਹੁੰਦਾ, ਹੌਲੀ ਹੌਲੀ ਉਹ ਫੇਸਿਸ ਪਛਾਣਨੇ ਸ਼ੁਰੂ ਕਰਦੇ ਆ, ਹਨਾ, ਜਿੱਦਾਂ ਜਦੋਂ ਦੋ ਤਿੰਨ ਜਾਂ ਚਾਰ ਸਾਲ ਦੇ ਹੁੰਦੇ ਆ, ਹੌਲੀ ਹੌਲੀ ਗੇਮਸ ਜਾਂ ਆਪਣੇ ਟੋਇਜ਼ ਪਛਾਣਨੇ ਜਿਹੜੇ ਆ ਉਹ ਸ਼ੁਰੂ ਕਰ ਜਾਂਦੇ ਆ, ਫਿਰ ਹੌਲੀ ਹੌਲੀ ਫੈਕਟਸ ਸਿੱਖਣੇ ਸ਼ੁਰੂ ਕਰ ਜਾਂਦੇ ਆ ਜਾਂ ਐਟੀਕੇਟ ਸਿੱਖਣੇ ਸ਼ੁਰੂ ਕਰ ਲੈਂਦੇ ਆ, ਤਾਂ ਹਰ ਸਟੇਜ ਦੇ ਉੱਤੇ ਡਿਫਰੈਂਟ ਡਿਫਰੈਂਟ ਜਿਹੜਾ ਆ ਪ੍ਰੋਸੈਸ ਜਿਹੜੀ ਉਹ ਵੱਧਦੇ ਅੱਗੇ। ਉਹ ਇਸ ਲਈ ਕਿਉਂਕਿ ਉਹਨਾਂ ਦੇ ਨਿਊਰੋਨ ਜਿਹੜੇ ਆ ਉਹ ਰਿਪਲੇਸ ਹੁੰਦੇ ਜਾਂਦੇ ਆ, ਤੇ ਉਹਨਾਂ ਨੂੰ ਨਵੀਂ ਨਵੀਂ ਨੌਲੇਜ ਮਿਲਦੀ ਜਾਂਦੀ ਆ, ਹਨਾ। ਔਰ ਇਹ ਵੀ ਦੇਖਿਆ ਗਿਆ ਕਿ ਜਿਹੜੇ ਸਭ ਤੋਂ ਵੱਧ ਜਿਹੜੇ ਨਿਊਰੋਨ ਸਾਡੇ ਐਕਟਿਵ ਹੁੰਦੇ ਆ ਜਦੋਂ ਅਸੀਂ ਟੀਨੇਜ ਚ ਹੁੰਦੇ ਆ ਜਾਂ ਫਿਰ ਅਡੋਲਸੈਂਸ ਚ ਹੁੰਦੇ ਆ, ਉਸ ਟਾਈਮ ਦੇ ਉੱਤੇ ਨਿਊਰੋਨ ਸਾਡੇ ਐਕਟਿਵ, ਇਸ ਲਈ ਟੀਨੇਜਰ ਜਿਹੜੇ ਹੁੰਦੇ ਆ ਉਹਨਾਂ ਨੂੰ ਜਿਹੜੀ ਨੀਂਦ ਵੀ ਅਗਰ ਅਸੀਂ ਆਪਣੀ 8 ਘੰਟੇ ਦੀ ਨੀਂਦ ਕਹਿੰਦੇ ਟੀਨੇਜਰਸ ਨੂੰ ਐਟਲੀਸਟ 10 ਘੰਟਿਆਂ ਦੀ ਜਿਹੜੀ ਆ ਉਹ ਨੀਂਦ ਚਾਹੀਦੀ ਹੁੰਦੀ ਹੈ ਕਿਉਂਕਿ ਉਸ ਟਾਈਮ ਦੇ ਉੱਤੇ ਉਹਨਾਂ ਦੀ ਬੋਡੀਜ਼ ਦੇ ਵਿੱਚ ਵੀ ਚੇਂਜਸ ਆ ਰਹੇ ਹੁੰਦੇ ਔਰ ਨਾਲ ਦੀ ਨਾਲ ਉਹਨਾਂ ਦੀ ਬ੍ਰੇਨ ਦੇ ਵਿੱਚ ਵੀ ਚੇਂਜਸ ਆ ਰਹੇ ਹੁੰਦੇ ਹਨਾ, ਉਹਨਾਂ ਦੀ ਸਲੀਪ ਜਿਹੜੀ ਸਲੀਪ ਦੀ ਮੈਂ ਗੱਲ ਕੀਤੀ ਹੈ ਕਿ ਸਲੀਪ ਇੱਕ ਪਾਵਰ ਹਾਊਸ ਤੁਸੀਂ ਕਹਿ ਸਕਦੇ, ਇਸੇ ਲਈ ਅਸੀਂ ਕਹਿੰਦੇ ਕਿ ਜਦੋਂ ਤੁਸੀਂ ਜਿਹੜਾ ਆਪਣੀ ਸਲੀਪ ਪ੍ਰੋਪਰ ਲਓ, ਕਿਉਂਕਿ ਇੱਕ ਕਾਫੀ ਰਿਸਰਚ ਹੋਈ ਹੈ ਬਟ ਉਹ ਇੱਕ ਰਿਸਰਚ ਇੱਕ ਮੁੰਡੇ ਦੇ ਉੱਤੇ ਹੋਈ ਸੀਗੀ ਜਿਹਨੂੰ ਜਿਹੜਾ ਆਲਮੋਸਟ 11 ਦਿਨ ਉਹਨੂੰ ਸਲੀਪ ਡਿਪਰਾਈਵ ਰੱਖਿਆ ਗਿਆ, ਮਤਲਬ ਸੁੱਤਾ ਨੀ। ਸੋ ਹੋਇਆ ਕਿ ਪਹਿਲਾਂ ਜਿਹੜੇ ਪਹਿਲੇ ਦਿਨ ਚ ਜਿਹੜਾ ਉਹ ਹੌਲੀ ਹੌਲੀ ਉਹਦਾ ਜਿਹੜੀ ਫੋਕਸ ਜਿਹੜਾ ਉਹਦਾ ਖਰਾਬ ਹੋਣਾ ਸ਼ੁਰੂ ਹੋ ਗਿਆ, ਫਿਰ ਹੌਲੀ ਹੌਲੀ ਉਹਨੂੰ ਚੀਜ਼ਾਂ ਦੀ ਜਿਹੜੀ ਸੈਂਸ ਭੁੱਲਣੀ ਸ਼ੁਰੂ ਹੋ ਗਈ ਹਨਾ। ਤੋ ਹਾਲਾਂਕਿ ਓਬਵੀਅਸਲੀ ਉਹਦੇ ਬਾਅਦ ਚ ਉਹਨੂੰ ਪ੍ਰੋਪਰ ਰਿਟਰੀਵ ਕਰ ਲਿਆ ਗਿਆ, ਬਟ ਉਸ ਰਿਸਰਚ ਤੋਂ ਸਾਨੂੰ ਇਹ ਪਤਾ ਲੱਗਿਆ ਕਿ ਜਿਹੜੀ ਆ ਸਲੀਪ ਤੁਹਾਡਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ, ਤੁਹਾਡੇ ਦਿਮਾਗ ਨੂੰ ਜਿਹੜਾ ਰੈਸਟ ਦੇਣ ਲਈ ਕਹਿ ਸਕਦੇ ਆ ਤੁਸੀਂ, ਜਾਂ ਤੁਹਾਡੀ ਮੈਮਰੀਜ਼ ਨੂੰ ਜਾਂ ਤੁਹਾਡੀ ਨੌਲੇਜ ਨੂੰ ਬਿਲਡਅਪ ਹੋਣ ਲਈ। ਬਟ ਹੁਣ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਮੇਰੇ ਖਿਆਲ ਚ ਕਹਿੰਦ ਜਿਹੜਾ ਕੁਐਸਚਨ ਇਹ ਹੋ ਸਕਦਾ ਕਿ ਜੇ ਮੈਮਰੀ ਸਾਡੀ ਇੰਨੀਆਂ ਫੇਲ ਹੁੰਦੀਆਂ ਨਹੀਂ ਔਰ ਅਸੀਂ ਕਹਿੰਦੇ ਕਿ ਮੈਮਰੀ ਸਾਨੂੰ ਬਣਾਉਂਦੀਆਂ, ਤਾਂ ਫਿਰ ਮੈਮਰੀਜ਼ ਦਾ ਪਰਪਸ ਕੀ ਅਗਰ ਅਸੀਂ ਹਿਊਮਨ ਆਪਣੀ ਗੱਲ ਕਰੀਏ ਐਜ ਏ ਸਪੀਸੀਜ਼ ਗੱਲ ਕਰੀਏ ਹਨਾ
1: ਜੀ ਜੀ,
0: ਤੇ ਸਪੀਸੀਜ਼ ਇਹ ਇੱਦਾਂ ਤੁਸੀਂ ਮਤਲਬ ਮੰਨ ਸਕਦੇ ਹਾਂ ਅਸੀਂ ਕਿ ਸਾਨੂੰ ਇਹ ਦੱਸਦੇ ਆ ਕਿ ਕਿਉਂਕਿ ਸਾਡੀ ਨੌਲੇਜ ਦੇ ਬੇਸ ਦੇ ਉੱਤੇ ਸਾਨੂੰ ਇਹ ਪਤਾ ਹੁੰਦਾ ਕਿ ਕੋਈ ਪਰਟੀਕੁਲਰ ਇੰਸੀਡੈਂਟ ਹੋਇਆ ਫੋਰ ਐਗਜ਼ਾਮਪਲ ਕਿ ਉਹਨੂੰ ਮੈਂ ਕਿੱਦਾਂ ਡੀਲ ਕਰਨਾ। ਫੋਰ ਐਗਜ਼ਾਮਪਲ ਸਾਨੂੰ ਪਤਾ ਹੈ ਕਿ ਅਗਰ ਘਰ ਚ ਕੋਈ ਫਾਇਰ ਅਲਾਰਮ ਸਾਡਾ ਖਰਾਬ ਹੋ ਗਿਆ, ਅਗਰ ਕੱਲ ਨੂੰ ਕੋਈ ਇੰਸੀਡੈਂਟ ਹੋ ਜਾਂਦਾ ਤਾਂ ਉਹਨੂੰ ਕਿੱਦਾਂ ਡੀਲ ਕਰਨਾ, ਉਹ ਸਾਨੂੰ ਪਤਾ ਹੁੰਦਾ ਸਾਡੇ ਐਕਸਪੀਰੀਅੰਸ ਦੇ ਬੇਸ ਤੇ ਜਾਂ ਸਾਨੂੰ ਜੋ ਵੀ ਸਿਖਾਇਆ ਗਿਆ ਉਹਦੇ ਬੇਸ ਦੇ ਉੱਤੇ। ਸੋ ਮੈਮਰੀਜ਼ ਕਿਉਂਕਿ ਪਾਸਟ ਔਰ ਪ੍ਰੈਜੈਂਟ ਔਰ ਫਿਊਚਰ ਨੂੰ ਲੈ ਕੇ ਚੱਲਦੀ ਹੈ ਔਰ ਤੁਹਾਡੀ ਨੌਲੇਜ ਔਰ ਤੁਹਾਡੇ ਐਕਸਪੀਰੀਅੰਸ ਨੂੰ ਇਕੱਠਾ ਕਰਕੇ ਚੱਲਦੀ ਹੈ, ਸੋ ਮੈਮਰੀ ਜਿਹੜਾ ਇੱਕ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਤੁਹਾਨੂੰ ਇਹ ਡਿਸਾਈਡ ਕਰਨ ਚ ਕਿ ਤੁਹਾਡਾ ਫਿਊਚਰ ਕਿਹੋ ਜਿਹਾ ਹੋਊਗਾ ਹਨਾ। ਫੋਰ ਐਗਜ਼ਾਮਪਲ ਜੇ ਤੁਹਾਡੀ ਕਿਸੇ ਦੀ ਲਾਈਫ ਚ ਕੋਈ ਪਰਸਨਲ ਟ੍ਰੈਜਡੀ ਹੋਈ ਆ ਕੋਈ ਪਿਛਲੇ ਸਾਲਾਂ ਚ ਹਨਾ, ਔਰ ਉਸ ਚੀਜ਼ ਨੂੰ ਜਿਹੜੀ ਆ ਨਹੀਂ ਭੁੱਲ ਪਾ ਰਹੇ, ਦੋ ਪਰਸਨ ਆ ਜਿਹਨਾਂ ਦੀ ਲਾਈਫ ਚ ਕੋਈ ਪਰਸਨਲ ਟ੍ਰੈਜਡੀ ਹੋਈ, ਇੱਕ ਪਰਸਨ ਜਿਹੜਾ ਨਹੀਂ ਭੁੱਲ ਪਾ ਰਿਹਾ ਪਰ ਦੂਸਰਾ ਪਰਸਨ ਜਿਹੜਾ ਉਸ ਚੀਜ਼ ਨੂੰ ਓਵਰਕਮ ਕਰ ਰਿਹਾ ਆ, ਓਬਵੀਅਸਲੀ ਉਹ ਜਿਹੜਾ ਆਪਣੇ ਫਿਊਚਰ ਚ ਜਿਹੜਾ ਆ ਜੋ ਪਲਾਨ ਕਰ ਰਿਹਾ ਹੈਗਾ ਉਹ ਉਹਦੇ ਅਕੋਰਡਿੰਗ ਉਹ ਕੰਮ ਕਰ ਸਕਦੇ ਆ। ਜਾਂ ਤੁਹਾਨੂੰ ਜੋਬ ਦੋ ਪਰਸਨ ਨੂੰ ਸੇਮ ਜੋਬ ਨਹੀਂ ਮਿਲੀ ਹਨਾ, ਸੇਮ ਕੁਆਲੀਫਿਕੇਸ਼ਨ ਸੀ, ਇੱਕ ਪਰਸਨ ਉਹ ਜਿਹੜਾ ਸੋਚੇਗਾ ਕਿ ਮੈਨੂੰ ਜੋਬ ਨਹੀਂ ਮਿਲੀ, ਮੈਨੂੰ ਨਹੀਂ ਮਿਲਣੀ ਹੈਗੀ, ਮੇਰਾ ਕੁਛ ਨਹੀਂ ਹੋ ਸਕਦਾ, ਦੂਸਰਾ ਇਹ ਹੋਗਾ ਜਿਹੜਾ ਸੋਚੂਗਾ ਕਿ ਚਲੋ ਇਹ ਨਹੀਂ ਮਿਲੀ ਸ਼ਾਇਦ ਅਗਲੀ ਮਿਲ ਜੂਗੀ ਹਨਾ, ਜੋ ਵੀ ਕਰਨ। ਤੋ ਡਿਪੈਂਡ ਕਰਦਾ ਕਿ ਤੁਸੀਂ ਕਿਵੇਂ ਪਰਸੀਵ ਕੀਤਾ ਉਹ ਚੀਜ਼ਾਂ ਨੂੰ। ਸੋ ਮੈਮਰੀ ਇੱਥੇ ਤੁਹਾਡਾ ਰੋਲ ਪਲੇ ਕਰਦੀ ਕਿਉਂਕਿ ਮੈਮਰੀ ਇਜ਼ ਇਟਸੈਲਫ ਨੌਲੇਜ ਔਰ ਐਕਸਪੀਰੀਅੰਸ।
1: ਰਾਈਟ, ਡੈਫੀਨੇਟਲੀ। ਹੁਣ ਜੋ ਜਿਹੜੀ ਗੱਲ ਮੈਂ ਸਟਾਰਟਿੰਗ 'ਚ ਕਹੀ ਸੀਗੀ ਕਿ ਜਦੋਂ ਪ੍ਰੋਗਰਾਮ ਮੁੱਕੂਗਾ ਤਾਂ ਫਿਰ ਉਦੋਂ ਤੱਕ ਚੰਨ ਤੁਹਾਨੂੰ ਜਾਂਦਿਆਂ ਜਾਂਦਿਆਂ ਇਹ ਚੀਜ਼ ਸਮਝ ਆਏਗੀ। ਮੈਮਰੀਜ਼ ਦੇ ਵਿੱਚੋਂ ਨਾ ਇੱਕ ਗੱਲ ਬੜੀ ਵਧੀਆ, ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਇੱਕ ਹੋਰ ਟੌਪਿਕ ਨਿਕਲਿਆ, ਆਪਾਂ ਆਫ ਦੀ ਏਅਰ ਗੱਲ ਉਹਦੇ 'ਤੇ ਡਿਸਕਸ ਕਰਦੇ ਹਾਂ ਅਤੇ ਜੇ ਅਗਲੀ ਵਾਰ ਉਹਦੇ 'ਤੇ ਆਪਾਂ ਚਰਚਾ ਕਰ ਸਕੀਏ। ਪਰ ਮੈਨੂੰ ਬੜਾ ਸੋਹਣਾ ਅੱਜ ਦਾ ਇਹ ਪ੍ਰੋਗਰਾਮ ਲੱਗਿਆ ਅਤੇ ਸਰੋਤਿਆਂ ਨੂੰ ਵੀ ਅਪੀਲ ਹੈ ਕਿ ਤੁਹਾਡੀ ਕੀ ਫੀਡਬੈਕ ਹੈ 0472-6464 ਦੇ ਉੱਤੇ ਆਪਣੀ ਫੀਡਬੈਕ ਜ਼ਰੂਰ ਸਾਡੇ ਨਾਲ ਸਾਂਝੀ ਕਰਿਓ, ਜੋ ਵੀ ਤੁਹਾਡੇ ਮਨ ਦੇ ਵਿੱਚ ਖਿਆਲਾਤ ਹੈਗੇ ਨੇ। ਸੰਦੀਪ ਜੀ, ਥੈਂਕ ਯੂ ਸੋ ਮੱਚ, ਬਹੁਤ ਸ਼ੁਕਰੀਆ ਤੁਹਾਡਾ ਸਾਂਝ ਪਾਉਣ ਦੇ ਲਈ।
0: ਥੈਂਕ ਯੂ।
1: ਸੋ ਇਹ ਸੀਗੇ ਡਾਕਟਰ ਸੰਦੀਪ ਕੌਰ ਸਾਡੇ ਨਾਲ, ਗੱਲ ਬਹੁਤ ਜ਼ਿਆਦਾ ਯਾਦਾਂ ਦੀ ਹੋਈ ਹੈਗੀ ਹੈ ਅਤੇ ਦਿਓ ਇਜਾਜ਼ਤਾਂ ਅਤੇ ਆਪਣੀਆਂ ਯਾਦਾਂ ਦੇ ਵਿੱਚ ਵਸਾ ਕੇ ਰੱਖਿਓ ਰੇਡੀਓ ਹਾਂਜੀ 1674 AM। ਫਿਲਹਾਲ ਇੰਨਾ ਹੀ, ਧੰਨਵਾਦ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਡਾ ਕੱਢ ਕੇ ਆਈ ਆ ਸਾਡੀ ਝਾਂਜਰ ਵਿਹੜੇ ਗਹਿਰਾਂ ਦੇ ਸਾਡੀ ਝਾਂਜਰ ਵਿਹੜੇ ਗਹਿਰਾਂ ਦੇ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
3: ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ। ਯੂ ਆਰ ਲਿਸਨਿੰਗ Radio Hanji 1674 AM 24/7 Indian Radio Sydney ka apna Indian Radio Station
2: Radio Hanji
3: Stay tuned

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡੀਆਂ ਸਪੀਕਰਾਂ ਤੇ ਉੱਚੀ ਉੱਚੀ ਬੋਲੋ ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਬੋਲੋ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ। ਹਾਂਜੀ, ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

0: ਹੈ ਬੜਭਾਗਾ
1: ਨਾਮ ਜਪਤ ਪਾਵੇ ਵਿਸਰਾਮ ਨਾਨਕ ਤਿੰਨ ਪੁਰਖ ਕੋ ਉਤਮ ਕਰਮਾਨ
0: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾਬ ਸਹਿ ਹਰ ਸੰਗ
1: ਸਹਿ ਸੁਭਾ ਹੋਵੈ ਸੋ ਹੋਏ ਕਰਨੇ ਹਾਰ ਪਛਾਣੈ ਸੋਏ
0: ਪ੍ਰਭ ਕਾ ਕੀ ਆਜਨ ਮੀਠ ਲਗਾਨਾ ਜੈਸਾ ਸਾਤੈ ਸਾ ਦ੍ਰਿਸ਼ਟਾਨਾ
1: ਜਿਸ ਤੇ ਉਪਜੇ ਤਿਸ ਮਹਿ ਸੁਮਾਏ ਓਏ ਨਿਧਾਨ ਓਏ ਸੁਖ ਨਿਧਾਨ ਉਨਹੂੰ ਬਨਾਏ
0: ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਚੌਦਾਂ ਸਲੋਕ
0: ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਟੁਟੀ ਗਾਨਨ ਹਾਰ ਗੋਪਾਲ ਸਰਬ ਜੀਆ ਆਪੇ ਪ੍ਰਤਪਾਲ
0: ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ
1: ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ
0: ਆਪਨ ਕੀ ਆ ਕਛੂ ਨਾ ਹੋਏ ਜੀ ਸੌ ਪ੍ਰਾਣੀ ਲੋਚੈ ਕੋਏ
1: ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ
0: ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਕੋ ਗਰਬੈ ਜਾ ਸਭ ਕੀ ਤਿਸਕਾ ਦੀ ਆਦਰ ਵੈ
0: ਅਤਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਬਹਿ ਦਾਤਾਰ ਤਿਸ ਦਿਨ ਹਾਰ ਜਾਣੇ ਗਾਵਾਰ
0: ਜਿਸ ਗੁਰਪ੍ਰਸਾ ਟੂਟੈ ਹਾਂ ਰੋਗ ਨਾਨਕ ਸੋ ਜਨ ਸਦਾ ਅਰੋਗ
1: ਜਿਉ ਮੰਦਰ ਕੋ ਥਾ ਮੈਂ ਥਮਨ ਤਿਉ ਗੁਰ ਕਾ ਸ਼ਬਦ ਮਨੇ ਅਸਥਮਨ
0: ਜਿਉ ਪਾਖਾਣ ਨਾਵ ਚੜ੍ਹਤਾ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤਾ ਰਹਿ
1: ਜਿਉ ਅੰਤ ਕਾ ਦੀਪ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ
0: ਜਿਉ ਮਹਾਵਧਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਇਨ ਸੰਤਨ ਕੀ ਬਾਛੋ ਤੂਰ ਨਾਨਕ ਕੀ ਹਰ ਲੋਚਾ ਪੂਰ
0: ਮਨ ਮੂਰਖ ਕਾ ਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵ ਨਹਾਰ ਅਵਰ ਤਿਆ ਤੂਤ ਸਹਿ ਚਿਤਾਰ
0: ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਅਜਾਨ
1: ਕੌਣ ਬਸਤਾਈ ਤੇਰੇ ਸੰਗ ਲਪਟ ਰਿਹੋ ਰਸ ਡੋਬੀ ਪਤੰਗ
0: ਰਾਮ ਨਾਮ ਜਾ ਫਿਰ ਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ
1: ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ
0: ਤਜਬ ਮਾਨ ਲਿਹੋ ਮਨ ਮੂਲ ਰਾਮ ਨਾਮ ਹਿਰਦੇ ਮਹਿਤੂਲ
1: ਲਾਦ ਖੇਪ ਸੰਤੈ ਸੰਚਾਲ ਅਵਰ ਤਿਆ ਵਿਖਿਆ ਜੰਜਾਲ
0: ਧਨ ਧਨ ਕਹੈ ਸਭ ਕੋਏ ਮੁਖ ਉਜਲ ਹਰ ਦਰਗੈ ਸੋਏ
1: ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕਤਾ ਕੈ ਸਦ ਬਲਿਹਾਰ ਹੈ
0: ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ
1: ਸਾਧ ਕੀ ਤੂਰ ਕਰੋ ਇਸ਼ਨਾਨ ਸਾਧ ਉੱਪਰ ਜਾਈਐ ਕੁਰਬਾਨ
0: ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ
1: ਅਨਕ ਵਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
0: ਕੋਟ ਗਹੀ ਸੰਤ ਹੈ ਦਰ ਆਇਆ ਸਰਬ ਸੁਖ ਨਾਨਕ ਤਿਹ ਪਾਇਆ
1: ਮਿਰਤੋ ਕੋ ਜੀਵਾ ਨਨਹਾਰ ਭੁਖੇ ਕੋ ਦੇਵਤ ਆਧਾਰ
0: ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ
1: ਸਭ ਤਿਸ ਕਾ ਕਰਨੇ ਜੋਗ ਤਿਸ ਬਿੰਦੂ ਸਰ ਹੋਆ ਨਾ ਹੋਗ
0: ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
0: ਜਾ ਕੈ ਮਨ ਗੁਰ ਕੀ ਪਰਤੀ ਤਿਸ ਜਨ ਆਵੈ ਹਰ ਪ੍ਰਭ ਚੀਤ
1: ਭਗਤ ਭਗਤ ਸੁਣੀਏ ਤਿਹ ਲੋਏ ਜਾ ਕੇ ਹਿਰਦੈ ਇਕ ਹੋਏ
0: ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ
1: ਸਾਚੀ ਦਿਸ ਸੱਚ ਆਇਆ ਕਾਰ ਸੱਚ ਵਰਤੇ ਸਾਚਾ ਪਾਸਾਰ
0: ਪਾਰ ਬ੍ਰਹਮ ਜਿਨ ਸੱਚ ਕਰ ਜਾ ਤਾ ਨਾਨਕ ਸੋ ਜਨ ਸੱਚ ਸਮਾਤਾ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਪੰਦਰਾਂ ਸਲੋਕ
0: ਰੂਪ ਨ ਰੇਖ ਨ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਭਿੰਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮੈਂ ਰਾਖ ਮਨ ਕੀ ਤੂੰ ਪ੍ਰੀਤ ਤਿਆਗ
0: ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ
1: ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀ ਸੁਜਾਨਾ
0: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ
1: ਸਾਧ ਤੇਰੇ ਕੀ ਚਰਨੀ ਪਾਓ ਨਾਨਕ ਕੈ ਮਨ ਇਹੋ ਅਨੁਰਾਗ
0: ਮਨਸਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋਗ
1: ਹਰਨ ਪਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੇ ਹੋਰ
0: ਆਨੰਦ ਰੂਪ ਮੰਗਲ ਸਤ ਜਾ ਕੈ ਸਰਬ ਥੋਕ ਸੁਣੀਐ ਘਰ ਤਾਕੈ
1: ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤਬੀ ਸਰਗਸਤ ਮੈਂ ਬੋਗੀ
0: ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ
1: ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ
0: ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ
1: ਸੁਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤੇ ਆਵੈ ਸੇ
0: ਤਿਹ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰ ਆਵੈ ਜਾਏ
1: ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ
0: ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੈ ਕਰੰਗ
1: ਨਾਨਾ ਬਿਤਕੀ ਨੂੰ ਵਿਸਤਾਰ ਪ੍ਰਭ ਬਨਾਸੀ ਏਕੰਕਾਰ
0: ਨਾਨਾ ਚਲਿਤ ਕਰੇ ਖਿਨ ਮਾਹੇ ਪੂਰਹਿ ਉਹ ਪੂਰਨ ਸਭ ਠਾਏ
1: ਨਾਨਾ ਬਿਤ ਕਰ ਬੰਤ ਬਨਾਈ ਆਪਣੀ ਕੀਮਤ ਆਪੇ ਪਾਈ
0: ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਓ
1: ਨਾਮ ਕੇ ਧਾਰੈ ਸਗਲੈ ਜੰਤ ਨਾਮ ਕੇ ਧਾਰੈ ਖੰਡ ਬ੍ਰਹਮੰਡ
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ
0: ਨਾਮ ਕੇ ਧਾਰੇ ਪੁਰੀਆਂ ਸਾ ਭਵਨ ਨਾਮ ਕੈ ਸੰਗ ਉਧਰੇ ਸੁਣ ਸਰਵਨ
1: ਹਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੈ ਪਦ ਮੈਂ ਸੋ ਜਨਗਤ ਪਾਏ
0: ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਵ ਮਾਏ ਸਮਾਣੀ
0: ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬਜਾਏ ਤਿਸੇ ਸਭ ਭਲੀ
0: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾ ਕੇ ਦੇ ਪ੍ਰਵੇਸ਼
0: ਸਤ ਨਿਰਤ ਬੂਝੈ ਜੇ ਕੋ ਇਹ ਨਾਮ ਜਪਤ ਤਾਂ ਕੀ ਗਤ ਹੋਏ
1: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
0: ਜਿਸ ਕੀ ਸ੍ਰਿਸ਼ਟ ਸੋ ਕਰਨੈ ਹਾਰ

0: ਨੇ ਕੀਆ ਨਾਨਕ ਜੋ ਤਿਸ ਪਾਵੈ ਸੋ ਵਰਤੀਆ
1: ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਾ ਤਿਸ ਆਇਆ ਸਵਾਦ
0: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
1: ਕੋਇ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
0: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
1: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ 816 ਸਲੋਕ
1: ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਆਵਨਹਾਰ
0: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
0: ਪੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
0: ਜਾ ਕੇ ਹਿਰਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
1: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ
0: ਬਸਤ ਮੈਂ ਲੇ ਬਸਤ ਗਡਾਈ ਤਾ ਕੋ ਭਿੰਨ ਨ ਕਹਿ ਨਾ ਜਾਈ
1: ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ
0: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
0: ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ
1: ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ
0: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਹ ਸਾਹ ਸੁਮਾਰੈ
1: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
0: ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
1: ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕੀ ਗਤਮਿਤ ਕੋਈ ਨ ਲਾਖੈ
0: ਪ੍ਰਭ ਕੈ ਸੇਵਕ ਕੋ ਨ ਪਹੁੰਚੈ ਪ੍ਰਭ ਕੈ ਸੇਵਕ ਉਚ ਤੇ ਉਚੈ
1: ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ
0: ਨੀਕੀ ਕੀਰੀ ਮੈਂ ਕਰ ਰਾਖੈ ਪਸੁਮ ਕਰੇ ਲਸਕਰ ਕੋਟ ਲਾਖੈ
1: ਜਿਸ ਕਾ ਸਾਸ ਨ ਕਾਢ ਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ
0: ਮਾਨਸ ਜਤਨ ਕਰਤਿ ਬਹੁ ਪਾਤ ਤਿਸ ਕੈ ਕਰਤਵ ਬਿਰਥੈ ਜਾਤ
1: ਮਾਰੈ ਨਾ ਰਾਖੈ ਅਵਰ ਨ ਕੋਇ ਸਰਬ ਜੀਆਂ ਕਾ ਰਾਖਾ ਸੋਏ
0: ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ
1: ਵਾਰੰ ਵਾਰ ਵਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ
0: ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਹੀਂ ਦਿਸਤਾਇਆ
1: ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਸੰਗ
0: ਨਾਮ ਰਸ ਚੋ ਜੰਤਵ ਤਾਨੇ ਮਨ ਤਾ ਨਾਮੈ ਨਾਮ ਸਮਾਨ
1: ਉਠਤ ਬੈਠ ਸੋਭਤ ਨਾਮ ਕਹੋ ਨਾਨਕ ਜਨ ਕੈ ਸਦਕਾਮ
0: ਲੋ ਜਾਚੇ ਵਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ
1: ਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਹੈ ਸਮਾਏ
0: ਜੋ ਹੋ ਆਹੋ ਵਸੋ ਜਾਣੈ ਪ੍ਰਭ ਨੇ ਕਾ ਹੁਕਮ ਪਛਾਣੈ
1: ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨ ਜਾਨੋ
0: ਹਾਟ ਪੈਰ ਪਰ ਬਸੈ ਹਜੂਰੈ ਕਹੋ ਨਾਨਕ ਸੇਈ ਜਨ ਪੂਰੈ
1: ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ
0: ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਵ ਥੋਕ ਕਾ ਦਾਤਾ
1: ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੈ ਦਰਸਾ ਪਾਪ ਮਿਟਾਵੈ
0: ਅਵਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ
1: ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 817 ਸਲੋਕ
1: ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਉ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ
1: ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ
0: ਸਤਿਗੁਰ ਸਿੱਖ ਕੈ ਬੰਧਨ ਕਾਟੈ ਗੁਰ ਕਾ ਸਿੱਖ ਬਿਕਾਰ ਤੇ ਹਟੈ
1: ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ
0: ਸਤਿਗੁਰ ਸਿੱਖ ਕਾ ਹਲਕ ਪਲਕ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
1: ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ
0: ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ
1: ਮਨ ਵਿੱਚ ਹੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ
0: ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ
1: ਆਪਣੀ ਕਿਰਪਾ ਜਿਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ
0: ਵਿਸ ਵਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
1: ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਓ
0: ਸਰਵਨਦਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਦਾਤਾ
1: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ
0: ਸਹਿਰ ਸਿਆਨ ਪਲਿਆ ਨਾ ਜਾਈਐ ਨਾਨਕ ਐਸਾ ਗੁਰੂ ਵਡਭਾਗੀ ਪਾਈਐ
1: ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ
0: ਸੰਗਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ
1: ਸੁਣ ਕਰ ਬਚਨ ਕਰਨ ਆਗਾਨੇ ਮਨ ਸੰਤੋਖਾ ਤੁਮ ਪਤੀਆਂ ਨੇ
0: ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
0: ਜੇ ਬਾਏ ਕੁਸਤਤ ਅਨੇਕ ਸਤਪੁਰਖ ਪੂਰਨ ਬਬੇ
1: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ
0: ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ
1: ਅਨਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਮਰ ਹੈ
0: ਸਦ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
1: ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ
0: ਪੁਰਖਾ ਨਾਹੀ ਕਦੇ ਬਿਨਾਸ ਜਾ ਕੇ ਮਨ ਪਟੇ ਗੁਣਤਾਸ
1: ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇ ਸੇਵਕ ਕੌ ਦੇ
0: ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈਂ ਰਾਖੈ ਹਰ ਹਰ ਏਕ
1: ਅੰਧਕਾਰ ਦੀਪਕ ਪਰਗਾਸੇ ਨਾਨਕ ਭਰ ਮੋਹ ਦੁਖ ਤਹਿ ਤੇ ਨਾਸੇ
0: ਤਪਤ ਮਾਹੇ ਠੰਡ ਵਰਤਾਈ ਆਨੰਦ ਪਿਆ ਦੁਖ ਨਾਠੇ ਪਾਈ
1: ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸ਼ੇ
0: ਪਹੁੰਚ ਚੁਕਾ ਨਿਰਭਉ ਹੋਏ ਬਸੇ ਸਗਲ ਵਿਆਜ ਮਨ ਤੇ ਖੈ ਨਸੇ
1: ਜਿਸਕਾ ਸਾਤਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ
0: ਕਿਤ ਪਾਈ ਚੁਕੇ ਭਉ ਗਵਨ ਸੁਨ ਨਾਨਕ ਹਰ ਹਾਜਾ ਸਵਨ
1: ਨਿਰਗੁਣ ਆਪ ਸਰਗੁਣ ਭੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ
0: ਆਪਣੇ ਚਿਤ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ
1: ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ
0: ਪੋਤ ਪੋਤਰ ਵਿਆ ਰੂਪ ਰੰਗ ਪੈ ਪ੍ਰਗਾ ਸਾਧ ਕੈ ਸੰਗ
1: ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅਠਾਰਾਂ ਸਲੋਕ
1: ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵ ਨਾ ਨਾਨਕਿਹੋ ਧਨ ਸਾਰ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ
1: ਅਵਰੋ ਪਾਸਾ ਮੀਤ ਵਿਸਾਰੋ ਚਰਨ ਕਮਲ ਰਿਦ ਮੈਂ ਉਰਧਾਰ ਹੋ
0: ਕਰਨ ਕਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਰਥ
1: ਇਹੋ ਧਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ
0: ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ
1: ਜਿਸ ਧਨ ਕੋ ਚਾਰ ਕੁੰਟ ਉਠਤਾਵੈ ਸੋ ਧਨ ਹਰ ਸੇਵਾ ਤੇ ਪਾਵ ਹੈ
0: ਜਿਸ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ
1: ਜੇ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ
0: ਅਨਕੋ ਪਾਵੀ ਰੋਗ ਨ ਜਾਏ ਰੋਗ ਮਿਟੇ ਹਰ ਔਖ ਦਲਾਏ
1: ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰ ਗੈ ਪ੍ਰਵਾਨ
0: ਮਨ ਪ੍ਰਬੋਧੋ ਹਰ ਕੇ ਨਾਏ ਦਰਦ ਸਤਾਵਤ ਆਵੈ ਠਾਏ
1: ਤਾਕੋ ਵਿਘਨ ਨ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ
0: ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ
1: ਭਾਉ ਬਿਨ ਸਹਿ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ
0: ਸਿਤ ਕਰ ਜਾਏ ਬਸੈ ਅਬਨਾਸੀ ਕਹੋ ਨਾਨਕ ਕਾਟੀ ਜਮਫਾਸੀ
1: ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ
0: ਆਵਾ ਗੁਣ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ
1: ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ
0: ਅਨਕ ਪਾਵਨ ਛੂਟਨ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ
1: ਹਰ ਕੀ ਭਗਤ ਕਰੂ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ
0: ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ
1: ਸੁਤ ਮੀਤ ਕੁਟਾਂਬਰ ਬਨ ਤੈਨ ਤੇ ਕਹੋ ਤੁਮ ਕਵਨ ਸਨਾਥਾ
0: ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ
1: ਅਸ ਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ
0: ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ
1: ਗੁਰ ਕੀ ਮਾਤੋਂ ਲਿਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ
0: ਹਰ ਕੀ ਪਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ
1: ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ
0: ਆਪ ਜਪਹੋ ਅਵਰੈ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਓ
1: ਸਾਰ ਭੂਤ ਸਤ ਹਰ ਕੋ ਨਾਓ ਸਹਿਜ ਸੁਭਾਏ ਨਾਨਕ ਗੁਣ ਗਾਓ
0: ਗੁਣ ਗਾਵਤ ਤ੍ਰੀ ਉਤਰ ਸਮੈਲ ਬਿਨਸ ਜਾਏ ਹੋ ਮੈਂ ਵਿਖ ਫੈਲ
1: ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗਰਾ ਸਰ ਨਾਮ ਸੰਭਾਲ
0: ਛਾੜ ਸਿਆਨ ਸਗਲੀ ਮਨਾ ਸਾਧ ਸੰਗ ਪਾਵੈ ਸਚਤਨਾ
1: ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾ ਸੁਖ ਦਰ ਗੈ ਜੈਕਾਰ
0: ਸਰਮ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤ ਕਲੇਖ
1: ਏਕੋ ਜਾਪੇ ਕੋ ਸਾ ਲਾਹੇ ਏਕ ਸਿਮਰ ਏਕੋ ਮਨ ਆਹੇ
0: ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ
1: ਏਕੋ ਏਕ ਏਕ ਹਰ ਆਪ ਪੂਰਨ ਪੂਰ ਹੈ ਉਹ ਪ੍ਰਭ ਆਪ
0: ਅਨਕ ਵਿਸਥਾਰ ਏਕ ਤੇ ਭੈ ਏਕ ਅਰਾਧ ਪਰਾਛਤ ਗਏ
1: ਮੰਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇੱਕ ਜਾਤਾ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਉੱਨੀ ਸਲੋਕ
1: ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ
1: ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ
0: ਸਦਾ ਸਦਾ ਪ੍ਰਭ ਕੀ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਤੇ ਆਓ
1: ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ
0: ਏਕੋਟ ਏਕੋ ਆਧਾਰ ਨਾਨਕ ਮੰਗੈ ਨਾ ਪ੍ਰਭ ਸਾਰ
1: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ
0: ਜਿਨ ਚਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ
1: ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ
0: ਪਰੈ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਧ ਨਿਰਲਾਗ
1: ਵਡਭਾਗੀ ਜਪਿਆ ਪ੍ਰਸੋਏ ਨਾਨਕ ਨਾਮਰ ਤੇ ਸੁਖ ਹੋਏ
0: ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ
1: ਜਨ ਕੋ ਪ੍ਰਭ ਹੋਏ ਉਹ ਦਇਆਲ ਸੇਵਕ ਕੀਨੋ ਸਦਾ ਨਿਹਾਲ
0: ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਪਰਮ ਗਇਆ
1: ਪਿਛਪੁਨੀ ਸਰਦਾ ਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ
0: ਜਿਸਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ
1: ਸੋ ਕਿਉਂ ਬਿਸਰੈ ਜੇ ਘਾਲ ਨ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਣੈ
0: ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ
1: ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ
0: ਸੋ ਕਿਉਂ ਬਿਸਰੈ ਜੇ ਬਿਖਤੇ ਕਾਢ ਹੈ ਜਨਮ ਜਨਮ ਕਾ ਟੂਟਾ ਗਾਢ ਹੈ
1: ਗੁਰਪੂਰ ਹੈ ਤਾਂ ਤੇ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ
0: ਸਾਜਨ ਸੰਤ ਕਰੋ ਹੋ ਕਾਮ ਆਨ ਤਿਆਗ ਜਪੋ ਹਰ ਨਾਮ
1: ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵੋ
0: ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਚਾਰ
1: ਸਰਬ ਕਲਿਆਣ ਸੂਖ ਨਿਧ ਨਾਮ ਬੂਟ ਜਾਤ ਪਾਏ ਵਿਸਰਾਮ
0: ਸਗਲ ਦੁਖ ਕਾ ਹੋ ਤਨਾਸ ਨਾਨਕ ਨਾਮ ਜਪੋ ਗੁਣਤਾਸ
1: ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮੰਤਨ ਅੰਤਰ ਇਹੀ सुआउ
0: नेत्र उपेक्त रसक होए मन बिकसै साधु चरण तोए
1: भक्त जना कै मन तन रंग बिरला को पावे संग
0: एक बस्ती जे करमया गुर प्रसाद नाम जप लया
1: ताकि उपमा कही न जाए नानक रहया सर्ब समाए
0: प्रभु क्षण दीन दयाल भगत वछल सदा कृपा
1: नाथ नाथ गोविंद गोपाल सर्व कटा करत प्रतपाल
0: आदि पुरख कारण करतार भगत जना के प्राण आधार
1: जो जो जपै सो होए पुनीत भक्त पाए लावे मन ही
0: हम निर्गुण यार नीच अजान नानक तुमरी शरण पुरख भगवान
1: सर्व कुंठ मुक्त मोख पाए एक निमख हर के गुण गाए
0: अनक राज भोग वडियाई हर के नाम की कथा मन भाई
1: बहु भोजन कापर संगीत रसना जपती हर हर नीत
0: पली सुकरनी शोभा धनवंत हृदय बसे पूर्ण गुरु मंत
1: साध संग प्राप्त देहो निवास सर्व सुख नानक प्रगास
0: सुख मनी सुख अमृत प्रभ नाम भगत जना कै मन विश्राम अठवी श्लोक
1: सरगुण निर्गुण निरंकार सुन समाधि आप अपन किया नानका आपे ही फिर जाप सतनाम श्री वाहे गुरु अष्टपदी
0: जब अकार कुछ न दृष्टि तापा पुन तब कहते होता
1: जब तारी आपन सुन समाध तब बैर विरोध के संग कमात
0: जब इसका वरन चिहिन्ना जापत तब हर सो को किसे व्याप्त
1: जब आपन आपा पार ब्रह्म तम हो कहां किस होवत परम
0: आपन खेलिया वर्ती जा नानक करने हार न दूजा
1: जब होवत प्रभु केवल तानी तब बंद मुक्त कहो किसको गनी
0: जब एक हर गम अपार तब नरक सुरक को कौन अवतार
1: जब निर्गुण प्राव सहज सुभाए तब शिव शक्त कहो हो कित ठाए
0: जब आपे आप अपनी जोत धरे तब कौन निडर कवन कत डरे
1: आपन चले तब करने हार नानक ठाकुर अगम पार
0: अबनासी सुखी अपने आसन तय जन्म मरण को कहा विनाशन
1: जब पूर्ण करता प्रव सोए तब जम की त्रास कहो किस होए
0: जब अवगत अगोचर प्रभ एक तब चित्र गुप्त किस पूछत लेखा
1: जब नाथ निरंजन अगोचर गादे तब कौन छुटे कौन बंधन बाधे
0: आपन आप आप ही अचर जा नानक आपन रूप आप ही उपर जा
1: जह निर्मल पुरख पुरख पत होता तह बिन मैल कहो क्या तूता
0: जह निरंजन निरंकार निर्वाण तह कौन को मान कौन अभिमान
1: जह स्वरूप केवल जगदीश तह छल छिद्र लागत कहो कीस
0: जह जो स्वरूपी जोत संग समावै तह किसे भू कौन तृप्तावै
1: कर्ण करावन करने हार नानक करते का नाहि सुमार
0: जापनी सुवा आपन संग बनाई तब कौन माए बा मित्र सुत भाई
1: जह सर्व कला आपे परवीन तह वेदक तेव कहां कोचीन
0: जब अपने आप आप उतारे तो सगन अपसगन कहां विचार है
1: जह अपन ऊंच अपन आप नीरा तह कौन ठाकुर कौन कही है चीरा
0: बिस्मन बिस्म रहे बिस्माद नानक अपनी गज जानो आप
1: जह अछल अछेद अभेद समाया ऊहा किसह व्याप्त माया
0: आपस को आपे आदेश तेह गुण का नाही प्रवेश
1: जह एक है एक एक भगवंता तह कौन अचिंत किस लागे चिंता
0: जह अपन आप आप पतियारा तह कौन कथै गुण सुन नहारा
1: बहु बेअंत ऊंच ते ऊंचा नानक आपस को आप है पहुंचा
0: जह आप रचियो परपंच आकार तेह गुण में कीनो विस्तार
1: पाप पुन तह पई कहावत को नरक को स्वर्ग बंशावत
0: आल जाल माया जंजाल हो मैं मोह परम पैपार
1: दुख सुख मान अपमान अनक प्रकार कियो बखियान
0: अपन खेल आप कर देखै खेल संकोचै तो नानक एक है
1: जह अवगत भक्त है आप जह पसरै पासार संत प्रताप
0: तुहु पाका आपै धनी उनकी शोभा उन्हु बनी
1: आप है कौत करै आनंद चोज आप है रस भोगन निर्जोग
0: जिस भावै तुसि अपन नाय लावै जिस भावै तुस खेल खिलावै
1: बेशुमार अथा अगंत अतोलै ज्यों बुलावो त्यों नानक दास बोलै
0: सुख मनी सुख अमृत पब नाम भगत जना कै मन विश्राम अट इक्की श्लोक
1: जी जंत के ठाकुरा आपे वर्तन हार नानक एको पसरिया दूजा कह दृष्टार सतनाम श्री वाहे गुरु अष्टपदी
0: आप कथै आप सुनने हार आपे एक आप विस्तार
1: जां तिस भावै तां सृष्टो पाए अपने पाणे लए समाए
0: तुम ते पिन्ने किछ होए आपन सूत सब जगत परोए
1: जाको प्रभ जियो आप बुझाए सच नाम सोई जन पाए
0: सो समदर्शी तत् का बेता नानक सगल सिष्ट का जेता
1: जी जंत्र सब ताकै हाथ दीन दयाल अनाथ को नाथ
0: जिस राखै तिस कोए न मारे सो मुआ जिस मनो बिसारै
1: तिस्ता जबर कहां को जाए सब सरे एक निरंजन राए
0: जी की जुग जाकै सुभात अंतर बाहर जानो साथ
1: गुण निदान बेअंत पार नानक दास दा बलिहार
0: पूरन पूर रह दयाल सब ऊपर होवत कृपाल
1: अपने करतब जाने आप अंतर जामी रहो ब्याप
0: प्रत पाले जी अनुभव पात जो जो रचियो सुत सहत्यार
1: जिस भावै तिस लय मिलाए भक्त करै हर के गुण गाए
0: मन अंतर विश्वास कर मानिया करनहार नानक इक जानिया
1: जन लागा हर एक नाए तिसकी आसन बिरथी जाए
0: सेवो को सेवा बने आए हुक्म बूझ परम पद पाए
1: इस ते ऊपर नहीं विचार जाकै मन बसिया निरंकार
0: बंधन तोर पै निर्वैर अंधिन पूजै गुर के पैर
1: यह लोक सुखिए पर लोक सुहेले नानक हर प्रभ आपह मेले
0: साध संग मिल करो आनंद गुण गावो परमानंद ਆਨੰਦ
1: ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ
0: ਅੰਮ੍ਰਿਤ ਬਚਨ ਹਰ ਕੀ ਗੁਣ ਗਾਓ ਪ੍ਰਾਂਤ ਨੰਕਾ ਇਹ ਸੁਆਓ
1: ਆਠ ਪਹਿਰ ਪ੍ਰਾਪੀ ਖੁਹ ਨੀਰਾ ਮਿਟੈ ਅਗਿਆਨ ਬਿਨ ਸਹਿੰਦੀਰਾ
0: ਸੁਨ ਉਪਦੇਸ਼ ਹਿਰਦੈ ਵਸਾਵੋ ਮਨ ਇੱਛੈ ਨਾਨਕ ਫਲ ਪਾਵੋ
1: ਹਲਤ ਪਲਤ ਦੋਇ ਲਿਹੋ ਸਵਾਰ ਰਾਮ ਨਾਮ ਅੰਤਰ ਉਰਤਾਰ
0: ਪੂਰੇ ਗੁਰ ਕੀ ਪੂਰੀ ਦੀਖਿਆ ਜਿਸਮਨ ਬਸੈ ਤੇ ਸਾਚ ਪਰੀਖਿਆ
1: ਮੰਤਾ ਨਾਮ ਜਪੋ ਲਿਵ ਲਾਏ ਦੁਖ ਦਰਦ ਮਨ ਤੇ ਭਉ ਜਾਏ
0: ਸੱਚ ਵਪਾਰ ਕਰੋ ਵਾਪਾਰੀ ਦਰਗਹਿ ਨਿਭੈ ਖੇਪ ਤੁਮਾਰੀ
1: ਟੀਕਾ ਟੀਕ ਰੱਖੋ ਮਨ ਮਾਹੀ ਨਾਨਕ ਬਹੁਰ ਨ ਆਵੈ ਜਾਹੇ
0: ਇਸਤੇ ਦੂਰ ਕਹਾ ਕੋ ਜਾਏ ਉਬਰੇ ਰਾਖਨ ਹਾਰ ਤੇ ਆਏ
1: ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
0: ਇਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੂਖ
1: ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਈ ਨ ਪਹੁੰਚਣ ਹਾਰ
0: ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾ ਕੈ ਕਾਰਜ ਪੂਰਾ
1: ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
0: ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ
1: ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ
0: ਜਿਸ ਮਨ ਬਸੇ ਸੋਤ ਨਿਹਾਲ ਤਾ ਕੈ ਨਿਕਟ ਨਾ ਆਵਤ ਕਾਲ
1: ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਫਲ ਜਨਾ ਕੈ ਮਨ ਵਿਸਰਾਮ ਅੱਠ ਬਾਈ ਸਲੋਕ
1: ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾਲਾ ਕਾ ਮੀਠਾ
1: ਸਗਲ ਸਮਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ
0: ਨੌਨਦ ਅੰਮ੍ਰਿਤ ਪਵ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ
1: ਸੁਨ ਸਮਾਦ ਅਨਹਤ ਹੈ ਨਾਦ ਕਹਿਣ ਨ ਜਾਈ ਅਚਾਰਜ ਵਿਸਮਾਦ
0: ਇਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਸੰਸੋ ਜੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ
0: ਕਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ
1: ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ
0: ਪਾਉਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਦੈ ਦਿਸੈ ਸਮਾਹੇ
1: ਜਿਸ ਤੇ ਭਿੰਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ
0: ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖਤਰ ਮੈਂ ਏਕ
1: ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੂਲ ਨਾ ਕਬਹੂ ਡੋਲੈ
0: ਸਰਬ ਕਰਾ ਕਰ ਖੇਲੈ ਖੇਲ ਮੋਲ ਨਾ ਪਾਈਐ ਗੁਣੇ ਅਮੋਲ
1: ਸਰਬ ਜੋਤ ਮਹਿ ਜਾ ਕੀ ਜੋਤ ਧਾਰ ਰਹੇ ਹੋ ਸਾਮੀ ਓਤ ਪੋਤ
0: ਗੁਰ ਪ੍ਰਸਾਦ ਭ੍ਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸਾਸ
1: ਸੰਤ ਜਨਾ ਕਾ ਪੀਖਣ ਸਾ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ
0: ਸੰਤ ਜਨਾ ਸੁਨੇ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ
0: ਜੋ ਜੋ ਹੋਏ ਸੋ ਇਸ਼ਕ ਮਾਨੈ ਕਰਨ ਕਰਾਵਨ ਹਰ ਪ੍ਰਭ ਜਾਨੈ
1: ਅੰਤਰ ਬਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ ਸਾ ਮੋਹੀ
0: ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ
1: ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਏਕੰਕਾਰ
0: ਅਨਕਲਾ ਲਖੀ ਨੈ ਜਾਏ ਜਿਸ ਭਾਵੈ ਤਿਸ ਲੈ ਮਿਲਾਏ
1: ਕਵਨ ਲਿਖਟ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
0: ਅੰਤਰਗਾ ਜਿਸ ਆਪ ਜਨਾਏ ਨਾਨਕ ਤਿਸ ਚੰਨ ਆਪ ਬੁਝਾਏ
1: ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪੇ ਖਨਹਾਰਾ
0: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ
1: ਆਵਨ ਜਾਨੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ
0: ਸਭ ਕੇ ਮਦਲ ਪੱਤੋ ਰਹੇ ਜੋ ਕੁਛ ਕਹਿਣਾ ਸੋ ਆਪੇ ਕਹੇ
1: ਆਗਿਆ ਆਵੇ ਆਗਿਆ ਜਾਏ ਨਾਨਕ ਜਾਂ ਭਾਵੇ ਤਾਂ ਲਏ ਸਮਾਏ
0: ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕਿਛ ਕਰਾ
1: ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ
0: ਆਪ ਸਾਜ ਤਾਰੀ ਸਭ ਸਾਜ ਓਤ ਪੋਤ ਆਪਨ ਸੰਗਰਾਜ
1: ਤਾਂ ਕੀ ਗਤ ਨਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ
0: ਇਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਣ
1: ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ
0: ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ
1: ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ
0: ਜਾ ਨਾਮਨ ਕਹੇ ਸੁਆਓ ਜਨ ਕਹਿ ਸੰਚਿਤ ਆਵੈ ਨਾ
1: ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗ ਜਨਾ ਕੈ ਮਨ ਵਿਸਰਾਮ ਅੱਠ ਤੇਈ ਸਲੋਕ
1: ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ
1: ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ
0: ਆਸ ਨਿਤਿਆ ਗੋ ਤਰੰਗ ਸੰਤ ਜਨਾ ਕੀ ਦੂਰ ਮਨ ਮੰਗ
1: ਆਪ ਛੋੜ ਬੇਨਤੀ ਕਰੋ ਸਾਧ ਸੰਗ ਆਗਨ ਸਾਗਰ ਤਰਹੋ
0: ਹਰ ਤਨ ਕੀ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ
1: ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ
0: ਨਰਕ ਨਿਵਾਰ ਉਰਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ
0: ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾ
1: ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ
0: ਉੱਤਮ ਸਲੋਕ ਸਾਧ ਕੇ ਬਚਨ ਅਮੋਲੀਕ ਲਾਲ ਇਹ ਰਤਨ
1: ਸੰਤ ਕਮਾਵਤ ਹੋ ਤੋ ਉਧਾਰ ਆਪ ਤਰੈ ਲੋਕ ਕਹਿ ਨਿਸਤਾਰ
0: ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ
1: ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ
0: ਪ੍ਰਗਟੇ ਗੋਪਾਲ ਮਹਤ ਕੇ ਮਾਥੇ ਨਾਨਕ ਉਤਰਿਆ ਤਿਨ ਕਹਿ ਸਾਥੇ
1: ਸ਼ਰਨ ਯੋਗ ਸੁਣ ਸ਼ਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ
0: ਮਿਟ ਗਏ ਬੈਰ ਭਏ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ
1: ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵ ਕੀ ਸੇਵ
0: ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਰਸ ਨਾ ਕਹਤੇ
1: ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ
0: ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ
1: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋ ਹੋਤ ਨਿਧਾਨ
0: ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰ ਪੁਰਖ ਪ੍ਰਗਟ ਸਭ ਲੋਏ
1: ਸਭ ਤੇ ਉੱਚ ਪਾਏ ਅਸਥਾਨ ਬਹਰ ਨ ਹੋਵੇ ਆਵਨ ਜਾਨ
0: ਹਰ ਦਿਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ
1: ਖੇਮ ਸ਼ਾਤਰੇ ਦਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ
0: ਵਿਦਿਆ ਤਪ ਜੋਗ ਪਵ ਧਿਆਨ ਗਿਆਨ ਸ਼ੇਸ਼ਟ ਉੱਤਮ ਇਸ਼ਨਾਨ
1: ਚਾਰ ਪਦਾਰਥ ਕਮਲ ਪ੍ਰਗਾ ਸਭ ਕੈ ਮਧ ਸਗਲ ਤੇ ਉਦਾਸ
0: ਸੁੰਦਰ ਚਿਤ ਤਤ ਕਾ ਬੀਤਾ ਸਮਦਰਸੀ ਏਕ ਦ੍ਰਿਸ਼ਟੀ
1: ਇਹ ਫਲ ਤਿਸ ਜਨ ਕੈ ਮੁਖ ਭਾਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ
0: ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ
1: ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ
0: ਸਗਲ ਮਤਾਪ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ
1: ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ
0: ਜਾ ਕੈ ਮਸਤਕ ਕਰਮ ਪ੍ਰਪਾਏ ਸਾਧ ਸਰਣ ਨਾਨਕ ਤੇ ਆਏ
1: ਜਿਸ ਮਨ ਬਸੈ ਸੁਨੈ ਲਾਏ ਪ੍ਰੀ ਤਿਸ ਜਨ ਆਵੈ ਹਰ ਪ੍ਰਾਚੀਤ
0: ਮਰਨਤਾ ਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ
1: ਨਿਰਮਲ ਸੋਭਾ ਅਮਰਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ
0: ਦੁਖ ਰੋਗ ਬਿਨ ਸੇ ਬੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ
1: ਸਭ ਤੇ ਉੱਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸਭ ਤੇ ਉੱਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸੁਖ ਮਨੀ ਸੁਖ ਅਮਰਤ ਪ੍ਰਭ ਨਾਮ ਭਤ ਜਨਾ ਕੈ ਮਨ ਵਿਸਰਾਮ 8:24

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਰੇਡੀਓ ਹਾਂਜੀ 1674 ਐਮ ਆਸ ਕਰਦੇ ਹਾਂ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਏਗਾ ਅਤੇ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਵੀਕਐਂਡ ਦਾ ਬੋਝ ਆ ਉਹ ਇੱਕ ਪਾਸੇ ਰੱਖ ਕੇ ਅਤੇ ਆਪਾਂ ਹੱਸੀ ਹਸਾਈਏ ਅੱਜ ਦੇ ਇਸ ਹਫ਼ਤੇ ਦੇ ਸਫ਼ਰ ਨੂੰ ਥੋੜ੍ਹਾ ਜਿਹਾ ਹੋਰ ਆਪਾਂ ਵਧੀਆ ਬਣਾਈਏ ਅਤੇ ਮੇਰੇ ਨਾਲ ਪਹੁੰਚ ਚੁੱਕੇ ਨੇ ਯਸ਼ਪ੍ਰੀਤ
1: ਹਾਂਜੀ ਬਿਲਕੁਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇੱਕ ਵਾਰੀ ਮੇਰੇ ਵੱਲੋਂ ਵੀ ਯਾਨੀ ਯਸ਼ਪ੍ਰੀਤ ਵੱਲੋਂ ਵੀ ਬਿਲਕੁਲ ਦਿਨ ਦੀ ਸ਼ੁਰੂਆਤ ਜਦੋਂ ਆਪਾਂ ਹੱਸ ਕੇ ਕਰਦੇ ਹਾਂ ਨਾ ਤਾਂ ਦਿਨ ਬੜਾ ਹੀ ਸੋਹਣਾ ਜਾਂਦਾ ਹੈ ਅਤੇ ਜਦੋਂ ਸ਼ੁਰੂਆਤ ਬੱਚਿਆਂ ਦੇ ਹਾਸੇ ਠੱਠੇ ਨਾਲ ਹੋਏ ਤਾਂ ਫਿਰ ਕਿਆ ਹੀ ਬਾਤ ਆ ਅਤੇ ਆਓ ਬਿਨਾਂ ਕਿਸੇ ਵੇਟ ਦੇ ਕਰਦੇ ਹਾਂ ਬੱਚਿਆਂ ਨੂੰ ਰੈਡੀ ਅਤੇ ਕਰਦੇ ਸੁਣਦੇ ਹਾਂ ਉਹਨਾਂ ਤੋਂ ਜੋਕਸ ਬੁਝਾਰਤ ਅਤੇ ਬੜਾ ਕੁਛ
0: ਬਿਲਕੁਲ ਐਵੇਂ ਨਜਾਇਜ਼ ਆਪਾਂ ਹੱਸਦੇ ਬੁਰੇ ਲੱਗਦੇ ਹਾਂ ਅਤੇ ਜਦੋਂ ਬੱਚੇ ਹਸਾਉਣ ਲਈ ਆਉਣ ਨਾਲ ਹੱਸਣ ਲਈ ਹੋਣ ਤਾਂ ਫਿਰ ਸਾਨੂੰ ਇੱਕ ਰੀਜ਼ਨ ਮਿਲ ਜਾਂਦਾ ਆਪਾਂ ਉਹ ਫਿਰ ਇਹ ਰੀਜ਼ਨ ਨਾਲ ਆਪਾਂ ਪਿਆਰਾ ਜਿਹਾ ਰੀਜ਼ਨ ਜੋੜਦੇ ਹਾਂ ਅਤੇ ਹੱਸਦੇ ਹਾਂ ਅਤੇ ਜਸ ਜੀ ਸਭ ਤੋਂ ਪਹਿਲਾਂ ਸਾਡੇ ਨਾਲ ਆ ਤੇਗ ਸਤਿ ਸ਼੍ਰੀ ਅਕਾਲ ਤੇਗ ਤੁਸੀਂ ਆਉਂਦੇ ਰਹੋ ਉਸ ਤੋਂ ਬਾਅਦ ਮੰਨਤ ਫਤਿਹ ਤੁਸੀਂ ਰੈਡੀ ਰਹੋ
1: ਘਰ
0: ਚ ਕੀ ਕਹਿੰਦੇ ਹੁੰਦੇ ਕਿਹਦੇ ਵਾਂਗੂ ਗੱਲਾਂ ਕਰਦੀ ਹੈ ਤੇ ਕੀ ਸੁਣਾਓਗੇ ਫਿਰ
2: ਅੱਜ ਮੈਂ ਸੁਣਾਉਂਗੀ ਇੱਕ ਬੁਝਾਰਤ
1: ਹਾਂਜੀ
0: ਓਕੇ
2: ਕਿਹੜੀ ਚੀਜ਼ ਹੁੰਦੀ ਹੈ ਜਿਹਦੇ ਕੋਲ ਦੰਦ ਹੁੰਦੇ ਨੇ ਪਰ ਵੱਢਦੀ ਨਹੀਂ ਹੈਗੀ
0: ਅੱਛਾ ਦੰਦ ਹੁੰਦੇ ਪਰ ਵੱਢਦੀ ਨਹੀਂ ਆ
2: ਹਾਂਜੀ
0: ਦੰਦ ਹੁੰਦੇ ਨੇ ਪਰ ਵੱਢਦੀ ਨਹੀਂ ਆ ਓਕੇ ਕਿਹੜੀ ਚੀਜ਼ ਆ ਦੱਸੋ ਵੀ ਕਿਹੜੀ ਚੀਜ਼ ਆ
1: ਓਹੋ
0: ਕਿਹੜੀ ਚੀਜ਼ ਆ
1: ਸਵੇਰੇ ਸਵੇਰੇ ਹੀ ਚੱਕਰਾਂ
0: ਨਕਲੀ ਦੰਦ ਨਕਲੀ ਦੰਦ ਨਕਲੀ ਦੰਦ
2: ਨਹੀਂ
1: ਕੋਈ ਚੀਜ਼ ਹੈ ਉਹ ਹੈ ਨਾ ਹਿੰਟ ਦੋ ਥੋੜਾ ਜਿਹਾ ਸੁਖਿੰਦਰ ਆਂਟੀ
2: ਸਾਰੇ ਯੂਜ ਕਰਦੇ ਹੁੰਦੇ ਨੇ ਸਵੇਰੇ ਸਵੇਰੇ
1: ਬ੍ਰਸ਼ ਕੰਘੀ ਕਰੋ ਰੋਂਦੇ ਨੇ ਬੱਚੇ
0: ਨਹੀਂ ਬ੍ਰਸ਼ ਦੇ ਦੰਦ ਥੋੜੀ ਹੁੰਦੇ ਆ ਕੰਘੀ ਦੇ ਦੰਦ ਹੁੰਦੇ ਆ
1: ਵਾਹ
0: ਹੈ ਨਾ ਤੇ
1: ਇਹ ਬੁਝਾਰਤ ਜੋਕ ਵਾਲੀ ਹੋ ਗਈ
2: ਟੀਚਰ
0: ਮਿਲੇ ਓਕੇ
2: ਹੋਮਵਰਕ ਮਿਲਿਆ ਸੀ ਪੰਜਾਬੀ ਸਕੂਲ ਦੇ ਹੋਮਵਰਕ ਸੀ ਸਾਰਾ ਕੁਛ ਜਿਹੜਾ ਆਪਾਂ ਨੇ ਕੀਤਾ ਸੀ ਉਹ ਵਾਪਸ ਕਰਨਾ ਸੀ ਪਰ ਉਹ ਨਵੇਂ ਪੰਜਾਬੀ ਟੀਚਰ ਜਿਹੜੀ ਸੀ ਉਹ ਕੰਨਾਂ ਤੇ ਫੇਰ ਲੱਗ ਗਈ ਜਦੋਂ ਆਪਾਂ ਨੂੰ ਆਉਂਦੀ ਸੀ ਲਾਮਾ ਤੱਕ ਸਰ ਲਗਵਾਤਰਾ ਸਾਰੇ ਨੂੰ ਆਉਂਦਾ ਸੀ ਪਰ ਕੰਨਾਂ ਤੱਕ ਪਰ ਕੰਨਾਂ ਫੇਰ ਤੱਕ ਪਹੁੰਚਾਤਾ
0: ਸਾਰੇ ਇੰਟੈਲੀਜੈਂਟ ਬੱਚੇ ਮੰਨਤ ਤੇ ਫਤਿਹ ਤੇ ਉਸ ਤੋਂ ਬਾਅਦ ਫਿਰ ਸ਼੍ਰੇਆ ਤੁਸੀਂ ਰੈਡੀ ਰਹੋ ਸਤਿ ਸ਼੍ਰੀ ਅਕਾਲ ਮੰਨਤ ਫਤਿਹ ਕੀ ਹਾਲ ਹੈ
1: ਸਤਿ ਸ਼੍ਰੀ ਅਕਾਲ ਮੰਨਤ ਫਤਿਹ
0: ਅੱਛਾ ਫਿਰ ਮੰਨਤ ਨੇ ਦੱਸੀ ਆ
1: ਮੈਸੇਜ ਕਰ ਦਿੰਦੀ ਮੈਂ ਵੀ ਬ੍ਰਸ਼ ਕਰੀ ਜਾਂਦੀ ਸੀ
0: ਆਹੋ ਹੈ ਹੈ ਐਡੀ ਤੂੰ ਇੰਟੈਲੀਜੈਂਟ ਕੁੜੀਏ ਪਾਪਾ ਨੂੰ ਐਮ ਏ ਪਾਸ ਕੁੜੀ ਮਿਲ ਗਈ
1: ਫਿਰ ਫਤਿਹ ਨੇ ਪੀ ਐਚ ਡੀ ਵਾਲੀ ਲੱਭ ਲਈ
0: ਯੇ ਤੁਹਾਡੀਆਂ ਛੁੱਟੀਆਂ ਵਧੀਆ ਰਹੀਆਂ?
2: ਹਾਂਜੀ।
0: ਓਕੇ, ਤੇ ਅੱਜ ਜਾ ਰਹੇ ਵਾਪਸ?
2: ਹਾਂਜੀ, ਇੱਕ ਚੀਜ਼ ਮੈਨੂੰ ਜਮਾ ਨੀ ਪਸੰਦ ਸੀਗੀ ਛੁੱਟੀਆਂ ਦੀ।
0: ਕਿਹੜੀ?
1: ਕੀ?
2: ਮਾਊਂਟ ਬੁੱਲਾ ਜਿਹੜਾ ਸੀ ਨਾ, ਉਹ ਵੱਡਾ ਵੱਡਾ ਸਨੋ ਭਰ ਦੇਣਾ ਆਪ ਬਣਾ ਕੇ, ਮਾੜੀ ਜੀ ਇੰਨੀ ਕੁ 100 ਗ੍ਰਾਮ ਸੀ।
1: 100 ਗ੍ਰਾਮ ਤਾਂ ਤੇ ਅਸੀਂ ਨੀ ਗਏ। ਮੰਨਤ ਨੇ ਮੈਨੂੰ ਸਲਾਹ ਦੇ ਦਿੱਤੀ ਕਿ ਉੱਥੇ ਬਰਫ ਬੁਰਫ ਹੈ ਨੀ, ਟਾਈਮ ਵੇਸਟ, ਮਨੀ ਵੇਸਟ, ਤੇ ਨਾ ਹੀ ਜਾਇਓ। ਫਿਰ ਮੈਂ ਅਸੀਂ ਨਹੀਂ ਗਏ।
0: ਨਹੀਂ ਗਏ?
1: ਨਹੀਂ ਗਏ।
0: ਓ ਮੰਨਤ, ਤੂੰ ਪੈਸੇ ਬਚਾਤੇ,
1: ਹੁਣ ਕੀ ਜਾਣਾ, ਹੁਣ ਤੇ ਸਾਰਿਆਂ ਨੇ ਫੋਟੋਆਂ ਪਾਉਣੀਆਂ,
0: ਹੁਣ ਤੇ ਬੱਚੇ ਵਾਪਸ ਸਕੂਲ ਚਲ ਗਏ ਨੀ,
1: ਐਂ ਬਿਮਾਰ ਕਰੀਏ ਵਾਪਸ,
0: ਹੁਣ ਕਿਹਨੇ ਜਾਣਾ, ਹੁਣ ਤੇ ਤੁਹਾਡੀ ਮੰਨ ਲਈ ਸਾਰਿਆਂ।
1: ਜਬ ਕਿਹੜੀ ਚੀਜ਼ ਬੈਸਟ ਹੋਈ ਤੁਹਾਡੀ ਛੁੱਟੀਆਂ ਦੇ ਵਿੱਚ? ਸਭ ਤੋਂ ਬੈਸਟ
0: ਮੰਨਤ ਪੂਰੀ ਸ਼ਕੀਨੋ ਆ, ਪੂਰੀਆਂ ਚੀਜ਼ਾਂ ਰੱਖਦੀ ਹੈ, ਫੈਸ਼ਨ ਫੈਸ਼ਨ ਵਾਲੀਆਂ।
1: ਇਹ ਤੇ ਹੈ,
0: ਨੇਲ ਪੋਲਿਸ਼ ਲਾਈ ਹੁੰਦੀ ਹੈ, ਪੂਰੀ ਪਰਸ ਪੁਰਸ ਪਾਇਆ ਹੁੰਦਾ ਵਾ ਸਾਈਡ ਤੇ, ਇਹਦੇ ਪਛਾਣ ਹੀ ਨਹੀਂ ਜਾਂਦੀ।
1: ਮੈਨੂੰ ਤੇ ਇੰਨਾ ਜੈਲਸ ਫੀਲ ਕਰਾਇਆ ਮੰਨਤ ਫਤਿਹ ਨੇ।
0: ਹੈ ਮੰਨਤ,
1: ਮੈਂ ਛੁੱਟੀ ਮਾਰ ਲਈ, ਤੁਸੀਂ ਤੇ ਬਾਜੀ ਮਾਰ ਲਈ ਹੈ ਮੰਨਤ।
0: ਮੰਨਤ ਫਿਰ ਖਿਆਲ ਰੱਖਦੀ ਨਾ ਚਾਰ ਸਫੇਰੇ, ਪਰਸ ਚ ਪਾਈ ਫਿਰਦੀ ਸਾਰਾ ਹਿਸਾਬ ਤਾਬ ਲੈ ਕੇ।
1: ਯੈਸ,
0: ਕੀ ਸੁਣਾਓਗੇ ਫਿਰ?
1: ਕੀ ਅੱਜ ਖਾਸ?
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਹਾਂਜੀ,
2: ਨਾਲੇ ਚੁਟਕਲੇ ਸੁਣਾਉਣ ਤੋਂ ਪਹਿਲੇ ਤੁਹਾਨੂੰ ਮੈਂ ਕੁਛ ਦੱਸਣਾ।
1: ਅੱਛਾ,
2: ਦੇਖ ਲੋ, ਮੈਂ ਇੰਨੀ ਵੱਡੀ ਹੋ ਗਈ ਹੁਣ, ਪ੍ਰੈਪ ਤੋਂ ਲੈ ਕੇ ਹੁਣ ਪ੍ਰਾਇਮਰੀ ਸਕੂਲ ਤੱਕ, ਕਿ ਹੁਣ ਸਾਡਾ ਜਿਹੜਾ ਡਿਜੀਟਲ ਟੈਕਨੋਲੋਜੀ ਦਾ ਕੋਰਸ ਸੀਗਾ ਪ੍ਰਾਇਮਰੀ ਸਕੂਲ ਦਾ, ਉਹ ਸਾਰਾ ਖਤਮ ਹੋ ਗਿਆ ਹੁਣ।
1: ਓ ਵਾਹ,
0: ਫੇਰ
2: ਬਾਕੀ ਪ੍ਰਾਇਮਰੀ ਸਕੂਲ ਦੇ ਲਈ
0: ਫੇਰ
2: ਫੇਰ ਅਸੀਂ ਹੁਣ ਪ੍ਰਾਇਮਰੀ ਸਕੂਲ ਚ ਉਹਦੇ ਬਾਰੇ ਸਿੱਖਣਾ ਨਹੀਂ, ਕਿਵੇਂ ਹੁਣ ਸੇਫਟੀ ਵਗੈਰਾ ਆਨਲਾਈਨ ਜਿਵੇਂ ਹੁੰਦੀ ਆ।
0: ਹਾਂ, ਉਹ ਵੱਡੀ ਹੋ ਗਈ ਨਾ ਮੰਨਤ। ਚਲ ਚਲ, ਖੇੜਾ ਛੁੱਟਾ ਇੱਕ ਸਬਜੈਕਟ ਤੇ ਮੁੱਕਿਆ। ਮੈਂ ਤੇ ਕਹਿੰਦਾ ਇੰਗਲਿਸ਼ ਵੀ ਖਤਮ ਹੋਵੇ ਤੇ ਕੱਲੀਆਂ ਕੱਲੀਆਂ ਪੋਇਮਾਂ ਪਾਇਮਾਂ ਜਿਹੀਆਂ ਮੰਨਤ ਲਿਖੇ, ਕਹਾਣੀਆਂ ਲਿਖੇ,
1: ਬਸ ਹਨਾ,
2: ਉਹੀ ਤਾਂ ਅਸੀਂ ਕਰਦੇ ਇੰਗਲਿਸ਼ ਚ ਹੁਣ।
1: ਮੈਂ ਤੇ ਦੱਸੇ ਜਦੋਂ ਮੈਂ ਵੀ 12th ਦੇ ਬਾਅਦ ਮੈਂ ਸਤਿ ਸ੍ਰੀ ਅਕਾਲ ਬੁਲਾਈ ਸੀ, ਹੁਣ ਕਦੇ ਨੀ ਤੁਹਾਨੂੰ ਵੇਖਣਾ ਬਣ ਕੇ।
0: ਚਲ ਸੁਣਾ ਫਿਰ, ਪੁੱਤ ਪਿੱਛੇ ਲਾਈਨ ਬੜੀ ਲੰਮੀ ਆ।
1: ਬਾਕੀ ਬਹੁਤ ਬੱਚੇ ਸਾਰੇ ਦੇ ਸਕੂਲ ਹੈ।
2: ਜਵੈਲਰ ਟੀਨਾ ਨੂੰ, ਤੁਸੀਂ ਰੋਜ਼ ਆ ਜਾਂਦੇ ਹੋ ਪਰ ਤੁਸੀਂ ਕੁਛ ਲੈਂਦੇ ਹੈ ਨੀ, ਗਹਿਣੇ ਗੁਣੇ ਦੇਖ ਕੇ ਆਈ ਚਲ ਜਾਂਦੇ ਹੋ। ਟੀਨਾ, ਮੈਂ ਲੈਂਦੇ ਤਾਂ ਹੈ ਬਸ ਤੁਹਾਡਾ ਧਿਆਨ ਨੀ ਹੁੰਦਾ।
1: ਹੱਥ ਦੀ ਸਫਾਈ
0: ਧੁਨਾ ਸਾਹਿਬ ਚੁੱਕ ਕੇ ਲੈ ਜਾਂਦੀ ਕੁੜੀ, ਪਰ ਜਿਊਲਰ ਇੱਦਾਂ ਨੀ ਜਾਣ ਦਿੰਦੇ ਮੰਨਤ।
1: ਇੱਥੇ ਤੇ ਬਾਰੇ ਸ਼ਟਰ ਸ਼ੁਟਰ ਲਾਏ ਹੁੰਦੇ।
0: ਹਾਂ, ਤੁਹਾਡੀਆਂ ਛੁੱਟੀਆਂ ਕਿੱਦਾਂ ਰਹੀਆਂ ਫਿਰ?
2: ਬਹੁਤ ਵਧੀਆ।
0: ਕੀਤਾ ਫਿਰ ਇੰਜੋਏ ਬਰਫਾਂ ਤੇ?
2: ਹਾਂਜੀ,
0: ਗੁੱਡ ਗੁੱਡ ਗੁੱਡ, ਫਤਿਹ ਤੇ ਖੂਬ ਇੰਜੋਏ ਕਰਦਾ ਹੁੰਦੇ। ਠੰਡ ਨੀ ਨਾ ਲੱਗਦੀ, ਸਿਰ ਕਿੱਡਾ ਨਿੱਘਾ ਰਹਿੰਦਾ।
1: ਸੋਹਣਾ ਹੀ ਬੜਾ ਲੱਗ ਰਿਹਾ ਸੀ ਪੱਗ ਬੰਨ
0: ਕੇ, ਕੰਨ ਵੀ ਪੀੜ ਹੁੰਦੇ ਆ।
2: ਹਾਂ,
0: ਹੌਲੀ ਹੌਲੀ ਹਟ ਜਾਣੇ ਆ।
2: ਹੁਣ ਮੈਂ ਪੱਗ ਬੰਨਣ ਲੱਗ ਜਾਣੀ ਆ ਤੇ ਫਿਰ ਪਾਪਾ ਵੀ ਬੰਨਣ ਲੱਗ ਜਾਣਗੇ ਕਿ ਮੈਂ ਚਾਹੁੰਦਾ ਪਾਪਾ ਬੰਨਣ ਲੱਗ ਜਾਣ।
0: ਵੈਰੀ ਨਾਈਸ, ਵੈਰੀ ਨਾਈਸ, ਤੇ ਬੜਾ ਬੀਬਾ ਬਣਦਾ ਜਾਂਦਾ ਯਾਰ, ਤੈਨੂੰ ਇੰਨਾ ਮਜ਼ਾ ਆਇਆ ਪੱਗ ਬੰਨ ਕੇ। ਗੁੱਡ ਗੁੱਡ ਗੁੱਡ,
2: ਹਾਂਜੀ
0: ਗੁੱਡ, ਫਿਰ ਨਾਲੇ ਗਜ਼ਿਲੀਅਨ ਹਟ ਜਾਏਗਾ ਫਿਰ। ਸਰਦਾਰ ਬੰਦਾ ਏਦਾਂ ਫਾਈਨ ਦੇਣਾ ਚੰਗਾ ਲੱਗਦਾ।
2: ਵੈਸੇ ਵੀ ਅਸੀਂ ਲੌਂਗ ਕੋਟ ਇੱਕ ਮੰਗਾਇਆ ਸੀਗਾ ਕੱਲ।
0: ਓਏ ਹੋਏ ਬੱਲੇ,
1: ਇਹਨਾਂ ਦੀ ਸ਼ੋਪਿੰਗ ਹੈ ਨਹੀਂ ਮੁੱਕਦੀ।
0: ਮੰਮੀ ਤੇ ਤੁਹਾਡੇ ਲਈ ਲੱਡੂ ਵੱਟਦੀ ਹੈ ਵੈਸੇ। ਹੈ ਕੀ ਸੁਣਾਓਗੇ ਫਿਰ?
2: ਅੱਜ ਮੈਂ ਸੁਣਾਉਂਗਾ ਇੱਕ ਬਰਜਰਤ।
1: ਲੱਗਦਾ ਆਪ ਬਣਾ ਰਿਹਾ ਹੁਣੇ।
2: ਮੈਂ ਚਿੱਟਾ ਵਾਂ ਪਰ ਦੁੱਧ ਨਹੀਂ, ਮੈਂ ਬਲਕ ਖਾਨਾ ਪਰ ਸੱਪ ਨਹੀਂ।
0: ਆਹਾ, ਮੈਂ ਚਿੱਟਾ ਪਰ ਦੁੱਧ ਨਹੀਂ,
1: ਮੈਂ ਵਲ ਖਾਂਦਾ
0: ਵਲ ਖਾਨਾ ਪਰ ਸੱਪ ਨਹੀਂ।
1: ਇਹ ਤੇ ਮੈਨੂੰ ਇਦਾਂ ਲੱਗ ਰਿਹਾ ਜਿਵੇਂ ਐਗਜ਼ਾਮ ਦੇ ਵਿੱਚ ਹੁੰਦਾ ਨਾ, ਇਹਦਾ ਆਨਸਰ ਤੇ ਆਂਦਾ ਆਂਦਾ ਪਰ ਆ ਨਹੀਂ ਰਿਹਾ।
0: ਓਹੋ ਓਹੋ ਯਾਰ, ਕੋਈ ਹਿੰਟ ਹੁੰਟ ਦੇ ਦੇ, ਔਖਾ ਬੜਾ ਵਾ।
2: ਨਾ ਕੋਈ ਹਿੰਟ ਨਹੀਂ ਆ, ਨਾ
0: ਕੋਈ ਹਿੰਟ ਨਹੀਂ ਆ। ਫਿਰ ਆਪਾਂ ਕੈਂਡਲ ਖਾ ਲਈਏ।
2: ਨਹੀਂ,
0: ਹਾਂ
1: ਕੈਂਡਲ ਕਿੱਥੇ ਵਾਲ ਖਾਂਦੀ ਆ?
0: ਤੂੰ ਕਹਿੰਚ ਗਿਆ ਜੀ, ਵਾਲ ਖਾ ਕੇ ਇਦਾਂ ਇਦਾਂ ਠਾਣ ਆਉਂਦੀ ਆ ਜਦੋਂ ਥੱਲੇ ਨੂੰ ਚੋਂਦੀ ਵਾਲ ਖਾ ਕੇ
1: ਇੰਜ ਡਿੱਗ ਵੀ ਜਾਂਦੀ ਹੈ,
0: ਸਪੈਸ਼ਲੀ ਦੀਵਾਲੀ ਤੇ ਜਿਹੜੀਆਂ ਆਉਂਦੀਆਂ
1: ਉਹ ਤੇ ਮਾਲ ਨਰਿਸ਼ਡ ਲੱਗਦੀ।
0: ਆਹੋ ਯਾਰ, ਆਂਟੀ ਉਹ ਕਿੱਥੇ ਗਈਆਂ ਜੇ? ਹਾਰ ਗਈ ਯਾਰ
1: ਆਂਟੀ ਦੇ,
0: ਆਂਟੀਆਂ ਨੂੰ ਵੀ ਨਹੀਂ ਆਉਂਦਾ ਅੱਜ ਤੇ।
2: ਇੱਕ ਆਨਸਰ ਹੈਗਾ
0: ਬੱਦਲ।
2: ਹਾਂਜੀ, ਤੇ ਕਿਹਨੇ ਕਿਹਨੇ ਵਿਆਹੀ?
0: ਤੁਹਾਡੇ ਮੰਮਾ ਨੇ। ਪਤਾ ਨਹੀਂ, ਤੁਹਾਡੇ ਮੰਮਾ ਨੇ ਆਨਸਰ ਭੇਜਿਆ ਯਾਰ, ਆਈ ਡੋਂਟ ਨੋ।
1: ਇਹ ਮੈਨੂੰ ਲੱਗਦਾ ਮੰਨਤ ਨੇ ਆਪਣੀ ਵਾਚ ਤੋਂ ਕੱਢਤਾ ਮੈਸੇਜ।
0: ਹਾਂ
1: ਸਾਡੀ ਥੋੜੀ ਨਾ ਗਲਤੀ
2: ਹੈ,
0: ਹੁਣ ਨਹੀਂ ਕਰਦਾ ਫਾਈਨ। ਜਿਹਨੇ ਆਨਸਰ ਦਿੱਤਾ ਉਹਨੂੰ, ਹੈ ਨਾ?
1: ਤੁਸੀਂ ਦਿੱਤਾ?
0: ਮੈਂ ਥੋੜੀ, ਮੈਂ ਤਾਂ ਪੜ੍ਹ ਕੇ ਦੱਸਿਆ ਬਸ।
2: ਤੁਸੀਂ ਹੈਲਪ ਨਹੀਂ ਲੈ ਸਕਦੇ?
1: ਉਹ ਤੇ ਮੁੜ ਕੇ ਆਇਆ ਯਾਰ ਫਤਿਹ।
0: ਚਲੋ ਠੀਕ
1: ਹੈ, ਪਹਿਲਾਂ ਕਿਹੜੀ ਸੀ?
0: ਚਲੋ ਠੀਕ ਆ, ਠੀਕ ਆ, ਫਿਰ ਮੈਂ ਆਪੇ ਦੱਸਿਆ, ਮੈਂ ਆਪੇ ਦੱਸਿਆ। ਥੈਂਕ ਯੂ ਥੈਂਕ ਯੂ ਥੈਂਕ ਯੂ। ਬੜਾ ਇੱਕ ਪਤਾ ਬੰਦਾ ਤੇ ਕਿਸੇ ਪਾਸੇ ਮਤਲਬ ਬਹਿਣ ਹੀ ਨੀ ਦਿੰਦਾ ਗੱਲ ਨੂੰ। ਥੈਂਕ ਯੂ, ਸਤਿ ਸ਼੍ਰੀ ਅਕਾਲ ਸ਼੍ਰੇਆ, ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ ਸ਼੍ਰੇਆ ਇਹਨੂੰ ਵੀਰਾ। ਸ਼੍ਰੇਆ ਇੱਦਾਂ ਕਿੱਦਾਂ ਬੋਲ ਲੈਂਦੀ?
1: ਸਤਿ ਸ਼੍ਰੀ ਅਕਾਲ,
0: ਇੰਨਾ ਪਿਆਰਾ ਕਿੱਦਾਂ ਬੋਲ ਲੈਂਦੀ? ਪਤਾ
2: ਨਹੀਂ,
1: ਨੈਚੁਰਲ
0: ਹੈ। ਜਿਹੜਾ ਇੱਦਾਂ ਬੋਲਦਾ ਨਾ ਉਹਨੂੰ ਤੇ ਉਦਾਂ ਹੀ ਕੋਈ ਫਰਾਕ ਲੈ ਦਿੰਦਾ, ਹੈਨਾ?
2: ਹਾਂਜੀ
0: ਹਾਂਜੀ।
1: ਅੱਜ ਤੇ ਸ਼੍ਰੇਆ ਐਕਸਾਈਟਮੈਂਟ ਹੀ ਬੜੀ ਹੋਣੀ, ਸਕੂਲ ਸਟਾਰਟ ਹੋ ਰਿਹਾ।
2: ਹਾਂਜੀ ਸਕੂਲ ਸਟਾਰਟ ਹੋ ਗਈ, ਬੱਲੇ ਬੱਲੇ ਸ਼ਵਾ
0: ਸ਼ਵਾ। ਅੱਜ ਤੇ ਨਿਆਣਿਆਂ ਦੀਆਂ ਨਾ ਗੱਲਾਂ ਹੀ ਵੱਖਰੀਆਂ ਵਾ। ਇੱਕ ਬੇਨਤੀ ਹੈ ਜੀ, ਜੇ ਤੁਸੀਂ ਸੁਣ ਰਹੇ ਹੋ ਤੇ ਮਾਫੀ ਚਾਹੁੰਦੇ ਹਾਂ, ਵਟਸਐਪ ਕਾਲ ਨਹੀਂ ਆਪਾਂ ਲੈ ਪਾਵਾਂਗੇ, ਤੁਹਾਨੂੰ ਰੈਗੂਲਰ ਕਾਲ ਹੀ ਕਰਨੀ ਪਊਗੀ, ਪਰ ਉਹਦੇ ਲਈ ਵੀ ਥੋੜ੍ਹਾ ਜਿਹਾ ਇੰਤਜ਼ਾਰ ਕਰੋ, ਹਲੇ ਲਾਈਨਾਂ ਸਾਰੀਆਂ ਬਿਜ਼ੀ ਨੇ ਤੇ ਮੈਂ ਨਹੀਂ ਤੁਹਾਡੀ ਕਾਲ ਪਿੱਕ ਕਰ ਪਾਊਂਗਾ। ਹਾਂਜੀ ਸ਼੍ਰੇਆ, ਕੀ ਸੁਣਾਓਗੇ ਪੁੱਤ? ਹਾਂਜੀ ਹਾਂਜੀ ਹਾਂਜੀ ਹਾਂਜੀ।
2: ਮੈਂ ਤੇ ਬਿੱਲੀ ਦੇ ਆਈਸਕ੍ਰੀਮ ਖਾਧੀ ਚੋਰੀ ਚੋਰੀ, ਮੰਮੀ ਦੇਖ ਲਿਆ।
0: ਅੱਛਾ,
2: ਅੱਛਾ
0: ਫੂਟੀ ਵੇਖ ਕੇ ਆਯੋ, ਤੁਹਾਡੀ ਕਿਹੜੀ
2: ਫੇਵਰੇਟ?
0: ਕਿਹੜੀ ਫੇਵਰੇਟ ਟੀਮ ਤੁਹਾਡੀ?
2: ਮੈਬਲ।
0: ਮੈਲਬਰਨ ਕਿਹੜੀ ਮੈਲਬਰਨ ਦੀ ਕਿਹੜੀ ਟੀਮ ਨਾਰਥ ਮੈਲਬਰਨ
2: ਮੈਲਬਰਨ
0: ਅੱਛਾ ਜਿਹੜੀ ਮੈਲਬਰਨ ਆ ਮੈਲਬਰਨ ਦੀਆਂ ਕਿੰਨੀਆਂ ਟੀਮਾਂ ਨੇ ਜਿਹੜੀ ਮੈਲਬਰਨ ਆ ਜਿਹਦਾ ਨਾਂ ਉਹ
2: ਹਾਂਜੀ
0: ਓਕੇ ਤੇ ਕਿਹਦੇ ਨਾਲ ਹੀ ਮੈਚ ਰਿਚਮੰਡ ਵੀ ਤੇ ਮੈਲਬਰਨ ਦੀ ਆ
2: ਆਪਣੀ
0: ਟੀਮ ਜਿੱਤ ਗਈ ਓਕੇ ਠੀਕ ਆ
1: ਠੀਕ ਆ
0: ਥੈਂਕ ਯੂ ਤੇ ਵੀਰਾ
1: ਥੈਂਕ ਯੂ
2: ਅਸੀਸ ਨਾਲ ਗੱਲ ਕਰ ਦੋ
0: ਹਾਂਜੀ ਹਾਂਜੀ ਲਿਆਓ ਕਰੀਏ ਸਤਿ ਸ੍ਰੀ ਅਕਾਲ ਮਾਨੂ ਬਿੱਲੀ ਕੀ ਹਾਲ ਆ
2: ਠੀਕ ਹੈ
0: ਕੀ ਕਰਦੇ ਸੀ ਹਾਂ ਚਾਹ ਪੀ ਆਏ ਭਾਜੀ ਤੁਸੀਂ ਸੁਣਾਓ ਤੁਸੀਂ ਕੀ ਖਾ ਕੇ ਆਏ ਹੋ
1: ਆਈਸਕ੍ਰੀਮ
0: ਚਾਹ ਨਾ ਪਿੰਨੀ ਗੁੱਡ ਤੁਸੀਂ ਕੀ ਖਾਦਾ ਤੁਜੂ
1: ਹਾਂਜੀ
0: ਬਜੀਰਤ ਹਾਂਜੀ ਸਾਰੇ ਪਾਸੇ ਜਾਂਦੀ ਆ ਸਾਰੇ ਪਾਸੇ ਜਾਂਦੀ ਆ ਸਾਰੇ ਪਾਸੇ ਜਾਂਦੀ ਆ ਬਹੁਤ ਨੀ ਹੈ ਵੀਰਾ ਸਾਰੇ ਪਾਸੇ ਜਾਂਦੀ ਆ ਯਾਰ ਇਹ ਕਿਹੜੀ ਚੀਜ਼ ਹੋ ਗਈ ਇਹ ਦੌੜ ਦੌੜ ਕੇ ਜਾਂਦੀ ਆ
2: ਹੈ ਹਾਂਜੀ
0: ਨਜ਼ਰ ਹਵਾ
1: ਹਵਾ ਹੋ ਸਕਦੀ ਆ
2: ਹਾਂਜੀ
0: ਓਕੇ ਹਾਂਜੀ ਕੀ ਜੀ ਪਹਿਲਾਂ ਮੰਮੀ ਵੱਲ ਵੇਖਣਾ ਪੈਂਦਾ ਥੈਂਕ ਯੂ ਵੀਰਾ ਜੀ
1: ਥੈਂਕ ਯੂ
2: ਇੱਕ ਬੋਲ ਹੈਗੀ ਬੋਲ
0: ਉਹ ਕੱਲ ਸੁਣਾਓ ਉਹ ਕੱਲ ਸੁਣਾਓ
2: ਓਕੇ ਬਾਏ ਬਾਏ ਮਾਲੂ ਬਿੱਲੀ
1: ਬਾਏ ਬਾਏ
0: ਬਾਏ ਬਾਏ ਬਾਏ ਬਾਏ ਬਾਏ ਮਾਨੂ ਬਿੱਲੀ ਬਾਏ ਬਾਏ ਮਾਨੂ ਬਿੱਲੀ ਤੁਹਾਡਾ ਦਿਨ ਵਧੀਆ ਵਧੀਆ ਰਹੇ ਮਾਨੂ ਬਿੱਲੀ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਆ ਯੁਵਰਾਜ ਸਤਿ ਸ੍ਰੀ ਅਕਾਲ ਯੁਵਰਾਜ
3: ਸਤਿ ਸ੍ਰੀ ਅਕਾਲ ਅੰਕਲ ਜੀ ਤੇ ਯਸ਼ਦੀਪ ਜੀ
0: ਸਤਿ ਸ੍ਰੀ ਅਕਾਲ
1: ਕੀ ਹਾਲ ਚਾਲ ਹੈ
3: ਮੇਰਾ ਠੀਕ ਹੈ ਤੁਹਾਡਾ ਕੀ ਹਾਲ ਆ
1: ਸਾਡਾ ਵੀ ਵਧੀਆ ਤੁਹਾਡੇ ਤਾਂ ਪੱਕਾ ਹੀ ਨਹੀਂ ਸ਼ੁਰੂ ਹੋਏ ਹੋਣੇ ਸਕੂਲ
0: ਨਹੀਂ
3: ਹੋ ਗਏ ਮੇਰੇ ਪਿਛਲੇ ਵੀਕ ਹੋ ਗਏ ਸੀ
1: ਫੋਰ ਅ ਚੇਂਜ
0: ਇਹਨਾਂ ਦੇ ਤੇ ਨਜ਼ਾਰੇ ਆ ਤੇ
1: ਹਾਂਜੀ ਹਾਂਜੀ ਕੀ ਸੁਣਾਓਗੇ
3: ਇੱਕ ਚੁਟਕਲਾ
1: ਹਾਂਜੀ
3: ਬਸ ਚ ਇੱਕ ਟਿਕਟਰ ਹੁੰਦਾ ਕੰਡਕਟਰ ਤੇ ਇੱਕ ਪਹਿਲਵਾਨ ਚੜਦਾ ਤੇ ਕੰਡਕਟਰ ਕਹਿੰਦਾ ਚਲੋ ਮੈਨੂੰ ਟਿਕਟ ਦੋ ਕਿੱਥੇ ਤੱਕ ਜਾਣਾ ਤੁਸੀਂ ਤੇ ਪਹਿਲਵਾਨ ਕਹਿੰਦਾ ਨਹੀਂ ਨਹੀਂ ਆਪਾਂ ਨੂੰ ਟਿਕਟ ਦੀ ਨੀ ਲੋੜ ਤੇ ਕੰਡਕਟਰ ਹੁੰਦਾ ਸੁੱਕਾ ਜਿਹਾ ਤੇ ਪਹਿਲਵਾਨ ਇੰਨਾ ਸਟਰੋਂਗ ਤੇ ਕੰਡਕਟਰ ਡਰ ਜਾਂਦਾ ਕਹਿੰਦਾ ਚਲ ਕੋਈ ਨੀ ਤੇ ਪਹਿਲਵਾਨ ਆਏ ਆਉਂਦਾ ਹੀ ਰਹਿੰਦਾ ਹਰ ਰੋਜ਼ ਚੜ ਜਾਂਦਾ ਤੇ ਹਰ ਰੋਜ਼ ਆਈ ਕਹਿੰਦਾ ਵੀ ਆਪਾਂ ਨੂੰ ਟਿਕਟ ਦੀ ਲੋੜ ਨੀ ਤੇ ਕੰਡਕਟਰ ਕਹਿੰਦਾ ਵੀ ਇਹਦਾ ਕੁਛ ਕਰਨਾ ਪੈਣਾ ਤੇ ਫਿਰ ਉਹ ਜਿਮ ਲੱਗ ਗਿਆ ਅੰਦਰ 3 ਮਹੀਨੇ ਬਾਅਦ ਉਹ ਵਧੀਆ ਵਧੀਆ ਬੋਡੀ ਬਣਾ ਕੇ ਫੇਰ ਆਉਂਦਾ ਤੇ ਪਹਿਲਵਾਨ ਚੜਦਾ ਮਾਰਨਿੰਗ ਚ ਤੇ ਕੰਡਕਟਰ ਪੁੱਛਦਾ ਟਿਕਟ ਦੋ ਤੇ ਪਹਿਲਵਾਨ ਕਹਿੰਦਾ ਨਹੀਂ ਨਹੀਂ ਆਪਾਂ ਨੂੰ ਟਿਕਟ ਦੀ ਲੋੜ ਨੀ ਕੰਡਕਟਰ ਕਹਿੰਦਾ ਨਹੀਂ ਨਹੀਂ ਅੱਜ ਤਾਂ ਟਿਕਟ ਲੈਣੀ ਪਊਗੀ ਤੁਸੀਂ ਦੱਸੋ ਕਿੱਥੇ ਜਾਣਾ ਤੇ ਪਹਿਲਵਾਨ ਕਹਿੰਦਾ ਮੈਨੂੰ ਟਿਕਟ ਦੀ ਕੀ ਲੋੜ ਆ ਮੇਰੇ ਕੋਲ ਤਾਂ ਪਾਸ ਹੈਗਾ
0: ਚਲੋ ਵਧੀਆ ਇਸੇ ਬਹਾਨੇ 3 ਮਹੀਨੇ ਚ ਸਰੀਰ ਬਣ ਗਿਆ
1: ਥੈਂਕ ਯੂ
0: ਥੈਂਕ ਯੂ ਯਸ਼ਕਾ
3: ਥੈਂਕ ਯੂ ਯੂ ਵੀ ਵਿਸ਼ ਨਾਓ
0: ਹਾਂਜੀ
2: ਸਤਿ ਸ੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ
0: ਸਤਿ ਸ੍ਰੀ ਅਕਾਲ ਜੀ ਕੀ ਹਾਲ ਨੇ
2: ਮੇਰਾ ਠੀਕ ਆ, ਤੁਹਾਡਾ ਕੀ ਹਾਲ ਆ?
0: ਹਾਂਜੀ ਆਪਾਂ ਵੀ ਠੀਕ ਆ ਭਾਜੀ।
1: ਹੋ ਗਏ ਰੈਡੀ ਸਕੂਲ ਲਈ?
2: ਹਾਂਜੀ, ਤੇ ਮੈਂ ਕੱਲ ਇੱਕ ਬਰਥਡੇ ਪਾਰਟੀ ਤੇ ਗਿਆ ਸੀ, ਮੇਰੇ ਪਾਪਾ ਦੇ ਦੋਸਤ ਦੀ ਬਰਥਡੇ ਪਾਰਟੀ ਸੀਗੀ, ਫਿਰ ਉਹਨਾਂ ਨੇ ਮੇਰੀ ਪਾਪਾ ਨੂੰ ਤੇ ਮੈਨੂੰ, ਮੇਰੀ ਦੀਦੀ ਨੂੰ ਤੇ ਮੰਮਾ ਨੂੰ ਵੀ ਬੁਲਾਇਆ ਸੀ ਤੇ ਮਾਮੂ ਨੂੰ ਵੀ ਬੁਲਾਇਆ ਸੀ, ਇਸ ਲਈ ਆਪਾਂ ਸਾਰੇ ਗਏ ਸੀਗੇ ਤੇ ਮੈਂ ਤੇ ਮੇਰੀ ਦੀਦੀ ਨੇ ਉੱਥੇ ਇੱਕ ਭੰਗੜਾ ਦੀ ਪਰਫੋਰਮੈਂਸ ਵੀ ਕੀਤੀ।
0: ਗੁੱਡ ਗੁੱਡ ਗੁੱਡ। ਫਿਰ ਟਰਨ ਗਿਫਟ ਵੀ ਮਿਲਿਆ? ਫਿਰ
2: ਨਹੀਂ ਨਹੀਂ
0: ਯਾਰ, ਇਹ ਕਿਹੜੀ ਪਾਰਟੀ ਹੋਈ ਫਿਰ?
1: ਉਹ ਤੇ ਅੰਕਲ ਦਾ ਬਰਥਡੇ ਸੀ ਨਾ, ਹੁਣ ਉਹ ਕੀ ਰਿਟਰਨ ਗਿਫਟ ਦੇਣਗੇ?
0: ਅਤੇ ਅੰਕਲ ਹੋਰ ਵੱਡਾ ਦਿੰਦੇ ਗਿਫਟ?
2: ਨਹੀਂ, ਦੋ ਬਰਥਡੇ ਸੀਗੇ, ਇੱਕ ਅੰਕਲ ਦਾ ਸੀ 50th ਤੇ ਇੱਕ ਉਹਨਾਂ ਦੇ ਬੇਟੇ ਦਾ ਸੀ।
0: ਦੇਖਿਆ ਨਿਕਲ ਆਈ ਨਾ ਵਿੱਚੋਂ ਗੱਲ ਕੋਈ ਨਾ ਕੋਈ। ਕੀ ਸੁਣਾਓਗੇ?
1: ਹਾਂਜੀ,
2: ਇੱਕ ਚੁਟਕਲਾ।
1: ਓਕੇ।
2: ਇੱਕ ਵਾਰੀ ਇੱਕ ਬੱਚੀ ਬਹੁਤ ਸ਼ਰਾਰਤੀ ਹੁੰਦੀ ਹੈ ਤੇ ਉਹ ਪਾਪਾ ਨੂੰ ਪੁੱਛਦੀ ਆ ਵੀ ਪਾਪਾ ਤੁਹਾਡੇ ਇੰਨੇ ਵਾਲ ਚਿੱਟੇ ਕਿਉਂ ਆ? ਤੇ ਫਿਰ ਉਹਦੇ ਪਾਪਾ ਉਹਨੂੰ ਚੁੱਪ ਕਰਾਉਣ ਲਈ ਇੱਕ ਮਜ਼ਾਕ ਕਰਦਾ ਵੀ ਮੇਰੇ ਜਦੋਂ ਵੀ ਤੂੰ ਇੱਕ ਸ਼ਰਾਰਤ ਕਰਦੀ ਆ ਮੇਰਾ ਇੱਕ ਵਾਲ ਚਿੱਟਾ ਹੋ ਜਾਂਦਾ। ਤੇ ਫਿਰ ਬੱਚੀ ਕਹਿੰਦੀ ਅੱਛਾ ਹੁਣ ਮੈਨੂੰ ਪਤਾ ਲੱਗਿਆ ਵੀ ਦਾਦੀ ਦੇ ਸਾਰੇ ਵਾਲ ਚਿੱਟੇ
1: ਕਿਉਂ
0: ਆ? ਪੰਗਾ ਲੈਣਾ।
1: ਥੈਂਕ ਯੂ ਯੁਵਰਾਜ, ਹੈਵ ਅ ਨਾਈਸ ਡੇ।
0: ਥੈਂਕ ਯੂ, ਥੈਂਕ ਯੂ ਯੁਵਰਾਜ। ਤੇ ਨੈਕਸਟ ਆਨਾ ਹਾਂ ਤੁਸੀਂ, ਆਉਂਦੇ ਰਹੋ।
2: ਆਵਾਜ਼
0: ਖਰਾਬ ਹੋ ਗਈ ਪੁੱਤ, ਦੁਬਾਰਾ ਬੋਲਿਓ।
2: ਮੈਂ ਰੋਟੀ ਖਾਧੀ ਤੇ ਦੁੱਧ ਪੀਤਾ ਨਾਲ।
0: ਅੱਛਾ, ਰੋਟੀ ਦੇ ਨਾਲ ਦੁੱਧ? ਓਏ ਕੀ ਪਾਇਆ ਦੁੱਧ ਚ?
2: ਕੇਸਰ ਤੇ ਸ਼ੱਕਰ।
0: ਓਏ ਓਏ ਹੋਏ ਓਏ ਹੋਏ ਓਏ ਹੋਏ,
1: ਵਾਹ!
0: ਸਵੇਰੇ ਸਵੇਰੇ ਕੇਸਰ ਨਾਲ ਤਾਂ ਫਿਰ ਠੰਡਾ ਲੱਗਣੋਂ ਅੜ ਗਈ ਹੈ।
2: ਮੈਂ ਤੇ ਮੇਰੀ ਦੀਦੀ ਨੇ ਅੱਜ ਤੁਹਾਨੂੰ ਕੁਝ ਸੁਣਾਉਣਾ।
0: ਓਕੇ, ਹਾਂਜੀ ਹਾਂਜੀ, ਪਲੀਜ਼।
2: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
0: ਸਤਿ ਸ਼੍ਰੀ ਅਕਾਲ।
1: ਤੁਹਾਡਾ ਕੀ ਨਾਮ
2: ਹੈ? ਹਰਗੁਨ ਕੌਰ।
1: ਸਤਿ ਸ਼੍ਰੀ ਅਕਾਲ ਹਰਗੁਨ।
0: ਅੱਜ ਤੇ ਟਾਈਮ ਨਾਲ ਹੀ ਉੱਠਣਾ ਪੈ ਗਿਆ ਹਰਗੁਨ। ਉਹ ਰਜਾਈ ਮਿਸ ਕਰਦੀ ਹੋਣੀ ਆ। ਅੱਜ ਉੱਠ ਕੇ ਇਦਾਂ ਨਹੀਂ ਲੱਗਾ ਵੀ ਐਵੇਂ ਨਹੀਂ ਉੱਠੀਦਾ ਨਾ, ਉੱਠੀ ਪੈਂਦੇ। ਚੰਗੀ ਗੱਲ, ਅੱਜ ਤੇ ਚੰਗਾ ਹੀ ਕੀਤਾ। ਜਦੋਂ ਬੰਦਾ ਉੱਠ ਪੈਂਦਾ ਨਾ ਫਿਰ ਪੜੇ ਪਰੇ ਪਈ ਰਜਾਈ ਤੇ ਗੁੱਸਾ ਜਿਹਾ ਚੜਦਾ ਰਹਿੰਦਾ। ਕੀ ਸੁਣਾਓਗੇ ਫਿਰ ਅੱਜ? ਕੀ ਲਿਆ ਦੋਵੇਂ ਭੈਣਾਂ?
2: ਸਪੈਸ਼ਲ ਆ ਕੁਛ।
0: ਓਕੇ, ਸਪੈਸ਼ਲ, ਸੁਪਰ ਸਪੈਸ਼ਲ
2: ਸੌਂਗ ਰੇਡੀਓ। ਹਾਂਜੀ, 1674 AM ਸਮਾਂ ਹੋ ਚੁੱਕਾ ਹੈ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ, ਗਿਲੇ, ਪਰੇਸ਼ਾਨੀਆਂ, ਜੋ ਵੀ ਮਨ ਦੇ ਉੱਤੇ ਬੋਝ ਆ, ਸਾਰਾ ਕੁਝ ਇੱਕ ਪਾਸੇ ਰੱਖ ਕੇ ਹੱਸਣ ਦਾ, ਹਸਾਉਣ ਦਾ ਤੇ ਚੁਟਕਲੇ ਸੁਣਨ ਸੁਣਾਉਣ ਦਾ ਸਮਾਂ ਹੋ ਚੁੱਕਾ ਹੈ। ਅਤੇ ਆਓ ਫਿਰ ਆਪਾਂ ਬੱਚਿਆਂ ਦੇ ਕੋਲੋਂ ਚੁਟਕਲੇ ਤੇ ਬੁਝਾਰਤਾਂ ਸੁਣਦੇ ਹਾਂ ਤੇ ਹੱਸਦੇ ਹਾਂ। ਅੱਜ ਦੇ ਦਿਨ ਨੂੰ ਆਪਾਂ ਥੋੜਾ ਜਿਹਾ ਹੋਰ ਵਧੀਆ ਬਣਾਉਂਦੇ ਹਾਂ, ਹੱਸ ਹੱਸ ਕੇ ਠੰਡ ਵੀ ਆਪਾਂ ਦੂਰ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਉੱਠ ਗਏ ਹੋਗੇ, ਸਾਡੇ ਨਾਲ ਜੁੜ ਚੁੱਕੇ ਹੋਗੇ ਤੇ ਹੱਸਣ ਦੇ ਲਈ ਤਿਆਰ ਬੈਠੇ ਹੋਗੇ। ਵਾਅਦਾ ਕਰਦੇ ਹਾਂ ਕਿ ਆਪਾਂ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ ਤੇ ਤੁਸੀਂ ਵੀ ਜ਼ਰੂਰ ਹੱਸਿਓ। ਚੁਟਕਲਾ ਨਵਾਂ ਹੋਵੇ, ਪੁਰਾਣਾ ਹੋਵੇ, ਪਹਿਲਾਂ ਸੁਣਿਆ ਹੋਵੇ, ਕੋਈ ਫਰਕ ਨਹੀਂ ਪੈਂਦਾ। ਤੇ ਫਰਕ ਪੈਂਦਾ ਹੈ ਕਿ ਆਪਾਂ ਹੱਸਣਾ ਹੈ ਕਿ ਨਹੀਂ ਹੱਸਣਾ। ਤੇ ਸਵੇਰੇ ਸਵੇਰੇ ਜ਼ਰੂਰ ਭਾਈ ਹੱਸ ਲਿਆ ਕਰੋ। ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਰਣਜੋਤ ਅੰਕਲ ਜੀ ਤੇ ਯਾ ਸ਼ਾਂਤੀ ਜੀ।
1: ਵੈਰੀ ਨਾਈਸ,
0: ਵੈਰੀ ਨਾਈਸ ਅਰਗੁਨ। ਤੂੰ ਤੇ ਕੁੜੀਏ ਸਾਡੇ ਨਾਲੋਂ ਵੀ ਬਿਹਤਰ ਆਰਜੇ ਬਣ ਗਈ। ਤੂੰ ਤੇ
1: ਅੰਕਲ ਦੀ ਸਕ੍ਰਿਪਟ ਲੈ ਲਈ,
0: ਤੂੰ ਤੇ ਸਾਡੇ ਨਾਲੋਂ ਵੀ ਵਧੀਆ ਕਰਤਾ।
1: ਬਹੁਤ ਸੋਹਣਾ,
0: ਵੈਰੀ ਇੰਟੈਲੀਜੈਂਟ।
2: ਥੈਂਕ ਯੂ।
1: ਕਿੰਨੇ ਸਾਲ ਦੇ ਹੋ ਤੁਸੀਂ?
2: ਮੈਂ 13।
1: ਓਕੇ,
0: ਰੈਡੀਮੇਡ ਥੈਂਕ ਯੂ ਤੁਸੀਂ ਇੱਥੇ ਆ ਕੇ ਕਰਿਓ ਜਦੋਂ ਛੁੱਟੀਆਂ ਹੋਣਗੀਆਂ ਨੈਕਸਟ ਵੀਕ
1: ਕਿੰਨਾ ਸੋਹਣਾ ਬੋਲਿਆ
0: ਚਲੋ ਵੈਰੀ ਨਾਈਸ ਥੈਂਕ ਯੂ ਬੁੱਤ ਥੈਂਕ ਯੂ
3: ਥੈਂਕ ਯੂ
0: ਥੈਂਕ ਯੂ
3: ਸਾਡੇ ਨਾਲ ਸਭ ਤੋਂ ਪਹਿਲਾਂ ਜੁੜ ਚੁੱਕੇ ਨੇ ਅਨਾਹਤ
1: ਹਾਂਜੀ
3: ਅਨਾਹਤ ਤੁਸੀਂ ਆਉਂਦੇ ਰਹੋ
2: ਸਤਿ ਸ਼੍ਰੀ ਅਕਾਲ ਦੀਦੀ ਜੀ ਮੈਂ ਠੀਕ ਹਾਂ ਤੁਸੀਂ ਦੱਸੋ ਮੈਂ ਵੀ ਵਧੀਆ ਕੀ ਲੈ ਕੇ ਆਇਓ ਅੱਜ ਫਿਰ ਅੱਜ ਦਾ ਵਿਚਾਰ
1: ਆਪਾਂ ਚਾਹ ਚੂ ਪੀ ਕੇ ਆਉਂਦੇ
0: ਹਾਂਜੀ ਅੱਗੇ
3: ਅੱਜ ਦਾ ਵਿਚਾਰ
2: ਮੂਰਖ ਬਣਨ ਦੇ ਦੋ ਤਰੀਕੇ ਹਨ ਝੂਠ ਨੂੰ ਸੱਚ ਮੰਨ ਕੇ ਚੱਲਣਾ ਤੇ ਸੱਚ ਨੂੰ ਸੱਚ ਮੰਨਣ ਤੋਂ ਮੁਕਰ ਜਾਣਾ ਇਸਦਾ ਮੀਨਿੰਗ ਹੈ ਕਿ ਕੁਝ ਲੋਕ ਝੂਠ ਨੂੰ ਸੱਚ ਮੰਨ ਕੇ ਚੱਲਦੇ ਹਨ ਕਿਉਂਕਿ ਉਹ ਸੱਚਾਈ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ ਤੇ ਇਸ ਕਰਕੇ ਉਹ ਮੂਰਖ ਬਣ ਜਾਂਦੇ ਹਨ
0: ਹਾਂਜੀ ਆਰਜੀ ਜੀ ਦੱਸੋ
1: ਸਾਡੀ ਤੇ ਤੁਸੀਂ ਛੁੱਟੀ ਕਰਾਤੀ ਹੈ
0: ਅਸੀਂ ਤਾਂ ਵਰਕ ਫਰੋਮ ਹੋਮ ਤੇ ਆ
1: ਥੈਂਕ ਯੂ
0: ਆ ਆ ਕੀਤਾ ਤੁਸੀਂ ਆਪਣਾ ਹਰਗੁਣ ਵਰਕ ਫਰੋਮ ਹੋਮ ਆਇਆ ਘਰੇ ਕਰ ਲਾਂਗੇ ਆਪਾਂ ਥੈਂਕ ਯੂ ਪੁੱਤ ਤੁਸੀਂ ਬਹੁਤ ਸੋਹਣਾ ਕੀਤਾ ਰਜਾਈ ਤੋਂ ਬਿਨਾ
2: ਸਤਿ
0: ਸ਼੍ਰੀ ਅਕਾਲ
1: ਅਸੀਸ ਕੌਰ ਜੀ ਕੀ ਹਾਲ ਚਾਲ ਹੈ
2: ਮੈਂ ਠੀਕ ਹਾਂ ਤੁਸੀਂ ਕਿਵੇਂ ਹੋ
0: ਵਧੀਆ
1: ਵਧੀਆ ਅੱਜ ਤੇ ਐਕਸਾਈਟਮੈਂਟ ਅਲੱਗ ਹੀ ਹੋਣਾ ਹੈ ਨਾ
2: ਮੈਨੂੰ ਮੈਂ ਬਹੁਤ ਐਕਸਾਈਟਡ ਲੱਗੂਗੀ ਇਹ ਦਿਨ ਨਿਊ ਟਰਮ ਦਾ ਫਿਰ ਮੇਰਾ ਹਾਫ ਹੋਰ ਰਹਿ ਗਿਆ ਸਕੂਲ ਕਰਨ ਲਈ ਫਿਰ ਛੁੱਟੀਆਂ ਹੋਣਗੀਆਂ ਫਿਰ ਅਸੀਂ ਇੰਡੀਆ ਜਾਵਾਂਗੇ
1: ਹੁਣੇ ਤੇ ਛੁੱਟੀਆਂ ਮੁੱਕੀਆਂ ਫਿਰ ਛੁੱਟੀਆਂ ਹੋਣਗੀਆਂ
2: ਟਾਈਮ ਬੈਸਟ ਵੀ ਮੈਂ ਰੇਡੀਓ ਤੇ ਗੱਲ ਕਰ ਸਕਦੀ
0: ਓ ਵਾਹ ਵਾਹ ਵਾਹ ਥੈਂਕ ਯੂ ਥੈਂਕ ਯੂ ਹੋਰ ਤੁਹਾਡੀ ਰਜਾਈ ਦਾ ਕੀ ਹਾਲ ਹੈ
2: ਮੈਂ ਰਜਾਈ ਤੇ ਬੈਠੀ
0: ਅੰਨੀ ਉਦਾਂ ਕੀ ਹਾਲ ਤੁਹਾਡੀ ਰਜਾਈ ਦਾ
1: ਸੈਡ ਹੋਣੀ ਹੁਣ ਤੇ ਰਜਾਈ
0: ਠੀਕ ਹੈ ਤੁਹਾਡੀ
2: ਯੈਸ
0: ਸੈਡ ਤੇ ਨਹੀਂ ਆ
2: ਨਹੀਂ
0: ਹਾਂ ਨਿੱਗੀ ਤੇ ਨਹੀਂ ਆ
2: ਨਿੱਗੀ ਆ
0: ਉਹ ਭਾਵੇਂ ਠੰਡੀ ਹੋ ਗਈ ਹੋਵੇ ਤੁਸੀਂ ਨਿਕਲ ਆਇਓ ਨਾ
1: ਓ ਜੀ
0: ਓਹੋ ਸਰਾਣੇ ਨਾਲ ਲੜ ਪਏ ਮਗਰੋਂ
2: ਸਰਾਣੇ ਅਸੀਂ ਲੈਂਦੇ ਕੱਲਾ ਮੇਰੀ ਮੰਮਾ ਦੀ ਧੋਣ ਦੁਖੂ ਫੇਰ ਉਹ ਲੈਂਦੇ
0: ਅੱਛਾ ਅੱਛਾ ਤੁਸੀਂ ਨੀ ਲੈਂਦੇ
2: ਨਾ
0: ਓਕੇ ਤੇ ਫਿਰ ਤੇ ਰਜਾਈ ਵੈਸੇ ਕੱਲੀ ਰਹਿ ਗਈ
1: ਤੁਸੀਂ ਵੀ ਉੱਠੇ
2: ਨਹੀਂ ਸਰਾਣੇ ਵੀ ਬੈੱਡ ਤੇ ਆ ਸਰਾਣੇ ਵੀ ਡਰਾਈ ਦੇ ਕੋਲ ਹੈ
0: ਅੱਛਾ ਉੱਤੇ ਰੱਖੇ ਆ ਓਕੇ
1: ਕੁਛ ਇੱਕ ਟੈਡੀ ਬੀਅਰ ਵੀ ਹੋਣਾ ਹੈ
2: ਉਹਨਾਂ ਗਰਮ ਰੱਖ ਰਹੇ
0: ਉਹਨਾਂ ਗਰਮ ਰੱਖ ਰਿਹਾ ਆਹੋ ਪਰ ਰਜਾਈ ਦੇ ਨਾਲ ਗੱਲਾਂ ਕਰਨ ਨੂੰ ਵੀ ਕੋਈ ਚਾਹੀਦਾ ਨਾ
2: ਸਾਨੂੰ ਪਤਾ ਅੱਜ ਮੈਂ ਰਾਤ ਨੂੰ ਉੱਠ ਗਈ ਸੀ ਮਾਰਨਿੰਗ 6:30
0: ਅੱਛਾ 6:30
2: 6:07
0: ਅੱਛਾ ਫਿਰ ਕੀ ਕੀਤਾ
1: 6:30 ਰਾਤ ਸੀਗੀ ਨਾ
2: ਅਸੀਂ ਪਹਿਲਾਂ ਉੱਠ ਕੇ ਦੀਵੀ ਦਾ ਤੇ ਨਾਨਾ ਜੀ ਸੌ ਰਹੇ ਸੀ ਪਾਪਾ ਜੌਬ ਗਏ ਮੰਮਾ ਨਾ ਰਹੇ ਸੀ ਮੈਂ ਉੱਠੀ ਸੀ
0: ਅੱਛਾ ਫਿਰ ਤੁਸੀਂ ਕੀ ਕੀਤਾ ਉੱਠ ਕੇ
2: ਮਤਲਬ ਮੈਂ ਅੱਜ 3rd ਪਰਸਨ ਉੱਠੀ ਸੀ ਨੋਰਮਲੀ ਮੈਂ ਦੀਵਰ ਤੋਂ ਪਹਿਲਾਂ ਉੱਠਦੀ ਬਟ ਅੱਜ ਮੈਂ ਉਹ ਤੋਂ ਪਹਿਲਾਂ ਉੱਠੀ ਨੋਰਮਲੀ ਮੈਂ ਦੀਵਰ ਤੋਂ ਬਾਅਦ ਉੱਠਦੀ
0: ਅੱਜ ਤਾਂ ਫਸਟ ਆ ਗਏ ਤੁਸੀਂ
2: ਹਾਂਜੀ
0: ਅੱਜ ਫਿਰ ਕੀ ਮਿਲੂਗਾ ਅੱਜ ਫਿਰ ਕੀ ਮਿਲੂਗਾ ਅੱਜ ਫਿਰ ਮੰਮਾ ਕੋਲੋਂ ਪਹਿਲਾਂ ਉੱਠ ਪਏ ਤੁਸੀਂ
2: ਉਹਨਾਂ ਨੇ ਕੁਛ ਨਹੀਂ ਦੇਣਾ ਬਸ
0: ਕੋਈ ਸੁਪਨਾ ਤੇ ਨਹੀਂ ਆਇਆ ਉੱਠਣ ਲੱਗਿਆ
2: ਨਹੀਂ
0: ਮੈਂ ਸਕੂਲ ਗਈ ਆ ਓਏ ਬੈਗ ਬੜਾ ਭਾਰਾ ਵਾ ਤੇ ਮੈਡਮ ਨੇ ਕਿਹਾ ਵਾਹ ਆਸੀਸ ਤੂੰ ਤੇ ਭਾਰਾ ਬੈਗ ਚੁੱਕਣ ਲੱਗ ਪਈ ਐ
3: ਨੋ
0: ਇਦਾਂ ਦਾ ਨਹੀਂ ਕੁਝ ਹੋਇਆ
2: ਨਹੀਂ ਕੋਈ ਸੁਪਨਾ ਨਹੀਂ ਆਇਆ
0: ਅੱਛਾ
2: ਬਹੁਤ
0: ਵਧੀਆ ਤੇ ਰਾਤ ਨੂੰ ਤੁਸੀਂ ਵਾਹਿਗੁਰੂ ਵਾਹਿਗੁਰੂ ਕਰਕੇ ਸੌਂਦੇ ਹੋ
2: ਜਦੋਂ ਵੀ ਤੁਹਾਨੂੰ ਲੱਗਦਾ ਵੀ ਸੁਪਨਾ ਤੁਹਾਨੂੰ ਆਊਗਾ ਵਾਹਿਗੁਰੂ ਵਾਹਿਗੁਰੂ ਕਰਨ ਲੱਗ
0: ਕੋਈ ਨੀ ਆਪਾਂ ਚਿੱਠੀ ਪਾ ਦਾਂਗੇ
1: ਅੱਜ ਦਾ ਵਿਚਾਰ
0: ਅਸੀਂ ਕੀ ਸੁਣਾਓਗੇ ਫਿਰ
1: ਹਾਂਜੀ
0: ਜਚੀ ਨੀ ਵੈਸੇ ਇਸ ਬੋਲੀ ਦੇ ਨਾਲ ਨਾ ਨਾ ਨਾ ਨਾ ਨੀ ਜਚਦਾ ਇਹਦੇ ਨਾਲ
1: ਵਧੀਆ ਨਾ ਸਭ ਨੂੰ ਨਾ ਹੀ ਕਹਿ ਰਿਹਾ
0: ਹੋਰ ਇਹਦੇ ਨਾਲ ਤੇ ਫੂਫੂ ਜਚਦਾ ਅੱਛਾ
1: ਫਿਰ ਕਿੱਥੇ ਜਾ ਰਹੇ ਸੀ
2: ਮੇਰੇ ਨਾਨਾ ਜੀ ਅੱਜ ਆਏ ਸੀ ਅੱਜ ਉਹ ਥੋੜੇ ਦਿਨ ਪਹਿਲਾਂ ਆਏ ਸੀ ਤੇ ਫਿਰ ਅੱਜ ਉਹ ਮੇਰੇ ਨਾਲ ਆਏ ਮੰਮਾ ਨਾਲ ਆਏ ਸੀ ਤਾਂ ਉਹ ਮੈਨੂੰ ਛੱਡ ਸਕਦੇ ਮੰਮਾ ਨਾਲ
1: ਓਕੇ ਇਹ ਤੇ ਬਹੁਤ ਵਧੀਆ ਗੱਲ
0: ਇਹਦਾ ਕੀ ਮਤਲਬ ਹੋਇਆ
2: ਮਤਲਬ ਨਥਿੰਗ

0: ओके
1: ओके ओके
0: नाइस। आज तो फिर सोने बन के चले हो तुम।
2: ऐसे मम्मा ने कोट पाया मोटा।
0: अच्छा मम्मा ने कोट पाया, ओके ओके। तो ही भी कोट पा के जाया करो हो मोटा।
2: मेनू फिर गर्मी लगती।
0: अच्छा गर्मी लगती है, ओके। तो ही फिर स्ट्रांग हो ना।
2: हाँ जी
0: की सुनाओगे फिर?
2: गल्लाई।
0: अच्छा गल्ला ही आ के अपने को
3: कि फिर यार तुसी एंजॉय कीता बेला रात।
2: हाँ जी कल परसो अथे लाइट्स सी ते स्नो सी बबल्स वाली चग सी स्नो बजी
0: आर्टिफिशियल स्नो है ना।
2: हाँ जी बिकॉज रियल स्नो भी नहीं है कि
3: आज ते हुण ते असली जगह ते भी नकली करी जा रहे थे ते ठीक है
0: नहीं वो दूसरे पहनती ने जड़ी बैलेट जना और भी जाना किसी ने ते इत्थे क्रिसमस मनाउंदे आ जुलाई दे विच। अच्छा नलका भी पानी भी कढ़दा सी?
2: हां जी ते असीं उहदे नाल हाथ धोते।
0: अच्छा नलके नाल के पानी ना पर दस्ताने पा के गए ही। जी फड़े गए गिले कर ले। अच्छा अज नहीं ठंड। ओके ओके चलो ते वड्डी दीदी
2: दीदी ना गल
0: कर लो। सत श्री अकाल पुत्र। थैंक यू। हेलो बड़ी दीदी।
2: सत श्री अंकल जी ते आंटी जी।
0: सत श्री अकाल।
3: की हाल चाल है?
2: मेरा ठीक है, तुहाडा की हाल है?
0: बिल्कुल बढ़िया। ठीक है।
3: की लेके जा रहे हो अज लंच च?
0: पिंडी
2: रोटी लच्छा परांठा।
3: लच्छा परांठा
0: पिंडी नाल?
2: नहीं।
0: हां
2: सुकी
0: नाल हो गए लून जवैन।
2: हां जी।
0: गुड गुड गुड गुड गुड
3: वेरी नाइस।
0: तेरा पिंडी दा की हाल है?
2: पिंडी ठीक है, मैं भी ड्रॉअर च रखी हुई।
3: ड्रॉअर च रखे
0: जिन्ना चर ब्याह दे डेट नहीं ना पक्की हुंदी उहनूं आईलेट्स करा दो।
3: ये भी सही है।
0: पिंडी आस आराम दौड़ी
2: तो पहला रिलैक्स कर दी फिर जो ब्याह होगा उन्हें सारे काम करने।
3: बड़ी टेंशन।
0: अच्छा पिंडी काम करूगी सारे? हां
2: हां जी बिकॉज अमरूद नहीं कुछ करूगा।
0: अच्छा
2: तो सारे घर वाले एदा ही हुंदे।
3: ए स्क्रिप्ट मम्मा ने बना के दित्ती?
2: नहीं आई मीन हांजी।
0: अच्छा घर वाले कुछ नहीं करते?
3: सारा काम मम्मियां कर दिया है ना।
0: ट्रक कौन चलाउंदा फिर?
2: दादा।
0: अच्छा फिर घर वाले कौन हुंदे आ?
3: फोन कौन चलाउंदा?
0: फोन चलाउण वाले घर वाले केड़े हुंदे आ?
2: पता नहीं।
0: वो बाकिया दे जड़े हुंदे ना बाकिया दे जड़े घर वाले लेजी हुंदे आ है ना।
2: ते दादा शीशे वाल देख रहे हुंदे रोज मुच्छा उपर नू कर दे जिवें मूवी च हुंदे मुच्छे नू वट देना।
0: तुही ना छड्या करो कोई गल दा। तेरी ची ची कर देनी पापा ने?
2: नहीं रे ची ची नहीं कर दे।
0: नहीं कर दे। ओके थैंक यू पुत्र। की सुनाओगे?
2: दादा बहुत ज्यादा टाइम लांदे कपड़े
0: ਤਿਆਰ ਹੋਣ ਨੂੰ,
2: ਤਿਆਰ ਹੋਣ ਲਈ ਹਾਂਜੀ, ਤੇ ਮੰਮਾ ਚਾਰ ਤੋਂ ਦੋ ਮਿੰਟ ਲਾਂਦੇ, ਡੈਡਾ ਪੰਜ ਮਿੰਟ ਲਾਂਦੇ,
3: ਅੱਜ ਕੁਛ ਲੈਣਾ ਹੈ ਮੰਮਾ ਤੋਂ।
0: ਤੁਸੀਂ ਕਿੰਨਾ ਚਿਰ ਲਾਉਂਦੇ ਹੋ?
2: Two minutes.
0: Okay.
3: ਮੈਗੀ ਤੋਂ ਵੀ ਜਲਦੀ।
0: Very quick.
2: ਹਾਂਜੀ।
0: 2 ਮਿੰਟ ਸੇ ਤੁਸੀਂ ਉੱਠਦੇ ਵੀ ਨਹੀਂ ਹੋਣੇ ਆਵਾਜ਼ ਦਿੱਤੇ ਆ।
2: ਓ ਮੈਂ 5 ਮਿੰਟ ਚਲਾਉਂਦੇ।
3: ਬੜੀ ਚਲਾ ਕੇ।
2: ਤੇ ਮੈਂ ਇੱਕ ਬੁਜਾਰਤ ਸੁਣਾਣੀ।
3: ਹਾਂਜੀ ਹਾਂਜੀ।
2: ਉਹ ਕਿਹੜੀ ਚੀਜ਼ ਹੈ ਜਿਹੜੀ ਤੁਸੀਂ ਕਹਿੰਦੇ ਆਉਗੀ ਆਉਗੀ ਪਰ ਕਦੀ ਵੀ ਨਹੀਂ ਆਉਂਦੀ?
0: ਅੱਛਾ, ਆਉਗੀ ਆਉਗੀ ਪਰ ਕਦੀ ਵੀ ਨਹੀਂ ਆਉਂਦੀ।
2: ਹਾਂਜੀ।
0: ਇਹ ਕਿਹੜੀ ਚੀਜ਼ ਆ ਵੀ ਆਉਗੀ ਆਉਗੀ ਤੇ ਕਦੇ ਵੀ ਨਹੀਂ ਆਉਂਦੀ?
3: ਲੋਟਰੀ।
0: ਮਾਇਆ ਹੀ ਹੋ ਸਕਦੀ। ਆਉਗੀ ਆਉਗੀ ਪਰ ਕਦੇ ਵੀ ਨਹੀਂ ਆਉਂਦੀ। ਯਾਦ ਆਤੀ ਹੈ ਮਗਰ ਆਤੀ ਨਹੀਂ। ਕੌਣ ਹੀਰੋਇਨ? ਆਤੀ ਨਹੀਂ,
3: ਬਸ ਗਾਣਾ ਯਾਦ।
0: ਇਹਦੇ ਉੱਤੇ ਗਾਣਾ ਵੀ ਹੈਗਾ ਪਤਾ?
2: ਨਹੀਂ
0: ਮੈਨੂੰ ਨੀ ਪਤਾ, ਡੈਡਾ ਨੂੰ ਪਤਾ
2: ਹੋਣਾ।
0: ਹਿੰਦੀ ਕੇ ਪੰਜਾਬੀ?
3: ਪਤਾ ਨਹੀਂ।
2: ਪੁਰਾਣੇ ਵਾਲੇ ਸੁਣਦੇ?
0: ਅੱਛਾ, ਪੁਰਾਣੇ ਵਾਲੇ,
2: ਸਹੇਲੀਆਂ ਵਾਲੇ।
0: ਅੱਛਾ,
3: ਤੁਹਾਡਾ ਕੋਈ ਹੱਲ ਨਹੀਂ। ਮੈਨੂੰ ਪਤਾ ਨਹੀਂ, ਇੱਦਾਂ ਲੱਗਦਾ ਕਿ ਮੰਮੀ ਮੰਮੀ ਦੇ ਨਾ ਅਲਫਾਜ਼ ਆਪਣੇ ਤਰਫੋਂ ਬੋਲੀ ਜਾਂਦੀ। ਮੰਮੀ ਨੇ ਸਕ੍ਰਿਪਟ ਬਣਾ ਕੇ ਤੇ ਨਹੀਂ ਦਿੱਤੀ, ਆਈ ਆਈ ਬੋਲੋ।
2: ਨਹੀਂ,
3: ਸਭ ਕਾ ਬਦਲਾ ਲੇਗਾ ਤੇਰਾ ਫੈਜ਼ਲ।
2: ਨੋਟ ਰੱਖਦੇ ਹੁੰਦੇ ਜੋ ਵੀ ਮੰਮਾ ਤੇ ਡੈਡਾ ਕਰਦੇ,
0: ਨੋਟਸ ਬਣਾਉਂਦੀ ਆ ਸਾਰਾ ਕੁਝ,
3: ਡਾਟ ਪੁਆਇੰਟਸ।
0: ਚਲ ਹਾਰ ਗਏ ਆਪਾਂ ਪੁੱਤ।
2: ਕੱਲ
0: ਤੁਹਾਡਾ ਦਿਨ ਵਧੀਆ ਵਧੀਆ ਰਹੇ ਭਾਈ, ਸਾਰਿਆਂ ਦਾ ਸਕੂਲ ਦੇ ਵਿੱਚ ਖੂਬ ਇੰਜੋਏ ਕਰੋ, ਤੁਸੀਂ ਮਨ ਲਾ ਕੇ ਪੜ੍ਹਾਈਆਂ ਕਰੋ ਤੇ ਚੜ੍ਹਦੀ ਕਲਾ ਚ ਰਹੋ, ਇਸੇ ਤਰ੍ਹਾਂ ਹੱਸਦੇ ਖੇਡਦੇ ਰਹੋ। ਤੇ ਹਾਂਜੀ ਸੁਖਨ, ਤੁਸੀਂ ਹੁਣ ਕਰ ਸਕਦੇ ਹੋ, ਬਿਜ਼ੀ ਸੀ ਲਾਈਨ। ਅਮਨਦੀਪ ਢਿੱਲੋਂ ਜੀ ਗੁੱਡ ਮਾਰਨਿੰਗ ਭੇਜਦੇ ਨੇ, ਤੇ ਰਾਕੇਸ਼ ਕੁਮਾਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ, ਕਹਿੰਦੇ ਕਿ ਸਭ ਖੁਸ਼ ਰਹਿਣ, ਤੰਦਰੁਸਤ ਰਹਿਣ, ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਤੇ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ, ਪਰਥ ਤੋਂ ਕਰਦੇ ਨੇ ਮੈਸੇਜ। ਸਤੀਸ਼ ਜੀ ਕਹਿੰਦੇ ਨੇ ਕਿ ਵਾਓ ਵੈਰੀ ਨਾਈਸ ਆਰ ਜੇ, ਸੋ ਇਹ ਹਰਗੁਣ ਨੂੰ ਐਪਰੀਸ਼ੀਏਟ ਆਈ ਥਿੰਕ ਕੀਤਾ ਇਹਨਾਂ ਨੇ। ਅਤੇ ਹਰਮਨ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਤੇ ਤੰਦਰੁਸਤੀ ਬਖਸ਼ੇ। ਗੁਰਜੀਤ ਕੌਰ ਜੀ ਸਤਿ ਸ਼੍ਰੀ ਅਕਾਲ, ਧੰਨਵਾਦ ਤੁਹਾਡਾ। ਜਸਪ੍ਰੀਤ ਜੀ ਧੰਨਵਾਦ, ਕਰਨ ਜੀ ਬਹੁਤ ਬਹੁਤ ਮਿਹਰਬਾਨੀ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਬਹੁਤ ਹੀ ਵਧੀਆ ਕਹਾਣੀ ਸੀ, ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਅਤੇ ਲਵਜੋਤ ਧੁਨਾ ਜੀ ਧੁਨਾ ਜੀ ਲੋੜ ਮੋਗੇ ਵਾਲੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ, ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਅਤੇ ਜਸਵਾਲ ਸਾਹਿਬ ਕਹਿੰਦੇ ਕਿ ਸੰਜੇ ਕਪੂਰ ਦੀ ਮੂਵੀ ਸੀ ਆਤੀ ਨਹੀਂ ਵਾਲਾ, ਕਟਰੀਨਾ ਕੈਫ ਨਹੀਂ ਆਉਂਦੀ। ਅੱਛਾ,
3: ਕਟਰੀਨਾ ਕੈਫ ਤਾਂ ਉਸ ਜ਼ਮਾਨੇ 'ਚ ਨਹੀਂ ਸੀ ਇਹ ਵਾਲੇ ਗਾਣੇ ਦੇ ਵਿੱਚ।
0: ਅੱਛਾ, ਇਹ ਕੀ ਕਹਿ ਰਹੇ? ਫਿਰ ਇੱਕ ਮਿੰਟ ਫਿਰ ਪੜ੍ਹ ਲੈਂਦੇ। ਸੰਜੇ ਕਪੂਰ ਦੀ ਕਹਿੰਦੇ ਮੂਵੀ ਸੀ ਆਤੀ ਨਹੀਂ ਵਾਲਾ, ਕਟਰੀਨਾ ਹੀ ਕਿਹਾ ਨਾ, ਕਟਰੀਨਾ ਕੈਫ ਨਹੀਂ ਕਹਿੰਦੇ ਆਉਂਦੀ। ਤੇ ਮਨ ਸਾਹਿਬ ਕਹਿੰਦੇ ਕਿ ਵਾਹਿਗੁਰੂ ਦੇ ਅੱਗੇ ਅਰਦਾਸ ਕਰਦੇ ਹਾਂ, ਸਭ ਚੜ੍ਹਦੀ ਕਲਾ ਦੇ ਵਿੱਚ ਰਹਿਣ ਅਤੇ ਸ਼ੁਕਰਾਨਾ। ਗੁੱਡ ਮੋਰਨਿੰਗ ਭੇਜਦੇ ਨੇ ਸਾਰੇ ਪਰਿਵਾਰ ਦੇ ਲਈ ਸਮਾਈਲ ਦੇ ਨਾਲ। ਬਲਜੀਤ ਜੀ ਧੰਨਵਾਦ ਤੁਹਾਡਾ, ਅਮਰਿਤ ਜੀ ਬਹੁਤ ਬਹੁਤ ਸ਼ੁਕਰੀਆ, ਕੁਲਵੀਰ ਜੀ ਧੰਨਵਾਦ, ਗੁਰਵੀਨ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਜੀ, ਢਿੱਲੋਂ ਪਰਿਵਾਰ ਦੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਗਈ, ਬੈਰਿਕ ਦੇ ਪਾਣੀਆਂ ਤੋਂ। ਅਤੇ ਕਰਮਜੀਤ ਕੌਰ ਭੁੱਲਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਰਮ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅਤੇ ਫਰਾਈਡੇ ਡਿਨਰ ਵਾਜ਼ ਵਾਈਟ ਚਨੇ ਅਨੀਅਰ ਕੁਕੁੰਬਰ ਟਮਾਟੋ ਸਲਾਦ ਤੇ ਹੂਮਿਡ ਹੁਮਸ ਸੌਸ ਵਿਦ ਨਾਚੋ
3: ਨਾਚੋ
0: ਹਾਂਜੀ
3: ਚਿਪਸ ਦਾ ਨਾਮ
0: ਹਾਂ ਨਾਚੋ ਚਿਪਸ ਥੈਂਕ ਯੂ ਜੀ ਬਹੁਤ ਮਿਹਰਬਾਨੀ ਸਵਾਦੀ ਸਵਾਦੀ ਮੈਸੇਜ ਭੇਜਣ ਦੇ ਲਈ ਅਤੇ ਲਾਸਟ ਹੋਣਗੇ ਜੀ ਸਾਡੇ ਨਾਲ ਸੁਖਨ ਕਿ ਸਾਹਿਬਿਆ ਦਡਵਾਲ ਸਾਹਿਬ ਸਤਿ ਸ੍ਰੀ ਅਕਾਲ ਜੀ
3: ਕੀ ਹਾਲ ਚਾਲ ਹੈ ਠੀਕ ਹੋ
0: ਜਾ ਰਹੇ ਅੱਜ ਨਹੀਂ ਅੱਜ ਛੁੱਟੀ ਆ ਯਾਰ ਰਜਾਈ ਨੂੰ ਵੀ ਛੁੱਟੀ ਦੋ ਹੈ ਯਾਰ ਤੁਸੀਂ ਹੱਸਦੇ
2: ਥੱਲੇ ਡਿੱਗ
3: ਗਿਆ
0: ਪੀੜਤ ਨਹੀਂ ਹੋਈ ਹਈ ਵੀ ਨਹੀਂ ਹੋਈ ਹੈ
3: ਇਹ ਪਹਿਲਾ ਬੱਚਾ ਜਿਹੜਾ ਡਿੱਗ ਕੇ ਹੱਸਦਾ
0: ਵੀਰਾ ਚੱਲ ਗਿਆ ਸਕੂਲ ਓਏ ਹੋਏ ਫਿਰ ਕੱਲੇ ਦੀ ਸਰਦਾਰੀ ਫਿਰ ਹੈ ਤੇ ਤੁਸੀਂ ਛੱਡਣ ਗਏ ਸੀ ਕਿ ਘਰੇ ਰਹੇ ਸੀ ਅੱਛਾ ਘਰੇ ਹੀ ਵਾਹ ਅੱਛਾ ਛੱਡਣ ਗਏ ਸੀ ਓਕੇ ਅੱਛਾ ਕਾਰ ਚ ਤੁਸੀਂ ਤੇ ਟਾਈਮ ਨਾਲ ਹੀ ਉੱਠ ਪੈਂਦੇ ਹੋ ਫਿਰ
2: ਬੈਂਕ
0: ਬੁੰਕ ਦੇ ਕੰਮ ਵੀ ਕਰਦੇ ਸਬਜ਼ੀ ਵੀ ਲਿਆ ਦਿੰਦੇ ਹੁੰਦੇ ਹੋ
2: ਲੰਮੇ ਪਿਆ ਸੀ
0: ਅੱਛਾ ਇੰਨੇ ਕੰਮ ਇੰਨੀਆਂ ਜ਼ਿੰਮੇਵਾਰੀਆਂ ਯਾਰ
3: ਹਾਂਜੀ
0: ਐਡਾ ਬੀਬਾ ਮੁੰਡਾ ਗੱਡੀ ਗੁੱਡੀ ਵੀ ਧੋ ਦਿੰਦੇ ਹੁੰਦੇ ਹੋ
2: ਨਹੀਂ
0: ਨਹੀਂ ਓਕੇ ਓਕੇ ਚਲਾ ਤੇ ਲੈਂਦੇ ਹੋ
3: ਕਿਉਂ ਗੱਡੀ ਧੋਣੀ
0: ਬਹਿ ਕੇ ਨਹੀਂ ਗੱਲ ਕਰਦੇ ਤੁਸੀਂ ਬਹਿ ਕੇ ਗੱਲ ਵਧੀਆ ਹੁੰਦੀ ਆ ਇਹਦਾ ਵਧੀਆ ਹੁੰਦੀ ਆ ਓਕੇ ਕੀ ਸੁਣਾਓਗੇ ਫਿਰ
2: ਗਾਣਾ
0: ਕਿਹੜਾ
2: ਚੱਲ ਮੇਰੇ ਪੁੱਤ ਚੱਲ ਚੱਲ ਮੇਰਾ ਪੁੱਤ
0: ਸੁਣਾਓ
2: ਚੱਲ ਮੇਰਾ ਪੁੱਤ ਚੱਲ ਚੱਲ ਮੇਰਾ ਪੁੱਤ ਵੱਜ ਗਿਆ ਅਲਾਰਮ ਸਵੇਰ ਹੋ ਗਈ ਕੰਮ ਛੁੱਟ ਜਾਵੇ ਦੇਰ ਹੋ ਗਈ ਚੱਲ ਮੇਰਾ ਪੁੱਤ ਚੱਲ ਚੱਲ ਮੇਰਾ ਪੁੱਤ ਉੱਠ ਆਈ ਪੈਰ ਆਏ ਦੇਰ ਜਾਈ ਨਾ ਕੁੱਟ
0: ਚੱਲ ਚੱਲ ਮੇਰਾ ਪੁੱਤ ਚੱਲ ਚੱਲ ਮੇਰਾ ਪੁੱਤ ਏਦਾਂ ਏਦਾਂ ਕਹਿੰਦੇ ਹੋ ਤੁਸੀਂ ਆਪਣੇ ਆਪ ਨੂੰ ਚੱਲ ਸੁਖਨ ਪੁੱਤ ਉੱਠ ਛੱਡ ਕੇ ਆਈਏ ਵੀਰ ਨੂੰ
3: ਜ਼ਿੰਮੇਦਾਰੀ
0: ਹੈ ਥੈਂਕ ਯੂ ਡਡਵਾਲ ਸਾਹਿਬ ਥੈਂਕ ਯੂ ਡਡਵਾਲ ਸਾਹਿਬ ਦੇ ਰੌਣਕੀ ਹੈ ਪੂਰੇ ਥੈਂਕ ਯੂ ਜੀ ਮਿਹਰਬਾਨੀ ਜਸਕਰੀ ਜੀ ਕਹਿੰਦੇ ਪ੍ਰੇਮ ਮੂਵੀ ਸੀ ਸੰਜੇ ਕਪੂਰ ਦੀ 1995 ਚ ਮਾਧੁਰੀ ਦੀਕਸ਼ਿਤ ਸੀ
3: ਇਹ ਜਸਕਰੀ ਜੀ ਲੈ ਕੇ ਆਂਦੇ ਪੂਰੇ
0: ਜਸਵਾਲ ਸਾਹਿਬ ਅੱਜ ਘੇਰਾ ਪੈ ਗਿਆ ਜੀ ਤੁਹਾਨੂੰ ਵੀ
3: ਜਸਵਾਲ ਸਾਹਿਬ ਉਸ ਜ਼ਮਾਨੇ ਚ ਪਤਾ ਨੀ ਕਿਹੜੇ ਨੀ ਖੇਡੇ ਨਾ ਕਿ 95 ਚ
0: ਚਲੋ ਹੋ ਜਾਂਦਾ ਕਿਹੜੇ ਏਕਲਵੰਤ ਜੀ ਬਾਤ ਧੰਨਵਾਦ ਤੁਹਾਡਾ ਮਿਹਰਬਾਨੀ ਤੇ ਸ਼ਵਿੰਦਰ ਜੀ ਧੰਨਵਾਦ ਤੁਹਾਡਾ ਤੇ ਥੈਂਕ ਯੂ ਕਹਿੰਦੇ ਨੇ ਕਿ ਅੱਜ ਤੁਹਾਡੇ ਕਰਕੇ ਹਰਗੁਣ ਛੇਤੀ ਉੱਠ ਗਈ ਓਕੇ ਚਲੋ ਵਧੀਆ ਹੋ ਗਿਆ ਜੀ ਫਿਰ ਤੇ ਇੰਨੀ ਟੈਲੈਂਟਡ ਕੁੜੀ ਦੇ ਨਾਲ ਗੱਲ ਕਰਨ ਨੂੰ ਮਿਲ ਗਈ ਸਾਨੂੰ ਅਭੀ ਅਭੀ ਕਰੀਬ ਇੱਕ ਘੰਟਾ ਪਹਿਲੇ ਮੇਰੇ ਬੈਂਕ ਅਕਾਊਂਟ ਮੇ ਸੇ 1500 ਰੁਪਏ ਜਮੇ ਹੋਣੇ ਕਾ ਮੈਸੇਜ ਆਇਆ ਇਹ 1500 ਰੁਪਏ ਕਹਾਂ ਸੇ ਕਿਉਂ ਆਏ ਉਸੇ ਸਮਝ ਨਹੀਂ ਆ ਰਹਾ ਥਾ ਫਿਰ ਯੇ 1500 ਰੁਪਏ ਕਹਾਂ ਸੇ ਆਏ ਕਹੀਂ ਯੇ ਕੋਈ ਸਰਕਾਰੀ ਸਹਾਇਤਾ ਤੋਂ ਨਹੀਂ पत्नी को मैसेज दिखाते हुए बोला, सुनो ये 1,500 रुपये कहाँ से जमा हुए, मुझे समझ नहीं आ रहा। पत्नी बोली, मैंने ही ट्रांसफ़र किए हैं, ये तुम्हारी अप्रैल मास की घर के काम की सैलरी है। पति, सिर्फ 1,500 तो काम वाली को तो तुम 3,000 रुपये देती हो। पत्नी, काम वाली खाना पीना नहीं, काम वाली को मैं खाना पीना नहीं देती, केवल पगार देती हूँ। समझे, तुम्हारा 2 टाइम का खाना चाय नाश्ते का काट कर दिया है। वाह वाह वाह वाह, हसी जी हसदे खेडते रहो भी, धन्यवाद, चढ़ती कला च रहो, सुनते रहो रेडियो। हाँ जी, 1674 AM

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: रेडियो हाँ जी 1674 आस करते हैं दिन थोड़ा वधिया जा रहा होगा। चढ़ती कला दे विच हो गए कर रहे हो गए शुकराना उस रब का चेहरे ते होएगी मुस्कुराहट। जेकर नहीं तो आओ सब तो पहला चेहरे ते खुशी लेके आइए ते कोशिश करो सारा दिन इस खुशी नू चेहरे ते सजा के रखियो क्योंकि यही है शुकराना उस रब का। तुसीं उहदे दिते स्वासां दे लई दिते इन्हां सावां दे लई खुश हो अज दे दिन तो खुश हो बस यही है शुकराना। समा हो चुका अज की कहानी दा 212 साल सी जो पहली बार 2500 रुपये ते कम किया रात की ड्यूटी करनी ते दिने मझां गावां सामणियां कुछ गिले शिकवे जिंदगी दे नाल नाल चलते रहे। हाण दे जदों खेडदे सी तां उदों सिर दे उत्ते जिम्मेवारियां बजियां सी इह शिकवा जरूर रहिंदा। शौक ना आउंदी तां जिद्दां चीज़ ही नहीं सी रही ते पूरे कित्थों होणे उम्मीद नहीं सी अपने शौक पूरे होणगे अन्ने बोले हो के लगे रहिंदे जिंदगी दे विच संघर्ष करन थोड़े बहुते पैर लगन लगे तो जिंदगी दे विच एक ऐसी घटना वापरी सारा कुछ फिर उत्थे दा उत्थे आके खड़ गया। लक दी पीड़ काम ते वध घट के ते जोर लगन दे करके बैक पेन शुरू हो गई तो मंजे दे उत्ते पता नहीं सी किन्ना चिर लई पै रहना। डेढ़ साल बैड दे उत्ते बड़ा औखा सी पैना तरह तरह के विचार मन दे विच आउंदे तरह तरह दीआं गल्लां सुणन नूं मिलदीआं कोई कहिंदा मसां जवाक अकवाई कमाई करन लगा है कोई कहिंदा लै हुण सदा दे लई रोगी हो गया लै हुण की करूगा। असल दे विच जिंदगी की आ उदों अहसास होया इस घटना तो बाद जिंदगी बारे कई गल्लां समझ लगियां। उदों मैनू मंजे ते पए नूं नानी दी गल बड़ी याद आउंदी सी कहिंदी हुंदी सी पुत कदे हिम्मत नहीं हारनी चाहीदी हिम्मत नूं मेहनत नूं एक दिन पूर जरूर पैंदा। लोकां दा की आ लोक तां गल्लां करनगे मेहनत डट के करो अपना हक बनदा खाओ इहो ही लोक ने इन्हां दीआं गल्लां आपे बदल जाणियां। काम तुसीं अपना करना तरक्की तुसीं अपनी करनी है लोकां दी सुभाशी अलग तों मिल जाणी पर दिल साफ रखे बंदा फिर रब आपे तुहाडे नाल चंगा करदा। बस अपनी सोच ठीक होवे आस होवे उस रब ते एक आस के एक दिन आप ठीक हो जाएंगे। हिम्मतारी तो बंदा गया पहला तो वेख पुत अपने आप नूं जितना पैंदा फिर जिंदगी दे नाल लड़न दी तैयारी। जिन्नी खुशी हुई सी पता नहीं सी जिंदगी उदों ही बुरी करू उस तो बाद मेहनत करके बाहर जाने की सोची उत्थे भी किस्मत ने शायद साथ नहीं दिता एजेंट ने ठगी मार ली गल कर दी के 2-3 साल की कमाई फिर खूच पै गई इदां लगता सी फिर दोबारा उत्थे आके खड़ गया वा। एक तो शरीर दुख नूं हंडा के हटिया सी ते हुण मानसिक तौर दे उत्ते भी ऐसी सट वजी कि हुण लगता ही खड़िया नहीं जाना। उदों ये भी एहसास हो गया कि मानसिक सट शरीर दे सट नालों ज़्यादा तकलीफ दिंदी है लोकां दे ताने मेहने वो ज़्यादा दुख दिंदे ने। मेरे वालों सारियां दीआं उंगलां ਇਹਨੇ ਚੰਗੀ ਤਰ੍ਹਾਂ ਕੁਛ ਕੀਤਾ ਨਹੀਂ ਹੋਣਾ, ਇਹਨੇ ਕੁਛ ਗਲਤ ਕੀਤਾ ਹੋਣਾ, ਇਹਨੇ ਕੋਈ ਪੁੰਨ ਛਾਣ ਨਹੀਂ ਕੀਤੀ ਹੋਣੀ, ਕਿਸੇ ਚੰਗੇ ਦੀ ਸਲਾਹ ਨਹੀਂ ਲਈ, ਸਾਨੂੰ ਦੱਸਦਾ ਅਸੀਂ ਵਧੀਆ ਕਰਦੇ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਵੇਖਿਆ ਜਾਵੇ ਤਾਂ ਮੈਂ ਇਹ ਸਭ ਕੁਛ ਆਪਣੀ ਜ਼ਿੰਮੇਵਾਰੀ ਦੇ ਉੱਤੇ ਆਪ ਇਕੱਲੇ ਕੀਤਾ ਹੈ। ਜਦੋਂ ਮਿਹਨਤ ਮੇਰੀ ਤਾਂ ਫੈਸਲੇ ਵੀ ਮੇਰੇ। ਬਸ ਇੱਕ ਗਲਤੀ ਹੋ ਗਈ, ਕਿਸੇ ਦੋਸਤ 'ਤੇ ਅੰਨਾ ਯਕੀਨ ਕਰ ਬੈਠਾ ਸੀ। ਲੋਕ ਕਹਿ ਦਿੰਦੇ ਬੜਾ ਸਮਾਰਟ, ਪਤਾ ਨਹੀਂ ਇਸ ਸਮਾਰਟ ਦੇ ਪਿੱਛੇ ਉਹਨਾਂ ਤੋਂ ਖਾਧੇ ਧੋਖੇ ਹੁੰਦੇ ਨੇ ਜਾਂ ਫਿਰ ਉਹ ਅੰਨਾ ਯਕੀਨ ਹੁੰਦਾ ਲੋਕਾਂ ਦੇ ਹਾਸੇ। ਜੋ ਕਹਿੰਦੇ ਸੀ ਬਾਹਰ ਜਾਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ, ਹਰ ਇੱਕ ਦੀ ਗੱਲ ਚੁੱਭਦੀ। ਲੰਘਦਾ ਵੜਦਾ ਕਹਿੰਦਾ ਅੱਛਾ ਗਿਆ ਨਹੀਂ ਬਾਹਰ, ਉਹ ਅੱਛਾ ਹਾਲੇ ਇੱਥੇ ਤੁਰਿਆ ਫਿਰਦਾ, ਉਹ ਤੂੰ ਤਾਂ ਬਾਹਰ ਜਾਣਾ ਸੀ। ਇਹ ਗੱਲਾਂ ਹੋਰ ਜ਼ਿਆਦਾ ਚੁੱਭਦੀਆਂ। ਗੱਲ ਕਦੀ ਕਿ ਸਾਰੀਆਂ ਆਸਾਂ ਦੇ ਉੱਤੇ ਪਾਣੀ ਫਿਰ ਗਿਆ। ਇੱਦਾਂ ਲੱਗਦਾ ਸੀ ਜਿੱਦਾਂ ਜਿੱਦਾਂ ਸੱਪ ਸੀੜੀ ਖੇਡੀ ਹੋਵੇ ਅਤੇ 99 'ਤੇ ਜਾ ਕੇ ਡੰਗ ਵੱਜਾ ਹੋਵੇ। ਉਹ ਵੈਸੇ ਹਾਰਦੇ ਵੀ ਕਿੱਥੇ ਆ ਜਿੰਨਾ ਜਿੰਨਾ ਜ਼ੀਰੋ ਤੋਂ ਖੇਡਣਾ ਸ਼ੁਰੂ ਕੀਤਾ ਹੋਵੇ। ਇੱਕ ਵਾਰੀ ਫਿਰ ਉੱਠ ਖੜਿਆ, ਰੱਬ ਦੀ ਮਿਹਰ ਹੋਈ, ਕਰ ਲਿਆ ਕੋਈ ਨਾ ਕੋਈ ਓੜ ਪੋੜ, ਇਸ ਵਾਰੀ ਗੱਲ ਬਣ ਗਈ, ਬਾਹਰ ਚਲੇ ਗਏ। ਬੜਾ ਕੁਛ ਦਿਮਾਗ ਦੇ ਵਿੱਚ ਚੱਲਦਾ ਰਿਹਾ, ਆਪਣੇ ਪਰਾਏ ਦੀਆਂ ਕੀਤੀਆਂ ਉਹ ਵਾਧਾ ਘਾਟਾ। ਬਹੁਤ ਕੰਮ ਕੀਤਾ, ਸੋਚਿਆ ਸੀ ਉਹ ਸਾਰੀਆਂ ਦੀਆਂ ਸਾਰੀਆਂ ਅਗਲੀਆਂ ਪਿਛਲੀਆਂ ਇੱਕ ਕਰ ਦੇਣੀਆਂ। ਇੱਦਾਂ ਲੱਗਦਾ ਸੀ ਮੈਂ ਜ਼ਿੰਦਗੀ ਦੇ ਵਿੱਚ ਕਈ ਸਾਲ ਪਿੱਛੇ ਚੱਲ ਰਿਹਾ ਵਾਂ, ਇਸੇ ਵਜ੍ਹਾ ਕਰਕੇ 6-6 ਦਿਨ ਲਗਾਤਾਰ ਸ਼ਿਫਟਾਂ ਕੀਤੀਆਂ। ਆਪਣੇ ਆਪ ਨੂੰ ਨਹੀਂ ਦੇਖਿਆ, ਦਿਨ ਨਹੀਂ ਵੇਖਿਆ, ਰਾਤ ਨਹੀਂ ਵੇਖੀ। ਉੱਥੋਂ ਛੋਟੇ ਭਰਾ ਦੀ ਮਿਹਨਤ ਸਭ ਵਾਧੇ ਘਾਟੇ ਪੂਰੇ ਕਰਦੇ। ਸੋਚਿਆ ਜੀ ਇੰਨਾ ਕਮਾਊਂਗਾ, ਉਸ ਤੋਂ ਵੀ ਕਿਤੇ ਵੱਧ ਕਮਾਇਆ। ਉਹ ਉਸ ਉਮਰ ਦੇ ਵਿੱਚ ਚਾਹ ਹੁੰਦਾ, ਸਰੀਰ ਦੇ ਵਿੱਚ ਹਿੰਮਤ ਹੁੰਦੀ ਹੈ, ਜਿਹਨੇ ਚਾਹ ਸੀ ਸਭ ਪੂਰੇ ਕਰ ਲਏ। ਵੱਡੀ ਗੱਲ ਕਿ ਹਾਲਾਤਾਂ ਨੇ ਹੁਣ ਸਿਆਣੇ ਵੀ ਕਰਤਾ। ਹੁਣ ਸਾਰੇ ਕਹਿੰਦੇ ਆ ਬੜਾ ਸਿਆਣਾ, ਉਹੀ ਕਹਿੰਦੇ ਆ ਜਿਹੜੇ ਕਹਿੰਦੇ ਸੀ ਐਵੇਂ ਫਾਹ ਲੈਂਦਾ। ਪਰ ਉਹ ਅਲੜ ਉਮਰ ਹਾਲੇ ਵੀ ਕਿਸੇ ਨਾ ਕਿਸੇ ਕੋਨੇ 'ਚ ਪਈ ਨਜ਼ਰ ਆ ਜਾਂਦੀ ਹੈ, ਅਤੇ ਉਸ ਅਲੜ ਉਮਰ ਦੇ ਵਿਚਾਰ ਸਾਰੇ ਪੂਰੇ ਕੀਤੇ। ਉਸ ਅਲੜ ਉਮਰ ਦਾ ਹਿੱਸਾ ਜੋ ਜ਼ਿੰਮੇਵਾਰੀ ਦੇ ਹੇਠਾਂ ਦੱਬ ਕੇ ਰਹਿ ਗਿਆ ਸੀ ਉਹ ਵੀ ਅੱਜ ਪੂਰਾ ਕਰ ਲਿਆ। ਹੋਇਆ ਤਾਂ ਬੜਾ ਕੁਛ ਜ਼ਿੰਦਗੀ ਦੇ ਵਿੱਚ, ਬੜੇ ਉਤਰਾਅ ਚੜ੍ਹਾਅ ਆਏ। ਇਹ ਸਾਰਾ ਕੁਛ ਤਾਂ ਬੜਾ ਛੋਟਾ ਜਿਹਾ ਕਰਕੇ ਲਿਖਿਆ, ਪਰ ਇਹਦੇ ਦਰਮਿਆਨ ਜ਼ਿੰਦਗੀ ਦੇ ਵਿੱਚ ਵਾਪਰਿਆ ਬਹੁਤ ਕੁਛ। ਬਸ ਇਹ ਸੋਚ ਰੱਖ, ਬਹੁਤ ਵੀਰ ਭਰਾ ਬੈਠੇ ਹੋਣਗੇ ਜਿਹੜੇ ਅੱਜ ਸੰਘਰਸ਼ ਕਰਦੇ ਹੋਣਗੇ, ਜਿਨ੍ਹਾਂ ਨੂੰ ਅੱਜ ਲੋੜ ਹੋਊਗੀ, ਜਿਹੜੇ ਮੇਰੇ ਵਰਗੇ ਉਹਨਾਂ ਪੜਾਵਾਂ 'ਚੋਂ ਲੰਘੇ ਹੋਣਗੇ ਜਿਨ੍ਹਾਂ 'ਚੋਂ ਮੈਂ ਕਿਤੇ ਲੰਘਿਆ। ਬਸ ਇਹੋ ਸੋਚਦਾ ਸੀ ਕਿ ਇਹ ਲਿਖਤ ਸ਼ਾਇਦ ਉਹਨਾਂ ਦੇ ਕੰਮ ਆ ਜਾਵੇ ਮੇਰੀ ਜ਼ਿੰਦਗੀ ਦੇ, ਕੁਛ ਹਿੱਸੇ ਸ਼ਾਇਦ ਉਹਨਾਂ ਦੇ ਕੰਮ ਆ ਜਾਣ। ਬਸ ਆਪਣੇ ਪਿੱਛੇ ਨੂੰ ਕਦੀ ਨਹੀਂ ਭੁੱਲਣਾ ਚਾਹੀਦਾ, ਜੋ ਹੋਇਆ ਬੀਤਿਆ ਉਹ ਬੰਦਾ ਯਾਦ ਰੱਖੇ। ਤਰੱਕੀ ਦਾ ਨਸ਼ਾ ਜਦੋਂ ਸਿਰ ਚੜ੍ਹ ਜਾਂਦਾ ਨਾ, ਫਿਰ ਮੈਂ ਵੇਖਿਆ ਬੜੇ ਲੋਕਾਂ 'ਚੋਂ ਨਿਮਰਤਾ ਚੱਲੀ ਜਾਂਦੀ ਹੈ। ਨਿਮਰਤਾ ਸਾਨੂੰ ਬਣਾ ਕੇ ਰੱਖਣੀ ਚਾਹੀਦੀ ਹੈ। ਜੋ ਆਪਣੇ ਸੀ, ਜੋ ਨੱਕ ਮੂੰਹ ਵੱਟਦੇ ਸੀ, ਅੱਜ ਹੱਥ ਕੱਢ ਕੱਢ ਕੇ ਮਿਲਦੇ ਨੇ। ਅਸੀਂ ਵੀ ਉਹਨਾਂ ਨੂੰ ਗੱਲ ਲਾ ਕੇ ਮਿਲੀਦਾ, ਕਿਉਂਕਿ ਅਸੀਂ ਉਹਨਾਂ ਦੇ ਆਪਣੇ ਹੋਣ ਦਾ ਫਰਜ਼ ਨਿਭਾਉਂਦੇ ਹਾਂ। ਖੁਸ਼ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ। ਬਸ ਨਾਨੀ ਦੀ ਗੱਲ ਯਾਦ ਆਈ ਜਾਂਦੀ, ਮਾੜੇ ਦਿਨ ਤਾਂ ਪੁੱਤ ਢਲਦੇ ਪਰਛਾਵੇਂ ਵਰਗੇ ਹੁੰਦੇ ਆ, ਕਦੀ ਰਹਿੰਦੇ ਥੋੜ੍ਹੀ ਆ, ਚਲੇ ਜਾਂਦੇ ਆ ਸਮੇਂ ਦੇ ਨਾਲ। ਉਹੀ ਕੋਠੇ ਦੇ ਉੱਤੇ ਪਿਆ ਲਿਖ ਰਿਹਾ ਜਿਸ 'ਤੇ ਪਿਆ ਸੋਚਦਾ ਹੁੰਦਾ ਸੀ ਕਿ ਕੁਛ ਕੀਤਾ ਵੀ ਜਾਣਾ ਕਿ ਨਹੀਂ, ਹੁਣ ਮੈਂ ਕੀ ਕਰੂੰਗਾ। ਪੈਣ ਲੱਗੇ ਰੱਗ ਅੱਗੇ ਰੱਬ ਅੱਗੇ ਇਹ ਸਾਰੀਆਂ ਮੰਨਤਾਂ ਮੰਗਦਾ ਹੁੰਦਾ ਸੀ। ਅੱਜ ਉਹ ਸਾਰੇ ਸੁਪਨੇ ਪੂਰੇ ਹੋ ਗਏ ਨੇ, ਅਤੇ ਉਹ ਵੀ ਜਿਹੜਾ ਕਦੀ ਕੁਛ ਵੇਖਿਆ ਨਹੀਂ ਸੀ ਉਸ ਤੋਂ ਕਿਤੇ ਵਧੇਰੇ ਰੱਬ ਨੇ ਦਿੱਤਾ। ਬਸ ਦਿਲ ਸਾਫ਼ ਰੱਖੋ, ਚੰਗੇ ਨਾਲ ਚੰਗਾ ਹੀ ਹੁੰਦਾ, ਟਾਈਮ ਲੱਗਦਾ ਪਰ ਰੱਬ ਵਿਆਜ ਸਮੇਤ ਮੋੜਦਾ। ਇਹ ਕਹਾਣੀ ਸੀ ਗੁਰਦੀਪ ਸਿੰਘ ਹੋਰਾਂ ਦੀ, ਅਤੇ ਸਾਡੇ ਤੱਕ ਪਹੁੰਚਾਈ ਸੀ ਸੁਖਦੀਪ ਸਿੰਘ ਘੁੰਮਣ ਜੀ ਨੇ। ਇੱਕ ਦੂਸਰੇ ਦੀ ਜ਼ਿੰਦਗੀ ਤੋਂ ਆਪਾਂ ਇਸੇ ਤਰ੍ਹਾਂ ਸਿੱਖਦੇ ਹਾਂ, ਕਿਉਂਕਿ ਜਿਹੜਾ ਉਸ ਰਾਹ ਲੰਘ ਆਇਆ ਉਹ ਦੱਸ ਸਕਦਾ ਹੁੰਦਾ ਕਿ ਉਸ ਰਾਹ ਦੇ ਉੱਤੇ ਕਿੰਨੇ ਕੁ ਕੰਡੇ ਨੇ, ਕਿੰਨੇ ਕੁ ਟੋਏ ਨੇ, ਕਿੰਨਾ ਕੁ ਰਾਹ ਪੱਧਰ ਆ, ਕੱਚਾ ਆ ਕਿ ਪੱਕਾ, ਕੋ ਰੁੱਖ ਆਉਣਾ ਕਿ ਨਹੀਂ ਆਉਣਾ, ਕਿਤੇ ਸਾਹ ਦਮ ਲਿਆ ਜਾਣਾ ਕਿ ਨਹੀਂ ਲਿਆ ਜਾਣਾ, ਕਿਸੇ ਨੇ ਸਾਥ ਦੇਣਾ ਕਿ ਨਹੀਂ ਦੇਣਾ। ਕਿਸੇ ਦੇ ਤਜਰਬੇ ਤੋਂ ਸਿੱਖ ਕੇ ਆਪਾਂ ਜ਼ਿਆਦਾ ਛੇਤੀ ਅੱਗੇ ਵੱਧਦੇ ਹਾਂ। ਸੋ ਇਸ ਕਰਕੇ ਕੋਈ ਵੀ ਤੁਹਾਡੇ ਨਾਲ ਊਚ ਨੀਚ ਹੋਈ ਹੋਵੇ ਅਤੇ ਉਹਨੂੰ ਦੂਜਿਆਂ ਦੇ ਨਾਲ ਜਦੋਂ ਆਪਾਂ ਸਾਂਝੀ ਕਰਦੇ ਹਾਂ ਉਹਨਾਂ ਦੇ ਲਈ ਉਹ ਇੱਕ ਆਸਰੇ ਦਾ ਕੰਮ ਕਰਦੀ ਹੈ। ਆਸ ਕਰਦੇ ਹਾਂ ਕਿ ਡਟੇ ਹੋਵੋਗੇ ਜ਼ਿੰਦਗੀ ਦੇ ਵਿੱਚ, ਵਾਧੇ ਘਾਟੇ ਔਕੜਾਂ ਇਸੇ ਤਰ੍ਹਾਂ ਦੇ ਨਾਲ ਚੱਲਦੀਆਂ ਰਹਿਣੀਆਂ। ਜਿਹੜਾ ਉਹਨਾਂ ਔਕੜਾਂ ਨੂੰ ਸਰ ਕਰ ਗਿਆ, ਇਸ ਔਖੇ ਸਫ਼ਰ ਨੂੰ ਸਰੀਰ ਦੇ ਉੱਤੇ ਝੱਲ ਗਿਆ, ਉਹੀ ਅੱਗੇ ਚੱਲ ਕੇ ਸੌਖੀ ਜ਼ਿੰਦਗੀ ਦਾ ਆਨੰਦ ਮਾਣੋ, ਉਹੀ ਲੋਕਾਂ ਨੂੰ ਦੱਸਣ ਜੋਗਾ ਉਹ। ਜਿਹੜਾ ਇੱਥੇ ਟੈਗ ਆ ਉਹ ਫਿਰ ਟੈਗ ਆ।
1: ਵਾਈਟ ਹਿਲ ਸਟੂਡੀਓਜ਼ ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ ਦਸਤਾਰ।
2: ਇਹ ਕੱਲਾ ਕੱਪੜਾ ਨਹੀਂ ਆ, ਇਹ ਕਹਾਣੀਆਂ ਕਈ ਸਦੀਆਂ ਦੀ।
1: ਸਟਾਰਿੰਗ ਤਰਸੇਮ ਜੱਸੜ, ਗੀਤ ਗੁਰਾਇਆ ਤੇ ਯੋਗਰਾਜ ਸਿੰਘ।
3: They have slavery in their blood, we have kingship in ours.
4: Create terror.
1: ਵੇਖੋ ਦਸਤਾਰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ 17 ਜੁਲਾਈ ਨੂੰ।
5: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
6: ਉਹ ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
5: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
7: Hi, hello, this is Ali Asghar here on Radio Haji 1674 AM. Sunte rahiye, sunate rahiye, bajate rahiye, jo karna hai kariye.

0: ਯੋ ਹਾਂ ਜੀ 1674
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: रेडियो हांजी 1674 AM, मैं गौतम कपिल और स्वागत तुहाडा इस प्रोग्राम डीप टॉक शो दे विच। आओ बगैर समा गवाया पहला तो डॉक्टर संदीप कौर होरां दा स्वागत करदे हां, ते फिर अज दे प्रोग्राम दे विच गल्लां बातां वी करांगे। दसदे हां तुहानूं किस विषय दे उत्ते अज दा प्रोग्राम लैके आया। संदीप जी वेलकम, सत श्री अकाल जी। जी आयां नूं
1: सत श्री अकाल जी।
0: जी आपां पिछली बार गल तोड़ ली फिलोसफर्स दे उत्ते और दिमाग कहिंदे किवें बदलदा। कई लोकां ने कहता कहिंदे तुहाडा तां दिमाग ही बदल गया। भाई एक हुंदा ना दिमाग हिल गया, एक हुंदा दिमाग बदल गया। ते ओ फिर गल उहदे चों निकलदी निकलदी ओह कहिंदे आ कि बात निकली है तो बड़ी दूर तलक जाएगी, कितें भुल ना जाइए फिर अपना। ते इस करके हुण ओह गल नूं थोड़ी अगे लै ही जाने हैगे। और भुलण तों गल याद आई कि मैमरी जिहड़ियां यादां ने दिमाग दा इक सब तों वड्डा काम, जिवें आपां जिक्र भी किया मेरे ख्याल दे नाल संदीप जी, पता नहीं मैं उस सही डिफाइन किया कि नहीं, जिवें सानू बचपन च पढ़ाते होंदे सीगे कि एक कंप्यूटर की रैम है एक रोम है ना, कि एक पक्की मैमरी है एक उन्हें बरत बरत के छड़ी जानी है। दिमाग च भी इदा ही होंदिया ने कुछ चीज़ा पक्या, कुछ भी जड़िया ने तो जहन च रह जा कुछ आदि ने चलिया जाने। जिमें हूँ उदाहरण के तौर के उत्ते मैं स्रोत्या तो पूछा भी अपनी चौथी जमात की अंग्रेजी दे तीजे चैप्टर की कोई पोईम सुना सकते हो तो याद नहीं होनी, पर जे यही पूछा कि अपनी चौथी या पंजवीं जमात के फंक्शन के उत्ते या एनुअल फंक्शन के उत्ते कोई एक कोई याद जिहड़ी घटना वापरी होवे दस सकते हो तो वह याद होएगी। सो ये किवें हो जाता है कि कुछ सिलैक्टिव चीज़ा दिमाग च रह जांदियां कुछ नहीं रहिंदियां, उहदे ते गल करनी है, मैमरी के उत्ते गल करनी है। मैमरी फॉर्म गद्दियां ते नहीं गल करनी हैगी, बट ये जिहड़ा दिमाग मैमरी फॉर्म किवें करदा है, यादां नूं बनांदा किवें है, सजाउंदा किवें है, उहदे उत्ते गल करनी हैगी है। ते जिहड़ियां मैमरीज़ नूं आपां रीकॉल करन लग जांदे हां है ना, तो फिर कहने हो गए बल्ले यार अज तो पुरानी गल याद कराती थे है ना, तो वह किमें आ जाती है। फिर एक चीज़ जी है कि बचपन के बहुत सारे किस्से याद नहीं रहते है, वो की वजह होंगी है कि बचपन के इन्नी शार्प मैमरी होंगी है बच्चों की कि उन्होंने तो तुम नर्सरी की गल दूजी या तीजी क्लास पूछ लो वो पता रह जाती है, पर मैमरीज़ नहीं याद रहा है। सो वो उत्ते ते किस तरीके दे नाल जिवें कहा जाता है कि कई लोग बड़े शार्प हैगे ने, बड़े शार्प माइंडेड ने, या अंग्रेजी च एक अक्खर वरत्या जाता है कि वट एन एलीफेंट मैमरी, कहिंदे हुंदे ने कि हाथियां दी याददाश्त कई कई सालां तक उहनां दे ज़हन च रहिंदी हैगी है, ते उह एलीफेंट मैमरी जिहड़ी उह बनानी है तां किवें बनानी है। चलो अज एक सेहत वाला सैगमेंट भी तुहाडे नाल दस दांगे। कहिंदे ने कि बदाम ते ठोकरां खा के ही अकल आउंदी है, पर यादां किवें तुसीं अपने ज़हन दे विच रख सकते हो, चंगियां यादा माड़ियां चाहे भुल जो, कहन का मतलब यादा या मैमरी तो नहीं है, कहन का मतलब यह है कि दिमाग की जिहड़ी पूरी की पूरी बनावट है जिहदे ते गल शुरू कीती सीगी। हुण ते संदीप जी आपां फिर उहनूं थोड़ी अगे तोरी लैने हुण अज है ना, मेरे ख्याल नाल मोटे मोटे जे अज अलग अलग हिस्सों के गल करते हैं। सब तो पहला तो जे अज की इस मैमरी फिलोसफी और न्यूरोसाइंस सारिया चीज़ों असी कवर करते आ रहे हैं पिछले दो एपीसोड तो, जो मोटे तौर पर पहला ही सवाल मैं करा कि मैमरी के बारे केड़ी चीज़ हैगी है, जिमें आप हाथी की कह दें डॉल्फिन की कह दें बट इन ह्यूमनस केड़ी चीज़ है जिहड़ी डिफाइन करती है मैमरी, मैमरी है कि एक जनरल जी इनफॉर्मेशन जो उहदे ते देनी होवे।
1: हाँ जी, मैमरी नूं जिदा असीं आपां गल कीती है, तुसीं इन्नी गल कीती है बचपन की आपां नूं याद रह जांदी है जां जो भी कल की गल याद रह जाती है ना, चलो कई हो जाता है मैमरी लॉस शॉर्ट टर्म लॉन्ग टर्म अलग अभी भी गल करा
0: मैमरी का मतलब एक भुले जाते हैं अड्ड गल
1: डिपेंड है ना, जिहड़ी चीज तुसीं भुलनी चाहते हो तुहानूं भुल जाती है, जिहड़ी याद रखनी चाहते हो रह जाती है। तो मैमरी का मतलब एक बेसिक मतलब यही है कि साडी जो नॉलेज साडे कोल हैगी आ और जो साडे एक्सपीरियंस हैगे आ वो एक प्रोसैस आ, उहना सारी साडी जो भी साडे अज तक जो भी असीं पढ़िया आ जां अपनी लाइफ च देखिया आ डेली लाइफ च एक्सपीरियंस कीता है ना, वह सारिया चीज़ा इकट्ठियां होके सानूं एक शेप जदों कह सकदे एक बना दिंदे आ, तो मैमरी दी शेप एक मैमरी सानूं एक वीडियो रिकॉर्डिंग वांगू देखण लग जांदी आ, हालांकि दिमाग एवं काम नहीं करता जिवें साडे कंप्यूटर्स काम करदे हां। ते ਮਤਲਬ ਇਹੀ ਹੈ ਕਿ ਮੈਮਰੀ ਹੁਣ ਕਿਉਂਕਿ ਇਹ ਸਾਡੇ ਐਕਸਪੀਰੀਅੰਸ ਆ, ਸਾਡੀ ਨੌਲੇਜ ਆ, ਤੇ ਇੱਕ ਤਰ੍ਹਾਂ ਇੱਕ ਹਿਊਮਨ ਨੂੰ ਡਿਫਾਈਨ ਕਰਨ ਦਾ ਜੇ ਸਭ ਤੋਂ ਜਿਹੜਾ ਬੇਸਿਕ ਚੀਜ਼ ਅਸੀਂ ਕਹੀਏ ਸਾਡੀ ਮੈਮਰੀਜ਼ ਹੁੰਦੀ, ਹਾਲਾਂਕਿ ਅਸੀਂ ਇੰਨਾ ਸੋਚਦੇ ਨਹੀਂ ਹੈਗੇ ਇਹਦੇ ਬਾਰੇ ਚ, ਬਟ ਜਦ ਆਪਾਂ ਮੂਵੀਜ਼ ਚ ਵੀ ਦੇਖਦੇ ਹਾਂ ਜਾਂ ਐਕਚੁਅਲ ਚ ਵੀ, ਅਸਲ ਚ ਕਈ ਲੋਕਾਂ ਨਾਲ ਹੋ ਜਾਂਦਾ, ਉਹਨਾਂ ਦਾ ਮੈਮਰੀ ਲੋਸ ਹੋ ਜਾਂਦਾ ਹੈ, ਤੇ ਉਹਦੇ ਨਾਲ ਕੀ ਹੁੰਦਾ ਕਿ ਤੁਸੀਂ ਉਹ ਬੰਦੇ ਨੂੰ ਕੁਛ ਯਾਦ ਨੀ ਰਹਿੰਦਾ ਹਨਾ, ਕਿ ਮਤਲਬ ਕਿ ਮੈਂ ਮਤਲਬ ਕੌਣ ਆ ਜਾਂ ਮੇਰੇ ਆਲੇ ਦੁਆਲੇ ਜੋ ਲੋਕ ਫਿਰ ਰਹੇ ਆ, ਫੈਮਿਲੀਅਰ ਸ਼ਕਲਾਂ ਲੱਗ ਸਕਦੀਆਂ ਉਹਨਾਂ ਨੂੰ, ਬਟ ਉਹਨਾਂ ਨੂੰ ਪਤਾ ਨੀ ਹੁੰਦਾ ਕਿ ਕੌਣ ਆ, ਕੁਛ ਯਾਦ ਨੀ ਆਉਂਦਾ ਸਟੋਰੀ ਆਪਣੇ ਘਰ ਦਾ ਨਹੀਂ ਹਨਾ ਯਾਦ ਆਉਂਦਾ, ਸੋ ਇਹਦਾ ਮਤਲਬ ਇੱਕ ਤਰ੍ਹਾਂ ਇਹ ਹੁੰਦਾ ਕਿ ਸਾਡੀ ਮੈਮਰੀ ਲੋਸਟ ਹੋ ਗਈ, ਤਾਂ ਇੱਕ ਤਰ੍ਹਾਂ ਅਸੀਂ ਆਪਣੇ ਆਪ ਨੂੰ ਹੀ ਲੋਸਟ ਕਰ ਦਿੰਦੇ ਹਾਂ ਹਨਾ, ਤੇ ਇੱਕ ਕਰੈਕਟਰ ਜਿਹੜਾ ਸਾਡਾ ਡਿਫਾਈਨ ਉਹ ਵੀ ਸਾਡੀ ਮੈਮਰੀ ਕਰਦੀ ਆ, ਔਰ ਹਿਊਮਨ ਬੀਂਗ ਨੂੰ ਡਿਫਾਈਨ ਮੈਮਰੀ ਕਰਦੀ ਆ ਸਾਡੀ ਮੈਮਰੀਜ਼ ਆਫ ਸਾਡੀ ਪਰਸਨਲ ਆਈਡੈਂਟੀ ਜਾਂ ਸਾਡੀ ਜੋਬ ਜਾਂ ਸਾਡੀ ਹੋਬੀਜ਼, ਉਹ ਸਾਰੀਆਂ ਚੀਜ਼ਾਂ ਕਿਹੜੀ ਕਿਹੜੀਆਂ ਹੈਗੀਆਂ ਉਹ ਮੈਮਰੀ ਚ ਆਉਂਦੀਆਂ, ਤੇ ਇਹਨਾਂ ਦੀ ਕਿਉਂਕਿ ਅਸੀਂ ਫਿਲੋਸਫਰਸ ਦੀ ਵੀ ਗੱਲ ਕਰ ਰਹੇ ਹਾਂ, ਤਾਂ ਫਿਲੋਸਫਰਸ ਨੇ ਵੀ ਕਿਵੇਂ ਇਹਨਾਂ ਨੂੰ ਅਲੱਗ ਅਲੱਗ ਹਰ ਫਿਲੋਸਫਰ ਦੇ ਅਲੱਗ ਦੇਖਣ ਦਾ ਢੰਗ ਸੀਗਾ, ਉਹ ਕੌਣ ਫਿਲੋਸਫਰ ਕਿਵੇਂ ਦੇਖ ਰਿਹਾ ਸੀ ਉਹਦੀ ਅਸੀਂ ਕਰਾਂਗੇ ਅੱਗੇ ਗੱਲ, ਬਟ ਇਹ ਹੈ ਕਿ ਮੈਮਰੀ ਇਜ਼ ਵਾਟ ਮੇਕਸ ਹੂ ਵੀ ਆਰ, ਕਿਉਂਕਿ ਜੋ ਵੀ ਮੇਰੀਆਂ ਕਰੈਕਟਰ ਦੀਆਂ ਸਪੈਸ਼ਲ ਜੋ ਵੀ ਮੇਰੀਆਂ ਸਪੈਸ਼ਲ ਕਰੈਕਟਰਿਸਟਿਕਸ ਹੈਗੀਆਂ ਉਹ ਮੇਰੀ ਮੈਮਰੀ ਤੇ ਡਿਪੈਂਡ ਕਰਦੀਆਂ ਮੋਸਟ ਆਫ ਆਲ।
0: ਬਿਲਕੁਲ ਠੀਕ ਹੈ।
1: ਹਾਂਜੀ।
0: ਹਾਂ ਅਸੀਂ ਕਹਿੰਦੇ ਨਾ ਕਿ ਕਿਸੇ ਬੰਦੇ ਨੂੰ ਬੜੀ ਗੱਲ ਯਾਦ ਰਹਿ ਜਾਂਦੀ ਯਾਰ, ਬੜੀ ਖੁਰਦੀ ਆ ਉਹਨੂੰ ਗੱਲ, ਹਨਾ, ਕਿਤੇ ਪਾਰਟੀਆਂ ਤੇ ਮਿਲਦੇ ਆ, ਕਿਤੇ ਕੰਸਰਟ ਤੇ ਮਿਲਦੇ ਆ, ਇਵੈਂਟ ਤੇ ਮਿਲਦੇ ਆ, ਕੋਈ ਬੰਦਾ ਕਿੰਨੀਆਂ ਹੀ ਕਿੰਨੀਆਂ ਗੱਲਾਂ ਕਰ ਦਿੰਦਾ, ਕਿੰਨੀਆਂ ਹੀ ਕਿੰਨੀਆਂ ਲੋਕ ਕਹਾਣੀਆਂ ਸੁਣਾ ਦਿੰਦਾ, ਸ਼ੇਰੋ ਸ਼ਾਇਰੀ ਕਰ ਦਿੰਦਾ, ਕੋਈ ਮੇਰੇ ਵਰਗਾ ਮਾਤੜ ਜਿਹਾ ਉਹਨੂੰ ਜਮਾਂ ਹੀ ਗੱਲ ਹੀ ਨਹੀਂ ਸੁਣਦੀ ਹੈਗੀ, ਖੁਰਦੀ ਨਹੀਂ ਹੈਗੀ, ਹਨਾ। ਇਹ ਫਰਕ ਸਿਰਫ ਇਸੇ ਚੀਜ਼ ਦਾ ਹੈਗਾ ਕਿ ਕੁਛ ਬੰਦੇ ਕੁਛ ਸਿਲੈਕਟਿਵ ਚੀਜ਼ਾਂ ਨੂੰ ਕਿੰਨਾ ਕੁ ਫੜ ਕੇ ਰੱਖਦੇ ਨੇ ਆ, ਕਿੰਨਾ ਕੁ ਯਾਦ ਰੱਖਦੇ ਹੈਗੇ ਨੇ, ਉਹਦੇ 'ਤੇ ਆਪਾਂ ਅੱਜ ਗੱਲ ਕਰਨੀ ਹੈ। ਸੋ ਚਲੋ ਮੋਟਾ ਮੋਟਾ ਜਿਹਾ ਅੱਗੇ ਇਹਦਾ ਜਦੋਂ ਜਿਵੇਂ ਜਿਵੇਂ ਤੁਸੀਂ ਪੂਰਾ ਐਪੀਸੋਡ ਸੁਣੋਗੇ ਸ਼ਾਇਦ ਕਾਫੀ ਹੱਦ ਤੱਕ ਤੁਹਾਡੀ ਵੀ ਯਾਦਦਾਸ਼ਤ ਦੇ ਵਿੱਚ ਜਾਂ ਤੁਹਾਡੇ ਵੀ ਜ਼ਹਿਨ ਦੇ ਵਿੱਚ ਇਹ ਗੱਲ ਪੈ ਜੂਗੀ ਕਿ ਕੀ ਕਹਿਣਾ ਚਾਹੁੰਦੇ ਹੈਗੇ। ਸੋ ਜਿੱਦਾਂ ਤੁਸੀਂ ਦਿਮਾਗ ਦੇ ਦੱਸੇ ਸੀਗੇ ਦੋ ਹਿੱਸੇ, ਪੰਜਾਬੀ 'ਚ ਦੱਸਾਂ ਸੱਜਾ ਖੱਬਾ ਅਤੇ ਇੱਕ ਛੋਟਾ ਦਿਮਾਗ, ਜਿੱਥੇ ਨਾਨਾ ਪਾਟੇਕਰ ਕਹਿੰਦਾ ਕਿ ਇੱਥੇ ਥੱਪੜ ਨਹੀਂ ਮਾਰਨਾ, ਪਰ ਮੈਮਰੀਜ਼ ਦੀ ਵੀ ਕੁਛ ਇਸ ਕਿਸਮ ਦੀ ਟਾਈਪ ਹੁੰਦੀ ਹੈ ਕਿ ਜਿਵੇਂ ਤੁਸੀਂ ਦੱਸਿਆ ਕਿ ਲੌਂਗ ਟਰਮ ਮੈਮਰੀ, ਸ਼ੋਰਟ ਟਰਮ, ਇੱਦਾਂ ਇਹ ਇਜ਼ ਇਟ ਰਾਈਟ ਵੇ ਟੂ ਡਿਫਾਈਨ ਜਾਂ ਕੁਛ ਟੈਕਨੀਕਲ ਵੀ ਹੁੰਦਾ?
1: ਹਾਂਜੀ, ਮੈਮਰੀਜ਼ ਜਿੱਦਾਂ ਆਹੀ ਸ਼ੋਰਟ ਟਰਮ ਲੌਂਗ ਟਰਮ ਦਾ ਮਤਲਬ ਕਿ ਸਾਨੂੰ ਪਤਾ ਹੀ ਹੈ ਕਿ ਕੁਛ ਚੀਜ਼ਾਂ ਸਾਨੂੰ ਕੁਛ ਟਾਈਮ ਲਈ ਯਾਦ ਰਹਿੰਦੀਆਂ ਹਨਾ, ਕੁਛ ਚੀਜ਼ਾਂ ਸਾਨੂੰ ਬਹੁਤ ਟਾਈਮ ਲਈ ਯਾਦ ਰਹਿੰਦੀਆਂ, ਔਰ ਉਹ ਸੈਕਿੰਡਸ ਤੋਂ ਲੈ ਕੇ ਸਾਲਾਂ ਦਾ ਟਾਈਮ ਹੋ ਸਕਦਾ ਹੈ। ਬਟ ਇੱਥੇ ਮੈਂ ਇਹ ਵੀ ਦੱਸਣਾ ਜ਼ਰੂਰ ਚਾਹੂੰਗੀ ਕਿ ਜਿਹੜੀ ਮੈਮਰੀਜ਼ ਹੁੰਦੀਆਂ ਸਾਨੂੰ ਲੱਗਦਾ ਹੁੰਦਾ ਕਿ ਸਾਨੂੰ ਬਿਲਕੁਲ ਯਾਦ ਆ, ਜਿੱਦਾਂ ਮੈਂ ਪਹਿਲਾਂ ਕਿਹਾ ਕਿ ਹਿਊਮਨ ਬ੍ਰੇਨ ਇੱਕ ਕੈਮਰਾ ਦੇ ਵਾਂਗੂ ਕੰਮ ਨਹੀਂ ਕਰਦਾ, ਇਹ ਗੱਲ ਅਲੱਗ ਆ ਕਿ ਹੁਣ ਸਾਡੇ ਕੋਲ ਕੈਮਰਾਜ਼ ਹੈਗੇ ਆ ਤਾਂ ਅਸੀਂ ਚੀਜ਼ਾਂ ਫੋਟੋ ਖਿੱਚ ਕੇ ਰੱਖ ਲੈਂਦੇ ਹਾਂ, ਮੈਮਰੀਜ਼ ਸਾਨੂੰ ਪਤਾ ਹੁੰਦਾ ਹੈ ਹਨਾ, ਹਰ ਡੀਟੇਲ ਪਤਾ ਹੁੰਦੀ ਆ। ਬਟ ਮੈਮਰੀਜ਼ ਦੀ ਇੱਕ ਰਿਸਰਚ ਦੇ ਅਕੋਰਡਿੰਗ ਕਿ ਇੱਕ ਪਰਟੀਕੁਲਰ ਮੈਮਰੀ ਦੀ 50% ਡੀਟੇਲਸ ਜਿਹੜੀਆਂ ਉਹ ਇੱਕ ਸਾਲ ਦੇ ਵਿੱਚ ਚੇਂਜ ਹੋ ਜਾਂਦੀਆਂ, ਮਤਲਬ ਕਿ ਤੁਹਾਨੂੰ ਉਹਦੀ ਐਗਜੈਕਟ ਜਿਹੜੀ ਆ ਚੀਜ਼ ਯਾਦ ਨਹੀਂ ਰਹਿੰਦੀ, ਤੁਹਾਨੂੰ ਪਲੇਸ ਯਾਦ ਰਹਿ ਸਕਦਾ ਕਿ ਕਿਹੜੇ ਪਲੇਸ ਦੇ ਉੱਤੇ ਸੀਗੇ, ਜਾਂ ਤੁਸੀਂ ਕੋਈ ਪਰਟੀਕੁਲਰ ਗਾਣਾ ਸੁਣਿਆ ਤਾਂ ਤੁਹਾਨੂੰ ਕੋਈ ਯਾਦ ਆ ਗਿਆ ਕਿ ਤੁਸੀਂ ਕਿੱਥੇ ਕਿਤੇ ਸਕੂਲ ਦੇ ਟ੍ਰਿਪ ਤੇ ਗਏ ਸੀ ਜਾਂ ਫੈਮਿਲੀ ਨਾਲ ਕਿਤੇ ਗਏ ਸੀ, ਹਨਾ, ਉਹ ਚੀਜ਼ਾਂ ਤੁਹਾਨੂੰ ਯਾਦ ਰਹਿ ਜਾਂ, ਬਟ ਉਹਦੀ ਹਰ ਇੱਕ ਡੀਟੇਲ ਸਾਨੂੰ ਯਾਦ ਨਹੀਂ ਰਹਿੰਦੀ, ਹਾਲਾਂਕਿ ਅਫਕੋਰਸ ਸਾਨੂੰ ਲੱਗਦਾ ਹੁੰਦਾ ਕਿ ਸਾਨੂੰ ਬਿਲਕੁਲ ਯਾਦ ਹੈਗਾ ਨਾ। ਇਹਦੇ ਬਾਰੇ ਅੱਗੇ ਅਸੀਂ ਰਿਸਰਚ ਵੀ ਦੱਸਾਂਗੇ ਇੱਕ ਦੋ। ਤੇ ਇੱਦਾਂ ਹੀ ਜਿਹੜੀ ਮੈਮਰੀਜ਼ ਜਿਹੜੀ ਸੈਕਿੰਡਸ ਲਈ ਸਟੋਰ ਹੋ ਜਾਂਦੀਆਂ, ਉਹਨੂੰ ਅਸੀਂ ਸ਼ਾਰਟ ਟਰਮ ਮੈਮਰੀ ਕਹਿ ਦਿੰਦੇ ਹਾਂ, ਜਿਹੜੀ ਸਭ ਤੋਂ ਛੋਟੇ ਟਾਈਮ ਦੇ ਲਈ ਰਿਕਾਰਡ ਹੁੰਦੀ ਆ, ਉਹਨੂੰ ਅਸੀਂ ਕਹਿੰਦੇ ਹਾਂ ਵਰਕਿੰਗ ਮੈਮਰੀ। ਮਤਲਬ ਕਿ ਅਸੀਂ ਕੋਈ ਚੀਜ਼ਾਂ ਜਿਹਦੇ ਲਈ ਸਾਨੂੰ ਕੁਛ ਨੌਲੇਜ ਚਾਹੀਦੀ ਹੁੰਦੀ ਆ, ਫੋਰ ਐਗਜ਼ਾਮਪਲ ਕਿਸੇ ਨੇ ਮੈਨੂੰ ਆਪਣਾ ਫੋਨ ਨੰਬਰ ਦੱਸਿਆ ਤੇ ਮੈਂ ਉਹਨਾਂ ਦਾ ਫੋਨ ਨੰਬਰ ਨੋਟ ਕਰਨਾ ਆਪਣੇ ਫੋਨ ਦੇ ਵਿੱਚ, ਤਾਂ ਉਹ ਜਿਸ ਟਾਈਮ ਦੇ ਉੱਤੇ ਮੈਨੂੰ ਦੱਸ ਰਿਹਾ ਹਨਾ, ਉਸ ਕੁਛ ਕੁ ਸੈਕਿੰਡ ਲਈ ਮੈਂ ਉਹ ਯਾਦ ਰੱਖ ਰਹੀ ਹਾਂ, ਔਰ ਫਿਰ ਮੈਂ ਆਪਣੇ ਫੋਨ 'ਚ ਸੇਵ ਕਰਕੇ ਉਹਨੂੰ ਭੁੱਲ ਜਾ ਰਹੀ ਹਾਂ ਹਨਾ। ਜਾਂ ਮੈਂ ਕੋਈ ਯੂਟਿਊਬ ਤੋਂ ਕੁਕਿੰਗ ਵੀਡੀਓਜ਼ ਦੇਖ ਰਹੀ ਹਾਂ ਤਾਂ ਉਹਦੇ ਸਟੈਪਸ ਉਹਨਾਂ ਨੇ ਦਿੱਤੇ ਹੁੰਦੇ ਆ, ਤਾਂ ਮੈਂ ਜਦੋਂ 1 step ਕਰ ਰਹੀ ਹਾਂ ਤਾਂ ਮੇਰੇ ਦਿਮਾਗ 'ਚ ਇਹ ਵੀ ਹੁੰਦਾ ਕਿ ਅੱਛਾ 2nd step ਮੈਨੂੰ ਕੀ ਕਰਨਾ ਹਨਾ, ਤਾਂ ਉਹ ਕੁਛ ਟਾਈਮ ਦੇ ਲਈ ਮੈਮਰੀ ਮੇਰੇ ਦਿਮਾਗ 'ਚ ਰਹਿੰਦੀ ਆ, ਉਹ ਚੀਜ਼ ਮੈਂ ਨੋਟਿਸ 'ਚ ਰੱਖਦੀ ਹਾਂ, ਜਾਂ ਕੋਈ ਵੀ ਹਿਊਮਨ ਨੋਟਿਸ 'ਚ ਰੱਖਦਾ ਤਾਂ ਉਹਨੂੰ ਅਸੀਂ ਸ਼ਾਰਟ ਟਰਮ ਮੈਮਰੀ ਕਹਿ ਦਿੰਦੇ ਹਾਂ। ਉਸ ਤੋਂ ਇਲਾਵਾ ਜਿਹੜੀ ਮੇਨ ਮੈਮਰੀਜ਼ ਹੁੰਦੀਆਂ, ਇੱਕ ਜਦੋਂ ਆਪਾਂ ਕੌਨਸ਼ੀਅਸ ਤੇ ਅਨਕੌਨਸ਼ੀਅਸ ਮਾਈਂਡ ਦੀ ਗੱਲ ਕਰਦੇ ਹਾਂ,
0: ਰਾਈਟ ਰਾਈਟ ਰਾਈਟ,
1: ਇਸੇ ਤਰ੍ਹਾਂ ਹਾਂਜੀ 2 ਮੈਮਰੀਜ਼ ਹੁੰਦੀਆਂ ਜਿਹੜੀਆਂ, ਇੱਕ ਸ਼ਾਰਟ ਟਰਮ ਅਲੱਗ ਹੋ ਗਈ, ਇਸ ਤੋਂ ਇਲਾਵਾ 2 ਦੀਆਂ ਮੈਮਰੀਜ਼ ਹੁੰਦੀਆਂ, ਉਹਨੂੰ ਅਸੀਂ ਇੱਕ ਐਕਸਪਲੀਸਿਟ ਮੈਮਰੀਜ਼ ਕਹਿੰਦੇ ਹਾਂ ਔਰ ਇਨਪਲੀਸਿਟ ਮੈਮਰੀਜ਼ ਕਹਿੰਦੇ ਹਾਂ। ਐਕਸਪਲੀਸਿਟ ਦਾ ਮਤਲਬ ਹੁੰਦਾ ਜਿਹੜੀ ਤੁਹਾਡੇ ਕੌਨਸ਼ੀਅਸ ਮਾਈਂਡ 'ਚ ਹੁੰਦੀਆਂ, ਮਤਲਬ ਜਿਹੜੀ ਕਿ ਤੁਹਾਡੀ ਲਾਈਫ 'ਚ ਕੋਈ ਇੰਸੀਡੈਂਟ ਹੋਇਆ, ਕੋਈ ਐਪੀਸੋਡ ਆਇਆ, ਕੋਈ ਇਵੈਂਟ ਹੋਇਆ, ਤੁਹਾਡਾ ਬਰਥਡੇ ਸੀ, ਤੁਹਾਡਾ ਵਿਆਹ ਸੀ, ਕੋਈ ਵੀ ਚੀਜ਼ ਤੁਹਾਡੀ ਲਾਈਫ 'ਚ ਹੋਈ ਆ, ਤੁਹਾਡੀ ਗ੍ਰੈਜੂਏਸ਼ਨ ਹੋਈ ਹੈ ਨਾ, ਤਾਂ ਉਹ ਜਿਹੜੀ ਮੈਮਰੀਜ਼ ਹੁੰਦੀਆਂ ਉਹਨਾਂ ਨੂੰ ਅਸੀਂ ਐਕਸਪਲੀਸਿਟ ਮੈਮਰੀ ਕਹਿੰਦੇ ਹਾਂ ਔਰ ਐਪੀਸੋਡਿਕ ਮੈਮਰੀ ਹੈ। ਐਕਸਪਲੀਸਿਟ ਦੀ ਵੀ ਅੱਗੇ ਦੋ ਟਾਈਪ ਹੁੰਦੀਆਂ, ਮਤਲਬ ਇੱਕ ਤਰ੍ਹਾਂ ਅਸੀਂ ਕਹਿ ਸਕਦੇ ਜਿਹੜੀ ਕੌਨਸ਼ੀਅਸ ਮਾਇੰਡ ਜਿਹੜੀ ਸਾਨੂੰ ਪਤਾ ਹੁੰਦੀ ਹੈ ਕਿ ਹਾਂ ਇਹ ਚੀਜ਼ਾਂ ਹੈਗੀਆਂ ਜਿਹੜੀ ਸਾਡੀ ਯਾਦਾਂ ਚ ਹੁੰਦੀਆਂ ਹਨਾ, ਤੇ ਉਹ ਐਪੀਸੋਡਿਕ ਹੋ ਸਕਦੀਆਂ, ਜਿੱਦਾਂ ਮੈਂ ਇਵੈਂਟਸ ਨਾਲ ਰਿਲੇਟਡ ਦੱਸਿਆ ਹੀ ਹੈ ਕਿ ਤੁਹਾਨੂੰ ਕੋਈ ਪਰਟੀਕੁਲਰ ਹੋਲੀਡੇ ਆਪਣੇ ਬਚਪਨ ਦਾ ਯਾਦ ਹੈਗਾ ਆ, ਤੁਹਾਡੀ ਫਸਟ ਜੋਬ ਤੁਹਾਨੂੰ ਯਾਦ ਹੈਗੀ ਆ, ਤੇ ਦੂਸਰਾ ਇਹਦੇ ਚ ਹੁੰਦਾ ਕਿ ਉਹ ਵਾਲੀ ਮੈਮਰੀ ਜਿਹੜੀ ਤੁਹਾਡੀ ਜਨਰਲ ਨੌਲੇਜ ਦੇ ਬੇਸ ਤੇ ਹੁੰਦੀਆਂ ਜਾਂ ਫੈਕਟਸ ਦੇ ਬੇਸ ਤੇ ਹੁੰਦੀਆਂ। ਫੋਰ ਐਗਜ਼ਾਮਪਲ ਜਿੱਦਾਂ ਅਸੀਂ ਲਾਸਟ ਐਪੀਸੋਡ ਚ ਗੱਲ ਕੀਤੀ ਸੀ ਕਿ ਸਾਡੇ ਬ੍ਰੇਨ ਦੇ ਜਿਹੜੇ ਨਿਊਰੋਨਸ ਹੈਗੇ ਆ, ਪੂਰੇ ਯੂਨੀਵਰਸ ਜਿਹੜੀ ਸਾਡੀ ਸਾਡੀ ਗਲੈਕਸੀ ਹੈਗੀ ਆ ਉਹਦੇ ਸਟਾਰਸ ਤੋਂ ਕਿੰਨੇ ਜ਼ਿਆਦਾ ਨੰਬਰ ਚ ਹੈਗੇ ਆ ਨਾ, ਤੇ ਇੱਕ ਜਨਰਲ ਨੌਲੇਜ ਆ ਜਿਹੜੀ ਮੇਰੇ ਦਿਮਾਗ ਚ ਹੈਗੀ ਆ, ਤੇ ਇਹ ਇੱਕ ਤਰ੍ਹਾਂ ਦੀ ਮੈਮਰੀ ਹੋਗੀ ਜਿਹੜੀ ਸਾਡੀ ਕੌਨਸ਼ੀਅਸ ਮਾਇੰਡ ਨੂੰ ਪਤਾ ਹੈਗਾ ਆ ਕਿ ਇਹ ਚੀਜ਼ ਇੱਦਾਂ। ਜਾਂ ਅਸੀਂ ਰੈਸਟੋਰੈਂਟ ਜਾਂਦੇ ਹਾਂ, ਸਾਨੂੰ ਪਤਾ ਕਿ ਰੈਸਟੋਰੈਂਟ ਚ ਕੀ ਹੁੰਦਾ, ਉੱਥੇ ਖਾਣਾ ਖਾਂਦੇ ਆ ਲੋਕ ਹਨਾ, ਇੱਦਾਂ ਕੁਛ ਰਿਸਰਚ ਜਿਵੇਂ ਹੋਈ ਆ। ਫੋਰ ਐਗਜ਼ਾਮਪਲ ਤੁਸੀਂ ਕੋਈ ਸਟੋਰੀ ਸੁਣੀ ਆ, ਕੋਈ ਮੂਵੀ ਦੇਖ ਰਹੇ ਆ ਤੁਸੀਂ, ਉਸ ਮੂਵੀ ਚ ਉਹ ਲੋਕ ਰੈਸਟੋਰੈਂਟ ਜਾ ਰਹੇ, ਤਾਂ ਸਾਨੂੰ ਪਤਾ ਹੁੰਦਾ ਕਿ ਅੱਛਾ ਇਹ ਲੋਕ ਹੁਣ ਉੱਥੇ ਖਾਣਾ ਖਾਊਗੇ ਜਾ ਕੇ ਹਨਾ, ਤੇ ਉਹ ਵੀ ਮੈਮਰੀਜ਼ ਚ ਹੀ ਆਉਂਦੀ। ਕਿਉਂਕਿ ਮੈਂ ਪਹਿਲਾਂ ਹੀ ਗੱਲ ਕੀਤੀ ਕਿ ਮੈਮਰੀਜ਼ ਦਾ ਮਤਲਬ ਹੁੰਦਾ ਸਾਡੇ ਐਕਸਪੀਰੀਅੰਸ ਜਾਂ ਫਿਰ ਸਾਡੀ ਨੌਲੇਜ ਹਨਾ, ਉਹ ਸਾਰੀ ਚੀਜ਼ ਹੈਗੀ ਹੈ, ਕਿਉਂਕਿ ਅਸੀਂ ਮੈਮਰੀਜ਼ ਦੇ ਨਾਲ ਪੈਦਾ ਨਹੀਂ ਹੁੰਦੇ। ਹਾਲਾਂਕਿ ਜਦੋਂ ਅਸੀਂ ਫਿਲੋਸਫਰਸ ਦੀ ਗੱਲ ਕਰਦੇ ਹਾਂ ਤਾਂ ਫਿਲੋਸਫੀ ਔਰ ਨਿਊਰੋਸਾਇੰਸ ਦੀ ਗੱਲ ਕਰਦੇ ਹਾਂ ਤਾਂ ਕੁਛ ਸਿਮਿਲੈਰਿਟੀਜ਼ ਵੀ ਹੁੰਦੀਆਂ ਫਿਲੋਸਫਰ ਦੀ ਔਰ ਨਿਊਰੋਸਾਇੰਸ ਵਾਲੀਆਂ ਗੱਲਾਂ ਚ, ਬਟ ਕੁਛ ਨਹੀਂ ਵੀ ਹੁੰਦੀਆਂ। ਜਿਵੇਂ ਪਲੇਟੋ ਜਿਹੜਾ ਸੀਗਾ ਉਹ ਕਹਿੰਦਾ ਸੀ ਕਿ ਨਵੀਂ ਚੀਜ਼ ਅਸੀਂ ਸਿੱਖਦੇ ਹਾਂ ਹਨਾ, ਉਹ ਸਾਡੀ ਨੌਲੇਜ ਤੇ ਬੇਸਡ ਹੁੰਦੀ ਆ। ਇਹ ਸਾਡੀ ਨਿਊਰੋਸਾਇੰਸ ਵੀ ਸਾਨੂੰ ਕਹਿੰਦੀ ਹੈ ਜੋ ਅੱਜ ਅਸੀਂ ਦੇਖ ਸਕਦੇ ਹਾਂ। ਬਟ ਜਿਹੜਾ ਸਿਸਰੋ ਸੀਗਾ ਉਹ ਕਹਿੰਦਾ ਸੀਗਾ ਕਿ ਯਾਦਾਸ਼ਤ ਜਿਹੜੀ ਹੁੰਦੀ ਸਾਡੀ, ਇਹ ਵੀ ਕੋਈ ਗਿਫਟ ਨਹੀਂ ਹੈਗਾ, ਇਹਨੂੰ ਅਸੀਂ ਉਹ ਕਰ ਸਕਦੇ ਹਾਂ, ਮਤਲਬ ਰਿਫਾਈਨ ਕਰ ਸਕਦੇ ਹਾਂ ਆਪਣੀ ਮੈਮਰੀ ਨੂੰ। ਔਰ ਇਹ ਅਸੀਂ ਅੱਜ ਵੀ ਮੰਨਦੇ ਹਾਂ ਕਿ ਅਸੀਂ ਜਦੋਂ ਲਰਨਿੰਗ ਕਰਦੇ ਹਾਂ ਤਾਂ ਇਹ ਮਤਲਬ ਕਰਦੇ ਹਾਂ ਲਰਨਿੰਗ ਕਰਦੇ ਹਾਂ ਤਾਂ ਮਤਲਬ ਅਸੀਂ ਸਿੱਖ ਸਕਦੇ ਹਾਂ, ਆਪਣੀ ਮੈਮਰੀ ਇੰਪਰੂਵ ਕਰ ਸਕਦੇ ਹਾਂ। ਪਰ ਜਿਹੜਾ ਅਰਿਸਟੋਟਲ ਸੀਗਾ ਉਹ ਕਹਿੰਦਾ ਸੀ ਕਿ ਜਿਹੜੀਆਂ ਮੈਮਰੀਜ਼ ਹੈਗੀਆਂ ਉਹ ਰਿਲੇਸ਼ਨਸ਼ਿਪ ਨਾਲ ਜੁੜੀਆਂ ਹੁੰਦੀਆਂ, ਜਾਂ ਕੁਛ ਸਾਇੰਟਿਸਟ ਇਹ ਕਹਿੰਦੇ ਸੀ ਕਿ ਸ਼ਾਇਦ ਜਦੋਂ ਬਰਥ ਹੁੰਦਾ ਤਾਂ ਤੁਹਾਨੂੰ ਪੁਰਾਣੇ ਜਨਮ ਦੀਆਂ ਜਿਵੇਂ ਕਹਿ ਦਿੰਦੇ ਗੱਲਾਂ ਯਾਦ ਹੁੰਦੀਆਂ। ਬਟ ਆਫਕੋਰਸ ਨਿਊਰੋਸਾਇੰਸ ਇਸ ਚੀਜ਼ ਨੂੰ ਨਹੀਂ ਬਿਲੀਵ ਕਰਦੀ ਹੈਗੀ। ਤਾਂ ਅਸੀਂ ਇਹ ਮੰਨਦੇ ਹਾਂ ਕਿ ਜਿਵੇਂ ਜਿਵੇਂ ਅਸੀਂ ਸਾਡੀ ਲਾਈਫ ਲੰਘਦੀ ਜਾਂਦੀ ਆ, ਸਾਡੀ ਮੈਮਰੀਜ਼ ਡਿਵੈਲਪ ਹੁੰਦੀਆਂ ਰਹਿੰਦੀਆਂ, ਇੰਸੀਡੈਂਟ ਡਿਵੈਲਪ ਹੁੰਦੇ ਰਹਿੰਦੇ ਆ, ਤੇ ਨੌਲੇਜ ਸਾਡੀ ਬਣਦੀ ਰਹਿੰਦੀ ਆ। ਸੋ ਇਹ ਇੱਕ ਤਰ੍ਹਾਂ ਦੀ ਜਿਹੜੀ ਕੌਨਸ਼ੀਅਸ ਮਾਇੰਡ ਚ ਸਾਡੀ ਮੈਮਰੀਜ਼ ਹੈਗੀਆਂ ਉਹ ਐਕਸਪਲੀਸਿਟ ਮੈਮਰੀਜ਼ ਹੁੰਦੀਆਂ। ਫਿਰ ਦੂਜੀ ਔਰ ਇਹੀ ਮੈਮਰੀਜ਼ ਜਿਹੜੀਆਂ ਹੁੰਦੀਆਂ ਸਭ ਤੋਂ ਜ਼ਿਆਦਾ ਇਫੈਕਟ ਹੁੰਦੀਆਂ, ਜਿੱਦਾਂ ਕੋਈ ਡਿਜ਼ੀਜ਼ ਜਿਵੇਂ ਅਲਜ਼ਾਈਮਰ ਡਿਜ਼ੀਜ਼ ਹੋ ਗਈ, ਜਾਂ ਕੋਈ ਐਪੀਲੈਪਸੀ ਹੋ ਗਈ, ਜਾਂ ਪਾਰਕਿੰਸਨਸ ਡਿਜ਼ੀਜ਼ ਹੋ ਗਈ, ਮਤਲਬ ਬਿਮਾਰੀਆਂ ਨਾਲ ਸਭ ਤੋਂ ਵੱਧ ਇਫੈਕਟ ਇਹ ਵਾਲੀ ਮੈਮਰੀਜ਼ ਹੁੰਦੀਆਂ। ਤੇ ਉਸ ਤੋਂ ਬਾਅਦ ਜਿਹੜੀ ਥਰਡ ਟਾਈਪ ਦੀ ਹੈਗੀ ਆ ਉਹ ਅਨਕੋਨਸ਼ੀਅਸ ਮਾਇੰਡ ਚ ਜਿਹੜੀ ਹੁੰਦੀ ਆ ਉਹਨੂੰ ਇੰਪਲੀਸਿਟ ਮੈਮਰੀ ਕਹਿੰਦੇ ਆ। ਉਹ ਵੀ ਅੱਗੇ ਦੋ ਤਰ੍ਹਾਂ ਦੀ ਹੋ ਸਕਦੀ ਹੈ, ਇੱਕ ਤਾਂ ਪ੍ਰੋਸੀਜਰਲ, ਮਤਲਬ ਕਿ ਸਾਡੀ ਮੋਟਰ ਸਕਿੱਲਸ ਜਿਹੜੀਆਂ ਹੁੰਦੀਆਂ, ਜਿੱਦਾਂ ਸਾਨੂੰ ਅਸੀਂ ਤੁਸੀਂ ਗੱਡੀ ਚਲਾਉਂਦੇ ਹਾਂ ਹਨਾ, ਤਾਂ ਤੁਹਾਨੂੰ ਪਤਾ ਹੁੰਦਾ ਕਿ ਗੱਡੀ ਕਿਵੇਂ ਚੱਲਦੀ ਆ, ਤੁਹਾਨੂੰ ਜਾ ਕੇ ਹਰ ਟਾਈਮ ਯਾਦ ਨਹੀਂ ਕਰਨਾ ਪੈਂਦਾ ਕਿ ਅੱਛਾ ਮੈਨੂੰ ਹੁਣ ਇਹ ਗੱਡੀ ਚਾਬੀ ਲਾਣੀ ਆ ਜਾਂ ਅੱਗੇ ਕਿੱਦਾਂ ਗੱਡੀ ਸਟਾਰਟ ਕਰਨੀ ਆ। ਸੋ ਇੱਕ ਨੈਚੁਰਲ ਚੀਜ਼ ਹੋ ਜਾਂਦੀ, ਤੁਹਾਡੇ ਅਨਕੋਨਸ਼ੀਅਸ ਮਾਇੰਡ ਚ ਪਈ ਆ ਉਹ ਚੀਜ਼, ਤੁਹਾਡੀ ਜਿਹੜੀਆਂ ਬੋਡੀ ਨੇ ਉਹ ਚੀਜ਼ ਲਰਨ ਕੀਤੀ ਆ, ਤੇ ਤੁਸੀਂ ਆਟੋਮੈਟਿਕਲੀ ਕਰ ਦਿੰਦੇ ਹੋ ਉਹ ਚੀਜ਼ ਵਿਦਆਊਟ ਈਵਨ ਤੁਹਾਡੇ ਰਿਅਲਾਈਜ਼ ਕੀਤੇ ਹੋਏ ਵੀ ਅੱਛਾ ਕਿ ਮੈਂ ਚਾਬੀ ਹਨਾ ਖੋਲ ਲਈ ਜਾਂ ਗੱਡੀ ਖੋਲਣੀ ਆ ਜਾਂ ਜੋ ਵੀ ਆ। ਤੇ ਇੱਕ ਚੀਜ਼ ਇਹ ਹੋ ਜਾਂਦੀ ਹੈ ਅਨਕੋਨਸ਼ੀਅਸ ਮਾਇੰਡ ਚ ਮੈਮਰੀ। ਤੇ ਦੂਜੀ ਹੁੰਦੀ ਜਦੋਂ ਇੱਕ ਮੈਮਰੀ ਦੂਜੀ ਮੈਮਰੀ ਨੂੰ ਜਿਹੜੀ ਟ੍ਰਿਗਰ ਕਰ ਸਕਦੇ ਆ ਤੁਸੀਂ ਕਹਿ ਸਕਦੇ ਆ, ਜਾਂ ਕੋਈ ਏਦਾਂ ਦੇ ਵਰਡਸ ਜਿਹੜੇ ਤੁਸੀਂ ਈਜ਼ੀਲੀ
0: ਪਛਾਣ ਸਕਦੇ ਹੋ। ਗਾਣਾ ਸੁਣਾਇਆ ਤਾਂ ਆਪਾਂ ਨੂੰ ਦਸਵੀਂ ਜਮਾਤ ਦੀ ਯਾਦ ਆ ਗਈ।
1: ਹਾਂਜੀ ਹਾਂਜੀ ਉਹ ਹੋ ਗਿਆ, ਤੁਸੀਂ ਕੋਈ ਇੰਸੀਡੈਂਟ ਨੂੰ ਤੁਸੀਂ ਪਲੇਸ ਨਾਲ ਯਾਦ ਕਰ ਸਕਦੇ ਆ, ਕੋਈ ਵਰਡ ਤੁਸੀਂ ਬ੍ਰੈਡ ਬਟਰ ਵਰਡ ਜਿਹੜਾ ਆ ਉਹ ਈਜ਼ੀਲੀ ਯਾਦ ਕਰ ਲੂੰਗੇ ਕੰਪੈਰੇਟਿਵਲੀ ਜੇ ਤੁਸੀਂ ਬ੍ਰੈਡ ਔਰ ਡਾਕਟਰ ਕਹੋ ਹਨਾ, ਜਾਂ ਤੁਸੀਂ ਰੇਡੀਓ ਵਰਡ ਤੁਹਾਨੂੰ ਯਾਦ ਰਹੂਗਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਇੱਕ ਵਰਡ ਹੈ, ਇੱਕ ਲੈਂਗੁਏਜ ਦਾ ਵਰਡ ਹੈ, ਤੁਸੀਂ ਜਨਰਲ ਕੁਛ ਵੀ ਹਾਂਜੀ AEMCR YZ ਕੋਈ ਵੀ ਏਦਾਂ ਰੈਂਡਮ ਲੈਟਰਸ ਲਿਖ ਲਓ ਤੁਹਾਨੂੰ ਨਹੀਂ ਯਾਦ ਰਹਿਣੇ। ਸੋ ਇਹ ਇੱਕ ਤਰ੍ਹਾਂ ਦੀ ਅਲੱਗ ਮੈਮਰੀ ਹੁੰਦੀ ਹੈ ਕਿ ਜਿਹੜੀ ਸਾਡੀ ਮਾਇੰਡ ਚ ਸਾਡੇ ਹੈਗੀ ਆ, ਸਾਨੂੰ ਪਤਾ ਹੈ ਬੇਸਡ ਔਨ ਸਾਡੀ ਐਕਸਪੀਰੀਅੰਸ ਅਗੇਨ ਕਿ ਇਹ ਸਾਰੀਆਂ ਮੈਮਰੀਜ਼ ਹੁੰਦੀਆਂ। ਸੋ ਕੁਛ ਮੈਮਰੀਜ਼ ਜਿਹੜੀਆਂ ਸਾਨੂੰ ਯਾਦ ਰਹਿ ਜਾਂਦੀਆਂ, ਕੁਛ ਜਿਹੜੀਆਂ ਸਾਨੂੰ ਨਹੀਂ ਯਾਦ ਰਹਿੰਦੀਆਂ, ਬਟ ਫਿਰ ਵੀ ਸਾਡੀ ਬੋਡੀ ਦੇ ਸਾਡੀ ਨਰਵਸ ਸਿਸਟਮ ਦੇ ਅਕੋਰਡਿੰਗ ਅਸੀਂ ਉਹ ਕੰਮ ਕਰ ਰਹੇ ਹੁੰਦੇ ਹਾਂ।
0: ਕਰੈਕਟ, ਹਾਂਜੀ। ਸੋ ਬੇਸਿਕਲੀ ਅੰਗਰੇਜ਼ੀ ਦੇ ਅੱਖਰ ਤੋਂ ਵੀ ਪਤਾ ਚੱਲਦਾ, ਇੰਪਲੀਸਿਟ ਅਸੀਂ ਅੰਗਰੇਜ਼ੀ ਦੇ ਵਿੱਚ ਵੀ ਕਹਿੰਦੇ ਹਾਂ ਕਿ ਅਪ੍ਰਤੱਖ ਜੀ ਜਿਹੜੀ ਚੀਜ਼ ਹੁੰਦੀ ਹੈ, ਜਿਹੜੀ ਸਪਸ਼ਟ ਨਹੀਂ ਹੁੰਦੀ ਹੈਗੀ, ਹੈਗੀ ਮੈਮਰੀ ਹੈ ਪਰ ਉਹ ਸਪਸ਼ਟ ਨਹੀਂ ਹੈਗੀ, ਹਨੇਰੀ ਹਨੇਰੀ ਜੀ ਹੈ, ਧੁੰਦਲੀਆਂ ਧੁੰਦਲੀਆਂ ਯਾਦਾਂ ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ। ਜਾਂ ਫਿਰ ਜਿਵੇਂ ਸੰਦੀਪ ਜੀ ਨੇ ਦੱਸਿਆ ਕਿ ਇੰਪਲੀਸਿਟ ਉਹ ਵੀ ਆ ਜਾਂਦੀ ਹੈ ਜਿਹ 'ਚ ਅਸੀਂ ਕਰੀ ਜਾਂਦੇ ਹਾਂ ਪਰ ਪਤਾ ਨਹੀਂ ਹੁੰਦਾ ਵੀ ਜਿਵੇਂ ਮੈਂ ਹੁਣ ਆਇਆ ਸਵੇਰੇ 9 ਵਜੇ ਦਫ਼ਤਰ ਆਇਆ, ਦੁਪਹਿਰ ਨੂੰ ਲੰਚ ਕੀਤਾ, ਸ਼ਾਮ ਨੂੰ ਜਾਣਾ, ਜਾਣ ਲੱਗੇ ਗੱਡੀ 'ਚ ਬਹਿ ਗਏ, ਫਿਰ ਉਹ ਚਾਬੀ ਤਾਂ ਦਫ਼ਤਰ ਦੀ ਦਫ਼ਤਰ 'ਚ ਹੀ ਭੁੱਲਿਆ ਆ। ਸੋ ਥਿੰਗਸ ਲਾਈਕ ਦੈਟ, ਸੋ ਉਹ ਇੰਪਲੀਸਿਟ ਦੇ ਵਿੱਚ ਆ ਜਾਂਦਾ ਅਤੇ ਐਕਸਪਲੀਸਿਟ ਜਿਹਨੂੰ ਅੰਗਰੇਜ਼ੀ 'ਚ ਆਪਾਂ ਸਪਸ਼ਟ ਸਾਫ ਜਿਹਨੂੰ ਕਹਿ ਲੈਂਦੇ ਹਾਂ, ਸੋ ਸਾਫ ਸਾਫ ਮੈਮਰੀਜ਼ ਜਿਹੜੀਆਂ ਨੇ ਉਹ ਐਕਸਪਲੀਸਿਟ ਦੇ ਵਿੱਚ ਆ ਗਈਆਂ। ਪਰ ਸੰਦੀਪ ਜੀ ਇੱਕ ਗੱਲ ਹੈ, ਆਪਾਂ ਕਿਤੇ ਬਹੁਤ ਦੂਰ ਨਾ ਹੋ ਜਾਈਏ, ਜਿਵੇਂ ਗੱਲ ਸ਼ੁਰੂ 'ਚ ਕਹੀ ਸੀਗੀ ਕਿ ਹੁਣ ਗੱਲ ਨਿਕਲੀ ਹੈ ਤਾਂ ਬੜੀ ਦੂਰ ਤੱਕ ਜਾਊਗੀ। ਐਰਿਸਟੋਟਲ ਦੀ ਗੱਲ ਕੀਤੀ ਸੀ, ਉੱਥੋਂ ਇਹ ਗੱਲ ਕਿੱਥੇ ਤੱਕ ਆ ਗਈ? ਹੁਣ ਐਰਿਸਟੋਟਲ ਦਾ ਮੈਮਰੀਜ਼ ਦੇ ਨਾਲ ਕੀ ਲੈਣਾ ਦੇਣਾ? ਮਤਲਬ ਕੁਸ਼ਚਨ ਇਹ ਹੈਗਾ ਕਿ ਆਪਾਂ ਫਿਲੋਸਫੀ ਜਾਂ ਫਿਲੋਸਫਰਸ ਦੇ ਇੱਕ ਇੱਕ ਫਿਲੋਸਫੀ ਨੂੰ ਫੜ ਕੇ ਸਾਇੰਸ ਦੇ ਨਾਲ ਰਿਲੇਟ ਕਰਕੇ ਉਹਦੇ 'ਤੇ ਗੱਲਾਂ ਕਰ ਰਹੇ ਹੈਗੇ ਆਪਾਂ, ਅਤੇ ਐਰਿਸਟੋਟਲ ਜਾਂ ਮਤਲਬ ਪਹਿਲਾਂ ਤਾਂ ਮੈਨੂੰ ਇਹਦਾ ਆਈਡੀਆ ਸਮਝਾਇਓ ਕੀ ਹੈਗਾ। ਦੂਜਾ ਇੱਕ ਗੱਲ ਤੁਸੀਂ ਹੁਣੇ ਹੀ ਕੀਤੀ ਸੀਗੀ ਕਿ ਐਕਸਪਲੀਸਿਟ ਹੈ, ਇੰਪਲੀਸਿਟ ਹੈ ਜਾਂ ਅਲੱਗ ਅਲੱਗ, ਇਹ ਬਣਦੀਆਂ ਕਿਵੇਂ ਨੇ? ਹਾਓ ਮੈਮਰੀਜ਼ ਆਰ ਫੋਰਮਡ, ਇਹ ਬਣਦੀਆਂ ਕਿਵੇਂ? ਜੇ ਦੋ ਅੱਡ ਅੱਡ ਸਵਾਲ ਨੇ, ਅੱਡ ਅੱਡ ਲੈਣੇ, ਅੱਡ ਅੱਡ ਲੈ ਚੱਲੋ, ਜੇ ਇਕੱਠਾ ਲੈ ਕੇ ਚੱਲਣਾ ਤਾਂ ਇਕੱਠਾ ਹੀ ਇੱਕ ਜਵਾਬ ਦੇ ਦਿਓ, ਫਿਰ ਉਸ ਤੋਂ ਬਾਅਦ ਬ੍ਰੇਕ ਲਵਾਂਗੇ ਆਪਾਂ।
1: ਹਾਂਜੀ ਬਿਲਕੁਲ, ਅਸੀਂ ਇਹਦੇ ਇਕੱਠੇ ਹੀ ਮੈਂ ਜਵਾਬ ਦਊਂਗੀ, ਕਿਉਂਕਿ ਜਦੋਂ ਅਸੀਂ ਲਾਸਟ ਗੱਲ ਕੀਤੀ ਸੀ ਅਰਿਸਟੋਟਲ ਦੀ ਤਾਂ ਅਸੀਂ ਗੱਲ ਕੀਤੀ ਸੀ ਕਿ ਉਹ ਸਿਰਫ ਫਿਲੋਸਫੀ ਦੀ ਗੱਲ ਨਹੀਂ ਕਰਦਾ ਸੀ, ਉਹਨੇ ਹਰ ਸਬਜੈਕਟ 'ਚ ਆਪਣੇ ਪੈਰ ਫਸਾਏ ਸੀ, ਹਰ ਗੱਲ ਦੀ ਗੱਲ ਕਰਦਾ ਸੀ, ਹੈ ਨਾ। ਉਹ ਸਾਇੰਸ ਦੀ ਗੱਲ ਕਰਦਾ ਸੀ, ਮੈਥ ਦੀ, ਬਾਇਓਲੋਜੀ, ਜ਼ੂਲੋਜੀ, ਹਰ ਚੀਜ਼ ਦੀ ਗੱਲ ਕਰਦਾ ਸੀ। ਤਾਂ ਉਹਨੇ ਮੈਮਰੀਜ਼ ਦੇ ਉੱਤੇ ਵੀ ਇੱਕ ਬੁੱਕ ਲਿਖੀ ਸੀਗੀ, ਛੋਟੀ ਜਿਹੀ ਬੁੱਕ ਸੀਗੀ, ਉਹਦਾ ਨਾਮ ਸੀ ਔਨ ਮੈਮਰੀ ਐਂਡ ਰੀਕਲੈਕਸ਼ਨ, ਜਿਹਦੇ ਵਿੱਚ ਉਹਨੇ ਲਿਖਿਆ ਸੀ ਕਿ ਮਤਲਬ ਜੋ ਵੀ ਉਹਦੇ ਵਿਊ ਸੀਗੇ ਮੈਮਰੀ ਬਾਰੇ। ਬਟ ਓਬਵੀਅਸਲੀ ਉਹਦੇ ਕੋਲ ਉਦੋਂ ਲੈਬੋਰਟਰੀਜ਼ ਤਾਂ ਨਹੀਂ ਸੀਗੀਆਂ, ਤਾਂ ਅੱਜ ਉਹ ਚੀਜ਼ਾਂ ਸੀ, ਕੁਛ ਚੀਜ਼ਾਂ ਉਹਨਾਂ ਚੋਂ ਦੇਖ ਵੀ ਰਹੀਆਂ, ਔਰ ਸੇਮ ਕੁਐਸਚਨ ਜਿਹੜੇ ਉਸ ਇੰਨੇ ਹਜ਼ਾਰ ਸਾਲ ਪਹਿਲਾਂ ਲੋਕਾਂ ਦੇ ਦਿਮਾਗ 'ਚ ਸੀ, ਉਹੀ ਅੱਜ ਦੇ ਜਿਹੜੇ ਸਾਇੰਟਿਸਟ ਜਨਰਲ ਲੋਕਾਂ ਦੇ ਜਿਹੜੇ ਹੈਗੇ ਨਾ। ਇਹ ਛੋਟੀਆਂ ਜਿਹੀਆਂ ਗੱਲਾਂ ਕਿ ਸਾਨੂੰ ਛੋਟੇ ਬਚਪਨ ਦੀਆਂ ਗੱਲਾਂ ਕਿਉਂ ਨਹੀਂ ਯਾਦ ਰਹਿੰਦੀਆਂ, ਹੁਣ ਕਿਉਂ ਸਾਨੂੰ ਯਾਦ ਰਹਿੰਦੀਆਂ, ਜਾਂ ਫਿਰ ਸਾਨੂੰ ਜਿਹੜੀਆਂ ਇੰਪਲੀਸਿਟ ਐਕਸਪਲੀਸਿਟ ਮੈਮਰੀਜ਼, ਇਹ ਸਾਡੀਆਂ ਜਨਰਲ ਲਾਈਫ ਦੀਆਂ, ਰੋਜ਼ ਦੀ ਲਾਈਫ ਦੀਆਂ ਗੱਲਾਂ, ਬਟ ਆਪਾਂ ਧਿਆਨ ਨਹੀਂ ਦਿੰਦੇ ਮੋਸਟਲੀ ਕਿ ਕਿਉਂ ਹੋ ਰਹੀਆਂ ਆ। ਤੇ ਉਹ ਓਬਵੀਅਸਲੀ ਉਹ ਇਹਦੇ ਤੇ ਸੀਗਾ, ਉਹਦਾ ਜਿਹੜਾ ਕਹਿ ਸਕਦੇ ਆ ਤੁਸੀਂ ਇੱਕ ਫੋਕਸ ਸੀਗਾ। ਸੋ ਉਹਨੇ ਇਹ ਬੁੱਕ ਲਿਖੀ ਜਿਹਦੇ 'ਚ ਉਹਨੇ ਇਹ ਕੁਛ ਕੁ ਜਿਹੜੇ ਵਿਊਜ਼ ਲਿਖੇ। ਇੱਕ ਉਹਨੇ ਲਿਖਿਆ ਕਿ ਪਰਸੈਪਸ਼ਨ ਔਰ ਮੈਮਰੀ, ਉਹ ਕਹਿੰਦਾ ਕਿ ਦੋ ਚੀਜ਼ਾਂ ਹੈਗੀਆਂ, ਮਤਲਬ ਕਿ ਪਰਸੀਵ ਤੁਸੀਂ ਕਿਸੇ ਚੀਜ਼ ਨੂੰ ਕਿਵੇਂ ਕਰਦੇ ਆ, ਜਿਵੇਂ ਤੁਸੀਂ ਸਨਰਾਈਜ਼ ਦੇਖ ਰਹੇ ਆ, ਸਨਸੈਟ ਦੇਖ ਰਹੇ ਆ, ਹਨਾ, ਜਾਂ ਤੁਸੀਂ ਚਾਹ ਪੀ ਰਹੇ ਆ, ਉਹ ਤੁਹਾਨੂੰ ਉਸ ਟਾਈਮ ਵਧੀਆ ਐਕਸਪੀਰੀਅੰਸ ਹੋ ਰਿਹਾ ਆ, ਤੇ ਉਹ ਤੁਹਾਡਾ ਪਰਸੈਪਸ਼ਨ ਜਿਹੜੀ ਹੋ ਜਾਂਦੀ ਆ ਉਸ ਟਾਈਮ ਦੀ, ਤੇ ਤੁਸੀਂ ਕਿਵੇਂ ਪਰਸੀਵ ਕਰ ਰਹੇ ਆ, ਤੁਹਾਨੂੰ ਚੰਗਾ ਲੱਗ ਰਿਹਾ ਚਾਹ ਪੀਣਾ ਜਾਂ ਤੁਹਾਨੂੰ ਨਹੀਂ ਚੰਗਾ ਲੱਗ ਰਿਹਾ ਚਾਹ ਪੀਣਾ, ਹਨਾ, ਚਾਹ ਸਵਾਦ ਲੱਗ ਰਹੀ ਹੈ ਜਾਂ ਨਹੀਂ ਲੱਗ ਰਹੀ। ਤੇ ਯਾਦ ਕਰਨਾ ਜਿਹੜੀ ਉਹ ਦੂਸਰੀ ਚੀਜ਼ਾਂ, ਜਦੋਂ ਤੁਸੀਂ ਬਾਅਦ 'ਚ ਉਹਨਾਂ ਮੂਮੈਂਟਸ ਨੂੰ ਯਾਦ ਕਰ ਰਹੇ ਕਿ ਅੱਛਾ ਮੈਂ ਉੱਥੇ ਚਾਹ ਪੀਤੀ ਸੀ ਉਸ ਕੈਫੇ 'ਚ, ਉਹ ਵਧੀਆ ਚਾਹ ਸੀਗੀ ਉੱਥੇ ਦੂਜੇ ਕੈਫੇ ਨਾਲੋਂ, ਹਨਾ। ਉਹ ਸਾਰੀ ਚੀਜ਼ਾਂ ਜਿਹੜੀਆਂ ਬਾਅਦ 'ਚ ਅਸੀਂ ਐਕਸਪੀਰੀਅੰਸ ਕਰਦੇ, ਉਹ ਸਾਡਾ ਇੱਕ ਤਰ੍ਹਾਂ ਮੈਮਰੀ, ਬਾਅਦ 'ਚ ਅਸੀਂ ਯਾਦ ਕਰਦੇ ਹਾਂ, ਮੈਮਰੀ ਹੋ ਜਾਂਦੀ ਆ। ਤੇ ਅੱਜ ਜਦੋਂ ਸਾਇੰਸ 'ਚ ਅਸੀਂ ਇਹ ਚੀਜ਼ਾਂ ਦੇਖਦੇ ਹਾਂ ਤਾਂ ਸਾਨੂੰ ਇਹ ਪਤਾ ਲੱਗਦਾ ਕਿ ਇਹ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਇੱਦਾਂ ਨਹੀਂ ਹੈਗਾ ਕਿ ਇੱਕ ਫੋਟੋ ਇੱਕ ਕੰਪਿਊਟਰ ਵਾਂਗੂ ਕੰਮ ਕੀਤੀ ਕਿ ਤੁਸੀਂ ਜਿਹੜਾ ਉੱਥੇ ਫੋਟੋ ਸੇਵ ਰੱਖੀ ਹੈ, ਤਾਂ ਉੱਦਾਂ ਹੀ ਦਿਮਾਗ 'ਚ ਸੇਵ ਹੈਗੀਆਂ। ਜਦੋਂ ਅਸੀਂ ਮੈਮਰੀ ਰਿਕਾਲ ਕਰਦੇ ਹਾਂ, ਯਾਦ ਕਰਦੇ ਹਾਂ, ਤਾਂ ਮੈਮਰੀ ਸਾਨੂੰ ਇੱਦਾਂ ਯਾਦ ਆਉਂਦੀ ਹੈ ਕਿ ਕਿਉਂਕਿ ਮੈਮਰੀ ਜਿਹੜੀਆਂ ਹੁੰਦੀਆਂ ਉਹ ਬ੍ਰੇਨ ਦੇ ਵਿੱਚ ਇੱਕੋ ਜਗ੍ਹਾ ਤੇ ਸਟੋਰ ਨਹੀਂ ਹੁੰਦੀਆਂ ਹੈਗੀਆਂ। ਹਰ ਮੈਮਰੀ ਜਿਹੜੀ ਉਹ ਡਿਫਰੈਂਟ ਨਿਊਰੋਨਸ, ਆਪਾਂ ਪਿਛਲੀ ਵਾਰ ਗੱਲ ਕੀਤੀ ਸੀ ਕਿ ਬਹੁਤ ਹੀ ਟ੍ਰਿਲੀਅਨ ਉਹਦੇ 'ਚ ਨੰਬਰ 'ਚ ਹੈਗੇ, ਹਨਾ। ਤਾਂ ਡਿਫਰੈਂਟ ਡਿਫਰੈਂਟ ਨਿਊਰੋਨਸ ਦੇ ਵਿੱਚ ਜਿਹੜੀਆਂ ਜਿਹੜੀ ਸਾਡੀ ਮੈਮਰੀ ਸਟੋਰ ਹੁੰਦੀਆਂ ਆ। ਸੋ ਇੱਕ ਤਰ੍ਹਾਂ ਇਹ ਰੱਖ ਲਓ ਕਿ ਇੱਕ ਪਜ਼ਲ ਸਿਸਟਮ ਆ ਸਾਡੇ ਦਿਮਾਗ ਦੇ ਵਿੱਚ, ਜਿਹੜਾ ਅਲੱਗ ਅਲੱਗ ਏਰੀਆਸ 'ਚ ਪਿਆ। ਜਦੋਂ ਅਸੀਂ ਕਿਸੇ ਮੈਮਰੀ ਨੂੰ ਯਾਦ ਕਰਦੇ ਹਾਂ, ਤਾਂ ਉਹ ਹੌਲੀ ਹੌਲੀ ਇਕੱਠਾ ਹੋ ਜਾਂਦਾ, ਹਰ ਜਿਹੜਾ ਕੁਛ ਡਿਫਰੈਂਟ ਨਿਊਰੋਨ ਐਕਟੀਵੇਟ ਹੋ ਜਾਂਦੇ ਆ, ਤਾਂ ਉਹ ਮੈਮਰੀਜ਼ ਜਿਹੜੀਆਂ ਸਾਨੂੰ ਯਾਦ ਆਉਣ ਲੱਗ ਜਾਂਦੀਆਂ, ਹਨਾ। ਤੇ ਉਸ ਤੋਂ ਇਲਾਵਾ ਅਰਿਸਟੋਟਲ ਦੇ ਦਿਮਾਗ 'ਚ ਇਹ ਸੀ ਕਿ ਜਿਹੜੀ ਇੱਕ ਮੈਮਰੀ ਜਿਹੜੀ ਆ ਦੂਜੀ ਮੈਮਰੀ ਨਾਲ ਕਿਵੇਂ ਜੁੜ ਜਾਂਦੀ ਹੈ। ਕਈ ਵਾਰ ਜਿੱਦਾਂ ਫੋਰ ਐਗਜ਼ਾਮਪਲ ਆਪਾਂ ਗਾਣੇ ਦੀ ਗੱਲ ਕੀਤੀ, ਅਸੀਂ ਕੋਈ ਗਾਣਾ ਸੁਣਦੇ ਹਾਂ ਤਾਂ ਸਾਨੂੰ ਯਾਦ ਆ ਜਾਂਦਾ ਕਿ ਅਸੀਂ ਉਸ ਵਿਆਹ ਤੇ ਗਏ ਸੀ, ਉੱਥੇ ਗਾਣਾ ਚੱਲ ਰਿਹਾ ਸੀ, ਹਨਾ, ਜਾਂ ਪਿਕਨਿਕ ਤੇ ਗਏ ਸੀਗੇ, ਉੱਥੇ ਗਾਣਾ ਚੱਲ ਰਿਹਾ ਸੀ। ਜਿੱਦਾਂ ਕਦੇ ਬਚਪਨ 'ਚ ਫੈਮਿਲੀ ਨਾਲ ਪਿਕਨਿਕ ਤੇ ਕਹਿੰਦੇ, ਸਾਨੂੰ ਰੋਡ ਵੀ ਯਾਦ ਆ ਜਾਂਦੀ ਹੈ ਨਾ ਕਿ ਜਿਸ ਰੋਡ ਤੇ ਅਸੀਂ ਉਹ ਗਾਣਾ ਸੁਣ ਰਹੇ ਸੀਗੇ। ਸੋ ਉਹਦੇ ਵੀ ਦਿਮਾਗ 'ਚ ਇਹ ਸੀ ਕਿ ਕਿਵੇਂ ਹੋ ਜਾਂਦਾ। ਤਾਂ ਉਹਨੇ ਤਿੰਨ ਜਿਹੜੀਆਂ ਇੱਕ ਉਹਨੇ ਕਿਹਾ ਕਿ ਤਿੰਨ ਵੇਜ਼ ਹੈਗੇ ਇਸ ਚੀਜ਼ ਦੇ, ਕਿ ਇੱਕ ਤਾਂ ਉਹਦੇ 'ਚ ਹੈਗਾ ਕਿ ਜਦੋਂ ਤੁਹਾਨੂੰ ਸਿਮਿਲੈਰਿਟੀ ਦਿਸਦੀ ਆ, ਹਨਾ, ਕਿਸੇ ਚੀਜ਼ 'ਚ ਤੁਹਾਨੂੰ ਯਾਦ ਆ ਜਾਂਦਾ। ਫੋਰ ਐਗਜ਼ਾਮਪਲ ਜਦੋਂ ਤੁਸੀਂ ਕਿਸੇ ਬੰਦੇ ਨਾਲ ਗੱਲ ਕਰ ਰਹੇ ਹੋ, ਕੋਈ ਨਵੇਂ ਬੰਦੇ ਨਾਲ, ਜਿਹੜੀ ਤੁਹਾਨੂੰ ਫੇਸ ਜਿਹੜਾ ਤੁਹਾਡੇ ਆਪਣੇ ਕਿਸੇ ਫਰੈਂਡ ਜਾਂ ਰੈਲੇਟਿਵ ਵਰਗਾ ਲੱਗਦਾ, ਹਨਾ, ਤੇ ਇਹਦਾ ਮਤਲਬ ਜਦੋਂ ਵੀ ਤੁਸੀਂ ਉਸ ਬੰਦੇ ਨੂੰ ਦੇਖੋਗੇ ਤੁਹਾਨੂੰ ਉਹ ਦੂਸਰਾ ਬੰਦਾ ਜਿਹੜਾ ਯਾਦ ਆ ਜੂਗਾ ਸੇਮ ਸ਼ਕਲ ਜਿਹੜਾ ਉੱਥੋਂ ਲੱਗਦੀ ਹੈ ਨਾ ਤੇ ਦੂਜੀ ਚੀਜ਼ ਹੈ ਕਈ ਵਾਰ ਕੰਟਰਾਸਟ ਹੋ ਜਾਂਦਾ ਕੁਛ ਦੋ ਚੀਜ਼ਾਂ ਚ ਜਿਵੇਂ ਜਿੱਦਾਂ ਮੈਂ ਕਿਹਾ ਕਿ ਚਾਹ ਜਿਹੜੀ ਆ ਤੁਹਾਨੂੰ ਕਿਸੇ ਇੱਕ ਕੈਫੇ ਦੀ ਸਵਾਦ ਲੱਗੀ ਆ ਕਿਸੇ ਇੱਕ ਦੁਕਾਨ ਦੀ ਦੂਜੀ ਦੀ ਨਹੀਂ ਸਵਾਦ ਲੱਗੀ ਤਾਂ ਤੁਹਾਨੂੰ ਯਾਦ ਆ ਜਾਂਦਾ ਕਿ ਅੱਛਾ ਇੱਥੇ ਤਾਂ ਸਵਾਦ ਆ ਪਰ ਉੱਥੇ ਸਵਾਦ ਨਹੀਂ ਸੀਗੀ ਸੋ ਇੱਕ ਜਦੋਂ ਆਪਸ ਚ ਕੰਟਰਾਸਟ ਦੋ ਚੀਜ਼ਾਂ ਦੇ ਹੋ ਜਾਂਦਾ ਤਾਂ ਉਹ ਸਾਨੂੰ ਯਾਦ ਰਹਿ ਜਾਂਦੀ ਆ ਤੇ ਤੀਜੀ ਚੀਜ਼ ਜਿਹੜੀ ਹੁੰਦੀ ਆ ਕਿ ਆਪਸ ਚ ਜਿਹੜੀ ਕਿੰਨੀਆਂ ਨੇੜੇ ਆ ਜਿਵੇਂ ਕੋਈ ਪਲੇਸ ਜਾਂ ਟਾਈਮ ਦੀ ਇੱਥੇ ਪਰਟੀਕੁਲਰਲੀ ਅਸੀਂ ਗੱਲ ਕਰਦੇ ਹਾਂ ਕਿ ਜਦੋਂ ਕਿਸੇ ਟਾਈਮ ਦੀ ਅਸੀਂ ਗੱਲ ਚੇਤੇ ਕਰਦੇ ਹਾਂ ਤਾਂ ਸਾਨੂੰ ਪਲੇਸ ਵੀ ਮੋਸਟਲੀ ਯਾਦ ਆ ਜਾਂਦਾ ਕਿ ਇਹ ਗੱਲ ਉੱਥੇ ਹੋਈ ਸੀ ਹਨਾ ਕਿਉਂਕਿ ਆਪਸ ਚ ਜੁੜ ਜਾਂਦੀਆਂ ਜਿਹੜੀਆਂ ਚੀਜ਼ਾਂ ਜਿਵੇਂ ਤੁਸੀਂ ਕੋਈ ਜਿਹੜੀ ਆ ਪਰਟੀਕੁਲਰ ਜਿਹੜਾ ਇਵੈਂਟ ਤੇ ਗਏ ਹੈਗੇ ਆ ਤੁਹਾਨੂੰ ਉੱਥੇ ਕੋਈ ਜਿਹੜੀ ਕੁਛ ਕੁਛ ਯਾਦ ਆ ਗਿਆ ਉੱਥੇ ਦਾ ਤਾਂ ਤੁਹਾਨੂੰ ਮੋਸਟਲੀ ਚੀਜ਼ਾਂ ਇਕੱਠੀਆਂ ਹੀ ਯਾਦ ਆਉਗੀਆਂ ਕਿਉਂਕਿ ਇਕੱਠੀਆਂ ਉਹ ਹੈਪਨ ਹੋਈਆਂ ਸੀਗੀਆਂ ਹਨਾ ਤੇ ਸੇਮ ਹੀ ਹੁਣ ਜਦੋਂ ਨਿਊਰੋ ਸਾਇੰਸ ਚ ਅਸੀਂ ਗੱਲ ਕਰਦੇ ਹਾਂ ਅੱਜ ਜਦੋਂ ਅਸੀਂ ਦੇਖਦੇ ਹਾਂ ਅੱਗੇ ਮੈਂ ਗੱਲ ਕਰਦੀ ਕਿਹੜੇ ਕਿਹੜੇ ਬ੍ਰੇਨ ਦੇ ਹਿੱਸੇ ਚ ਜਿਹੜੀਆਂ ਹੁੰਦੀਆਂ ਆਪਣੀਆਂ ਐਕਸਪਲੀਸਿਟ ਤੇ ਇੰਪਲੀਸਿਟ ਮੈਮਰੀ ਸਟੋਰ ਬਟ ਜਦੋਂ ਵੀ ਅਸੀਂ ਅੱਜ ਵੀ ਮੈਮਰੀ ਜਦੋਂ ਨਿਊਰੋ ਸਾਇੰਟਿਸਟ ਦੇਖਦੇ ਤਾਂ ਅਸੀਂ ਵੀ ਇਹ ਪਾਇਆ ਕਿ ਜਿਹੜੀਆਂ ਜਿਹੜੀ ਮੋਸਟਲੀ ਸਾਨੂੰ ਮੈਮਰੀਜ਼ ਉਹ ਯਾਦ ਰਹਿੰਦੀਆਂ ਜਿਹੜੀਆਂ ਜਾਂ ਤਾਂ ਸਾਡੇ ਇਮੋਸ਼ਨਲ ਇਮੋਸ਼ਨਸ ਨਾਲ ਜ਼ਿਆਦਾ ਜੁੜੀਆਂ ਹੋਣ ਜਾਂ ਫਿਰ ਪਲੇਸ ਦੇ ਨਾਲ ਜਿੱਦਾਂ ਮੈਂ ਕਿਹਾ ਕਿ ਕੋਈ ਪਰਟੀਕੁਲਰ ਪਲੇਸ ਦੇ ਨਾਲ ਜੁੜੀਆਂ ਮੈਮਰੀ ਸਾਨੂੰ ਯਾਦ ਰਹਿ ਜਾਂਦੀਆਂ ਔਰ ਸਭ ਤੋਂ ਜਿਹੜਾ ਇੱਕ ਖਾਸ ਕਹਿ ਸਕਦੇ ਤੁਸੀਂ ਇੰਟਰਸਟਿੰਗ ਤਰੀਕਾ ਯਾਦ ਰੱਖਣ ਦਾ ਉਹ ਸਟੋਰੀਜ਼ ਹੁੰਦਾ ਹੈ ਕਿ ਜਦੋਂ ਤੁਸੀਂ ਸਟੋਰੀਜ਼ ਦੀ ਫਾਰਮ ਚ ਕੋਈ ਚੀਜ਼ ਯਾਦ ਰੱਖਦੇ ਨਾ ਇਸੇ ਲਈ ਸਾਨੂੰ ਕੋਈ ਅਗਰ ਮੰਨ ਲਓ ਅਸੀਂ ਕੋਈ ਕੰਪਲੀਕੇਟਡ ਟੋਪਿਕ ਦੇਖ ਰਹੇ ਹਾਂ ਅਗਰ ਅਸੀਂ ਉਹਦੇ ਬਾਰੇ ਬੁੱਕ ਚੋਂ ਪੜ੍ਹ ਰਹੇ ਹਾਂ ਜਾਂ ਕੰਪਿਊਟਰ ਤੋਂ ਪੜ੍ਹ ਰਹੇ ਸਾਨੂੰ ਇੰਨੀ ਯਾਦ ਨਹੀਂ ਰਹਿੰਦੀ ਕੰਪੈਰੇਟਿਵਲੀ ਅਸੀਂ ਮੂਵੀ ਦੇਖੀ ਆ ਉਸੇ ਚੀਜ਼ ਦੇ ਉੱਤੇ ਬੇਸ ਦੇ ਉੱਤੇ ਨਾ ਉਹ ਸਾਨੂੰ ਜ਼ਿਆਦਾ ਯਾਦ ਆ ਕਿਉਂਕਿ ਸਾਡਾ ਜਿਹੜਾ ਬ੍ਰੇਨ ਹੈਗਾ ਉਹ ਜ਼ਿਆਦਾ ਪਰਸੀਵ ਕਰਦਾ ਹੈ ਸਟੋਰੀਜ਼ ਨੂੰ ਇਸ ਲਈ ਤੁਸੀਂ ਦੇਖੋ ਕਿ ਜਿਹੜੇ ਮੈਮਰੀਜ਼ ਜਿਹੜੇ ਐਕਸਪਰਟ ਹੁੰਦੇ ਆ ਮੈਮਰੀ ਐਕਸਪਰਟ ਉਹਨਾਂ ਨੂੰ ਅਸੀਂ ਕਹਿੰਦੇ ਜਿਹੜੇ ਬਹੁਤ ਜ਼ਿਆਦਾ ਚੀਜ਼ਾਂ ਯਾਦ ਰੱਖ ਲੈਂਦੇ ਆ ਜਿੱਦਾਂ ਕਈ ਵਾਰ ਤੁਸੀਂ ਕਿਸੇ ਟੀਵੀ ਸ਼ੋਅ ਚ ਦੇਖਿਆ ਹੋਣਾ ਉਹ ਕਿਸੇ ਨੂੰ ਬੁਲਾਉਂਦੇ ਆ ਜਿਹਨਾਂ ਨੂੰ ਤੁਸੀਂ ਚਾਹੇ 5000 ਨੰਬਰ ਦੇ ਦਿਓ 5000 ਡਿਜਿਟ ਯਾਦ ਕਰ ਲੈਂਦੇ ਆ ਹਨਾ ਉਹ ਤੁਹਾਨੂੰ ਦੱਸ ਦਿੰਦੇ ਆ ਤੋ ਉਹ ਆਪਣਾ ਆਪਣਾ ਇੱਕ ਮੈਥਡ ਦਾ ਕਿਉਂਕਿ ਮੋਸਟਲੀ ਲੋਕ ਉਹ ਕੀ ਕਰਦੇ ਕਿ ਸਟੋਰੀਜ਼ ਦੇ ਫਾਰਮ ਦੇ ਵਿੱਚ ਉਹ ਜਿਹੜੀਆਂ ਚੀਜ਼ਾਂ ਨੂੰ ਨੰਬਰ ਨੂੰ ਕਿਸੇ ਵਰਡ ਦੇ ਵਿੱਚ ਕਨਵਰਟ ਕਰ ਲੈਂਦੇ ਆ ਜਾਂ ਆਪਣੀ ਦਿਮਾਗ ਦੇ ਵਿੱਚ ਕੋਈ ਇੱਕ ਇਮੈਜਿਨਰੀ ਜਿਹੜੀ ਇੱਕ ਜਗ੍ਹਾ ਬਣਾ ਲੈਂਦੇ ਆ ਜਿਹੜੀ ਕਿ ਅੱਗੇ ਫਿਰ ਇੱਕ ਪੁਰਾਣੀ ਜਿਹੜੇ ਇੱਕ ਟੈਕਨੀਕ ਹੈਗੀ ਜਿਹਨੂੰ ਮੈਮਰੀ ਆਫ ਪੈਲਸ ਟੈਕਨੀਕ ਕਿਹਾ ਜਾਂਦਾ ਸੀਗਾ ਸੋਰੀ ਮੈਮਰੀ ਪੈਲਸ ਟੈਕਨੀਕ ਕਿਹਾ ਜਾਂਦਾ ਸੀਗਾ ਜਾਂ ਮੈਥਡ ਆਫ ਲੋਕਾਏ ਵੀ ਕਹਿੰਦੇ ਹਾਂ ਉਹਨੂੰ ਉਹਦੇ ਚ ਕੀ ਹੁੰਦਾ ਸੀ ਕਿ ਜਦੋਂ ਪੁਰਾਣੇ ਟਾਈਮ ਦੇ ਵਿੱਚ ਲੋਕਾਂ ਦੇ ਕੋਲ ਕੋਈ ਟੈਲੀਪ੍ਰੋਮਟਰ ਤਾਂ ਨਹੀਂ ਹੁੰਦੇ ਸੀਗੇ ਜੋ ਵੀ ਭਾਸ਼ਣ ਦੇਣਾ ਸੀ ਜਾਂ ਕੁਛ ਕਰਨਾ ਸੀ ਤਾਂ ਉਹ ਯਾਦ ਕਰ ਲੈਂਦੇ ਹੁੰਦੇ ਸੀ ਉਹਨਾਂ ਨੂੰ ਯਾਦ ਰਹਿ ਜਾਂਦਾ ਹੁੰਦਾ ਸੀ ਤਾਂ ਇੱਕ ਟੈਕਨੀਕ ਇਹ ਸੀ ਕਿ ਉਹ ਡਿਫਰੈਂਟ ਡਿਫਰੈਂਟ ਪਲੇਸਿਸ ਦੇ ਨਾਲ ਜਿਹੜਾ ਆ ਰਿਲੇਟ ਕਰਕੇ ਉਹਨਾਂ ਚੀਜ਼ਾਂ ਨੂੰ ਯਾਦ ਰੱਖਦੇ ਸੀ ਤਾਂ ਉਹਨਾਂ ਨੂੰ ਜਿਹੜੀ ਉਹ ਜਿਹੜੀ ਆ ਯਾਦ ਰਹਿ ਜਾਂਦੀ ਸੀ ਕਿ ਅੱਛਾ ਅਗਰ ਇੱਕ ਘੰਟੇ ਦਾ ਜਿਹੜਾ ਉਹਨਾਂ ਨੇ ਕੋਈ ਭਾਸ਼ਣ ਦੇਣਾ ਤਾਂ ਉਹਨੂੰ ਇੱਕ ਘੰਟੇ ਦਾ ਭਾਸ਼ਣ ਯਾਦ ਰਹਿ ਜਾਂਦਾ ਸੀ ਇੰਨਾ ਜਿਹੜਾ ਉਹਨਾਂ ਨੇ ਬੋਲਣਾ ਸੀ ਔਰ ਇਹ ਹਰ ਇੱਕ ਬੰਦੇ ਦੀ ਅਲੱਗ ਓਬਵੀਅਸਲੀ ਸਪੈਸ਼ਲਿਟੀ ਹੁੰਦੀ ਆ ਕੋਈ ਕਿਸੇ ਤਰ੍ਹਾਂ ਜਿਹੜਾ ਚੀਜ਼ਾਂ ਨੂੰ ਯਾਦ ਰੱਖ ਸਕਦਾ ਹੈ ਕੋਈ ਕਿਸੇ ਤਰ੍ਹਾਂ ਚੀਜ਼ਾਂ ਨੂੰ ਯਾਦ ਰੱਖ ਸਕਦਾ ਆ
0: ਇਹ ਮਤਲਬ ਜਿਵੇਂ ਤੁਸੀਂ ਕੋਈ ਕਿਸੇ ਤਰ੍ਹਾਂ ਨਾਲ ਕੋਈ ਕਿਸੇ ਤਰ੍ਹਾਂ ਨਾਲ ਇਹ ਮੈਮਰੀਜ਼ ਦੀ ਜਦੋਂ ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀ ਮੇਰੇ ਖਿਆਲ ਦੇ ਨਾਲ ਉਹ ਰਹਿ ਗਈ ਸੀਗੀ ਕਿ ਦੇਖੋ ਜੀ ਫਿਲਮਾਂ ਦੇ ਵਿੱਚ ਜਿਵੇਂ ਹੁੰਦਾ ਨਹੀਂ ਹੈਗਾ ਕਿ ਇਹਨਾਂ ਦੇ ਸੱਟ ਵੱਜੀ ਹੈ ਅਤੇ ਭੁੱਲ ਗਏ ਅਤੇ ਇਹਨੂੰ ਉਸ ਥਾਂ 'ਤੇ ਲੈ ਕੇ ਜਾਓ ਇਹਨੂੰ ਫਿਰ ਯਾਦ ਆ ਜੂਗੀ ਉਹ ਸਾਰੀ ਚੀਜ਼ ਇੱਦਾਂ ਰੀਕੰਸਟਰਕਟ ਹੋ ਜਾਂਦੀ ਹੈ ਮੈਮਰੀ
1: ਇੱਦਾਂ ਮਤਲਬ ਹੋ ਸਕਦੀ ਹੈ ਜਿਵੇਂ ਪਲੇਸਿਸ ਜਿੱਦਾਂ ਮੈਂ ਕਿਹਾ ਕਿ ਓਬਵੀਅਸਲੀ ਜੇ ਹੁਣ ਉਹਨਾਂ ਦੀ ਜ਼ਿਆਦਾ ਮਤਲਬ ਕਿ ਬ੍ਰੇਨ ਡੈਮੇਜ ਹੋ ਗਿਆ ਏਰੀਆ ਉਸ ਪਾਰਟ ਦਾ ਫਿਰ ਤਾਂ ਨਹੀਂ ਹੁੰਦੀ ਹੈਗੀ ਨਹੀਂ ਉਹ ਰਿਕਾਲ ਹੁੰਦੀ ਹੈਗੀ ਮੂਵੀਜ਼ ਚ ਤਾਂ ਥੋੜੀ ਹੋਰ ਤਰ੍ਹਾਂ ਦਿਖਾਉਂਦੇ ਆ ਹਾਂਜੀ ਬਟ ਜਿਵੇਂ ਡਿਪੈਂਡ ਕਰਦਾ ਕਿ ਜਿੱਦਾਂ ਇੱਕ ਸਭ ਤੋਂ ਜਿੰਨੀ ਵੀ ਅੱਜ ਜਿਹੜੀ ਅਸੀਂ ਨਿਊਰੋ ਸਾਇੰਸ ਦੀ ਰਿਸਰਚ ਕਰਦੇ ਹਾਂ ਇਹ ਇੱਕ ਇੱਕ ਪੇਸ਼ੈਂਟ ਸੀਗਾ ਉਹ ਕਾਫੀ ਮਤਲਬ ਫੇਮਸ ਹੈਗਾ ਨਿਊਰੋ ਸਾਇੰਟਿਸਟ ਉਹਦੇ ਚ ਜਿਹੜਾ ਉਹਦੀ ਐਪੀਲੈਪਸੀ ਦੇ ਕਰਕੇ ਉਹਦੀ ਜਿਹੜਾ ਬ੍ਰੇਨ ਦਾ ਜਿਹੜਾ ਹਿਪੋਕੈਂਪਸ ਦੀ ਅਸੀਂ ਲਾਸਟ ਟਾਈਮ ਗੱਲ ਕੀਤੀ ਸੀ ਉਹ ਰਿਮੂਵ ਕਰ ਦਿੱਤਾ ਸੀਗਾ ਉਹਦੇ ਬ੍ਰੇਨ ਦੇ ਵਿੱਚੋਂ ਤੇ ਹਿਪੋਕੈਂਪਸ ਜਿਹੜਾ ਆ ਉਹ ਵਾਲਾ ਹਿੱਸਾ ਹੁੰਦਾ ਹੈ ਜਿਹੜਾ ਸਾਡੇ ਬ੍ਰੇਨ ਦਾ ਜਿਹੜਾ ਸਾਡੀਆਂ ਐਕਸਪਲੀਸਿਟ ਮੈਮਰੀਜ਼ ਨੂੰ ਸਟੋਰ ਕਰਕੇ ਰੱਖਦਾ ਮਤਲਬ ਜਿਹੜੀ ਸਾਡੀ ਲਾਈਫ ਚ ਇਵੈਂਟਸ ਹੋਏ ਹੁੰਦੇ ਆ ਤੇ ਜਦੋਂ ਉਹ ਬੰਦੇ ਨੂੰ ਬਾਅਦ ਚੋਂ ਜਿੱਦਾਂ ਕਿਉਂਕਿ ਉਹਨੂੰ ਐਜ਼ ਅ ਟੈਸਟ ਜਿਹੜਾ ਉਹਨੂੰ ਆਲਮੋਸਟ 5 decades ਤੱਕ ਉਹ ਆਪਣੀ ਸਰਜਰੀ ਤੋਂ ਬਾਅਦ ਸਾਇੰਟਿਫਿਕ ਰਿਸਰਚ ਦਾ ਜਿਹੜਾ ਹਿੱਸਾ ਰਿਹਾ ਆ ਉਹ ਸਭ ਤੋਂ ਹੈਨਰੀ ਮੁਲੇਸਨ ਕਰਕੇ ਉਹਦਾ ਨਾਮ ਸੀਗਾ ਉਦੋਂ ਉਹਦੀ ਏਜ 27 ਦੀ ਸੀਗੀ ਤੇ ਐਪੀਲੈਪਸੀ ਦੀ ਵਜ੍ਹਾ ਨਾਲ ਉਹਦਾ ਹਿਪੋਕੈਂਪਸ ਰਿਮੂਵ ਕਰ ਦਿੱਤਾ ਸੀਗਾ ਬਟ ਇਹ ਜਦੋਂ ਉਸ ਤੋਂ ਬਾਅਦ ਰਿਮੂਵਲ ਤੋਂ ਬਾਅਦ ਰਿਸਰਚਰਸ ਨੇ ਪਾਇਆ ਕਿ ਉਹਦੀ ਜਿਹੜੇ ਪੁਰਾਣੇ ਇਵੈਂਟਸ ਉਹਦੀ ਲਾਈਫ ਦੇ ਜਿਹੜੇ ਸੀਗੇ ਉਹ ਉਹਨੂੰ ਯਾਦ ਨਹੀਂ ਸੀਗੇ ਹਨਾ, ਔਰ ਈਵਨ ਉਹਨੂੰ ਇਹ ਵੀ ਯਾਦ ਨਹੀਂ ਰਹਿੰਦਾ ਸੀ ਕਿ ਮੈਂ ਜਿਹਨੂੰ ਪੁੱਛਦੇ ਸੀ ਕਿ ਤੂੰ ਅੱਜ ਸਵੇਰੇ ਕੀ ਕੀਤਾ ਸੀ, ਕੀ ਖਾਧਾ ਸੀ, ਜਾਂ ਤੂੰ ਕੱਲ ਕਿੱਥੇ ਸੀਗਾ, ਉਹਨੂੰ ਨਹੀਂ ਯਾਦ ਰਹਿੰਦਾ ਸੀਗਾ. ਔਰ ਜੇ ਉਹਨੂੰ ਫਿਊਚਰ ਇਮੈਜਿਨ ਕਰਨ ਨੂੰ ਕਹਿੰਦੇ ਸੀ ਤਾਂ ਉਹਨੂੰ ਫਿਊਚਰ ਵੀ ਯਾਦ ਨਹੀਂ ਰਹਿੰਦਾ ਸੀਗਾ ਆਪਣਾ, ਕਿ ਮੈਂ ਮਤਲਬ ਉਹ ਸੋਚ ਇਮੈਜਿਨ ਨਹੀਂ ਕਰ ਪਾਉਂਦਾ ਸੀ. ਜੇ ਹੁਣ ਸਾਨੂੰ ਕੋਈ ਕਹੇ ਅਸੀਂ ਇਮੈਜਿਨ ਕਰ ਸਕਦੇ ਹਾਂ ਕਿ ਜੋ ਵੀ ਮੇਰੇ ਜੋ ਵੀ ਮੈਂ ਚਾਹੁੰਦੀ ਹਾਂ ਜਾਂ ਮੇਰੇ ਐਕਸਪੀਰੀਅੰਸ ਜਾਂ ਮੈਨੂੰ ਲੱਗਦਾ ਕਿ ਬੇਸਡ ਔਨ ਮੇਰੀ ਪਾਸਟ ਹਨਾ ਜੋਬ ਜਾਂ ਜੋ ਵੀ ਉਹਨਾਂ ਦੇ ਬੇਸਿਸ ਤੇ ਕੀ ਹੋ ਸਕਦਾ. ਬਟ ਜਦੋਂ ਉਹਨੂੰ ਇਹ ਪੁੱਛਿਆ ਗਿਆ ਕਿ ਤੂੰ ਕੀ ਐਕਸਪੀਰੀਅੰਸ, ਤੈਨੂੰ ਕੀ ਲੱਗਦਾ ਕੱਲ ਨੂੰ ਤੂੰ ਕੀ ਕਰੂੰਗਾ, ਤਾਂ ਕਹਿੰਦਾ ਸੀ ਆਈ ਡੋਂਟ ਨੋ, ਆਈ ਕਾਂਟ ਥਿੰਕ ਅਬਾਊਟ ਇਟ. ਸੋ ਜਿਹੜੀ ਚੀਜ਼ ਨੇ ਸਾਨੂੰ ਫਿਰ ਅੱਗੇ ਇਹ ਸਾਇੰਟਿਸਟ ਨੂੰ ਦੱਸਿਆ ਕਿ ਸਿਰਫ ਮੈਮਰੀ ਸਾਡੀ ਪ੍ਰੈਜੈਂਟ ਪਾਸਟ ਦੀ ਗੱਲ ਨਹੀਂ ਕਰਦੀ, ਸਾਡੀ ਫਿਊਚਰ ਦੀ ਵੀ ਗੱਲ ਕਰਦੀ ਆ. ਜਿੱਦਾਂ ਪਹਿਲਾਂ ਮੈਂ ਕਿਹਾ ਕਿ ਐਕਸਪੀਰੀਅੰਸ ਦੇ ਨਾਲ ਹੀ, ਕਿਉਂਕਿ ਜੋ ਵੀ ਅਸੀਂ ਫਿਊਚਰ ਚ ਇਮੈਜਿਨ ਕਰਦੇ ਹਾਂ ਮੋਸਟਲੀ ਅਸੀਂ ਆਪਣੇ ਐਕਸਪੀਰੀਅੰਸ ਦੇ ਬੇਸ ਦੇ ਉੱਤੇ ਹੀ ਇਮੈਜਿਨ ਕਰਦੇ ਹਾਂ, ਜਾਂ ਜੋ ਅਸੀਂ ਚਾਹੁੰਦੇ ਹਾਂ ਉਹਦੇ ਬੇਸ ਦੇ ਉੱਤੇ ਇਮੈਜਿਨ ਕਰਦੇ ਹਾਂ. ਸੋ ਮੈਮਰੀਜ਼ ਜਿਹੜੀਆਂ ਇਹ ਡਿਪੈਂਡ ਕਰਦਾ ਕਿ ਕਿਹੜਾ ਤੁਹਾਡੇ ਬ੍ਰੇਨ ਦਾ ਹਿੱਸਾ ਜਿਹੜਾ ਇਫੈਕਟ ਹੋਇਆ ਆ ਉਹਦੇ ਅਕੋਰਡਿੰਗ ਕਿ ਤੁਹਾਡੇ ਕੀ ਰਿਜ਼ਲਟ ਜਿਹੜੇ ਆ ਆਉਂਗੇ.
0: ਓਕੇ, ਆਲਰਾਈਟ, ਠੀਕ ਹੈ. ਚਲੋ ਆਪਾਂ ਬ੍ਰੇਕ ਲੈ ਲੈਂਦੇ ਹਾਂ, ਫਿਰ ਬ੍ਰੇਕ ਤੋਂ ਬਾਅਦ ਆਪਾਂ ਟੈਕਨੀਕਸ ਦੀ ਵੀ ਗੱਲ ਕਰਦੇ ਅਤੇ ਜਾਣਦੇ ਹਾਂ ਕਿ ਮੈਮਰੀਜ਼ ਕਿਵੇਂ ਡਿਫਾਈਨ ਕਰਦੀਆਂ ਨੇ ਤੁਹਾਨੂੰ, ਤੁਹਾਡੀਆਂ ਕਿਹੜੀਆਂ ਯਾਦਾਂ ਨੇ ਉਹ ਜਿਹੜੀਆਂ ਤੁਹਾਨੂੰ ਡਿਫਾਈਨ ਕਰਦੀਆਂ ਹੈਗੀਆਂ ਨੇ. ਇੱਕ ਬ੍ਰੇਕ ਲੈ ਲਈਏ ਆਪਾਂ.
1: ਹਾਂਜੀ ਬਿਲਕੁਲ.
0: ਸੋ ਇੱਕ ਬ੍ਰੇਕ ਤੋਂ ਬਾਅਦ ਗੱਲ ਕਰਦੇ ਹੈਗੇ ਜੀ. ਰੇਡੀਓ ਹਾਂਜੀ 1674 AM 'ਤੇ ਪ੍ਰੋਗਰਾਮ ਡੀਪ ਟਾਕ ਸ਼ੋਅ ਚੱਲ ਰਿਹਾ ਜੀ.
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ.
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ. ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ.
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ.
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au.
5: This station is now the ultimate power in the universe.
6: Radio Haji 1674.
0: ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਜੀ, ਔਰ ਮੈਂ ਗੌਤਮ ਕਪਿਲ, ਸੰਦੀਪ ਜੀ ਸਾਡੇ ਨਾਲ ਹੈਗੇ ਨੇ. ਸੰਦੀਪ ਜੀ ਵੈਲਕਮ ਬੈਕ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ. ਔਰ ਹਿੰਦੀ ਫਿਲਮਾਂ ਦੇ ਵਿੱਚ ਜਿੰਨੇ ਗਾਣੇ ਯਾਦਾਂ 'ਤੇ ਬਣੇ ਹੋਏ, ਮੈਨੂੰ ਲੱਗਦਾ ਅੱਜ ਸਾਰਿਆਂ ਦੀ ਤੁਸੀਂ ਆਹੀ ਤਾਂ ਹੀ ਫੇਰ ਦੇਣੀ ਹੈ, ਯਾਦੋਂ ਕੇ ਜੋ ਰੋਖੇ ਸੀ. ਅਤੇ ਗੱਲ ਯਾਦਾਂ ਦੀ ਚੱਲ ਰਹੀ ਹੈ. ਅੱਛਾ, ਹੁਣ ਤੱਕ ਐਰਿਸਟੋਟਲ ਦੇ ਆਈਡੀਆ ਆਫ ਐਸੋਸੀਏਸ਼ਨ ਦੀ ਗੱਲ ਕੀਤੀ ਅਸੀਂ, ਅਲੱਗ ਅਲੱਗ ਕਿਸਮ ਦੀਆਂ ਮੈਮਰੀਆਂ, ਉਹਨਾਂ ਦੀ ਡੈਫੀਨੇਸ਼ਨਸ ਦੀ ਗੱਲ ਕਰ ਚੁੱਕੇ ਹੈਗੇ. ਕੈਨ ਮੈਮਰੀਜ਼ ਬੀ ਲਰਨਡ, ਇੱਕ ਸਿੰਪਲ ਜਿਹਾ ਸਵਾਲ ਹੈਗਾ, ਇਹਦਾ ਕੋਈ ਜਵਾਬ ਹੈਗਾ ਜਾਂ ਇਹ ਇਹ ਵੈਸੇ ਹੀ ਮੇਰੇ ਦਿਮਾਗ ਦਾ ਫਤੂਰ ਹੈ?
1: ਨਹੀਂ ਨਹੀਂ, ਬਿਲਕੁਲ ਸਹੀ ਹੈ ਕਿ ਅਸੀਂ ਮੈਮਰੀਜ਼ ਲਰਨ ਕਰ ਸਕਦੇ. ਮੈਮਰੀਜ਼ ਮੀਨ ਲਰਨਿੰਗ ਹਨਾ, ਬਾਰ ਬਾਰ ਉਹੀ ਗੱਲ ਆਉਂਦੀ ਹੈ ਕਿ ਐਕਸਪੀਰੀਅੰਸ ਦੀ, ਨੌਲੇਜ ਦੀ, ਕਿ ਜਦੋਂ ਅਸੀਂ ਕੋਈ ਚੀਜ਼ ਲਰਨ ਕਰਦੇ ਹਾਂ ਜਿਹੜੀ ਸਾਡੇ ਦਿਮਾਗ 'ਚ ਹੈਗੀ ਹੈ, ਤਾਂ ਅਫਕੋਰਸ ਅਸੀਂ ਲਰਨਿੰਗ ਜਿਹੜੀ ਆ, ਜੇ ਕਰੈਕਟ ਟੈਕਨੀਕਸ ਜਿਹੜੀਆਂ ਯੂਜ਼ ਕਰੀਏ ਤਾਂ ਅਸੀਂ ਕਰ ਸਕਦੇ ਹਾਂ. ਇਹਦਾ ਇੱਕ ਹੁੰਦਾ ਕਿ ਜਿਵੇਂ ਫੋਰ ਐਗਜ਼ਾਮਪਲ, ਮੈਂ ਐਜ਼ ਅ ਸਟੂਡੈਂਟ ਅਗਰ ਮੈਂ ਗੱਲ ਕਰਾਂ ਕਿ ਅਗਰ ਮੈਂ ਡਿਸਟਰੈਕਸ਼ਨ ਆਪਣੀ ਜਿਹੜੀ ਆ, ਜਦੋਂ ਮੈਂ ਪੜ੍ਹਾਈ ਕਰ ਰਹੀ ਹਾਂ ਤਾਂ ਮੈਂ ਡਿਸਟਰੈਕਸ਼ਨ ਜਿਹੜੀਆਂ ਹਟਾ ਦਾਂ ਆਪਣੇ, ਹੈ ਨਾ, ਮੋਬਾਈਲ ਫੋਨ ਜਾਂ ਕੋਈ ਵੀ ਹੋਰ ਡਿਫਰੈਂਟ ਡਿਸਟਰੈਕਸ਼ਨ, ਡਿਫਰੈਂਟ ਟਾਈਪ ਦੀ ਹੋ ਸਕਦੀ, ਟੀਵੀ ਚੱਲ ਰਿਹਾ ਹੋ ਸਕਦਾ, ਉਹਨੂੰ ਬੰਦ ਕਰਦਾ, ਤਾਂ ਅਫਕੋਰਸ ਮੈਂ ਇੱਕ ਚੀਜ਼ ਤੇ, ਇਹ ਸਾਨੂੰ ਲੱਗਦਾ ਹੁੰਦਾ ਕਈ ਵਾਰ ਕਿ ਮਲਟੀ ਟਾਸਕਿੰਗ ਜਦੋਂ ਅਸੀਂ ਇੱਕ ਟਾਈਮ ਦੇ ਉੱਤੇ ਕਰਦੇ ਹਾਂ ਤਾਂ ਅਸੀਂ ਮਤਲਬ ਕਰ ਸਕਦੇ ਹਾਂ, ਇੱਕ ਤੋਂ ਮਲਟੀ ਟਾਸਕਿੰਗ ਕਰ ਸਕਦੇ ਹਾਂ. ਬਟ ਅਗਰ ਤੁਸੀਂ ਰਿਸਰਚ ਦੇ ਅਕੋਰਡਿੰਗ ਦੇਖੋ ਤਾਂ ਜਦੋਂ ਤੁਸੀਂ ਮਲਟੀ ਟਾਸਕ ਕਰਦੇ ਹਾਂ ਤਾਂ ਤੁਹਾਡੀ ਜਿਹੜਾ ਉਨਾ ਜਿਹੜਾ ਬੈਨੀਫਿਸ਼ੀਅਲ ਉਹ ਚੀਜ਼ ਨਹੀਂ ਹੁੰਦੀ ਹੈਗੀ. ਅਗਰ ਤੁਸੀਂ ਗਾਣੇ ਵੀ ਸੁਣ ਰਹੇ ਹੋ ਔਰ ਨਾਲ ਪੜ੍ਹਾਈ ਵੀ ਕਰ ਰਹੇ ਹੋ, ਟੀਵੀ ਵੀ ਦੇਖ ਰਹੇ ਹੋ, ਫੋਨ ਵੀ ਦੇਖ ਰਹੇ, ਨੋਟੀਫਿਕੇਸ਼ਨ ਆਨ ਹੈਗੀਆਂ ਨਾ, ਤੁਹਾਡਾ ਧਿਆਨ ਉੱਧਰ ਵੀ ਜ਼ਿਆਦਾ ਹੁੰਦਾ ਤੇ ਤੁਹਾਨੂੰ ਨਹੀਂ ਚੀਜ਼ਾਂ ਉਹ ਯਾਦ ਰਹਿੰਦੀਆਂ. ਔਰ ਉਸ ਤੋਂ ਇਲਾਵਾ ਜਿਹੜਾ ਐਕਟਿਵ ਟੈਸਟਿੰਗ ਤੁਸੀਂ ਜੇ ਕਰਦੇ ਰਹੋ, ਅਗਰ ਤੁਸੀਂ ਕੋਈ ਚੀਜ਼ ਪਰਟੀਕੁਲਰਲੀ ਐਜ ਅ ਸਟੂਡੈਂਟ, ਫਿਰ ਮੈਂ ਗੱਲ ਕਰੂੰ ਕੋਈ ਚੈਪਟਰ ਤੁਸੀਂ ਯਾਦ ਕਰਨਾ ਤੁਹਾਨੂੰ ਨਹੀਂ ਯਾਦ ਹੋ ਰਿਹਾ, ਅਗਰ ਤੁਸੀਂ ਚਾਹੁੰਦੇ ਕਿ ਤੁਹਾਨੂੰ ਇਗਜ਼ਾਮ ਚ ਜਾ ਕੇ ਨਹੀਂ ਭੁੱਲੇ ਤਾਂ ਉਹਨੂੰ ਬਾਰ ਬਾਰ ਯਾਦ ਕਰਦੇ ਰਹਿਣਾ ਚਾਹੀਦਾ, ਰਾਦਰ ਦੈਨ ਕਿ ਤੁਸੀਂ ਇਗਜ਼ਾਮਸ ਤੋਂ ਪਹਿਲਾਂ ਇੱਕ ਵਾਰੀ ਪੜ੍ਹੋ, ਹੈ ਨਾ, ਜਿੰਨਾ ਤੁਸੀਂ ਯਾਦ, ਕਿਉਂਕਿ ਮੈਮਰੀਜ਼ ਦੀ ਜੋ ਅਸੀਂ ਗੱਲ ਕਰਦੇ ਹਾਂ, ਜਿੱਦਾਂ ਅਸੀਂ ਗੱਲ ਕੀਤੀ ਕਿ ਜਦੋਂ ਸੈਨੈਪਸਿਸ ਦੀ ਲਾਸਟ ਟਾਈਮ ਮੈਂ ਗੱਲ ਕੀਤੀ, ਜਿਹੜੇ ਇੱਕ ਨਿਊਰੋਨ ਤੇ ਦੂਸਰੇ ਨਿਊਰੋਨ ਦੇ ਵਿੱਚ ਦਾ ਕਨੈਕਸ਼ਨ ਹੁੰਦਾ, ਉਹੀ ਜਿਹੜਾ ਸਾਨੂੰ ਮੈਮਰੀ ਜਿਹੜਾ ਯਾਦ ਕਰਾਉਂਦਾ, ਹਨਾ, ਜਿਹੜੀ ਆ ਉਹਦੇ ਚ ਪਲਾਸਟੀਸਿਟੀ ਦੀ ਸੀ ਲਾਸਟ ਟਾਈਮ, ਨਿਊਰੋ ਪਲਾਸਟੀਸਿਟੀ ਜਾਂ ਸੈਨੈਪਟਿਕ ਪਲਾਸਟੀਸਿਟੀ ਦੀ ਗੱਲ ਕੀਤੀ ਸੀ। ਇਹਦਾ ਮਤਲਬ ਹੈ ਕਿ ਜਿੰਨਾ ਤੁਸੀਂ ਆਪਣੇ ਨਿਊਰੋਨਸ ਨੂੰ ਕਿਸੇ ਐਕਟੀਵੇਟ ਕਰਦੇ ਰਹੋਗੇ, ਉਨੀ ਹੀ ਜ਼ਿਆਦਾ ਜਿਹੜੇ ਉਹ ਕਨੈਕਸ਼ਨ ਸਟਰੋਂਗ ਹੁੰਦੇ ਰਹੋਗੇ, ਔਰ ਉਨੀ ਹੀ ਉਹ ਜਿਹੜੀ ਚੀਜ਼ਾਂ ਤੁਹਾਨੂੰ ਯਾਦ ਰਹਿੰਦੀਆਂ। ਇਸ ਲਈ ਅਸੀਂ ਜਿਹੜੀਆਂ ਚੀਜ਼ਾਂ ਨਹੀਂ ਅਸੀਂ ਰਿਕਾਲ ਕਰਦੇ ਹੈਗੇ, ਮੰਨ ਲਓ ਕੋਈ ਗੱਲ ਹੋਈ ਸੀ 20 ਸਾਲ ਪਹਿਲਾਂ, ਸੀ ਉਹ ਭੁੱਲ ਗਿਆ, ਹਨਾ, ਉਹਨੂੰ ਨਹੀਂ ਯਾਦ ਕੀਤਾ, ਤਾਂ ਸਾਨੂੰ 20 ਸਾਲ ਬਾਅਦ ਇੰਨੀ ਯਾਦ ਨਹੀਂ ਵੀ ਰਹੂਗੀ, ਅਨਲੈਸ ਕਿ ਤੁਹਾਨੂੰ ਕੋਈ ਬਹੁਤ ਮੇਜਰ ਇੰਸੀਡੈਂਟ ਹੋਵੇ ਔਰ ਤੁਹਾਨੂੰ ਗੱਲ ਯਾਦ ਆ ਜਾਵੇ, ਹਨਾ। ਤਾਂ ਲਾਈਫ ਮਤਲਬ ਬ੍ਰੇਨ ਚ ਤੁਹਾਡੇ ਨਿਊਰੋਨਸ ਚ ਕਿਸੇ ਬਹੁਤ ਬੈਕ ਚ ਇੱਕ ਤਰ੍ਹਾਂ ਚਲੇ ਜਾਂਦੇ ਆ, ਤੁਹਾਨੂੰ ਨਹੀਂ ਉਹ ਯਾਦ ਰਹਿੰਦੀ ਹੈਗੀ, ਬਟ ਉਹੀ ਚੀਜ਼ ਨੂੰ ਤੁਸੀਂ ਕੋਈ ਇੰਸੀਡੈਂਟ ਹੋਇਆ ਤੁਸੀਂ ਉਹਨੂੰ ਬਾਰ ਬਾਰ ਯਾਦ ਕਰਦੇ ਰਹੋ। ਜਿਹੜਾ ਇੰਗਲਿਸ਼ ਚ ਇੱਕ ਗੱਲ ਵੀ ਕਹਿੰਦੇ ਯੂਜ਼ ਇਟ ਔਰ ਲੂਜ਼ ਇਟ, ਮਤਲਬ ਕਿ ਜਿਹੜੀ ਛੋਟੀ ਜਿਹੀ ਆਪਾਂ ਕੈਲਕੂਲੇਟਰ ਅੱਗੇ ਯੂਜ਼ ਕਰਦੇ ਹੁੰਦੇ ਸੀ, ਅੱਗੇ ਸਾਡਾ ਫਿਰ ਵੀ ਦਿਮਾਗ ਕੰਮ ਕਰ ਜਾਂਦਾ ਹੁੰਦਾ ਸੀ ਕਿ 25+78 ਕਿੰਨੇ ਆ, ਹਨਾ, ਬਟ ਹੁਣ ਅਸੀਂ ਥੋੜਾ ਘੱਟ ਸੋਚਦੇ ਹਾਂ ਉਹਨਾਂ ਚੀਜ਼ਾਂ, ਅਸੀਂ ਸਿੱਧਾ ਕੈਲਕੂਲੇਟਰ ਨੂੰ ਚੱਕਦੇ ਹਾਂ, ਤਾਂ ਸਾਡਾ ਮਾਇੰਡ ਉਹਨਾਂ ਚੀਜ਼ਾਂ ਨੂੰ ਯੂਜ਼ ਨਹੀਂ ਕਰ ਰਿਹਾ। ਤਾਂ ਅਗਰ ਤੁਸੀਂ ਕਿਸੇ ਪਰਟੀਕੁਲਰ ਚੀਜ਼ ਨੂੰ ਯਾਦ ਰੱਖਣਾ ਹੈਗਾ, ਉਹ ਐਕਟਿਵ ਟੈਸਟਿੰਗ ਤੁਹਾਨੂੰ ਕਰਦੇ ਰਹਿਣਾ ਚਾਹੀਦਾ, ਉਹ ਚੀਜ਼ ਯਾਦ ਕਰਦੇ ਰਹਿਣਾ ਚਾਹੀਦਾ, ਔਰ ਜੇ ਕੋਈ ਚੀਜ਼ ਤੁਸੀਂ ਭੁੱਲਣੀ ਚਾਹੁੰਦੇ ਹੋ ਤਾਂ ਆਫਕੋਰਸ ਉਹਨੂੰ ਯਾਦ ਨਾ ਕਰਨ ਦੀ ਕੋਸ਼ਿਸ਼ ਕਰੋ, ਹਨਾ। ਫਿਰ ਉਸ ਤੋਂ ਬਾਅਦ ਜਿਹੜੀਆਂ ਤੁਸੀਂ ਜਿਹੜੀ ਆ ਸਪੀਕਿੰਗ, ਜਦੋਂ ਤੁਸੀਂ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਸਟੋਰੀਜ਼ ਦੇ ਨਾਲ ਜਾਂ ਇਮੇਜਸ ਦੇ ਨਾਲ ਜਿਹੜੀ ਆ ਤੁਸੀਂ ਕਿਸੇ ਚੀਜ਼ ਨੂੰ ਰਿਲੇਟ ਕਰ ਸਕਦੇ ਆ, ਉਹ ਜਿਹੜੀ ਆ ਇਫੈਕਟ ਹੈਲਪ ਕਰਦੀ ਆ ਲਰਨਿੰਗ ਦੇ ਵਿੱਚ। ਔਰ ਉਸ ਤੋਂ ਇਲਾਵਾ ਐਕਸਰਸਾਈਜ਼ ਜਿਹੜੀ ਹੈਗੀ ਆ ਉਹ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈਗੀ ਆ, ਜਿਹੜੀ ਆ ਜਦੋਂ ਤੁਸੀਂ ਓਲਡ, ਅਗਰ ਤੁਸੀਂ ਆਪਣੀ ਲਾਈਫ ਦੇ ਥਰੂ ਆਊਟ ਐਕਸਰਸਾਈਜ਼ ਪ੍ਰੋਪਰ ਕਰਦੇ ਆ ਤਾਂ ਤੁਸੀਂ ਓਲਡ ਏਜ ਚ ਜਾਂਦੇ ਆ ਤਾਂ ਤੁਹਾਨੂੰ ਡਿਮੈਂਸ਼ੀਆ ਵਰਗੀਆਂ ਪ੍ਰੋਬਲਮਸ ਜਿਹੜੀਆਂ ਉਹ ਘੱਟ ਦੇਖਣ ਨੂੰ ਮਿਲੀਆਂ ਹੈਗੀਆਂ ਜਦੋਂ ਉਹਨਾਂ ਨੇ ਰਿਸਰਚਸ ਹੋਈਆਂ ਡਿਫਰੈਂਟ ਡਿਫਰੈਂਟ। ਔਰ ਇੱਕ ਹੋਰ ਹੈਗੀ ਕਿ ਲੈਂਗੁਏਜ, ਅਗਰ ਇਹ ਵੀ ਦੇਖਿਆ ਗਿਆ ਕਿ ਜਦੋਂ ਤੁਸੀਂ ਇੱਕ ਤੋਂ ਜ਼ਿਆਦਾ ਲੈਂਗੁਏਜ ਬੋਲਦੇ ਆ, ਮਤਲਬ ਬਾਇਲਿੰਗੁਅਲ ਜਾਂ ਹੋਰ ਵੀ ਲੈਂਗੁਏਜ ਤੁਹਾਨੂੰ ਆਉਂਦੀ ਹੈ ਨਾ, ਤਾਂ ਉਹਦੇ ਨਾਲ ਤੁਹਾਡੀ ਜਿਹੜੀ ਹੈ ਡਿਮੈਂਸ਼ੀਆ ਹੋਣ ਦਾ ਜਿਹੜੇ ਚਾਂਸਿਸ ਹੈਗੇ ਉਹ 4 ਸਾਲ ਘੱਟ ਜਾਂਦੇ ਆ, ਅਗਰ ਤੁਹਾਨੂੰ 2 ਲੈਂਗੁਏਜਿਸ ਆਉਂਦੀਆਂ ਹੈਗੀਆਂ ਜਾਂ ਇੱਕ ਤੋਂ ਵੱਧ ਕੇ ਲੈਂਗੁਏਜ ਆਉਂਦੀ ਹੈਗੀ। ਸੋ ਕਿਉਂਕਿ ਲੈਂਗੁਏਜ ਜਦੋਂ ਅਸੀਂ ਅਲੱਗ ਅਲੱਗ ਬੋਲਦੇ ਹਾਂ ਤਾਂ ਅਸੀਂ ਉਹੀ ਗੱਲ ਆ ਕਿ ਫਿਰ ਬ੍ਰੇਨ ਦੇ ਨਿਊਰੋਨਸ ਨੂੰ ਅਸੀਂ ਐਕਟੀਵੇਟ ਕਰ ਰਹੇ ਹਾਂ, ਸਾਨੂੰ ਡਿਫਰੈਂਟ ਡਿਫਰੈਂਟ ਲੈਂਗੁਏਜ ਦਾ ਪਤਾ ਹੈਗਾ, ਹਨਾ, ਸਾਨੂੰ ਵਰਡਸ ਦਾ ਪਤਾ ਹੈਗਾ, ਅਸੀਂ ਆਪਣੇ ਬ੍ਰੇਨ ਨੂੰ ਕੰਮ ਲਾਇਆ ਹੈਗਾ, ਤੇ ਉਹ ਇੱਕ ਜਿਹੜਾ ਵੇ ਹੈਗਾ ਇੱਕ ਤੁਸੀਂ ਚੀਜ਼ ਨੂੰ ਜਿਹੜੀ ਆ ਯਾਦ ਕਰ ਸਕਦੇ ਹਾਂ। ਉਸ ਤੋਂ ਇਲਾਵਾ ਨੀਂਦ ਜਿਹੜੀ ਹੁੰਦੀ ਆ ਉਹ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈਗੀ ਆ, ਕਿਉਂਕਿ ਨੀਂਦ ਚ ਕਿਹੜੀ ਇਹ ਜਿੱਦਾਂ ਬ੍ਰੇਨ ਦੀ ਜਿਹੜੀ ਮੈਮਰੀ ਸੀ ਆਪਾਂ ਗੱਲ ਕੀਤੀ ਸੀ ਸਟੋਰ ਹੁੰਦੀਆਂ, ਉਹ ਐਕਸਪਲੀਸਿਟ ਮੈਂ ਜਦੋਂ ਕਿਹਾ ਸੀ ਉਹ ਹਿਪੋਕੈਂਪਸ ਦੇ ਵਿੱਚ ਸਟੋਰ ਹੁੰਦੀਆਂ, ਅਸੀਂ ਜਦੋਂ ਬ੍ਰੇਨ ਪਾਰਟਸ ਦੀ ਗੱਲ ਕੀਤੀ ਸੀ, ਹਿਪੋਕੈਂਪਸ ਤੇ ਨਿਓਕੋਟੈਕਸ ਐਂਡ ਐਮਿਗਡਾਲਾ ਕਰਕੇ 3 ਜਿਹੜੇ ਪਾਰਟ ਹੁੰਦੇ ਆ ਮੇਜਰ, ਜਿੱਥੇ ਸਟੋਰ ਹੁੰਦੀਆਂ ਸਾਡੀਆਂ ਐਪੀਸੋਡਿਕ ਮੈਮਰੀਜ਼ ਜਾਂ ਫਿਰ ਸਾਡੀ ਫੈਕਟਸ ਜਾਂ ਨੌਲੇਜ ਜਿਹੜੀ ਆ ਸਾਡੀ ਸਟੋਰ ਹੋ ਜਾਂਦੀ ਆ। ਤੇ ਇੱਕ ਤਰ੍ਹਾਂ ਹਿਪੋਕੈਂਪਸ ਐਜ਼ ਅ ਇੰਡੈਕਸ ਕੰਮ ਕਰਦਾ, ਜਿੱਦਾਂ ਤੁਸੀਂ ਆਪਾਂ ਪ੍ਰੈਕਟੀਕਲ ਫਾਈਲਸ ਬਣਾਉਂਦੇ ਹੁੰਦੇ ਸੀ, ਹਨਾ, ਕਿ ਮੋਰੇ ਇੰਡੈਕਸ ਲਿਖਦੇ ਹੁੰਦੇ ਸੀ ਕਿ ਇਸ ਫਾਈਲ ਇਸ ਪੇਜ ਦੇ ਉੱਤੇ ਇਹ ਵਾਲੀ, ਜਾਂ ਬੁੱਕਸ ਦੇ ਵਿੱਚ ਵੀ ਐਵੇਂ ਹੀ ਹੁੰਦਾ। ਸੋ ਇੱਕ ਤਰ੍ਹਾਂ ਜਿਹੜੀ ਜਿਹੜਾ ਤੁਹਾਡਾ ਹਿਪੋਕੈਂਪਸ ਐਜ਼ ਅ ਇੰਡੈਕਸ ਕੰਮ ਕਰਦਾ ਹੈ, ਉਹ ਤੁਸੀਂ ਕੋਈ ਚੀਜ਼ ਯਾਦ ਕਰਨੀ ਹੈਗੀ, ਤੁਹਾਨੂੰ ਕੋਈ ਸਾਲ ਯਾਦ ਆ ਗਿਆ ਤਾਂ ਤੁਹਾਨੂੰ ਉਹ ਮੈਮਰੀ ਵੀ ਜਿਹੜੀ ਆ ਐਕਟੀਵੇਟ ਹੋ ਜਾਂਦੀ ਹਿਪੋਕੈਂਪਸ ਦੇ ਵਿੱਚ। ਔਰ ਜਦੋਂ ਤੁਸੀਂ ਸੌਂਦੇ ਆ ਉਸ ਟਾਈਮ ਦੇ ਉੱਤੇ ਹਿਪੋਕੈਂਪਸ ਔਰ ਨਿਓਕਾਰਟੈਕਸ ਜਿਹੜਾ 2 ਰੀਜਨ ਹੁੰਦੇ ਆ ਮੇਨ, ਇਹ ਐਕਟਿਵ ਹੁੰਦੇ ਆ, ਈਵਨ ਤੁਹਾਡੀ ਡੀਪ ਸਲੀਪ ਦੇ ਵਿੱਚ ਵੀ ਐਕਟਿਵ ਹੁੰਦੇ ਆ। ਤਾਂ ਜਿਹੜੇ ਤੁਸੀਂ ਐਕਸਪੀਰੀਅੰਸ ਚੀਜ਼ਾਂ ਕੀਤੀਆਂ ਹੁੰਦੀਆਂ ਜਿਹੜੀਆਂ ਤੁਹਾਡੇ ਹਿਪੋਕੈਂਪਸ ਚ ਹੁੰਦੀਆਂ ਆ, ਉਹ ਚੀਜ਼ਾਂ ਤੁਹਾਡੇ ਨਿਓਕਾਰਟੈਕਸ ਚ ਮੂਵ ਹੋਣੀਆਂ ਸ਼ੁਰੂ ਹੁੰਦੀਆਂ, ਮਤਲਬ ਇੱਕ ਪਾਰਟ ਤੋਂ ਦੂਸਰੇ ਪਾਰਟ ਤੇ ਬ੍ਰੇਨ ਦੇ ਜਾਣੀਆਂ ਸ਼ੁਰੂ ਹੋ ਜਾਂਦੀਆਂ, ਜਿਹੜਾ ਕਿ ਫਿਰ ਉਹਨਾਂ ਨੂੰ ਜਿਹੜੀਆਂ ਪੱਕੀਆਂ ਕਰਨ ਚ ਹੈਲਪ ਕਰਦਾ ਉਹਨਾਂ ਮੈਮਰੀਜ਼ ਨੂੰ। ਇਸ ਲਈ ਤੁਸੀਂ ਆਪਾਂ ਦੇਖਦੇ ਹਾਂ ਕਿ ਜਦੋਂ ਅਸੀਂ ਸੌਣ ਤੋਂ ਪਹਿਲਾਂ ਕੁਛ ਪੜ੍ਹ ਰਹੇ ਹੁੰਦੇ ਹਾਂ ਜਾਂ ਕੁਛ ਦੇਖ ਰਹੇ ਹੁੰਦੇ ਹਾਂ, ਉਹ ਕਈ ਵਾਰ ਸਾਨੂੰ ਨੀਂਦ ਚ ਵੀ ਉਹ ਚੀਜ਼ਾਂ ਯਾਦ ਆਉਂਦੀਆਂ ਰਹਿੰਦੀਆਂ, ਹਨਾ, ਕਿਉਂਕਿ ਜੋ ਤੁਸੀਂ ਐਕਸਪੀਰੀਅੰਸ ਕੀਤਾ ਹੁੰਦਾ ਉਹ ਚੀਜ਼ਾਂ ਤੁਹਾਨੂੰ ਨੀਂਦ ਦੇ ਵਿੱਚ ਉਹ ਐਕਟੀਵੇਟ ਹੁੰਦੀਆਂ, ਮਤਲਬ ਐਜ ਏ ਕੋਆਰਡੀਨੇਟ ਕਰਦੇ ਆ ਜਿਹੜੇ 2 ਡਿਫਰੈਂਟ ਹਿੱਸੇ ਹੁੰਦੇ ਆ ਬ੍ਰੇਨ ਦੇ। ਤੇ ਲਾਸਟ ਜਿਹੜਾ ਐਮਿਗਡਾਲਾ ਦੀ ਮੈਂ ਗੱਲ ਕੀਤੀ, ਇਮੋਸ਼ਨਲ ਸਿਗਨੀਫਿਕੈਂਸ ਜਿਹੜਾ ਮੈਮਰੀਜ਼ ਨੂੰ ਦਿੰਦਾ ਆ, ਕੋਈ ਵੀ ਮੈਮਰੀ ਤੁਹਾਡੇ ਇਮੋਸ਼ਨਸ ਨਾਲ ਜੁੜੀ ਹੋਈ ਹੈਗੀ ਆ, ਕੋਈ ਤੁਹਾਡੀ ਲਾਈਫ ਦਾ ਕੋਈ ਇੰਸੀਡੈਂਟ ਆ, ਕੋਈ ਫੈਮਿਲੀ ਮੈਂਬਰ ਤੁਹਾਡਾ ਕਿਸੇ ਦਾ ਬਰਥ ਹੋਇਆ ਜਾਂ ਕਿਸੇ ਦੀ ਡੈਥ ਹੋਈ ਆ ਉਹ ਚੀਜ਼ਾਂ ਤੁਹਾਨੂੰ ਯਾਦ ਰਹਿੰਦੀਆਂ ਜਿਹੜੀਆਂ ਐਮੀਗਡਾਲਾ ਇੱਕ ਜਿਹੜਾ ਏਰੀਆ ਹੈਗਾ ਉਹ ਯਾਦ ਰੱਖਦਾ ਤੇ ਉਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਸਟ੍ਰੈਸ ਇਹ ਵੀ ਦੇਖਿਆ ਗਿਆ ਕਿ ਸਟ੍ਰੈਸ ਔਰ ਫੇਅਰ ਨਾਲ ਰਿਲੇਟਡ ਜਿਹੜੀਆਂ ਚੀਜ਼ਾਂ ਉਹ ਵੀ ਤੁਹਾਨੂੰ ਜ਼ਿਆਦਾ ਯਾਦ ਰਹਿੰਦੀਆਂ ਕੰਪੈਰੇਟਿਵਲੀ ਤੁਹਾਨੂੰ ਜਿਹੜੀਆਂ ਦੂਸਰੀਆਂ ਹੋਰ ਕੋਈ ਚੀਜ਼ਾਂ ਹੋ ਗਈਆਂ ਮਤਲਬ ਸਟ੍ਰੈਸ ਔਰ ਜਿਹੜਾ ਡਰ ਹੁੰਦਾ ਉਹ ਐਕਟੀਵੇਟ ਕਰਦਾ ਮੈਮਰੀਜ਼ ਨੂੰ ਜਿਹੜਾ ਸਟਰੋਂਗ ਬਣਾਉਂਦਾ ਹੈਗਾ ਬਟ ਅਫਕੋਰਸ ਜੇ ਤੁਹਾਨੂੰ ਜ਼ਿਆਦਾ ਸਟ੍ਰੈਸ ਹੁੰਦਾ ਹੈ ਤਾਂ ਉਹ ਤੁਹਾਡੀ ਮੈਮਰੀਜ਼ ਨੂੰ ਇਫੈਕਟ ਵੀ ਕਰਦਾ ਹੈਗਾ ਰਾਦਰ ਦੈਨ ਮਤਲਬ ਨੈਗੇਟਿਵਲੀ ਵੀ ਇਫੈਕਟ ਕਰਨਾ ਸ਼ੁਰੂ ਕਰ ਦਿੰਦਾ ਜਿਵੇਂ ਪੋਸਟ ਟਰਮੈਟਿਕ ਡਿਸਆਰਡਰ ਜਿਹੜਾ ਅਸੀਂ ਕਹਿੰਦੇ ਹੁੰਦੇ ਹਾਂ PTSD ਹੋ ਜਾਂਦਾ ਉਹਦੇ ਨਾਲ ਤੁਹਾਡੀ ਮੈਮਰੀ ਲੋਸ ਹੋਣਾ ਸ਼ੁਰੂ ਹੋ ਜਾਂਦਾ ਬਟ ਇਹ ਦੇਖਿਆ ਗਿਆ ਕੁਛ ਹੱਦ ਤੱਕ ਜਿਹੜੀਆਂ ਡਰ ਹੁੰਦਾ ਹੈ ਜਾਂ ਮੈਮਰੀਜ਼ ਜਿਹੜਾ ਡਰ ਹੁੰਦਾ ਔਰ ਸਟ੍ਰੈਸ ਹੁੰਦਾ ਉਹ ਸਾਡੀ ਮੈਮਰੀਜ਼ ਨੂੰ ਇੰਪਰੂਵ ਕਰਦਾ ਹੈ ਇਸ ਲਈ ਸਾਨੂੰ ਕੁਛ ਨੈਗੇਟਿਵ ਚੀਜ਼ਾਂ ਜਿਹੜੀਆਂ ਉਹ ਜ਼ਿਆਦਾ ਯਾਦ ਰਹਿੰਦੀਆਂ ਕੰਪੈਰੇਟਿਵਲੀ ਹੈਪੀ ਮੂਮੈਂਟਸ ਦੇ ਔਰ ਇਸ ਤੋਂ ਇਲਾਵਾ ਗ੍ਰੈਟੀਟਿਊਡ ਜਿਵੇਂ ਅਸੀਂ ਕਹਿੰਦੇ ਰਹਿੰਦੇ ਕਿ ਗ੍ਰੈਟੀਟਿਊਡ ਕਰਦੇ ਰਹਿਣਾ ਚਾਹੀਦਾ ਉਹ ਇੱਕ ਤਰ੍ਹਾਂ ਆਪਾਂ ਇੱਦਾਂ ਐਗਜ਼ਾਮਪਲ ਲੈ ਲੈਂਦੇ ਹਾਂ ਕਿ ਅਸੀਂ ਕਿਸੇ ਕੱਚੇ ਰਸਤੇ ਤੋਂ ਜਾ ਰਹੇ ਹਾਂ ਹਨਾ ਜਿਹੜਾ ਪਹਿਲਾਂ ਮਤਲਬ ਇੱਕ ਐਗਰੀਕਲਚਰ ਫੀਲਡ ਦੇ ਵਿੱਚੋਂ ਜਾ ਰਿਹਾ ਜਾਂ ਫੋਰੈਸਟ ਦੇ ਵਿੱਚੋਂ ਜਾ ਰਿਹਾ ਬਟ ਹੌਲੀ ਹੌਲੀ ਜਦੋਂ ਉਹ ਰਸਤਾ ਅਸੀਂ ਯੂਜ਼ ਕਰਦੇ ਜਾ ਰਹੇ ਹਾਂ ਤਾਂ ਇੱਕ ਤਰ੍ਹਾਂ ਇੱਕ ਰਸਤਾ ਬਣ ਰਿਹਾ ਪ੍ਰੋਪਰ ਹਨਾ ਤਾਂ ਸੇਮ ਵੇ ਬ੍ਰੇਨ ਦੇ ਨਿਊਰੋਨਸ ਕੰਮ ਕਰਦੇ ਆ ਕਿ ਜਦੋਂ ਤੁਸੀਂ ਵਾਰ ਵਾਰ ਉਹਨਾਂ ਚੀਜ਼ਾਂ ਨੂੰ ਯਾਦ ਕਰਦੇ ਰਹਿੰਦੇ ਆ ਤਾਂ ਬ੍ਰੇਨ ਤੁਹਾਡਾ ਉਹ ਤੁਹਾਡੇ ਬ੍ਰੇਨ ਚ ਸਟੋਰਡ ਹੋ ਜਾਂਦੀਆਂ ਚੀਜ਼ਾਂ ਇਸ ਲਈ ਵਾਰ ਵਾਰ ਕਿਹਾ ਜਾਂਦਾ ਕਿ ਗ੍ਰੈਟੀਟਿਊਡ ਜਿਹੜਾ ਉਹ ਕਰਦੇ ਮਤਲਬ ਕਰਦੇ ਰਹਿਣਾ ਚਾਹੀਦਾ ਕਿ ਜੋ ਸਾਡੇ ਕੋਲ ਚੰਗੀਆਂ ਚੀਜ਼ਾਂ ਹੈਗੀਆਂ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਕੰਪੈਰੇਟਿਵਲੀ ਕਿ ਜੋ ਸਾਡੇ ਕੋਲ ਨਹੀਂ ਹੈਗਾ ਉਹਨਾਂ ਨੂੰ ਯਾਦ ਕਰਨ ਦੇ ਨਾ
0: ਰਾਈਟ ਰਾਈਟ ਇਹ ਕਿੱਦਾਂ ਹੁੰਦਾ ਹੈ ਕਿ ਜਿੱਦਾਂ ਆਪਾਂ ਨੂੰ ਸੁਪਨਿਆਂ ਦੀ ਵੀ ਗੱਲ ਕਰਦੇ ਹੁੰਦੇ ਹਾਂ ਨਾ ਕਿ ਸਵੇਰੇ ਉੱਠ ਕੇ ਕੋਈ ਕੋਈ ਇੱਕ ਸੁਪਨਾ ਯਾਦ ਰਹਿੰਦਾ ਬਹੁਤੀ ਵਾਰ ਯਾਦ ਨਹੀਂ ਰਹਿੰਦੇ ਕਈਆਂ ਨੂੰ ਤਾਂ ਬਹੁਤ ਯਾਦ ਰਹਿ ਜਾਂਦੇ ਹੈਗੇ ਨੇ ਪਰ ਉਹ ਬੜੀ ਵੇਗ ਜਿਹੀ ਮੈਮਰੀ ਹੁੰਦੀ ਹੈ ਹਨਾ ਤੇ ਉਹਨਾਂ ਨੂੰ ਆਪਾਂ ਕਿਵੇਂ ਯਾਦ ਰੱਖ ਪਾਉਂਦੇ ਹਾਂ ਕਿਵੇਂ ਭੁੱਲ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਕੋਈ ਸਾਇੰਸ ਵੀ ਹੈਗੀ ਹੈ ਕੰਮ ਕਰਦੀ ਮੈਮਰੀਜ਼ ਦੇ ਬਿਹਾਈਂਡ ਇਸ ਦੇ ਨਹੀਂ ਸਾਇੰਸ ਬਿਹਾਈਂਡ ਮੈਮਰੀਜ਼
1: ਹਾਂਜੀ ਬਿਲਕੁਲ ਜਿੱਦਾਂ ਸਭ ਤੋਂ ਪਹਿਲਾਂ ਤਾਂ ਮੈਂ ਨਿਊਰੋ ਪਲਾਸਟਿਸਿਟੀ ਦੀ ਜਾਂ ਨਿਊਰੋ ਜੈਨੇਸਿਸ ਦੀ ਆਪਾਂ ਗੱਲ ਕਰਦੇ ਹਾਂ ਮਤਲਬ ਕਿ ਕਿੱਦਾਂ ਸਾਡੇ ਨਿਊਰੋਨ ਬਣਦੇ ਰਹਿੰਦੇ ਆ ਕੁਛ ਜਾਂ ਪੁਰਾਣੇ ਖਤਮ ਹੁੰਦੇ ਰਹਿੰਦੇ ਆ ਹਨਾ ਉਹ ਸਾਰਾ ਕੁਛ ਹੁੰਦਾ ਰਹਿੰਦਾ ਤੇ ਜਦੋਂ ਅਸੀਂ ਇਹਦੇ ਅਗਰ ਅਸੀਂ ਪ੍ਰੋਸੀਜਰ ਦੀ ਗੱਲ ਕਰਦੇ ਹਾਂ ਤਾਂ ਇੱਕ ਸਭ ਤੋਂ ਪਹਿਲਾਂ ਕਹਿ ਸਕਦੇ ਹਾਂ ਕਿ ਐਨਕੋਡਿੰਗ ਹੁੰਦੀ ਆ ਮਤਲਬ ਕੋਈ ਜਿਹੜੀ ਸਾਡੇ ਬ੍ਰੇਨ ਨੂੰ ਇਨਫੋਰਮੇਸ਼ਨ ਮਿਲਦੀ ਆ ਬਾਹਰੋਂ ਹਨਾ ਕੋਈ ਚੀਜ਼ ਅਸੀਂ ਐਕਸਪੀਰੀਅੰਸ ਕੀਤੀ ਹੈਗੀ ਆ ਕਿਤੇ ਅਸੀਂ ਜਾ ਰਹੇ ਹੈਗੇ ਆ ਕੋਈ ਸੀਨਰੀ ਦੇਖ ਰਹੇ ਹਾਂ ਤਾਂ ਉਹ ਮੇਰੇ ਮਾਇੰਡ ਨੂੰ ਉਹ ਚੀਜ਼ ਇਨਫੋਰਮੇਸ਼ਨ ਜਿਹੜੀ ਆ ਪਹੁੰਚ ਰਹੀ ਆ ਹਨਾ ਪਰ ਜਿਹੜਾ ਬ੍ਰੇਨ ਹੁੰਦਾ ਓਬਵੀਅਸਲੀ ਹਰ ਚੀਜ਼ ਨੂੰ ਇੱਕੋ ਜਿਹਾ ਫੋਕਸ ਨਹੀਂ ਕਰਦਾ ਜਿੱਦਾਂ ਕਿਹਾ ਹੀ ਆ ਕਿ ਜਿਹੜੀਆਂ ਚੀਜ਼ਾਂ ਅਸੀਂ ਯਾਦ ਰੱਖਦੇ ਹਾਂ ਆਪਣੇ ਆਪ ਨੂੰ ਐਕਟੀਵੇਟ ਸਾਡੇ ਨਿਊਰੋਨਸ ਨੂੰ ਕਰਦੇ ਹਾਂ ਉਹ ਚੀਜ਼ਾਂ ਯਾਦ ਰਹਿੰਦੀਆਂ ਦੂਜੀਆਂ ਨਹੀਂ ਜਿਹੜੀਆਂ ਯਾਦ ਰਹਿੰਦੀਆਂ ਹਨਾ ਪਰ ਜਿਹੜੀ ਚੀਜ਼ ਜਿੱਦਾਂ ਜਿਹਨਾਂ ਨਾਲ ਸਾਡੇ ਇਮੋਸ਼ਨ ਜੁੜੇ ਹੁੰਦੇ ਆ ਜਾਂ ਜਿਹੜੀ ਸਾਡੀ ਨੌਲੇਜ ਪਹਿਲਾਂ ਐਗਜ਼ਿਸਟਿੰਗ ਨੌਲੇਜ ਹੁੰਦੀ ਆ ਜਿੱਦਾਂ ਮੈਂ ਰੈਸਟੋਰੈਂਟ ਦੀ ਗੱਲ ਕੀਤੀ ਸੀ

0: ਹੌਲੀ ਹੌਲੀ ਉਸ ਪਰਟੀਕੁਲਰ ਮੈਮਰੀ ਨੂੰ ਸਟੇਬਲ ਕਰਦਾ ਰਹਿੰਦਾ ਹਨਾ, ਤੇ ਉਹਦੇ ਨਾਲ ਮਤਲਬ ਜਿਹੜਾ ਨਿਊਰੋਨ ਜਿਹੜਾ ਰਿਲੇਟਡ ਹੁੰਦਾ ਹੈ ਉਹ ਹੋਰ ਸਟਰੋਂਗ ਕਨੈਕਸ਼ਨ ਬਣਦੇ ਰਹਿੰਦੇ ਆ. ਜਿੱਦਾਂ ਉਹੀ ਮੈਂ ਬਾਰ ਬਾਰ ਉਹ ਗੱਲ ਕਰ ਰਹੀ ਹਾਂ ਕਿ ਜਿਹੜੀ ਚੀਜ਼ ਨੂੰ ਅਸੀਂ ਯਾਦ ਕਰਨਾ ਚਾਹ ਰਹੇ ਹਾਂ ਉਹ ਸਾਡੇ ਬ੍ਰੇਨ ਦੇ ਵਿੱਚ ਕੋਡ ਹੋ ਰਹੀ ਆ, ਔਰ ਉਹਦੀ ਕੰਸੋਲੀਡੇਸ਼ਨ ਮਤਲਬ ਉਹ ਸੋਲਿਡ ਹੁੰਦੀ ਜਾਂਦੀ ਆ ਉਹ ਮੈਮਰੀ, ਕਿਉਂਕਿ ਇੱਕ ਮੈਮਰੀ ਨੂੰ ਤੁਸੀਂ ਯਾਦ ਕਰਦੇ ਰਹਿੰਦੇ. ਕੋਈ ਮੂਵੀ ਤੁਸੀਂ ਬਾਰ ਬਾਰ ਦੇਖੀ ਜਾਓ ਤਾਂ ਉਹ ਤੁਹਾਨੂੰ ਯਾਦ ਰਹਿ ਜਾਂਦੀ ਆ ਹਨਾ, ਕਾਫੀ ਸਾਲਾਂ ਬਾਅਦ ਵੀ ਤੁਹਾਨੂੰ ਪਤਾ ਹੁੰਦਾ, ਈਵਨ ਡਾਇਲੋਗਸ ਵੀ ਯਾਦ ਰਹਿ ਜਾਂਦੇ ਕਿ ਇੱਥੇ ਇਹ ਵਾਲਾ ਡਾਇਲੋਗ ਜਿਹੜਾ ਬੋਲੂਗੇ ਹਨਾ. ਸੋ ਇਹਦੇ ਵਿੱਚ ਤਾਂ ਮੈਂ ਪਹਿਲੇ ਦੱਸਿਆ ਕਿ ਸਲੀਪ ਦੀ ਇੰਪੋਰਟੈਂਟ ਰੋਲ ਹੁੰਦਾ ਹੈਗਾ ਇਹਦੇ ਵਿੱਚ ਮੈਮਰੀ ਕੀਪਿੰਗ ਦੇ ਵਿੱਚ, ਔਰ ਐਂਡ ਚ ਜੇ ਐਂਡ ਚ ਕੰਸੋਲੀਡੇਸ਼ਨ ਤੋਂ ਬਾਅਦ ਰੀਕੰਸੋਲੀਡੇਸ਼ਨ ਹੁੰਦੀ ਹੈ. ਇਹਦਾ ਮਤਲਬ ਕਿ ਜਦੋਂ ਤੁਸੀਂ ਕੋਈ ਪੁਰਾਣੀ ਚੀਜ਼ ਯਾਦ ਕਰਦੇ ਆ ਤਾਂ ਉਸ ਟਾਈਮ ਉਹ ਇੱਕ ਐਗਜੈਕਟਲੀ ਜਦੋਂ ਮੈਂ ਪਹਿਲਾਂ ਕਿਹਾ ਕਿ 50% ਮੈਮਰੀਜ਼ ਜਿਹੜੀਆਂ ਇੱਕ ਸਾਲ ਦੇ ਵਿੱਚ ਜਿਹੜੀਆਂ ਫੇਡ ਹੋ ਜਾਂਦੀ, 50% ਡਿਟੇਲਸ ਇੱਕ ਮੈਮਰੀ ਦੀਆਂ ਜਿਹੜੀਆਂ ਫੇਡ ਹੋ ਜਾਂਦੀਆਂ ਤੁਹਾਡੀਆਂ. ਫੋਰ ਐਗਜ਼ਾਮਪਲ ਤੁਸੀਂ ਇੱਕ ਸਾਲ ਪਹਿਲਾਂ ਕਿਤੇ ਗਏ ਸੀਗੇ ਤੇ ਤੁਸੀਂ ਉੱਥੇ ਕੀ ਖਾਧਾ ਸੀ, ਕੀ ਪੀਤਾ ਸੀ, ਉਹਦੇ ਚ ਕੀ ਪਾਇਆ ਸੀ, ਉਹ ਤੁਹਾਨੂੰ ਕੁਛ ਡਿਟੇਲਸ ਯਾਦ ਰਹਿਣਗੀਆਂ, 50% ਯਾਦ ਰਹਿਣਗੀਆਂ. 50% ਤੁਸੀਂ ਤੁਹਾਡੇ ਕੋਲ ਜੋ ਵੀ ਐਕਸਪੀਰੀਅੰਸ ਹੈਗਾ ਆ, ਜੋ ਵੀ ਤੁਹਾਡੇ ਕੋਲ ਨੌਲੇਜ ਹੈਗੀ, ਜਦੋਂ ਜੋ ਜਿਸ ਤਰ੍ਹਾਂ ਤੁਹਾਡੇ ਕੋਲ ਕੱਪੜੇ ਪਏ ਹੈਗੇ ਆ ਤੁਸੀਂ ਸੋਚੋਗੇ ਕਿ ਹਾਂ ਮੈਂ ਉਹ ਵਾਲੇ ਕੱਪੜੇ ਪਾਏ ਸੀਗੇ. ਇਹਦੇ ਚ ਇੱਕ ਇੰਪੋਰਟੈਂਟ ਰਿਸਰਚ ਦੀ ਮੈਂ ਗੱਲ ਕਰੂੰਗੀ. 9/11 ਜਦੋਂ ਅਮੈਰੀਕਾ ਦੇ ਵਿੱਚ ਹੋਇਆ ਸੀਗਾ ਤਾਂ ਉਹਦੇ ਵਿੱਚ ਜਿਹੜਾ ਰਿਸਰਚਰ ਜਿਹੜੇ ਸੀਗੇ ਉਹਨਾਂ ਨੇ ਕੁਛ ਲੋਕਾਂ ਨੂੰ ਜਿੱਦਾਂ ਅਗਲੇ ਦਿਨ ਜਾਂ ਜਿਹੜਾ ਉਹਨਾਂ ਨੂੰ ਬੁਲਾਇਆ ਔਰ ਉਹਨਾਂ ਨੂੰ ਪੁੱਛਿਆ ਕਿ ਇੰਸੀਡੈਂਟ ਕੀ ਹੋਇਆ, ਤੁਸੀਂ ਕਿੱਥੇ ਸੀ ਉਸ ਟਾਈਮ, ਕੀ ਕਰ ਰਹੇ ਸੀ ਹਨਾ, ਕੀ ਫੀਲ ਕੀਤਾ ਤੁਸੀਂ, ਉਹ ਸਾਰੀ ਚੀਜ਼ਾਂ ਉਹਨਾਂ ਨੇ ਨੋਟ ਕੀਤੀਆਂ. ਔਰ ਜਦੋਂ ਇੱਕ ਸਾਲ ਬਾਅਦ ਉਹਨਾਂ ਨੂੰ ਬੁਲਾਇਆ ਗਿਆ ਤਾਂ ਇੱਕ ਸਾਲ ਬਾਅਦ ਉਹਨਾਂ ਦੀ ਜਿਹੜੀ ਮੈਮਰੀਜ਼ ਉਹਨਾਂ ਨੇ ਦੱਸੀਆਂ ਉਹ ਚੇਂਜ ਸੀਗੀਆਂ, ਉਹ ਮੈਮਰੀਜ਼ ਮਤਲਬ ਕਿ ਕਾਫੀ ਚੀਜ਼ਾਂ ਡਿਟੇਲਸ ਚੇਂਜ ਸੀਗੀਆਂ ਉਹਨਾਂ ਦੀਆਂ ਕਿ ਉਹ ਕਿੱਥੇ ਸੀਗੇ ਔਰ ਕੀ ਕਰ ਰਹੇ ਸੀਗੇ. ਇਸ ਤੋਂ ਇਲਾਵਾ ਕੁਛ ਰਿਸਰਚ ਹੈ, ਜਿਵੇਂ ਇੱਕ ਰਿਸਰਚ ਦੇ ਵਿੱਚ ਸਕੂਲ ਦੇ ਜਿਹੜੇ ਬੱਚੇ ਸੀਗੇ ਉਹਨਾਂ ਨੂੰ ਉਹਨਾਂ ਦੇ ਅੰਦਰ ਫਾਲਸ ਮੈਮਰੀਜ਼ ਜਿਹੜੀਆਂ ਬਣਾਈਆਂ ਗਈਆਂ ਉਹਨਾਂ ਨੂੰ ਇਹ ਦੱਸਿਆ ਗਿਆ ਕਿ ਤੁਸੀਂ ਕੋਈ ਪਰਟੀਕੁਲਰ ਕ੍ਰਾਈਮ ਕੀਤਾ ਹਨਾ, ਕਿ ਇਹ ਤੁਸੀਂ ਕਿਸੇ ਟਾਈਮ ਦੇ ਉੱਤੇ ਕ੍ਰਾਈਮ ਕੀਤਾ ਸੀ. ਪਹਿਲਾਂ ਤਾਂ ਓਬਵੀਅਸਲੀ ਉਹ ਮਨਾ ਕਰ ਰਹੇ ਸੀਗੇ, ਬਟ ਜਦੋਂ ਉਹਨਾਂ ਦੇ ਦਿਮਾਗ 'ਚ ਪਾਈ ਇਹ ਚੀਜ਼ ਕਿ ਨਹੀਂ ਤੁਸੀਂ ਇਹ ਕ੍ਰਾਈਮ ਕੀਤਾ ਉਸ ਟਾਈਮ, ਤੁਸੀਂ ਇਹ ਵਾਲੀ ਇਹ ਐਕਟੀਵਿਟੀ ਕੀਤੀ, ਤਾਂ ਜਦੋਂ ਉਹਨਾਂ ਨੇ ਕਾਫੀ ਮਤਲਬ ਸਾਲਾਂ ਬਾਅਦ ਜਿਹੜਾ ਉਹਨਾਂ ਦੀ ਐਨਾਲਿਸਿਸ ਕੀਤਾ ਤਾਂ 70% ਬੱਚੇ ਜਿਹੜੇ ਸੀਗੇ ਉਹ ਉਹਨਾਂ ਨੇ ਬਿਲੀਵ ਕੀਤਾ ਇਸ ਗੱਲ ਦੇ ਉੱਤੇ ਕਿ ਹਾਂ ਅਸੀਂ ਇਹ ਕ੍ਰਾਈਮ ਕੀਤਾ ਸੀ, ਕਿਉਂਕਿ ਉਹ ਫਾਲਸ ਮੈਮਰੀਜ਼ ਜਿਹੜੀਆਂ ਰਿਸਰਚਰਸ ਨੇ ਉਹਨਾਂ ਦੇ ਦਿਮਾਗ 'ਚ ਜਨਰੇਟ ਕੀਤੀਆਂ ਕਿ ਤੁਸੀਂ ਇਹ ਮਤਲਬ ਉਹਨਾਂ ਨੂੰ ਵਿਸ਼ਵਾਸ ਹੋਵੇ. ਜਾਂ ਉਹਨਾਂ ਨੂੰ ਕਹੀ ਗਈ ਜਦੋਂ ਕਹਿੰਦੇ ਹੁੰਦੇ ਕਿ ਝੂਠ ਬਾਰ ਬਾਰ ਬੋਲੀ ਜਾਓ ਸੱਚ ਲੱਗਣ ਲੱਗ ਜਾਂਦਾ ਨਾ, ਤਾਂ ਉਹ ਵਾਲੀ ਚੀਜ਼ ਉਹਨਾਂ ਦੀ ਹੋਈ ਮੈਮਰੀ ਜਿਹੜੀ ਇੱਕ ਉਹਨਾਂ ਦੇ ਉਹਨਾਂ ਨੂੰ ਲੱਗਿਆ ਕਿ ਹਾਂ ਸ਼ਾਇਦ ਸੱਚੀ ਅਸੀਂ ਇਹ ਚੀਜ਼ ਕੀਤੀ ਆ. ਹੁਣ ਜਦੋਂ ਅਸੀਂ ਇਹਦੀ ਗੱਲ ਕਰਦੇ ਹਾਂ ਤਾਂ ਇਹਦਾ ਥੋੜਾ ਜਿਹਾ ਨੁਕਸਾਨ, ਥੋੜਾ ਜਿਹਾ ਨਹੀਂ ਵੈਸੇ ਬਹੁਤ ਨੁਕਸਾਨ ਹੁੰਦਾ ਇਹਦਾ, ਜਦੋਂ ਤੁਸੀਂ ਗੱਲ ਕਰਦੇ ਹਾਂ ਆਈ ਵਿਟਨੈਸ ਦੀ, ਕਿਉਂਕਿ ਜਦੋਂ ਅਸੀਂ ਆਈ ਵਿਟਨੈਸ ਨਾ ਕ੍ਰਾਈਮ ਦੀ ਗੱਲ ਕਰਦੇ ਹਾਂ ਤਾਂ ਕਾਫੀ ਇੱਦਾਂ ਦੀਆਂ ਵੀ ਸਟੱਡੀਜ਼ ਹੈਗੀਆਂ ਜਿਹਦੇ ਚ ਲੋਕਾਂ ਨੇ ਗਲਤ ਕਿਸੇ ਇਨਸਾਨ ਨੂੰ ਨਾ ਮਤਲਬ ਸਜ਼ਾ ਦਵਾਤੀ ਕਹਿ ਕੇ ਕਿ ਇਹ ਜਿਹੜਾ ਬੰਦਾ ਸੀ, ਬਟ ਬਾਅਦ ਚ DNA ਟੈਸਟ ਜਦੋਂ ਹੋਏ ਤਾਂ ਪਤਾ ਚੱਲਿਆ ਗਿਆ ਇਹ ਵਾਲਾ ਪਰਸਨ ਨਹੀਂ ਸੀਗਾ, ਉਹ ਕੋਈ ਹੋਰ ਪਰਸਨ ਜਿਹੜਾ ਸੀਗਾ. ਤੋ ਇਹ ਜਿਹੜੀ ਇੱਕ ਡਰਾਬੈਕ ਤੁਸੀਂ ਕਹਿ ਸਕਦੇ ਇਹਦੀ ਮੈਮਰੀਜ਼ ਦੀ ਹੁੰਦੀ ਹੈ ਨਾ. ਪਰ ਜਿੱਦਾਂ ਹੁਣ ਮੈਂ ਕਿਹਾ ਕਿ ਹਰ ਵਾਰ ਜਦੋਂ ਤੁਸੀਂ ਕੋਈ ਪੁਰਾਣੀ ਯਾਦ ਕਰਦੇ ਆ ਤਾਂ ਹਰ ਵਾਰੀ ਉਹਦੇ ਚ ਕੋਈ ਚੇਂਜ ਆ ਜਾਂਦਾ. ਜਿਵੇਂ ਇਹਨੂੰ ਇੱਦਾਂ ਸਮਝ ਸਕਦੇ ਕਿ ਜਦੋਂ ਤੁਸੀਂ ਕੰਪਿਊਟਰ ਤੇ ਕੰਮ ਕਰ ਰਹੇ ਆ, ਜਦੋਂ ਤੱਕ ਕੋਈ ਫਾਈਲ ਤੁਹਾਡੀ ਉੱਥੇ ਹੈਗੀ ਆ ਜਿਹੜੀ ਤੁਸੀਂ ਨਹੀਂ ਖੋਲੀ ਹੈਗੀ ਉਦੋਂ ਤੱਕ ਉਹ ਸੇਵ ਪਈ ਆ, ਬਟ ਜਦੋਂ ਤੁਸੀਂ ਉਹ ਖੋਲੀ ਫਾਈਲ ਤਾਂ ਉਹਦੇ ਚ ਤੁਸੀਂ ਕੁਛ ਚੇਂਜਸ ਕਰਤੇ ਤਾਂ ਓਬਵੀਅਸਲੀ ਹੁਣ ਫਾਈਲ ਦੇ ਵਿੱਚ ਡਿਫਰੈਂਟ ਇਨਫੋਰਮੇਸ਼ਨ ਆ ਪਹਿਲਾਂ ਦੇ ਨਾਲੋਂ ਹਨਾ. ਤੇ ਮੈਮਰੀਜ਼ ਵੀ ਸੇਮ ਵੇ ਹੀ ਕੰਮ ਕਰਦੀ ਹੈਗੀ ਆ, ਕਿ ਜਦੋਂ ਵੀ ਤੁਸੀਂ ਮੈਮਰੀ ਨੂੰ ਰਿਕਾਲ ਕਰਦੇ ਆ ਹਰ ਵਾਰ ਤੁਸੀਂ ਕੋਈ ਨਾ ਕੋਈ ਨਵੀਂ ਚੀਜ਼ ਉਹਦੇ ਚ ਐਡ ਕਰਦੇ ਜਾਂਦੇ ਆ. ਸੋ ਜੇ ਮੈਂ ਕਹਿੰਦੀ ਹਾਂ ਕਿ ਜਦੋਂ ਮੈਂ ਸਕੂਲ ਚ ਸੀਗੀ ਕੋਈ ਪਰਟੀਕੁਲਰ ਇਵੈਂਟ ਦੀ ਗੱਲ ਕਰ ਰਹੀ ਹਾਂ ਮੈਂ, ਕਿ ਇੱਦਾਂ ਹੋਇਆ ਸੀ, ਈਵਨ ਮੈਨੂੰ ਲੱਗੇਗਾ ਕਿ 100% ਇੱਦਾਂ ਹੀ ਹੋਇਆ ਸੀ, ਬਟ ਮੰਨ ਲਓ ਕੋਈ ਹੋਰ ਪਰਸਨ ਮੇਰੇ ਕੋਲ ਫਰੈਂਡ ਉਸ ਟਾਈਮ ਦੇ ਨਾਲ ਸੀ ਕਿ ਨਹੀਂ ਇੱਦਾਂ ਨਹੀਂ ਹੋਇਆ ਸੀ, ਇੱਦਾਂ ਹੋਇਆ ਸੀ ਹਨਾ. ਤੋ ਉਹ ਜਿਹੜੀਆਂ ਸਾਨੂੰ ਚੀਜ਼ਾਂ ਦੱਸਦੀ ਹੈ ਕਿ ਮੈਮਰੀਜ਼ ਜਿਹੜੀਆਂ ਟਾਈਮ ਦੇ ਨਾਲ ਫੇਡ ਹੁੰਦੀਆਂ ਰਹਿੰਦੀਆਂ.
1: ਓਕੇ ਰਾਈਟ, ਠੀਕ ਹੈ. ਅੱਛਾ, ਇੱਕ ਇਹ ਵੀ ਗੱਲ ਹੈਗੀ ਹੈ ਕਿ ਜਿਹੜੀਆਂ ਹੁਣ ਤੁਸੀਂ ਦੱਸੀਆਂ ਕਿ ਟਾਈਮ ਟੂ ਟਾਈਮ ਫੇਡ ਵੀ ਹੁੰਦੀਆਂ ਰਹਿੰਦੀਆਂ ਬੰਦ, ਸਾਰਾ ਕੁਛ ਠੀਕ ਹੈ. ਮੈਂ ਸਟਾਰਟਿੰਗ ਦੇ ਵਿੱਚ ਇੱਕ ਗੱਲ ਵੀ ਕਹੀ ਸੀ ਕਿ ਅਖੀਰ ਦੇ ਵਿੱਚ ਜਾਣ ਤੋਂ ਪਹਿਲਾਂ ਅਸੀਂ ਇੱਕ ਕਲਾਸ ਵੀ ਲਗਾ ਕੇ ਜਾਵਾਂਗੇ, ਉਹ ਇਹ ਕਿ ਮੈਮਰੀਜ਼ ਨੂੰ ਕਿੱਦਾਂ ਬੂਸਟ ਕਰ ਸਕਦੇ ਹੋ ਜਾਂ ਆਪਣੀ ਜਿਹੜੀ ਲਰਨਿੰਗ ਕਪੈਸਿਟੀ ਆ ਉਹ ਕਿੱਦਾਂ ਤੁਸੀਂ ਇਨਕਰੀਜ਼ ਕਰ ਸਕਦੇ ਹੈਗੇ ਹੋ. ਉਹ ਦੱਸਣ ਤੋਂ ਪਹਿਲਾਂ ਮੈਨੂੰ ਇੱਕ ਗੱਲ ਇਹ ਜ਼ਰੂਰ ਦੱਸਿਓ ਕਿ ਜਿਵੇਂ ਆਪਾਂ ਚਲੋ ਮਜ਼ਾਕ ਦੇ ਵਿੱਚ ਮੈਂ ਜਦੋਂ ਸ਼ੋਅ ਸ਼ੁਰੂ ਹੋਣਾ ਸੀ ਉਹ ਤੋਂ ਪਹਿਲਾਂ ਇੱਕ ਡਾਇਲੋਗ ਮਾਰ ਰਿਹਾ ਸੀ ਹਿੰਦੀ ਫਿਲਮਾਂ ਦਾ ਕਿ ਇਨਕੀ ਯਾਦਦਾਸ਼ਤ ਚਲੀ ਗਈ ਹੈ, ਅਤੇ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀਗੀ ਕਿ ਉਹਨੂੰ ਫਿਰ ਕੁਛ ਕੁਛ ਚੀਜ਼ਾਂ ਭੁੱਲ ਜਾਂਦੀਆਂ ਪਰ ਉਹ ਫਿਰ ਬਾਕੀ ਪੁੱਛਦਾ।

0: ਮੈਂ ਕੌਣ ਹੂੰ, ਮੈਂ ਕਹਾਂ ਹੂੰ, ਅਤੇ ਅੱਗੇ ਬੜਾ ਜੈਨੂਅਨ ਜਿਹਾ ਕੁਐਸਚਨ ਆਉਂਦਾ ਹੁੰਦਾ ਸੀਗਾ ਕਿ ਜੇ ਬੰਦਾ ਸਾਰਾ ਕੁਛ ਭੁੱਲ ਹੀ ਗਿਆ, ਉਹ ਬੋਲਣਾ ਕਾਹਤੇ ਨਹੀਂ ਭੁੱਲਿਆ ਹੈਗਾ। ਭਾਸ਼ਾ ਜਿਹੜੀ ਹੈਗੀ ਹੈ, ਜ਼ੁਬਾਨ ਹੈਗੀ ਹੈ, ਉਹ ਕਿੰਨਾ ਕੁ ਇੰਪੋਰਟੈਂਟ ਰੋਲ ਅਦਾ ਕਰਦੀ ਹੈਗੀ ਹੈ। ਅਤੇ ਨਾਲ ਹੀ ਇਹਦੇ ਇਹਨੂੰ ਇਸ ਤਰੀਕੇ ਦੇ ਨਾਲ ਮੈਂ ਕਹਿਣਾ ਚਾਹੁੰਦਾ ਕਿ ਕਈ ਲੋਕ, ਜਿਵੇਂ ਤੁਸੀਂ ਦੱਸਿਆ ਕਿ ਕਈ ਮਲਟੀਲਿੰਗੁਅਲ ਹੁੰਦੇ ਨੇ, ਬੜੀਆਂ ਹੀ ਗੱਲਾਂ ਯਾਦ ਹੁੰਦੀਆਂ ਨੇ, ਜੇ ਮਲਟੀਲਿੰਗੁਅਲ ਨੇ ਤਾਂ ਡਿਮੈਂਸ਼ੀਆ ਦੇ ਖਤਰੇ ਘੱਟ ਜਾਂਦੇ ਨੇ। ਮਲਟੀਲਿੰਗੁਅਲ ਜਿਹੜਾ ਹੋਣ ਦੇ ਲਈ ਕਿਹੜੀਆਂ ਟੈਕਨੀਕਸ ਜ਼ਰੂਰੀ ਨੇ, ਅਗੇਨ ਗੱਲ ਉੱਥੇ ਜੁੜ ਜਾਂਦੀ ਹੈ ਕਿ ਐਸੀਆਂ ਕਿਹੜੀਆਂ ਚੀਜ਼ਾਂ ਕਿ ਅਸੀਂ ਆਪਣਾ ਬੂਸਟ ਕਰ ਸਕੀਏ ਉਸ ਲਰਨਿੰਗ ਕਪੈਸਿਟੀ ਨੂੰ।
1: ਹਾਂਜੀ, ਇਹ ਜਿੱਦਾਂ ਮੈਂ ਪਹਿਲਾਂ ਹੀ ਗੱਲ ਕੀਤੀ ਕਿ ਇੱਕ ਤਾਂ ਐਕਸਰਸਾਈਜ਼ ਜਿਹੜੀ ਆ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ, ਸਿਰਫ ਤੁਹਾਡੀ ਬੋਡੀ ਲਈ, ਹੈਲਦੀ ਬੋਡੀ ਲਈ ਜ਼ਰੂਰੀ ਨਹੀਂ ਹੈ, ਹੈਲਦੀ ਮਾਇੰਡ ਲਈ ਵੀ ਜਿਹੜੀ ਆ ਐਕਸਰਸਾਈਜ਼ ਕਾਫੀ ਜ਼ਰੂਰੀ ਹੁੰਦੀ ਆ, ਹਨਾ। ਉਸ ਇਲਾਵਾ ਜਿਹੜੀ ਚੀਜ਼ ਤੁਸੀਂ ਕੋਈ ਜਿੱਦਾਂ ਫੋਰ ਐਗਜ਼ਾਮਪਲ ਮੈਂ ਕੋਈ ਚੀਜ਼ ਨਵੀਂ ਸਿੱਖਣੀ ਆ, ਗੱਡੀ ਚਲਾਉਣੀ ਸਿੱਖਣੀ ਆ, ਜਦੋਂ ਮੈਂ ਨਵੀਂ ਨਵੀਂ ਚਲਾਉਣੀ ਸਿੱਖਣੀ, ਮੈਨੂੰ ਨਹੀਂ ਇੰਨਾ ਪਤਾ ਹੁੰਦਾ ਨਾ, ਪਹਿਲੇ ਟੈਸਟ ਪਹਿਲੇ ਲੈਸਨ ਚ ਮੈਨੂੰ ਨਹੀਂ ਪਤਾ ਹੁੰਦਾ, ਬਟ ਜਦੋਂ ਮੈਨੂੰ ਥੋੜਾ ਐਕਸਪੀਰੀਅੰਸ ਹੋ ਜਾਊਗਾ ਤਾਂ ਮੈਨੂੰ ਬਿਨਾਂ ਇਹ ਸੋਚੇ ਕਿ ਮੈਂ ਕੀ ਕਰਨਾ, ਮੈਨੂੰ ਪਤਾ ਹੋਊਗਾ ਕਿ ਮੈਂ ਕੀ ਕਰਨਾ ਨਾ, ਗੱਡੀ ਕਿਵੇਂ ਚਲਾਉਣੀ ਆ, ਕਿੱਧਰ ਨੂੰ ਜਾਣਾ ਆ। ਕਈ ਵਾਰ ਏਦਾਂ ਹੁੰਦੀ ਨਾ ਕਿ ਆਪਾਂ ਕਿਤੇ ਬਾਹਰ ਗਏ ਆ, ਸਾਨੂੰ ਲੱਗਦਾ ਕਿ ਅਸੀਂ ਲੋਕ ਨੀ ਲਗਾਇਆ ਘਰੇ, ਇੱਥੇ ਮੁੜ ਕੇ ਜਦੋਂ ਆਉਂਦੇ ਹਾਂ ਤਾਂ ਅਸੀਂ ਲੋਕ ਲਗਾਇਆ ਹੁੰਦਾ, ਹਨਾ, ਤੇ ਸਾਨੂੰ ਸਾਡੇ ਨੋਟਿਸ ਚ ਵੀ ਨਹੀਂ ਆਉਂਦਾ ਕਿ ਅਸੀਂ ਕਿਹੜੇ ਟਾਈਮ ਲੋਕ ਲਗਾਤਾ, ਕਿਉਂਕਿ ਉਹ ਸਾਡੇ ਮਾਇੰਡ ਚ ਇਨਕੋਡ ਆ, ਉਹ ਚੀਜ਼ ਸਾਨੂੰ ਪਤਾ ਹੈ, ਸਾਡੇ ਅਨਕੋਨਸ਼ੀਅਸ ਮਾਇੰਡ ਚ ਪਈ ਆ ਉਹ ਚੀਜ਼, ਹਨਾ। ਤੇ ਜਿਹੜੀ ਆ ਸਾਨੂੰ ਪਤਾ, ਇੱਕ ਤਾਂ ਇਹ ਮੈਥਡ ਹੈ ਕਿ ਤੁਸੀਂ ਜੇ ਕੋਈ ਚੀਜ਼ ਯਾਦ ਕਰਨੀ, ਤੁਸੀਂ ਕੋਈ ਨਵੀਂ ਹੋਬੀ ਸਿੱਖਣੀ ਹੈ, ਤਾਂ ਤੁਹਾਨੂੰ ਪ੍ਰੈਕਟਿਸ ਜਿਹੜੀ ਆ ਉਹ ਕਰਨੀ ਪੈਣੀ ਆ ਉਹਦੀ ਬਾਰ ਬਾਰ, ਜਿਹਦੇ ਨਾਲ ਜਿਹੜੀ ਕਨੈਕਸ਼ਨ ਦੀ ਆਪਾਂ ਗੱਲ ਕੀਤੀ ਆ, ਸੈਨੈਪਸਿਸ ਦੀ ਜਾਂ ਨਿਊਰੋਨਸ ਦੇ ਜਿਹੜੇ ਕਨੈਕਸ਼ਨ ਦੀ ਗੱਲ ਕੀਤੀ ਆ, ਉਹ ਸਟਰੋਂਗ ਹੁੰਦੇ ਜਾਂਦੇ ਜਿੰਨਾ ਤੁਸੀਂ ਜ਼ਿਆਦਾ ਯੂਜ਼ ਕਰਦੇ ਆ। ਆਪਾਂ ਲਾਸਟ ਐਪੀਸੋਡ ਚ ਵੀ ਗੱਲ ਕੀਤੀ ਸੀ ਕਿ ਇੱਦਾਂ ਨਹੀਂ ਹੁੰਦਾ ਕਿ ਪੜ੍ਹ ਪੜ੍ਹ ਕੇ ਦਿਮਾਗ ਘੱਸ ਜਾਂਦਾ, ਜਾਂ ਜਿੰਨਾ ਜ਼ਿਆਦਾ ਯੂਜ਼ ਕਰਦੇ ਉਨਾ ਘੱਸ ਜਾਂਦਾ, ਐਵੇਂ ਨਹੀਂ ਹੁੰਦਾ ਹੈਗਾ। ਜਿੰਨਾ ਤੁਸੀਂ ਯਾਦ ਰੱਖਦੇ ਆ ਚੀਜ਼ਾਂ ਨੂੰ, ਉਨਾ ਤੁਹਾਨੂੰ ਜਿਹੜੀਆਂ ਉਹ ਜਿਹੜੀ ਆ ਤੁਹਾਡੀ ਮੈਮਰੀ ਬੂਸਟ ਹੁੰਦੀ ਆ,
0: ਰਾਈਟ।
1: ਔਰ ਉਸ ਤੋਂ ਇਲਾਵਾ ਜਿਹੜੀ ਆ ਆਪਣੀ ਲਰਨਿੰਗ ਨੂੰ ਸਪਰੈਡ ਕਰੋ, ਹਨਾ, ਕਿ ਲੌਂਗ ਟਰਮ ਰਿਟੈਂਸ਼ਨ ਦੇ ਲਈ ਜੇ ਤੁਸੀਂ ਮੰਨ ਲਓ ਫੋਰ ਐਗਜ਼ਾਮਪਲ ਸਟੱਡੀ ਕਰ ਰਹੇ ਆ, ਤਾਂ ਜਿਹੜੀ ਆ ਸਟੱਡੀ ਸੈਸ਼ਨ ਅਲੱਗ ਅਲੱਗ ਲੈਵਲ ਜਿਹੜਾ ਅਲੱਗ ਅਲੱਗ ਟਾਈਮ ਦੇ ਉੱਤੇ ਕਰੋ, ਬਾਰ ਬਾਰ ਰਿਪੀਟ ਕਰੋ ਚੀਜ਼ਾਂ ਨੂੰ, ਐਗਜ਼ਾਮ ਤੋਂ ਸਿਰਫ ਇੱਕ ਵਾਰ ਪਹਿਲਾਂ ਪੜ੍ਹਨ ਦੀ ਬਜਾਏ ਤੁਸੀਂ ਥਰੂ ਆਊਟ ਸਮੈਸਟਰ ਉਹਨਾਂ ਚੀਜ਼ਾਂ ਨੂੰ ਪੜ੍ਹਦੇ ਰਹੋ, ਤਾਂ ਉਹ ਸਟਰੋਂਗ ਹੁੰਦੀ ਰਹਿੰਦੀ ਆ ਤੁਹਾਡੇ ਬ੍ਰੇਨ ਦੇ ਵਿੱਚ, ਉਹ ਚੀਜ਼ਾਂ ਕੋਡ ਹੋ ਜਾਂਦੀਆਂ। ਤੇ ਹਾਂਜੀ, ਤੇ ਲੈਂਗੁਏਜ ਦਾ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਇਹ ਰਿਸਰਚ ਦੇ ਵਿੱਚ ਦੇਖਿਆ ਗਿਆ ਕਿ ਜਿਹੜੇ ਲੋਕਾਂ ਨੂੰ ਇੱਕ ਤੋਂ ਜ਼ਿਆਦਾ ਲੈਂਗੁਏਜਿਸ ਆਉਂਦੀਆਂ ਹੁੰਦੀਆਂ, ਤਾਂ ਉਹਨਾਂ ਦੇ ਔਰ ਓਬਵੀਅਸਲੀ ਪ੍ਰੋਪਰਲੀ ਪ੍ਰੈਕਟਿਸ ਕਰਦੇ ਰਹਿੰਦੇ, ਮਤਲਬ ਬੋਲਦੇ ਰਹਿੰਦੇ ਆ, ਆਮ ਤੌਰ ਗੱਲਾਂ ਚ ਯੂਜ਼ ਕਰਦੇ ਆ ਲੈਂਗੁਏਜ, ਹਨਾ, ਜਿਵੇਂ ਅਸੀਂ ਕਰਦੇ ਆ ਇੱਥੇ, ਹੁਣ ਅਸੀਂ ਇੰਗਲਿਸ਼ ਵੀ ਯੂਜ਼ ਕਰਦੇ, ਪੰਜਾਬੀ ਵੀ ਯੂਜ਼ ਕਰਦੇ ਆ, ਤੇ ਉਹ ਜਿਹੜੀ ਲੈਂਗੁਏਜ ਥੋੜਾ ਜਿਹੜਾ ਰੋਲ ਪਲੇ ਕਰਦੀ, ਉਹਦੇ ਤੇ ਕਾਫੀ ਰਿਸਰਚ ਚੱਲ ਰਹੀ ਹੈ, ਔਰ ਇਹ ਦੇਖਿਆ ਗਿਆ ਕਿ ਜਿਵੇਂ ਹੁਣ ਲੈਂਗੁਏਜ ਅਗਰ ਤੁਸੀਂ ਫੋਕਸ ਕਰਦੇ ਜ਼ਿਆਦਾ ਲੈਂਗੁਏਜ ਸਿੱਖਣ ਤੇ ਜਾਂ ਬੋਲਣ ਤੇ, ਤਾਂ ਉਹ ਤੁਹਾਡੇ ਡਿਮੈਂਸ਼ੀਆ ਵਰਗੀਆਂ ਪ੍ਰੋਬਲਮਸ ਵੀ ਜਿਹੜੀਆਂ ਉਹ ਰਿਡਿਊਸ ਕਰਦਾ, ਉਹਦੇ ਚਾਂਸਿਸ ਘਟਾਉਂਦਾ।
0: ਓਕੇ, ਠੀਕ ਹੋ ਗਿਆ। ਅੱਛਾ, ਕੋਈ ਗੱਲ ਰਹਿ ਗਈ ਹੋਵੇ ਮੇਰੇ ਤੋਂ ਪੁੱਛਣੀ, ਜਾਂ ਤੁਸੀਂ ਆਪਣੇ ਤੌਰ 'ਤੇ ਜੋੜਨਾ? ਮੇਰੇ ਖਿਆਲ ਦੇ ਨਾਲ ਤੁਸੀਂ ਸੌਣ ਦੀ ਗੱਲ ਕੀਤੀ ਹੋ ਸੀਗੀ ਕਿ ਮੈਮਰੀਜ਼ ਦੇ ਲਈ ਇਹ ਬਹੁਤ ਜ਼ਰੂਰੀ ਹੈਗਾ, ਕੋਈ ਹੋਰ ਕੋਈ ਗੱਲ ਜਿਹੜੀ ਇਸ ਸ਼ੋਅ ਦੇ ਵਿੱਚ ਜੋੜਨੀ ਹੋਵੇ? ਕਿਉਂਕਿ ਹਲੇ ਆਪਣੇ ਕੋਲ ਸਮਾਂ ਹੈ, ਮੈਂ ਚਾਹੁੰਦਾ ਕਿ ਹੋਰ 10 ਮਿੰਟ ਆਪਾਂ ਯੂਜ਼ ਕਰ ਲਈਏ ਕਿਸੇ ਤਰੀਕੇ ਦੇ ਨਾਲ। ਬਚਪਨ ਦੀ ਤੁਸੀਂ ਗੱਲ ਦੱਸੀ ਹੋ ਸੀਗੀ, ਕਿਹੜੀਆਂ ਚੀਜ਼ਾਂ ਅਸੀਂ ਜਿਹੜੀਆਂ ਬਚਪਨ ਦੀਆਂ ਛੇਤੀ ਭੁੱਲ ਜਾਂਦੇ ਹਾਂ, ਇੱਦਾਂ ਦਾ ਵੀ ਕੋਈ ਸਟੱਡੀ ਹੋਈ ਹੈ, ਕੋਈ ਰਿਸਰਚ ਐਨਾਲਿਸਿਸ ਕੋਈ ਹੋਇਆ ਹੋਵੇ ਉਹ ਦੱਸ ਦਿਓ।
1: ਹਾਂਜੀ ਬਿਲਕੁਲ, ਜਿੱਦਾਂ ਆਪਾਂ ਨੂੰ ਆਪਾਂ ਦੇਖਦੇ ਹਾਂ ਡੇਲੀ ਲਾਈਫ ਕੇ, ਮਗਰ ਮੈਂ ਆਪਣੀ ਗੱਲ ਕਰਾਂ ਜਾਂ ਕਿਸੇ ਵੀ ਪਰਸਨ ਦੀ ਆਪਾਂ ਗੱਲ ਕਰੀਏ, ਇਹ ਦੇਖਿਆ ਗਿਆ ਕਿ ਜਿਹੜੀ ਸਾਨੂੰ 3 ਸਾਲ ਦੇ ਜਿਹੜੇ ਸਾਡੇ ਲਾਈਫ ਦੇ ਫਸਟ 3 ਸਾਲ ਹੁੰਦੇ ਆ, ਉਹਦੀਆਂ ਗੱਲਾਂ ਸਾਨੂੰ ਬਹੁਤ ਘੱਟ ਯਾਦ ਰਹਿੰਦੀਆਂ, ਵੇਗਲੀ ਯਾਦ ਰਹਿੰਦੀਆਂ। ਜਦੋਂ ਮੰਨ ਲਓ ਤੁਸੀਂ ਕੋਈ 70 ਜਾਂ 80 ਸਾਲ ਦਾ ਕੋਈ ਪਰਸਨ ਹੈ, ਹਨਾ, ਉਹਨੂੰ ਤੁਸੀਂ ਗੱਲ ਪੁੱਛੋਗੇ ਤਾਂ ਉਹਨੂੰ ਆਪਣੀ ਪਿਛਲੀਆਂ ਜਿਹੜੀ ਮੈਮਰੀਜ਼ ਉਹਦੀਆਂ ਓਬਵੀਅਸਲੀ ਪਿਛਲੇ ਕੁਛ ਸਾਲਾਂ ਦੀਆਂ ਸਟਰੋਂਗ ਹੋ ਗਈਆਂ, ਉਹ ਤੋਂ ਪਿਛਲੇ ਸਾਲਾਂ ਦੀਆਂ ਜਿਹੜੀਆਂ ਥੋੜੀਆਂ ਫੇਡ ਹੋ ਗਈਆਂ, ਔਰ ਬਚਪਨ ਦਾ ਬਹੁਤ ਘੱਟ ਕਿਸੇ ਨੂੰ ਯਾਦ ਹੁੰਦਾ, ਹਨਾ, ਕੀ ਹੋਇਆ ਸੀ। ਇਹਦੀ ਜਿਹੜੀ ਇਹਦੇ ਪਿੱਛੇ ਜਿਹੜਾ ਰੀਜ਼ਨ ਹੈਗਾ ਆ, ਉਹ ਬੇਸਿਕਲੀ ਇਹ ਰੀਜ਼ਨ ਆ ਕਿ ਜਿਹੜੀ ਨਿਊਰੋਜੈਨੇਸਿਸ ਦੀ ਮੈਂ ਗੱਲ ਕੀਤੀ, ਉਹ ਲਾਸਟ ਟਾਈਮ ਵੀ ਆਪਾਂ ਗੱਲ ਕੀਤੀ ਸੀ ਕਿ ਪਹਿਲੇ 3 ਸਾਲ ਜਿਹੜੇ ਆ, ਜਦੋਂ ਬੱਚਾ ਪੈਦਾ ਹੀ ਹੁੰਦਾ ਉਸ ਟਾਈਮ ਉਹਦੇ ਜਿਹੜੇ ਆ ਇਹ ਨਿਊਰੋਨ ਦੇ ਕਨੈਕਸ਼ਨ ਜਿਹੜੇ ਆ ਉਹ 1500 ਦੇ ਕਰੀਬ ਹੁੰਦੇ ਆ, ਬਟ ਜਿੱਦਾਂ ਜਦੋਂ 3 ਸਾਲ ਦੀ ਉਮਰ ਚ ਆਉਂਦਾ ਤਾਂ 25,000 ਦੇ ਕਰੀਬ ਇੱਕ ਨਿਊਰੋਨ ਦੇ ਕਨੈਕਸ਼ਨ ਜਿਹੜੇ ਹੋ ਜਾਂਦੇ ਆ, ਹਨਾ, ਤੇ ਇਹਦਾ ਮਤਲਬ ਜਿਹੜੇ ਨਿਊਰੋਨਸ ਬਣਦੇ ਰਹਿੰਦੇ ਆ, ਟੁੱਟਦੇ ਰਹਿੰਦੇ ਆ, ਨਿਊਰੋਜੈਨੇਸਿਸ ਜਿਹੜੀ ਪ੍ਰੋਸੈਸ ਹੈਗੀ ਆ ਉਹੀ ਹੈ ਜਿਹਦੇ ਬੇਸਿਸ ਤੇ ਸਾਡਾ ਦਿਮਾਗ ਕੰਮ ਕਰਦਾ ਕਿਸੇ ਵੀ ਚੀਜ਼ ਨੂੰ ਲੈ ਕੇ, ਚਾਹੇ ਉਹ ਮੈਮਰੀ ਆ, ਚਾਹੇ ਉਹ ਸਾਡੇ ਡ੍ਰੀਮਸ ਆ, ਸਾਡੀ ਨੌਲੇਜ ਆ, ਕੌਨਸ਼ੀਅਸਨੈਸ।